ਇਸ ਧਰਤੀ ਦੇ ਕਦਮ ਖਰੀਦੇ ਜਾਂਦੇ ਨੇ। ਰੱਬ ਦਾ ਸੰਵਿਧਾਨ ਖਰੀਦਿਆ ਨਹੀਂ ਜਾਂਦਾ। ਉਹਦੀ ਅਦਾਲਤ ਵਿੱਚ ਕੋਈ ਆਪਣੇ ਪੈਸੇ ਦੇ ਜ਼ੋਰ ਨਾਲ, ਆਪਣੀ ਕਿਸੇ ਸ਼ਕਤੀ ਦੇ ਜ਼ੋਰ ਨਾਲ, ਆਪਣੀ ਕਿਸੇ ਦੌਲਤ ਦੇ ਜ਼ੋਰ ਨਾਲ ਕੋਈ ਬੇਇਨਸਾਫੀ ਨੂੰ ਇਨਸਾਫ ਨਹੀਂ ਬਣਾ ਸਕਦਾ, ਕੋਈ ਇਨਸਾਫ ਨੂੰ ਬੇਇਨਸਾਫੀ ਨਹੀਂ ਬਣਾ ਸਕਦਾ। ਇੱਥੇ ਅਦਾਲਤਾਂ ਦੇ ਫੈਸਲੇ ਖਰੀਦੇ ਜਾਂਦੇ ਨੇ ਕਈਆਂ ਵਿਚਾਰੇ ਗਰੀਬਾਂ ਨੂੰ, ਜਿਹੜੇ ਉਹ ਫੈਸਲੇ ਖਰੀਦ ਨਾ ਸਕਣ ਉਹਨਾਂ ਨਾਲ ਬੇਇਨਸਾਫੀਆਂ ਹੋ ਜਾਂਦੀਆਂ। ਉਹ ਹਲ ਪਾਰੇ ਹੀ ਪਾਉਂਦੇ ਰਹਿ ਜਾਂਦੇ ਨੇ ਸਾਡੇ ਨਾਲ ਬੇਇਨਸਾਫੀ ਹੋਈ, ਕਿਉਂਕਿ ਸਾਡੇ ਕੋਲ ਖਰੀਦਣ ਲਈ ਕੀਮਤ ਕੋਈ ਨਹੀਂ ਸੀ। ਲੇਕਿਨ ਉਹਦੀ ਦੀਵਾਨ ਵਿੱਚ ਕਦੀ ਐਸੀ ਬੇਇਨਸਾਫੀ ਨਹੀਂ ਹੁੰਦੀ, ਉੱਥੇ ਸੱਚੇ ਹੀ ਸੱਚ ਨਿਬੜੇ, ਉੱਥੋਂ ਉਹਦੇ ਸੱਚ ਨੂੰ, ਉਹਦੇ ਇਨਸਾਫ ਨੂੰ ਕੋਈ ਖਰੀਦ ਨਹੀਂ ਸਕਦਾ। ਨਾਨਕ ਜੀ ਉਪਾਏ ਕਹਿ ਲਿਖ ਨਾਵੇ ਧਰਮ ਬਹਾਲਿਆ, ਉਹ ਧਰਮ ਵੀ ਇੰਨਾ ਅਮੁੱਲ ਹੈ ਤੇ ਨਾਲ ਉਹਦੀ ਦੀਵਾਨ ਵੀ, ਉਹਦੀ ਅਦਾਲਤ ਵੀ ਇੰਨੀ ਅਮੁੱਲ ਹੈ, ਜਿੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜੱਜ ਵਾਲੇ। ਅਮੁੱਲ ਧਰਮ, ਅਮੁੱਲ ਦੀਵਾਨ, ਉਹਦਾ ਤਰਾਜ਼ੂ ਵੀ ਇੰਨਾ ਅਮੁੱਲ ਹੈ ਜਿਹੜਾ ਕਿਸੇ ਦੀ ਮੁੱਠੀ ਵਿੱਚ ਨਹੀਂ। ਮੈਂ ਗੱਲ ਕੀਤੀ ਸੀ ਆ ਧਰਮ ਕੰਡੇ ਸੜਕਾਂ ਤੇ ਲੱਗੇ ਹੋਏ ਨੇ, ਐਗਜ਼ਾਮਪਲ ਦਿੱਤੀ ਸੀ, ਖਿਆਲ ਕਰੋ ਇਹ ਤੇ ਨਾਲ ਧਰਮ ਲਫ਼ਜ਼ ਕਿਉਂ ਜੋੜ ਦਿੱਤਾ ਜੀ? ਲੋਹੇ ਲੱਕੜਾਂ ਦੇ ਭਰੇ ਹੋਏ ਟਰੱਕ ਤੁਲਣੇ ਤੇ ਨਾ ਧਰਮ। ਸਰਾਫਾਂ ਦੇ ਵੀ ਅੱਗੇ ਵੀ ਸਰਾਫ ਤਰਾਜ਼ੂ ਨਾਲ ਤੋਲਦੇ ਸਨ, ਹੁਣ ਸਰਾਫਾਂ ਦੇ ਦੁਕਾਨਾਂ ਤੇ ਵੀ ਇੱਕ ਨਵੀਂ ਕਿਸਮ ਦੇ ਵੱਖਰੇ ਤਰਾਜ਼ੂ ਲੱਗ ਗਏ ਨੇ, ਉਹਨਾਂ ਦਾ ਨਾਂ ਧਰਮ ਕੰਡਾ ਹੈ। ਤੇ ਮੈਂ ਆਖਿਆ ਕਿ ਫਰਕ ਕੀ? ਅੱਗੇ ਤਰਾਜ਼ੂ ਕਿਸੇ ਸ਼ਰਾਫ ਦੀ ਮੁੱਠੀ ਵਿੱਚ ਹੁੰਦਾ ਸੀ, ਮੁੱਠੀ ਦਾ ਤਰਾਜ਼ੂ ਕਦੀ ਧਰਮ ਨਹੀਂ ਹੋ ਸਕਦਾ। ਹੁਣ ਧਰਮ ਕੰਡਾ ਉਹਨੂੰ ਆਖਦੇ ਨੇ ਜਿਹੜਾ ਉੱਥੇ ਸ਼ੀਸ਼ੇ ਦੇ ਬਾਕਸ ਵਿੱਚ ਪਿਆ। ਸ਼ਰਾਫ ਦੀ ਕੋਈ ਨਹੀਂ ਚੱਲਦੀ ਕਿ ਤੂੰ ਕਿਸ ਤਰ੍ਹਾਂ ਤੋਲਣਾ ਚਾਹੁੰਦਾ ਹੈ। ਜਿਹੜਾ ਮੁੱਠੀ ਤੋਂ ਬਾਹਰ ਆ ਜਾਏ, ਜਿੰਦੇ ਤੇ ਕਿਸੇ ਮਨੁੱਖ ਦੀ ਸੋਚ ਦਾ ਵਸ ਨਾ ਚੱਲਦਾ ਹੋਵੇ, ਉਹ ਧਰਮ ਹੋ ਸਕਦਾ ਹੈ, ਉਹ ਤਰਾਜ਼ੂ ਹੀ ਧਰਮ ਕੱਢਦਾ ਹੋ ਸਕਦਾ। ਅਮੁੱਲ ਤੁਲ, ਤੁਲਦਾ ਹੈ ਤਰਾਜ਼ੂ, ਤੁਲਣ ਵਾਲਾ। ਅਮੁੱਲ ਪ੍ਰਵਾਨ, ਪ੍ਰਵਾਨ ਦਾ ਅਰਥ ਹੈ ਵੱਟਾ, ਜਿਹੜਾ ਤਰਾਜ਼ੂ ਦੇ ਵਿੱਚ ਪੈਂਦਾ, ਜਿਹਦੇ ਨਾਲ ਤੋਲਿਆ ਜਾਂਦਾ ਹੈ। ਗੁਰਬਾਣੀ ਵਿੱਚ ਹੋਰ ਸਮੇਂ ਵੀ ਆਇਆ, ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਨ, ਅੱਗੇ ਗਏ ਸੁਝਾਪ ਸਨ, ਚੌਥਾ ਖਾਸੀ ਕੌਣ, ਤੇ ਜਵਾਬ ਗੁਰਬਾਣੀ ਵਿੱਚ ਹੋਰ ਸਮੇਂ ਆਇਆ। ਪੱਤ ਪ੍ਰਵਾਨਾ ਪਿੱਛੇ ਪਾਈ ਹੈ, ਪੱਤ ਪ੍ਰਵਾਨਾ ਪਿੱਛੇ ਪਾਈ ਹੈ ਤੋ ਨਾਨਕ ਤੁਲਿਆ ਜਾਪੇ। ਅਮੁੱਲ ਤੁਲ, ਅਮੁੱਲ ਪ੍ਰਵਾਨ, ਪ੍ਰਵਾਨ ਦਾ ਅਰਥ ਹੈ ਵੱਟਾ। ਕਹਿਣ ਲੱਗੇ ਜਿੰਦੇ ਵਿੱਚ ਕੋਈ ਹੇਰਾ ਫੇਰੀ ਨਹੀਂ ਚੱਲ ਸਕਦੀ, ਜਿਹੜਾ ਵਸਤ ਨਹੀਂ ਚੱਲਦਾ, ਮੇਰੇ ਰੱਬ ਦਾ ਤੁਲਾ ਤਰਾਜ਼ੂ ਵੀ ਉਹ ਹੈ ਤੇ ਮੇਰੇ ਪ੍ਰਭੂ ਦਾ ਪ੍ਰਵਾਨਾ ਵੱਟਾ ਵੀ ਉਹ, ਉੱਥੇ ਕੇਵਲ ਸੱਚ ਹੀ ਸੱਚ ਹੈ। ਅਮੁੱਲ ਤੁਲ, ਅਮੁੱਲ ਪ੍ਰਵਾਨ, ਅਮੁੱਲ ਬਖਸ਼ਿਸ਼ ਹੈ, ਰਹਿਮਤ ਵੀ ਉਹਦੀ ਅਮੁੱਲ ਹੈ, ਖਰੀਦੀ ਨਹੀਂ ਜਾ ਸਕਦੀ। ਕਿਉਂ? ਕਿਉਂਕਿ ਉਹਦੇ ਤੇ ਗੁਣ ਦਾ ਨਿਸ਼ਾਨ, ਮੋਹਰ ਲੱਗੀ ਹੋਈ ਹੈ, ਨਾਮ ਦੇ ਨਿਸ਼ਾਨ ਦੀ ਮੋਹਰ ਲੱਗੀ ਹੋਈ ਹੈ, ਐਸ ਗੁਣ ਕਰਕੇ ਇਹਦੇ ਤੇ ਆ ਰਹਿਮਤ ਹੋਈ ਹੈ। ਬਿਨ ਗੁਣ ਕੀਤਾ ਭਗਤ ਨਾ ਹੋਏ, ਭਗਤੀ ਪ੍ਰਮਾਣ ਨਹੀਂ ਜਿੰਨੀ ਦੇਰ ਗੁਣ ਨੇ, ਗੁਣ ਦੀ ਮੋਹਰ ਲੱਗਣੀ ਚਾਹੀਦੀ, ਗੁਣ ਦੀ ਮੋਹਰ ਬਹੁਤ ਜ਼ਰੂਰੀ। ਇਸ ਲਈ ਕਹਿਣ ਲੱਗੇ ਅਮੁੱਲ ਬਖਸ਼ੀਸ਼, ਕਿਉਂਕਿ ਬਖਸ਼ੀਸ਼ ਤਾਂ ਹੈ ਨਾ ਨਾਮ ਰਹਿਮਤ, ਪਰ ਹੁੰਦਾ ਗੁਣਾਂ ਦੇ ਨਿਸ਼ਾਨ ਨਾਲ ਹੈ, ਨਾਮ ਦੇ ਨਿਸ਼ਾਨ ਨਾਲ। ਇਸੇ ਲਈ ਉਸ ਪਹਿਲੇ ਸ਼ਬਦੰਤ ਦੀ ਇੱਕ ਥਾਂ ਬੜੀ ਖੂਬਸੂਰਤ ਗੱਲ ਆਖੀ, ਜਿੱਥੇ ਆਖਿਆ ਨਾ ਸਗਲ ਸੰਸਾਰ ਕੀ ਉਹ ਵੜ ਜਾ ਰਿਹਾ, ਸਾਰੇ ਸੰਸਾਰ ਨੂੰ ਜੇਤੇ ਜੀਤੇ ਤੇ ਵੜ ਜਾ ਰਹੇ, ਖੁੱਲੇ ਹੱਟ ਹੋਆ ਵਪਾਰ, ਜੋ ਦੀ ਸੈਸੋ ਚੱਲਣ ਹਾਰ। ਅੱਗੇ ਕੀ ਇਹ ਧਰਮ ਦਲਾਲ ਪਾਏ
निशान धर्म जेड़ा है वो नाम का निशान पाउंदा है निशान दर्श हुंदा है मोर रहा है गुरु कहन लगे रब की जी अमोल बख्शिश है उनके ते नाम की मोर लगी अमोल बख्शिश अमोल निशान कहन लगे वो हुंदा कर्म तो है पर एक ख्याल ते वो कर्म वो जेड़ा फरमान दे अनुकूल हो कोई किसी का कर्म अमुल भी हो सकता है पर अमुल कर्म जेड़ा उसे आखते जेड़ा अमुल फरमान दे अनुकूल हो भाव उस प्रभु के हुक्म दे अनुकूल हो उनके भाने दे अनुकूल हो जेड़ा मनुख कर्म अपने प्रभु दे भाने विच उनके हुक्म विच करता है अनुकूल करता है जो मेरे प्रभु का हुक्म है उस अनुसार ही मेरे कर्म होंगे वो कर्म भी अमुल ने अमुल कर्म अमुल फरमान कहन लगे यो मेरे रब का घेरा जेड़ा है ना वो अमुलो अमुल है उसे कोई व्यापार नहीं हो सकता कोई सौदे नहीं हो सकते कोई चीज खरीदी नहीं जा सकती अमुल करम अमुल अमुलो अमुल आखे अड़ना जाए आख आख रहे निवलाए जेड़े आखन वाले सन वो विस्माद होए हैरान होए हम मतलब आ गया आखन वाले कौन गिनती की थी फिर प्रकृति विचों उन्होंने लोगों की उन्होंने चीजों की उन्होंने वस्तुओं की जो श्रेष्ठ मनिया जा कई लोगों ने मन ली कह लगे वो भले यह जो वस्तुआं तुम महान समझते हो ना यह भी उनकी प्रकृति उनकी किरत उनके किते दिया प्रतीक ने जी कुदरत है ना उस करते के किते भी प्रतीक है उस दिन भी लगा रहा कि वो जो बीसे अंबर तारे इस गल का जवाब मंगते हैं कि किन वो चीते चीत नहाए आखिर किसी भी पैदाइश का पैदा करने वाले के करते के प्रतीक ने किरत में किसी ने बनाया कहन लगे लो मैं थानू हूं उनकी प्रकृति उनके किते जेड़े उनके केवल गुणा के प्रतीक बन रहे हैं उन्हों की विस्ताखना भाव उन्हों की होद ही अपने आप में उस प्रभु की अमूलता का गोवा बढ़ते आखें वेद पाठ पुराण आखें पढ़े विख्यान भावें वेद ने भावें वेद पाठी ने भावें उन्होंने समझ समझ के पढ़ पढ़ के विख्यान करने वाले कोई विद्वान ने सारे आख ही तो रहे ने उस प्रभु कि वह अमोलक के हो गया अपना अपना ढंग है अपनी अपनी पहुंच है पर आखी जाते आखे ब्रह्मा ब्रह्मे आखे इंद वो भी भाव उनके हुक्म रहन का उनके गुलाम होने का प्रतीक है आप रोज शब्द पढ़ने अमृत वेले बोलिया बबीहा तैदर सुनी पुकार अगे की करने मेघे नो फरमान होया हुक्म होया इंद वर्षे दया कर लोग अमन उपजा चाहो पर गुरु ने आख्या भलिया एक गल हो राज यह भी एक गल का प्रतीक है कि जिसका हुक्म इंद वर्षदा वो भी किसी के हुक्म विच है बदलों नू वेख के खुश ना हो बल्कि यह वेख भेजे किन्ने ने बदलों नू वेख के खुश ना हो मत आखे बदल आ गए बस मेरे ते रहमत वसेगी बदल मेरे ते रहमत वसा रहे बिल्कुल नहीं ये नाल नाल याद रखी कि मेघे नू फरमान होया किसी ने हुक्म किया है मेघ का आना ही अपने आप में ये आख रहा है बस ऐसे रुकना मेघ का वसना ही अपने आप में एक गल स्थापित कर रहा है आख रहा है गवाही भर रहा है कि साडे सिर पर कोई मालिक है जिंदे हुक्म विच असीं वस रहे हैं भय विच पवन वह सदवाओ भय विच चलने लख दरियाओ भय विच अगन कढ़े विकार विगार भय विच
ਧਰਤੀ ਦੱਬੀ ਬਾਹਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਉਹਦਾ ਵਸਣਾ ਦਰਿਆਵਾਂ ਦਾ ਚੱਲਣਾ ਸੂਰਜ ਦਾ ਚੜ੍ਹਨਾ ਛੁਪਣਾ ਚੰਦਰਮਾ ਦਾ ਰੋਸ਼ਨੀ ਦੇਣਾ ਤੇ ਛੁਪ ਜਾਣਾ ਇਹ ਸਾਰਾ ਕੁਛ ਇਸ ਗੱਲ ਦੀ ਗਵਾਹੀ ਭਰਦਾ ਆਖ ਰਿਹਾ ਕਿ ਸਾਡੇ ਸਿਰ ਤੇ ਕੋਈ ਕਰਤਾ ਹੈ ਸਾਨੂੰ ਚਲਾਉਣ ਵਾਲਾ ਤੇ ਹੁਕਮ ਕਰਨ ਵਾਲਾ ਜਿਹਦੇ ਹੁਕਮ ਵਿੱਚ ਅਸੀਂ ਵਰਤ ਰਹੇ ਹਾਂ ਹਰਾਰਤ ਹੈ ਸੰਸਾਰ ਦੀ ਸਾਰੀ ਮੂਵਮੈਂਟ ਜਿਹੜੀ ਹੈ ਇਹਨੂੰ ਕੋਈ ਚਲਾ ਰਿਹਾ ਹੈ ਇਹ ਪ੍ਰਕਿਰਤੀ ਦੀ ਗਵਾਹੀ ਆਖੇ ਗੋਪੀ ਤੇ ਗੋਵਿੰਦ ਜੇ ਤੁਸੀਂ ਕਾਣ ਤੇ ਗੋਪੀਆਂ ਨੂੰ ਮਹਾਨ ਸਮਝਦੇ ਹੋ ਨਾ ਫਿਰ ਵੀ ਸਮਝ ਲਿਓ ਉਹ ਮਹਾਨ ਨਹੀਂ ਉਹ ਤਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਅਸੀਂ ਕਿਸੇ ਦੇ ਹੁਕਮ ਵਿੱਚ ਹੀ ਆਏ ਹਾਂ ਤੇ ਜਦੋਂ ਉਹਦਾ ਹੁਕਮ ਹੋਇਆ ਅਸੀਂ ਚਲਾ ਜਾਣਾ ਹੈ ਆਪਣੇ ਆਪ ਵਿੱਚ ਅਸੀਂ ਕੁਝ ਵੀ ਨਹੀਂ ਲੇਕਿਨ ਸਾਡੀ ਹਾਲਤ ਕੀ ਹੈ ਅਸੀਂ ਕੀਤੇ ਕੋ ਮੇਰੇ ਸਮਾਨ ਨੇ ਕਰਨ ਹਾਰ ਤ੍ਰਿਣ ਜਾਣੇ ਅਸੀਂ ਉਸ ਦੀ ਬਣਾਈ ਹੋਈ ਕੁਦਰਤ ਜਿਹੜੀ ਉਹਦੇ ਕਰਤੇ ਦੀ ਸ਼ਹਾਦਤ ਭਰਦੀ ਹੈ ਗਵਾਹੀ ਭਰਦੀ ਹੈ ਆਖਦੀ ਹੈ ਉਪਮਾ ਅਸੀਂ ਉਹਦੀ ਬਜਾਏ ਅਸੀਂ ਕੁਦਰਤ ਦੇ ਦੁਆਲੇ ਹੀ ਪਰਿਕਰਮਾ ਕਰਨ ਲੱਗ ਪੈਂਦੇ ਹਾਂ ਉਸੇ ਦੇ ਦੀਵੇ ਜਗਾਈ ਜਾਂਦੇ ਹਾਂ ਉਸੇ ਨੂੰ ਗਾਣੇ ਬੰਨ੍ਹੀ ਜਾਂਦੇ ਹਾਂ ਉਸੇ ਨੂੰ ਪਰਿਕਰਮਾ ਕਰੀ ਜਾਂਦੇ ਹਾਂ ਉੱਥੇ ਹੀ ਮੱਥੇ ਟੇਕੀ ਜਾਂਦੇ ਹਾਂ ਸਾਡਾ ਤਾਂ ਕੰਮ ਹੈ ਉਲਟ ਹੋ ਗਿਆ ਗੁਰੂ ਨੇ ਬਾਣੀ ਵਿੱਚ ਆਵਾਜ਼ ਦਿੱਤੀ ਸੀ ਗੁਰੂ ਦਸਮ ਪਾਤਸ਼ਾਹ ਜੀ ਨੂੰ ਵੀ ਆਖਿਆ ਸੀ ਬਿਨ ਕਰਤਾਰ ਨਾ ਕਿਰਤਮ ਮਾਨੋ ਕਰਤਾਰ ਤੋਂ ਬਿਨਾਂ ਕਿਰਤਮ ਦੀ ਕਿਰਤ ਦੀ ਪੂਰਾ ਨਹੀਂ ਕਰਨੀ ਕੁਦਰਤ ਨੂੰ ਕੇਵਲ ਵੇਖਣਾ ਹੈ ਪਰਚੋਲਣਾ ਹੈ ਇਸ ਖਿਆਲ ਨਾਲ ਕੁਦਰਤ ਨੂੰ ਸੰਭਾਲਣਾ ਹੈ ਇਸ ਖਿਆਲ ਨਾਲ ਕਿ ਇਹ ਮੇਰੇ ਕਰਤੇ ਦੀ ਕਿਰਤ ਹੈ ਮੈਂ ਇਹਨੂੰ ਸਮਝ ਕੇ ਇਹ ਜਾਣ ਸਕਦਾ ਕਿ ਮੇਰਾ ਕਰਤਾ ਕਿੱਡਾ ਮਹਾਨ ਹੈ ਜਿਹਨੇ ਆਹ ਕੁਝ ਬਣਾਇਆ ਜਿਹਨੇ ਫੁੱਲਾਂ ਵਿੱਚ ਰੰਗ ਭਰਿਆ ਜਿਹਨੇ ਬੂਟਿਆਂ ਵਿੱਚ ਰਸ ਭਰਿਆ ਜਿਹਨੇ ਖੂਨ ਨੂੰ ਲਾਲ ਕੀਤਾ ਤੇ ਚੱਲਦਾ ਰੱਖਿਆ ਇਹ ਸਾਰਾ ਕੁਝ ਬਣਾਉਣ ਵਾਲਾ ਕਰਨ ਵਾਲਾ ਕੌਣ ਇਹ ਰਚਨਾ ਮੈਂ ਤੇ ਨਹੀਂ ਕਰ ਸਕਿਆ ਕਿਸੇ ਹੋਰ ਨੂੰ ਵੀ ਕਰਦਾ ਨਹੀਂ ਦੇਖਿਆ ਕਿ ਲੱਗੇ ਇਸ ਲਈ ਕੁਦਰਤ ਨਾਲ ਸਿੱਖ ਨੇ ਇੰਨਾ ਕੁ ਜੁੜਨਾ ਪਰ ਮਨ ਤਾਂ ਪ੍ਰਭੂ ਬਿਨ ਕਰਤਾਰ ਨਾ ਕਿਰਤਮ ਮਨ ਨੂੰ ਫਿਰ ਕਹਿਣ ਲੱਗੇ ਜੀ ਕਰਤਾਰ ਕੌਣ ਹੈ ਉਹਦੀ ਪਰਿਭਾਸ਼ਾ ਕੀ ਹੈ ਕਹਿਣ ਲੱਗੇ ਆਦ ਅਜੂਨ ਅਜੈ ਅਬਨਾਸੀ ਨਿਸ਼ਾਨੀ ਆਦ ਅਜੂਨ ਅਜੈ ਅਬਨਾਸੀ ਤੈ ਪਰਮੇਸ਼ਰ ਜਾਣ ਗੁਰੂ ਦਸਮ ਪਾਤਸ਼ਾਹ ਜੀ ਕਹਿਣ ਲੱਗੇ ਬਿਨ ਕਰਤਾਰ ਨਾ ਕਿਰਤਮ ਮਾਨੋ ਆਦ ਅਜੂਨ ਅਜੈ ਅਬਨਾਸੀ ਤੈ ਪਰਮੇਸ਼ਰ ਜਾਣੂ ਜਿਹੜਾ ਇੱਕ ਯੁੱਗ ਵਿੱਚ ਆਵੇ ਅਵਤਾਰ ਦੂਜੇ ਯੁੱਗ ਵਿੱਚ ਹੋਰ ਕਿਸੇ ਨੂੰ ਆਉਣਾ ਪਵੇ ਉਹ ਚਲਾ ਜਾਏ ਉਹ ਪਰਮਾਤਮਾ ਨਹੀਂ ਹੋ ਸਕਦਾ ਉਹ ਤਾਂ ਅਵਨਾਸੀ ਹੈ ਪਰਮੇਸ਼ਰ ਉਸੇ ਨੂੰ ਸਮਝ ਉਹ ਕੁਦਰਤ ਦਾ ਹਿੱਸਾ ਜ਼ਰੂਰ ਹੈ ਉਹਦੀ ਚੰਗੇ ਕੰਮ ਜਾਂ ਉਹਦੀ ਵਡਿਆਈ ਜਿਹੜੀ ਹੈ ਸਿਰਫ ਇੰਨੀ ਗੱਲ ਦਾ ਪ੍ਰਤੀਕ ਹੈ ਕਿ ਇਹਨੂੰ ਕਿਸੇ ਨੇ ਭੇਜਿਆ ਉਹ ਆਖ ਰਹੀ ਹੈ ਤੇ ਇਸ ਗੱਲ ਦੀ ਗੋਈ ਭਰ ਰਹੀ ਹੈ ਸਾਨੂੰ ਬਣਾਉਣ ਵਾਲਾ ਵੀ ਕੋਈ ਹੈ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਹੁਣ ਇੱਥੇ ਦਾਨਵਾਂ ਦਾ ਲਫ਼ਜ਼ ਆ ਗਿਆ ਕਿਉਂਕਿ ਕਿਰਤ ਵਿੱਚ ਤਾਂ ਸ਼ਾਮਲ ਹੈ ਨਾ ਦਾਨਵਾਂ ਦੀ ਸ਼ਕਤੀ ਵੀ ਇਸ ਗੱਲ ਦਾ ਪ੍ਰਤੀਕ ਹੈ ਕਿ ਉਹਨਾਂ ਨੂੰ ਬਣਾਉਣ ਵਾਲਾ ਕੋਈ ਹੈ ਬਸ ਉਹਨਾਂ ਦਾ ਸਾਡਾ ਸਿਰਫ ਰਿਸ਼ਤਾ ਇੰਨਾ ਹੀ ਹੈ ਕਿ ਅਸੀਂ ਦੇਖ ਕੇ ਕੁਦਰਤ ਦੇ ਕਿਸੇ ਹਿੱਸੇ ਨੂੰ ਇੰਨੀ ਗੱਲ ਪਛਾਣੀਏ ਇਹਨੂੰ ਬਣਾਉਣ ਵਾਲੇ ਕੌਣ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਅੱਗੇ ਕਹਿਣ ਲੱਗੇ ਕੇਤੇ ਆਖੇ ਆਖਣ ਪਾਏ ਜਿਹੜੇ ਵੀ ਆਖ ਸਕੇ ਆਖਣ ਪਾਏ ਉਹਨਾਂ ਬੜਿਆਂ ਨੇ ਬਹੁਤ ਕੁਝ ਆਖਿਆ ਕੇਤੇ ਕਹਿ ਕਹਿ ਉੱਠ ਉੱਠ ਜਾਏ ਤੇ ਕਹਿ ਕਹਿ ਕੇ ਆਖ ਆਖ ਕੇ ਚਲੇ ਗਏ ਕਿਤੇ ਕਹਿ ਕਹਿ ਉੱਠ ਜਾਏ ਕਹਿਣ ਲੱਗੇ ਜਿੰਨੇ ਨੇ ਹੁਣ ਤੱਕ ਆਖਿਆ ਉਹ ਮੇਰੇ ਪ੍ਰਭੂ ਨੇ ਬਣਾਏ ਸਨ ਤੇ ਜੇ ਭਲਾ ਇੰਨੇ ਹੋਰ ਵੀ ਬਣ ਜਾਣ ਤੇ ਫਿਰ ਆਖ ਲੈਣਗੇ ਕਿਤੇ ਕੀਤੇ ਹੋਰ ਕਰੇ ਹੋਰ ਵੀ ਕਰਦੇ ਨੇ
ਤੇ ਉਹ ਵੀ ਆਖਣ ਲੱਗ ਪੈਣ ਤਾਂ ਰੱਖ ਲੈਣਗੇ ਕਹਿੰਦੇ ਕਿ ਨਹੀਂ ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਦੇ ਭਲਾ ਫਿਰ ਵੀ ਕਿਉਂ ਨਹੀਂ ਆਖ ਸਕਦੇ ਇਹਦਾ ਜਵਾਬ ਆਖੀ ਜਾ ਉਹ ਕਾਰਨ ਇਹ ਕਿ ਉਸ ਤੋਂ ਬਣ ਗਏ ਦੇਵਰ ਭਾਵੇ ਦੇਵਰ ਹੋਏ ਉਹਨੂੰ ਕਿਸੇ ਨੇ ਥੋੜਾ ਬਣਾਉਣਾ ਵੀ ਇੱਕ ਵਾਰੀ ਉਹਦੀ ਮੇਜਰਮੈਂਟ ਹੋ ਜਾਣੀ ਵੀ ਆਹ ਜਿਹੜਾ ਮਾਡਲ ਹੈ ਇੰਨਾ ਵੱਡਾ ਬਣੇਗਾ ਰੱਬ ਨੂੰ ਕਿਸੇ ਹੋਰ ਨੇ ਤਾਂ ਬਣਾ ਨਹੀਂ ਉਹ ਸਵੈ ਬਣ ਆਪੇ ਆਪ ਨਿਰੰਜਨ ਸੋਏ ਇਸ ਲਈ ਜਿੰਨਾ ਕੁ ਤੂੰ ਨਾਪ ਕੇ ਉਹਨੂੰ ਵੱਡਾ ਆਖਣਾ ਨਾ ਉਹ ਆਪਣੀ ਮਰਜ਼ੀ ਨਾਲ ਅਗਲੇ ਪਲ ਉਦੋਂ ਵੱਡਾ ਹੋ ਜਾਂਦਾ ਜੇ ਭਲਾ ਤੂੰ ਉਹਦਾ ਹੋਰ ਅੰਦਾਜ਼ਾ ਲਗਾਵੇਂ ਤੇ ਆਖੇ ਨਹੀਂ ਹੁਣ ਅੱਗੇ ਨਾਲੋਂ ਰੱਬ ਵੱਡਾ ਤੇਰੀ ਮੱਤ ਦਾ ਮੇਜਰਮੈਂਟ ਮੱਤ ਦਾ ਫੀਤਾ ਹੋਰ ਵੱਡਾ ਹੋ ਜਾਏ ਤੂੰ ਆਖੇ ਇਦੋਂ ਵੱਡਾ ਤੇ ਅਗਲੇ ਪਲ ਉਦੋਂ ਵੱਡਾ ਹੋ ਜਾਂਦਾ ਉਹਨੂੰ ਪਲ ਲੱਗਣੇ ਬਣਾਉਣ ਲੱਗਿਆ ਆਪਣੇ ਆਪ ਨੂੰ ਆਪਣੇ ਆਪ ਤੋਂ ਪ੍ਰਕਾਸ਼ ਜੇਵੜ ਬਾਬਾ ਜੇਵੜ ਹੋਏ ਜਿੰਨਾ ਚਾਹੇ ਵੱਡਾ ਹੋ ਜਾਏ ਉਹ ਤੇਰੇ ਮੁਤਾਬਿਕ ਹੈ ਨਹੀਂ ਵੀ ਤੈਨੂੰ ਉਡੀਕਣਾ ਉਹਨੇ ਤੂੰ ਉਹਨੂੰ ਵੱਡਾ ਕਰਨਾ ਜੇਵੜ ਬਾਬਾ ਜੇਵੜ ਹੋਏ ਆਪੇ ਆਪ ਨੂੰ ਇੰਜਨ ਖੋਏ ਕਿਹ ਲੱਗੇ ਉਹ ਆਪਣੀ ਮਰਜ਼ੀ ਤੇ ਨਿਰਭਰ ਹੈ ਇਸ ਲਈ ਉਹਨੂੰ ਆਖ ਆਖ ਕੇ ਆਪਣੇ ਬੁੱਧੀ ਦੀ ਸੀਮਾ ਵਿੱਚ ਲਿਆਉਣ ਦੀ ਕੋਸ਼ਿਸ਼ ਨਾ ਕਰ ਉਹਨੂੰ ਕੇਵਲ ਵੱਡਾ ਆਖ ਇਹ ਨਾ ਆਖ ਕੇਵਲ ਵੱਡਾ ਵੱਡਾ ਆਖ ਵੀ ਵੱਡਾ ਹੈ ਬਸ ਵੱਡਿਆਂ ਤੋਂ ਵੱਡਾ ਹੈ ਬਸ ਇਹ ਨਾ ਆਖ ਕੇਵਲ ਵੱਡਾ ਵੀ ਕਿੱਡਾ ਵੱਡਾ ਇਹ ਸੀਮਾ ਨਾ ਪਏਗਾ ਕਿਉਂ ਕਿਉਂਕਿ ਜੇ ਤੂੰ ਆਪਣੀ ਸਿਆਣਪ ਨਾਲ ਆਪਣੀ ਚਤਰਾਈ ਨਾਲ ਤੇ ਆਪਣੇ ਬੋਲਾਂ ਦੀ ਸ਼ਬਦਾਵਲੀ ਦੀ ਤਾਕਤ ਨਾਲ ਉਹਨੂੰ ਵੱਡਾ ਆਖਣ ਆਖ ਕੇ ਸੀਮਤ ਕਰਨ ਦੀ ਕੋਸ਼ਿਸ਼ ਕਰੇ ਤਾਂ ਗੁਰੂ ਕਹਿੰਦੇ ਨੇ ਮੈਂ ਸਮਝਾਂਗਾ ਤੂੰ ਮੂਰਖ ਤੇ ਮੂਰਖ ਵੀ ਨਹੀਂ ਮੂਰਖਾ ਸਿਰ ਮੂਰਖ ਜੇ ਕੋ ਆਖੇ ਬੋਲ ਵਿਗਾੜ ਜਿਹੜਾ ਮਨੁੱਖ ਬਹੁਤਾ ਬੋਲਣ ਵਾਲਾ ਹੋ ਬਹੁਤੀਆਂ ਗੱਲਾਂ ਤੇ ਬਹੁਤੀਆਂ ਸਿਆਣਪਾਂ ਤੇ ਬਹੁਤੀ ਆਪਣੇ ਗਿਆਨ ਛੱਡਦਾ ਹੋਵੇ ਤੇ ਰੱਬ ਦੀ ਸੀਮਾ ਕਾਇਮ ਕਰਦਾ ਹੋਵੇ ਮੈਂ ਰੱਬ ਦਾ ਬਿਆਨ ਕਰ ਸਕਣਾ ਗੁਰੂ ਕਹਿੰਦੇ ਨੇ ਮੈਂ ਉਹਨੂੰ ਗਵਾਰਾਂ ਗਵਾਰ ਸਮਝਣਾ ਕਿਉਂ ਸਮਝਣਾ ਕਿਉਂਕਿ ਉਹ ਘੇਰੇ ਵਿੱਚ ਆਉਣ ਨਾ ਵਾਲਾ ਨਹੀਂ ਉਹਦਾ ਹਰ ਘੇਰਾ ਅਬੁੱਲ ਹੈ ਤੇ ਅਬੁੱਲ ਦੀ ਕਦੀ ਕੋਈ ਕੀਮਤ ਨਹੀਂ ਪਾ ਸਕਦਾ ਉਹਦੀ ਕੋਈ ਸੀਮਾ ਨਹੀਂ ਤੈਅ ਕਰ ਸਕਦਾ ਹਾਂ ਜੇ ਉਹਦੇ ਨੇੜੇ ਹੋਣਾ ਹੈ ਤਾਂ ਉਹਦਾ ਇੱਕੋ ਤਰੀਕਾ ਹੈ ਕਿ ਅਮੁੱਲ ਆਵੇ ਅਮੁੱਲ ਲੈ ਜਾਏ ਤੈਨੂੰ ਜੀਵਨ ਮਿਲਿਆ ਹੈ ਅਮੁੱਲ ਤੂੰ ਅਮੁੱਲ ਹੋ ਕੇ ਆਇਆ ਪ੍ਰਭੂ ਨੇ ਤੈਨੂੰ ਉਹ ਜੀਵਨ ਦਿੱਤਾ ਜਿਹੜਾ ਬਾਜ਼ਾਰੋਂ ਨਹੀਂ ਖਰੀਦਿਆ ਜਾ ਸਕਦਾ ਤੂੰ ਅਮੁੱਲ ਆਇਆ ਹੈ ਤੇ ਜਾਣ ਲੱਗਿਆ ਵੀ ਅਮੁੱਲ ਨੂੰ ਲੈ ਜਾਏ ਬਸ ਇਸ ਸੰਸਾਰ ਵਿੱਚ ਆ ਕੇ ਨਿਗੁਣੀਆਂ ਵਸਤੂਆਂ ਨੂੰ ਨਾ ਖਰੀਦਦਾ ਫਿਰ ਕਿਉਂਕਿ ਤੇਰੇ ਕੋਲ ਜੀਵਨ ਹੈ ਅਮੁੱਲ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੰਬਾਰ ਜਿਉ ਬਣ ਫਲ ਪਾਕੇ ਭੋਏ ਗਿਰੇ ਬਹੁਰ ਨਾ ਲਾਗੇ ਡਾ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਈ ਬਦਲੇ ਦਾ ਤੈਨੂੰ ਜੀਵਨ ਮਿਲਿਆ ਅਮੁੱਲ ਅਮੁੱਲ ਆਵੇ

محلہ پہلا کچھ جی ایک اوہنکار ستگر پرساد

درویش میرے لباس نو دیکھ کے لوکی مینو پار برہم پرمیشور دے در تے پہنچیا ہوا سمجھتے ہیں اور مینو پتہ ہے میرا ہردہ بڑا دور ہے. بھویں عام منک دی گل بابا فرید صاحب نے کیتی ہے, ایک پیمانہ ہے جس کو پتہ چل جاتا ہے دوری ہے کہ نیڑتا ہے. بڑی ایکاگرتا نال ان بولوں نو شرون کرنا, جیسے جیسے منک دے اندر اوگن ود دے جاون پھر سمجھ لینا دوری ود دی جا رہی, ہنکار ود گیا ہے, وکار ود گیا ہے, خام خواہ دوجیاں نال ایرخا ویر ورودھ ود گیا, واسنا کرودھ وچ اضافہ ہو گیا, تو سمجھ لینا دوری ود دی جا رہی. جنے اوگن ود جاون گے دوری ود جائے گی, بلکہ اوگن تا منک نو بن کے رکھ لے. میرے صاحب جی نے امرت لبریز بول اپنی مبارک بانی چاکھے نے, چننے نانک اوگن جیتڑے تیتے گلی جنزی, جننے زیادہ اوگن ہون گے بس سمجھ لینا اے منک اوگنا دے سنگلاں وچ جکڑیا ہوا, ایدا نتنیم رہ جائے گا, ایدا جپ ٹوٹ جائے گا اور ہردہ ویر ورودھ نال پار جائے. اے پیمانہ ہے من کتنا دور ہے اور سچ جاننا جتنے گن ود جاؤ. ایکاگرتا ود گئی ہے, بانی دا پاٹھ بڑے دھیان نال کرتا ہے, پریم نال سیوا کرتا ہے, تے گرو بخشی ہوئی آمدن وچوں شردا سہت دسوند ارپن کرتا ہے, سچ بولتا ہے, خماوان ہے, نرمانتا دھارن کرتا پیا, جتنے شبھ گن ودتے جان سمجھ لینا نیڑتا ود دی جا. نیڑتا دی پچھان یہ ہے کہ ہردا شبھ گنا نال بھرتا جا, پریم نال بھرتا جا رہا. میرے صاحب کندنے ہے نرنکار میرا جیون تا کچجے پن نال بھریا. چج دا مطلب ہے جیون, جیون دا ٹنگ, جیون جیون دی شالی. چج شبد چرج شبد تو بنیا ہے, تے چرج دا مطلب ہے جیون آچار, جیون جیون دا شالی, جیون دا ٹنگ. بڑے قیمتی کالم دے دو بول نے, کہندا ہے ہزاروں مشکلوں کی سخت مشکل ایک یہی ہے, تمنا زندگی کی ہے پر جینا نہیں آتا. جیون دی خواہش تا ہے پر جیون دا چج کوئی نہیں, جیون دا ڈھنگ کوئی نہیں ہے, اس کر کے کی پچھان ہوے گی کہ دا جیون سچجا ہے کہ کچجا ہے. بڑے دھیان نال ان بولوں نو شرون کرنا, کچجے جیون دی پچھان ہے, یہ سویرے جاگدا تے ہے, کیونکہ بنا جاگن دے ساڈا جیون چل ہی نہیں سکتا. جے دکان تے جانا ہے تے جاگ کے ہی جانا, ستا ستا بندہ کوئی جا کے دکان نہیں کھول سکتا. ہلوانا ہے, کم کار کرنا ہے, بازار جانا ہے, پروار وچ کار ویار کرنا ہے, تے جاگنا تے پوے گا. پر کچجا بندہ ہے جدوں جاگ آئی ادوں جاگ, بھائی کوئی گل نہیں جاگ ہی جانا ہے. اٹھ وجے جاگاں گے, دس وجے جاگاں گے, نو وجے جاگاں گے, جدوں جاگ آئی ادوں جاگ گئے. پر سچجا منک وہ ہے جس دا جاگنا گرو واسطے انوسار ہو گیا, جڑا امرت ویلے جاگ کے پربھو دے در تے پکارا کرتا ہے اور سنیاں بھی جاندیاں. صاحب جیاں دے بول نے کدنے بابی ہا امرت ویلے بولیا تا در سنی پکار, کرتا پرخ دے در تے کس دی پرارتھنا سنی جاتی, پروان ہو جاندی ہے. ہر امرت ویلے وتے کا بیجیا
ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਦਾ ਹੈ, ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਦਾ ਔਰ ਧਿਆਨ ਨਾਲ ਉਸ ਕੀਤੇ ਹੋਏ ਜਪ ਨੂੰ ਸੁਣਦਾ ਹੈ, ਫਿਰ ਗੁਰੂ ਬਖਸ਼ੀਆਂ ਬਾਣੀਆਂ ਦਾ ਨਿਤਨੇਮ ਕਰਦਾ। ਤੁਸੀਂ ਪਰਿੰਦਿਆਂ ਨੂੰ ਦੇਖ ਲਓ ਸਵੇਰੇ ਜਾਗਦੇ, ਅੰਮ੍ਰਿਤ ਵੇਲੇ ਜਾਗ ਕੇ ਤਕਰੀਬਨ ਅੱਧਾ ਘੰਟਾ ਸਾਰੇ ਪਰਿੰਦੇ ਜਾਪ ਕਰਦੇ, ਪਰਮਾਤਮਾ ਦੇ ਜਪ ਵਿੱਚ ਲੀਨ ਹੁੰਦੇ ਨੇ ਅਤੇ ਫਿਰ ਆਪਣੇ ਚੋਗੇ ਦਾ ਆਹਾਰ ਕਰਦੇ, ਆਪਣੇ ਭੋਜਨ ਭੋਜਨ ਵਿੱਚ ਪਰਿਵਰਤ ਹੁੰਦੇ ਦਿਖਾਈ ਪੈਂਦੇ ਨੇ। ਪਰ ਮਨੁੱਖ ਨੂੰ ਦੇਖੋ, ਇਹਦਾ ਜੀਵਨ ਕੁਚੱਜੇਪਨ ਨਾਲ ਭਰਿਆ। ਮੇਰੇ ਸਾਹਿਬ ਨੇ ਅਲੰਕਾਰ ਜੀਵ ਇਸਤਰੀ ਦਾ ਵਰਤਿਆ ਹੈ, ਕਹਿੰਦੇ ਮਨ ਕੁਚੱਜੀ ਅਮਾਵਣ ਡੋਸੜੇ। ਇਹ ਮਨ ਸ਼ਬਦ ਹੈ ਜੰਝੇ ਨਾਲ, ਅਤੇ ਇਸਦਾ ਉਚਾਰਣ ਹੁੰਦਾ ਹੈ ਮਨ, ਨਾਸਕੀ ਉਚਾਰਣ ਹੈ ਇਸਦਾ। ਪਰ ਬੜੀ ਵਾਰੀ ਅਸੀਂ ਇਸ ਨੂੰ ਅੱਖਰਾਂ ਦਾ ਪੂਰਾ ਬੋਧ ਨਾ ਹੋਣ ਕਰਕੇ ਕਈ ਇਸ ਨੂੰ ਮੰਝ ਉਚਾਰਣ ਕਰ ਜਾਂਦੇ ਨੇ ਜੱਜੇ ਨਾਲ, ਔਰ ਕਈ ਮੰਝ ਝੱਜੇ ਨਾਲ ਵੀ ਇਸਦਾ ਉਚਾਰਣ ਕਰ ਜਾਂਦੇ ਨੇ। ਇਹ ਥੋੜ੍ਹਾ ਜਿਹਾ ਪ੍ਰੇਮ ਦਾ ਮੈਂ ਅਰਜ਼ ਕਰਾਂ ਸਬਜੈਕਟ ਹੈ। ਜਿਤਨਾ ਹਿਰਦਾ ਗੁਰੂ ਦੇ ਪ੍ਰੇਮ ਨਾਲ ਭਰਿਆ ਹੋਵੇਗਾ, ਸ਼ਰਧਾ ਨਾਲ ਭਰਿਆ ਹੋਵੇਗਾ, ਉਤਨਾ ਹੀ ਸਾਡਾ ਬਾਣੀ ਦਾ ਉਚਾਰਣ ਠੀਕ ਹੁੰਦਾ ਜਾਏ। ਅਸੀਂ ਧਿਆਨ ਨਾਲ ਪੜ੍ਹਾਂਗੇ, ਪਰ ਜੇ ਫੋਰਮਲ ਤਰੀਕੇ ਨਾਲ ਬਾਣੀ ਅਸੀਂ ਪੜ੍ਹਾਂਗੇ, ਚਲੋ ਪੜ੍ਹ ਲਓ ਮੁਕਾ ਲਓ, ਜਿਵੇਂ ਬੜੇ ਲੋਕ ਕਰਦੇ ਨੇ, ਬਸ 15-20 ਮਿੰਟਾਂ ਵਿੱਚ 5 ਬਾਣੀਆਂ ਮੁਕਾ ਦੇਣ ਲੱਗੇ ਹੁੰਦੇ ਨੇ ਮੁਕਾਉਣ ਵਾਸਤੇ। 15-20 ਮਿੰਟਾਂ ਵਿੱਚ ਸੁਖਮਨੀ ਸਾਹਿਬ ਵੀ ਮੁਕਾ ਲੈਂਦੇ। ਮੁਕਾਉਣਾ ਇੱਕ ਹੋਰ ਗੱਲ ਹੈ, ਪਰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਪ੍ਰੇਮ ਨਾਲ ਹਿਰਦੇ ਵਿੱਚ ਵਸਾਉਣਾ ਇੱਕ ਵੱਖਰੀ ਗੱਲ, ਇੱਕ ਬਰਕਤਮਈ ਗੱਲ ਹੈ। ਇਸ ਲਈ ਜਦੋਂ ਪ੍ਰੇਮ ਨਾਲ ਸ਼ਰਧਾ ਨਾਲ ਸਤਿਗੁਰੂ ਜੀ ਦੀ ਬਾਣੀ ਦਾ ਜਪ ਕਰਾਂਗੇ, ਪਾਠ ਕਰਾਂਗੇ, ਫਿਰ ਸਾਨੂੰ ਅੱਖਰ ਦਿਖਾਈ ਪੈਣ ਲੱਗ ਪੈਣ। 3 ਤਰੀਕੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਦਾ ਪਾਠ ਕਰਨ ਦੇ। ਇੱਕ ਪਹਿਲਾ ਤਰੀਕਾ ਹੈ ਲਗਾ ਮਾਤਰਾ ਦਾ ਖਿਆਲ ਰੱਖਣਾ, ਕਿ ਸਾਹਿਬ ਜੀ ਨੇ ਸਿਹਾਰੀ ਵਰਤੀ ਹੈ ਕਿ ਬਿਹਾਰੀ ਵਰਤੀ ਹੈ, ਔਂਕੜ ਹੈ, ਲਾਂ ਅਤੇ ਦੋਲਾਂ ਦਾ ਖਿਆਲ ਰੱਖਣਾ। ਅਤੇ ਦੂਸਰਾ ਤਰੀਕਾ ਹੈ ਬਾਣੀ ਦੇ ਅਰਥਾਂ ਵਿੱਚ ਭਾਵ ਅਰਥ ਵਿੱਚ ਲੀਨ ਹੋਣਾ, ਅਰਥਾਂ ਨੂੰ ਵਾਚਦਿਆਂ ਹੋਇਆਂ ਸਮਝਦਿਆਂ ਹੋਇਆਂ ਬਾਣੀ ਦਾ ਪਾਠ ਕਰਨਾ। ਅਤੇ ਤੀਸਰਾ ਹੈ ਸ਼ਬਦ ਦੇ ਵਿੱਚ ਲੀਨ ਹੋ ਜਾਣਾ, ਜਿਉਂ ਸਾਗਰ ਵਿੱਚ ਗੰਗ ਸਮਾਈ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ, ਪਰ ਪ੍ਰਾਰੰਭਤਾ ਸਾਧ ਸੰਗਤ ਜੀ ਇੱਥੋਂ ਹੋਵੇਗੀ। ਅਸੀਂ ਅੱਖਰਾਂ ਦਾ ਖਿਆਲ ਰੱਖੀਏ, ਲਗਾ ਮਾਤਰਾ ਦਾ ਖਿਆਲ ਰੱਖੀਏ, ਔਰ ਲਗਾ ਮਾਤਰੀ ਨਿਜ਼ਮ ਜਿਹੜਾ ਸਾਹਿਬ ਨੇ ਬਖਸ਼ਿਆ ਹੈ ਉਸ ਵਿੱਚ ਰਹਿ ਕੇ ਪਾਠ ਕਰੀਏ। ਬੜਾ ਸੋਹਣਾ ਉਚਾਰਨ ਭਾਈ ਸਾਹਿਬ ਜੀ ਨੇ ਕੀਤਾ ਹੈ, ਮਨ ਕੁਚੱਜੀ ਅਮਾਵਣ ਡੋਸੜੇ। ਜੇ ਅਮਾਵਣ ਕਹੀਏ ਨਾ, ਤੇ ਫਿਰ ਜਿਹੜੀ ਟਿੱਪੀ ਸਾਹਿਬ ਨੇ ਉੱਪਰ ਲਗਾਈ ਹੋਈ ਇਸ ਦਾ ਉਚਾਰਣ ਨਹੀਂ ਆਉਂਦਾ, ਤੇ ਜੇ ਅਮਾਵਣ ਕਰਕੇ ਪੜ੍ਹੀਏ ਫਿਰ ਨਾਲ ਟਿੱਪੀ ਦਾ ਵੀ ਉਚਾਰਣ ਸੋਹਣਾ ਹੋ ਜਾਂਦਾ। ਉਚਾਰਣ ਵੱਲ ਵੀ ਦੇਖਣਾ ਹੈ, ਧਿਆਨ ਦੇਣਾ ਹੈ। ਸਾਹਿਬ ਪ੍ਰਮਾਣ ਕਰਦੇ ਨੇ ਮਨ ਕੁਚੱਜੀ ਅਮਾਵਣ ਡੋਸੜੇ, ਹਾਂ ਕਿਉਂ ਸੋ ਰਾਵਣ ਜਿਉ ਜੀਉ। ਹੇ ਕਰਤਾ ਪੁਰਖ, ਮੈਂ ਤੇ ਬੜੀ ਹੀ ਕੁਚੱਜੇਪਨ ਨਾਲ ਭਰੀ ਹੋਈ, ਨਾ ਬੋਲਣ ਦਾ ਚੱਜ ਹੈ, ਨਾ ਖਾਣ ਦਾ ਚੱਜ ਹੈ, ਨਾ ਪਹਿਨਣ ਦਾ ਚੱਜ ਹੈ, ਨਾ ਵਰਤੋਂ ਵਿਵਹਾਰ ਦਾ ਚੱਜ ਹੈ। ਤੇ ਡੋਸੜੇ ਸ਼ਬਦ ਦਾ ਭਾਵ ਹੈ ਲਹਿੰਦੀ ਪੰਜਾਬੀ, ਡੋਸੜੇ ਸ਼ਬਦ ਦਾ ਭਾਵ ਹੈ ਕਿ ਦੋਸ਼ ਬੜੇ ਜ਼ਿਆਦਾ, ਗੁਨਾਹ ਬੜੇ ਜ਼ਿਆਦਾ ਨੇ, ਤੇ ਗੁਨਾਹ ਇਤਨੇ ਨੇ ਮੇਰੇ ਵਿੱਚ ਮਿਆਉਂਦੇ ਨਹੀਂ ਪਏ, ਮੇਰੇ ਜੀਵਨ ਵਿੱਚ ਢਕੇ ਨਹੀਂ ਰਹਿੰਦੇ, ਦੂਰੋਂ ਹੀ ਦਿਖਾਈ ਪੈਂਦੇ ਨੇ। ਕੁਛ ਲੋਕ ਹਲੇਮ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਅਵਗੁਣ ਨਹੀਂ ਆਉਂਦੇ।
ਤੁਸੀਂ ਐਸੇ ਪੁਰਖਾਂ ਦੇ ਕੋਲ ਬੈਠੋਗੇ ਤੁਹਾਨੂੰ ਕਦੀ ਕ੍ਰੋਧ ਦੇ ਦੀਦਾਰ ਨਹੀਂ ਹੋਣਗੇ। ਜਿਹੜਾ ਹਿਰਦਾ ਹਲੇਮਪਣੇ ਨਾਲ ਭਰਿਆ ਹੋਇਆ ਉਹਦੇ ਕੋਲ ਬੈਠੋਗੇ ਵਾਸਨਾ ਦੇ ਬੋਲ ਸੁਣਾਈ ਨਹੀਂ ਪੈਣਗੇ, ਉਸ ਕੋਲ ਬੈਠੋਗੇ ਅਹੰਕਾਰ ਦੇ ਬੋਲ ਨਹੀਂ ਸੁਣਾਈ ਪੈਣਗੇ, ਵਖਰੇਵੇਂ ਦੇ ਡਿਸਕ੍ਰਿਮੀਨੇਸ਼ਨ ਦੇ ਬੋਲ ਨਹੀਂ ਦਿਖਾਈ ਪੈਣਗੇ। ਪਰ ਜਿਹੜਾ ਅਵਗੁਣਾਂ ਨਾਲ ਭਰਿਆ ਹੋਇਆ ਹੈ, ਇੱਕ ਹੋਰ ਸ਼ੈਲੀ ਹੈ ਜੀਵਨ ਦੀ, ਦੂਜਿਆਂ ਦੇ ਸਾਹਮਣੇ ਠੀਕ ਹੈ ਪਰ ਹੈ ਅਵਗੁਣਾਂ ਨਾਲ ਭਰਿਆ, ਪਰ ਪ੍ਰਗਟਾਵਾ ਨਹੀਂ ਕਰਦਾ, ਉਹਦੇ ਕੋਲ ਬੈਠੋਗੇ ਫਿਰ ਅਵਗੁਣ ਦਿਖਾਈ ਪੈਣ। ਪਰ ਇੱਕ ਮਨੁੱਖ ਐਸਾ ਹੈ, ਅਵਗੁਣ ਇਤਨੇ ਜ਼ਿਆਦਾ ਹੋ ਗਏ ਨੇ ਜੈਸੇ ਘੜਾ ਪਾਣੀ ਦਾ ਭਰ ਕੇ ਡੁੱਲਦਾ ਪਿਆ ਹੁੰਦਾ, ਉਹਦੇ ਅਵਗੁਣ ਚੱਲਦਿਆਂ ਹੀ ਦਿਖਾਈ ਜਾਂਦੇ। ਸਾਰੇ ਲੋਕਾਂ ਨੂੰ ਅਵਗੁਣਾਂ ਬਾਰੇ ਪਤਾ ਚੱਲ ਜਾਂਦਾ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਹੇ ਨਿਰੰਕਾਰ, ਮੈਂ ਜੀਵ ਰੂਪੀ ਇਸਤਰੀ ਇਤਨੇ ਅਵਗੁਣਾਂ ਨਾਲ ਭਰ ਗਈ ਹਾਂ ਕਿ ਅਵਗੁਣ ਹੁਣ ਛੁਪਾਇਆ ਵੀ ਨਹੀਂ ਛੁਪਦੇ, ਦੂਰੋਂ ਹੀ ਦਿਖਾਈ ਪੈਂਦੇ ਨੇ, ਦੂਰੋਂ ਹੀ ਕ੍ਰੋਧ ਦਿਖਾਈ ਪੈਂਦਾ ਹੈ, ਲੋਭ ਦਿਖਾਈ ਪੈਂਦਾ ਹੈ। ਅਤੇ ਕਈਆਂ ਨੂੰ ਦੇਖਿਆ ਹੋਵੇਗਾ ਉਹ ਲੋਭਵਸ਼ ਹੋ ਕੇ ਅਗਲੇ ਦੀ ਇਤਨੀ ਉਸਤਤ ਕਰ ਜਾਣਗੇ, ਇੰਝ ਲੱਗਦਾ ਇਹ ਮਨੁੱਖ ਲੋਭ ਲਹਿਰ ਵਿੱਚ ਹਲਕਾ ਹੋ ਗਿਆ, ਭਇਓ ਲੋਭ ਸੰਗ ਹੋਰਾ। ਅਵਗੁਣ ਇਤਨੇ ਨੇ ਜਿਸ ਨਾਲ ਕੋਈ ਰਿਸ਼ਤਾ ਨਹੀਂ ਹੈ, ਕੋਈ ਨਾਤਾ ਨਹੀਂ ਹੈ, ਸੰਬੰਧ ਨਹੀਂ ਹੈ, ਕਦੀ ਮਿਲਣਾ ਵੀ ਨਹੀਂ ਹੈ, ਉਸ ਦੀ ਵੀ ਮਨੁੱਖ ਨਿੰਦਾ ਕਰਦਾ ਹੋਇਆ ਦਿਖਾਈ ਪਵੇ। ਅਵਗੁਣ ਬਾਹਰ ਡੁੱਲ ਡੁੱਲ ਦਿਖਾਈ ਪੈਂਦੇ। ਮਨ ਕੁਚੱਜੀ, ਇਹ ਸ਼ਬਦ ਕੁਚੱਜੀ ਹੈ, ਉੱਪਰ ਅਧਿਕ ਨਹੀਂ। ਇਹ ਤਮਾਮ ਭਾਸ਼ਾਵਾਂ ਵਾਲਿਆਂ ਨੇ ਇੱਕ ਅੱਖਰ ਇਜ਼ਾਦ ਕੀਤਾ ਹੈ, ਜੈਸੇ ਦੇਵਨਾਗਰੀ ਵਾਲਿਆਂ ਨੇ ਇਸ ਨੂੰ ਚੰਦਰ ਬਿੰਦੂ ਦੇ ਰੂਪ ਵਿੱਚ ਵਰਤਿਆ, ਚੰਦਰਮੇ ਦੇ ਆਕਾਰ ਉੱਪਰ ਬਿੰਦਾ ਲਗਾ ਕੇ ਉਹਦੇ ਚੋਂ ਵਿਸ਼ੇਸ਼ ਧੁਨੀ ਦਾ ਪ੍ਰਗਟਾਵਾ ਹੋਣਾ। ਅਰਬੀ ਫਾਰਸੀ ਵਾਲਿਆਂ ਨੇ ਇਸ ਦੇ ਉੱਤੇ ਸ਼ਬਦ ਲਗਾਏ, ਜੈਸੇ ਸ਼ਬਦ ਅੱਲਾ ਹੈ ਨਾ, ਅਲਾ ਸ਼ਬਦ ਨਹੀਂ। ਅੱਲਾ ਸ਼ਬਦ ਦਾ ਉਚਾਰਣ ਤਾਂ ਹੋਵੇਗਾ ਜੇ ਉਸ ਦੇ ਉੱਪਰ ਸ਼ਬਦ ਲਗਾਈ ਜਾਏ, ਜਿਵੇਂ ਅਧਕ ਹੈ, ਸ਼ਬਦ ਲਗਾਈ ਜਾਵੇ। ਬਿਨਾਂ ਸ਼ਬਦ ਦੇ ਅੱਲਾ ਉਚਾਰਣ ਨਹੀਂ ਹੋ ਸਕਦਾ। ਇਸ ਤਰ੍ਹਾਂ ਸ਼ਬਦ ਅੱਖਰ ਹੈ, ਅੱਖਰ ਸ਼ਬਦ ਦੇ ਐੜੇ ਅਤੇ ਖੱਖੇ 'ਤੇ ਸਾਨੂੰ ਅਧਕ ਲਗਾਉਣੀ ਪੈ। ਗੁਰੂ ਕਾਲ ਵੇਲੇ ਅਧਕ ਅੱਖਰਾਂ ਵਿੱਚ ਨਹੀਂ ਵਰਤੀ ਜਾਂਦੀ ਸੀ, ਭਾਸ਼ਾ ਵਿੱਚ ਤਾਂ ਹੈ ਸੀ ਪਰ ਲਿਖਣ ਵਿੱਚ ਅਧਿਕ ਨਹੀਂ ਸੀ। ਕੋਈ ਦੋ ਕੁ ਸਦੀਆਂ ਤੋਂ ਇਹ ਅਧਿਕ ਲਿਖਣ ਵਿੱਚ ਆਈ ਹੈ। ਪਰ ਮੈਂ ਅਰਜ਼ ਕਰਾਂ, ਜੇ ਬਿਨਾਂ ਅਧਿਕ ਤੋਂ ਉਚਾਰਣ ਕਰੀਏ ਫਿਰ ਅੱਖਰ ਸ਼ਬਦ ਨਹੀਂ ਆਖਿਆ ਜਾ ਸਕਦਾ, ਫਿਰ ਸ਼ਬਦ ਬਣੇਗਾ ਅੱਖਰ, ਅਤੇ ਅੱਖਰ ਸ਼ਬਦ ਦਾ ਕੀ ਅਰਥ ਕਰੋਗੇ? ਕੋਈ ਅਰਥ ਨਹੀਂ ਬਣਦਾ। ਇਸੇ ਤਰ੍ਹਾਂ ਸ਼ਬਦ ਹੈ ਮੁਸੱਲਾ, ਜੇ ਸ਼ਬਦ ਨਾ ਲਗਾਈ ਜਾਵੇ ਫਿਰ ਸ਼ਬਦ ਬਣ ਜਾਏਗਾ ਮੁਸਲਾ, ਬਿਨਾਂ ਅਰਥਾਂ ਦੇ ਸ਼ਬਦ ਹੋ ਜਾਏਗਾ। ਬਿਲਕੁਲ ਇਸ ਤਰ੍ਹਾਂ ਮਹਾਰਾਜ ਦਾ ਸ਼ਬਦ, ਜੇ ਅਧਕ ਦਾ ਉਚਾਰਣ ਨਾ ਕਰੀਏ ਫਿਰ ਉਹ ਸ਼ਬਦ ਹੋ ਜਾਏਗਾ ਪਟੀ, ਅਤੇ ਪਟੀ ਦਾ ਕੀ ਅਰਥ ਕਰੋਗੇ? ਮੈਂ ਅਰਜ਼ ਕਰਨਾ ਚਾਹੁੰਦਾ ਹਾਂ। ਇਸ ਲਈ ਇਹ ਸ਼ਬਦ ਕਈਆਂ ਅਣਜਾਣ ਪਾਠੀਆਂ ਨੂੰ ਦੇਖਿਆ ਜਾਂਦਾ, ਉਹ ਕੁਛ ਜੀ ਸੁੱਚ ਜੀ ਪੜ੍ਹਨਗੇ। ਕੁਛ ਜੀ ਸੁੱਚ ਜੀ ਕੋਈ ਸ਼ਬਦ ਨਹੀਂ ਹੈਗਾ। ਮੈਨੂੰ ਇੱਕ ਸੱਜਣ ਚੇਤਾ ਆ ਜਾਂਦਾ ਹੈ, ਉਹ ਪਾਠ ਇਹੀ ਕਰ ਰਿਹਾ ਸੀ, ਅਖੰਡ ਪਾਠ ਚੱਲ ਰਿਹਾ ਸੀ। ਬਾਅਦ ਵਿੱਚ ਮੈਂ ਉਸ ਸੱਜਣ ਨੂੰ ਪੁੱਛਿਆ, ਮੈਂ ਕਿਹਾ ਇਹ ਕੀ ਉਚਾਰਨ ਹੈ, ਕਿੱਥੋਂ ਸਿੱਖਿਆ ਹੈ? ਆਖਣ ਲੱਗਾ, ਜੀ ਸਾਨੂੰ ਤਾਂ ਇਸ ਤਰ੍ਹਾਂ ਹੀ ਸਿਖਾਇਆ ਗਿਆ। ਮੈਂ ਕਿਹਾ ਤੂੰ ਆਪਣੇ ਸਿਖਾਉਣ ਵਾਲਿਆਂ ਦਾ ਦੋਸ਼ ਕੱਢਦਾ ਪਿਆ ਹੈ, ਅਸਲ ਗੱਲ ਹੈ ਸਿੱਖਿਆ ਹੀ ਨਹੀਂ ਆਉਂਦਾ। ਇਸ ਕਰਕੇ ਸ਼ਬਦਾਂ ਦਾ ਪ੍ਰੋਨਾਉਂਸੀਏਸ਼ਨ, ਉਹਨਾਂ ਦਾ ਉਚਾਰਣ ਬੋਧ ਵਿੱਚ ਨਹੀਂ ਆਉਂਦਾ। ਇਹ ਥੋੜ੍ਹਾ ਜਿਹਾ ਖਿਆਲ ਰੱਖਣ ਦੀ ਲੋੜ ਹੈ। ਕੁਚੱਜੀ ਸ਼ਬਦ ਤੇ ਉਹਨਾਂ ਦਿਨਾਂ ਵਿੱਚ ਅਧਿਕ ਨਾ ਹੋਣ ਕਰਕੇ ਬੋਲਣ ਵਿੱਚ ਹੈ ਸੀ ਪਰ ਲਿਖਣ ਵਿੱਚ ਨਹੀਂ ਹੈਗੀ ਸੀ। ਸਾਰੇ ਵਿਦਵਾਨ ਇਸ ਗੱਲ ਨੂੰ ਭਲੀ ਭਾਂਤ ਜਾਣਦੇ
ਮੈਂ ਤੇ ਅਰਜ਼ ਕਰਾਂ ਬਸ ਤੁਹਾਡੇ ਜਿਹੜੇ ਸੱਜਣ ਆਮ ਪਾਠ ਕਰਨ ਵਾਲੇ ਉਹਨਾਂ ਲਈ ਇਹ ਬੇਨਤੀ ਕਰਦਾ ਪਿਆ ਹਾਂ। ਇੱਥੇ ਸ਼ਬਦ ਕੁਚੱਜੀ ਹੈ, ਸੁਚੱਜੀ ਹੈ ਔਰ ਗੁਣਵੰਤੀ। ਸਾਹਿਬ ਕਹਿੰਦੇ ਹੇ ਨਿਰੰਕਾਰ ਮਨ ਕੁਚੱਜੀ ਅੰਮਾਵਣ ਡੋਸੜੇ ਹਉ ਕਿਉਂ ਸੌ ਰਾਵਣ ਜਾਉ ਜੀ। ਹੇ ਨਿਰੰਕਾਰ, ਤੈਨੂੰ ਮਾਣਨ ਵਾਸਤੇ, ਆਪਣੇ ਸੌ ਪਤੀ ਨੂੰ ਮਾਣਨ ਵਾਸਤੇ ਤਾਂ ਮੈਂ ਚੱਲ ਵੀ ਨਹੀਂ ਸਕਦੀ, ਕਿਉਂਕਿ ਮੇਰਾ ਜੀਵਨ ਅਵਗੁਣਾਂ ਨਾਲ ਭਰਿਆ, ਅਵਗੁਣਾਂ ਨਾਲ ਭਰਿਆ ਜੀਵਨ, ਅਵਗੁਣੀ ਭਰਿਆ ਸਰੀਰ ਹੈ। ਕਿਉਂ ਸੰਤੋ ਨਿਰਮਲ ਹੋਏ, ਇਹ ਕਿਵੇਂ ਨਿਰਮਲ ਹੋਵੇਗਾ? ਇਹ ਜਪ ਨਾਲ ਹੀ ਅਵਗੁਣਾਂ ਦਾ ਨਾਸ਼ ਹੁੰਦਾ ਹੈ, ਸਦਗੁਣਾਂ ਦਾ ਪ੍ਰਕਾਸ਼ ਹੁੰਦਾ ਹੈ, ਅਤੇ ਪ੍ਰਭੂ ਦੇ ਨਾਮ ਦੇ ਰਸ ਦਾ ਜਾਂ ਇੰਜ ਕਹਿ ਲਓ ਨਾਮ ਦਾ ਹਿਰਦੇ ਵਿੱਚ ਨਿਵਾਸ ਹੁੰਦਾ ਹੈ। ਆਓ ਪ੍ਰੇਮ ਸਹਿਤ ਇਹਨਾਂ ਮੁਬਾਰਕ ਬੋਲਾਂ ਦਾ ਲੜੀਵਾਰ ਪਾਠ ਵੀ ਸਰਵਣ ਕਰੀਏ, ਅਤੇ ਨਾਲੇ ਅਰਥਾਂ ਨੂੰ ਵੀ ਸਾਹਿਬ ਮਿਹਰ ਕਰਨ 'ਤੇ ਵਿਚਾਰ ਸਕੀਏ ਜੀ।

0: ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
1: ਸਾਹਿਬ ਜੀਆਂ ਨੇ ਸੰਖੇਪ ਰੂਪ ਵਿੱਚ ਮੂਲ ਮੰਤਰ ਇੱਥੇ ਦਰਜ ਕੀਤਾ ਹੈ, ਜੋ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਸੰਭਾਲਣ ਵਾਲਾ ਹੈ ਔਰ ਰੋਜ਼ੀ ਦੇਣ ਵਾਲਾ ਹੈ। ਉਹ ਇੱਕੋ ਹੀ ਹੈ, ਤਿੰਨ ਵੱਖ ਵੱਖ ਸ਼ਕਤੀਆਂ ਨਹੀਂ ਹੈ। ਈਸਾਈਅਤ ਨੇ ਵੀ ਟਰਨਿਟੀ ਦਾ ਜ਼ਿਕਰ ਕੀਤਾ, ਬਈ ਤਿੰਨ ਸ਼ਕਤੀਆਂ। ਸਨਾਤਨ ਮਤ ਵੀ ਤਿੰਨ ਸ਼ਕਤੀਆਂ ਦਾ ਜ਼ਿਕਰ ਕਰਦਾ ਹੈ, ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਸ਼ਕਤੀ ਇੱਕੋ ਹੀ ਹੈ, ਜੋ ਪੈਦਾ ਕਰ, ਜੋ ਪਾਲ ਰਹੀ ਹੈ ਅਤੇ ਜੋ ਮੁੜ ਕੇ ਸੰਭਾਲ ਰਹੀ ਹੈ, ਅਤੇ ਉਸ ਮਹਾਂਸ਼ਕਤੀ ਪ੍ਰਭੂ ਦਾ ਮਿਲਾਪ ਆਉਂਦਾ ਹੈ ਸਤਿਗੁਰ ਪ੍ਰਸਾਦ। ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ। ਇੱਥੇ ਵੀ ਕਈ ਦਫ਼ਾ ਅਸੀਂ ਪ੍ਰਸਾਦ ਦੇ ਸੱਸੇ ਹੇਠਾਂ ਵਿਸ਼ੇਸ਼ ਧੁਨੀ ਦਾ ਉਚਾਰਨ ਕਰਦੇ ਹਾਂ, ਪ੍ਰਸਾਦ ਕਹਿੰਦੇ ਹਾਂ ਜਾਂ ਪ੍ਰਸਾਦ ਕਹਿੰਦੇ ਹਾਂ, ਪਰ ਸ਼ਬਦ ਹੈ ਪ੍ਰਸਾਦ। ਧਿਆਨ ਨਾਲ ਸਰਵਣ ਕਰਨਾ। ਪੱਪਾ ਪੱਪੇ ਦੇ ਪੈਰੀਂ ਸਵਰ ਰੂਪ ਵਿੱਚ ਸਾਹਿਬ ਜੀਆਂ ਨੇ ਰਾਰਾ ਵਰਤਿਆ ਹੈ। ਇਹਨਾਂ ਦੋਵਾਂ ਅੱਖਰਾਂ ਦਾ ਇਕੱਠਾ ਉਚਾਰਨ ਹੈ ਸਤਿਗੁਰ ਪ੍ਰਸਾਦ। ਬੜਾ ਅੰਮ੍ਰਿਤਮਈ ਸ਼ਬਦ ਹੈ। ਜਦੋਂ ਤੁਸੀਂ ਇਸ ਦਾ ਉਚਾਰਨ ਪ੍ਰਸਾਦ ਕਰਕੇ ਕਰੋਗੇ ਤਾਂ ਫਿਰ ਨਾਮ ਦਾ ਪ੍ਰਸਾਦ ਵੀ ਅੰਦਰ ਪ੍ਰਾਪਤ ਹੋਵੇ, ਰਸ ਦਾ ਪ੍ਰਸਾਦ ਵੀ ਅੰਦਰ ਪ੍ਰਾਪਤ ਹੋਵੇਗਾ। ਥੋੜ੍ਹਾ ਜਿਹਾ ਇਹ ਭਾਵ ਬਣ ਜਾਏ ਨਾ

ਮੇਰਾ ਜੀਵਨ ਤੇ ਕੁਚੱਜ ਨਾਲ ਭਰਿਆ। ਇਹ ਕਿਧਰੇ ਦਿਖਾਈ ਪੈ ਜਾਏ ਨਾ ਮਨੁੱਖ ਨੂੰ, ਸਾਡਾ ਸੁਭਾਅ ਹੈ। ਅਸੀਂ ਹਰ ਵੇਲੇ ਇਹੀ ਕਹਿੰਦੇ ਰਹਿੰਦੇ ਹਾਂ, ਬਈ ਜੀ ਮੈਂ ਤੇ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ। ਮੇਰਾ ਦਿਲ ਤੇ

ਆਦਰ ਕਰਦਾ ਹਾਂ। ਉਹ ਕਹਿੰਦਾ ਜਬ ਨਾ ਥੀ ਆਪਣੇ ਗੁਨਾਹੋਂ ਕੀ ਖਬਰ, ਦੇਖਦੇ ਥੇ ਦੁਨੀਆ ਕੇ ਐਬੋ ਹੁਨਰ। ਜਿੰਨਾ ਚਿਰ ਆਪਣੇ ਗੁਨਾਹ ਦਿਖਾਈ ਨਾ ਪਏ, ਮੈਂ ਸੰਸਾਰ ਦੇ ਗੁਣ ਅਵਗੁਣ ਦੇਖਦਾ ਰਹੇ। ਦੇਖਦੇ ਥੇ ਦੁਨੀਆ ਕੇ ਐਬੋ ਹੁਨਰ, ਜੋ ਆਪਣੇ ਗੁਨਾਹੋਂ ਪੇ ਪੜੀ ਨਿਗਾਹ, ਤੋ ਜਹਾਂ ਮੈਂ ਕੋਈ ਬੁਰਾ ਨਾ ਰਹਾ। ਜਿਸ ਦਿਨ ਆਪਣੇ ਗੁਨਾਹ ਦਿਖਾਈ ਪੈ ਜਾਏ, ਉਸੇ ਦਿਨ ਮਨੁੱਖ ਸੁਚੱਜਾ ਹੋਣਾ ਪ੍ਰਾਰੰਭ ਹੋ ਜਾਂਦਾ, ਗੁਣਵਾਨ ਹੋਣਾ ਪ੍ਰਾਰੰਭ ਹੋ ਜਾਂਦਾ, ਜਿਸ ਦਿਨ ਇਸ ਨੂੰ ਆਪਣੇ ਅਵਗੁਣ ਦਿਖਾਈ ਪੈਂਦੇ। ਜਪ ਕਰਨ ਦਾ, ਸਤਸੰਗ ਕਰਨ ਦਾ, ਸਿਮਰਨ ਕਰਨ ਦਾ ਪਹਿਲਾ ਫਲ ਪਤਾ ਕੀ ਮਿਲਦਾ ਹੈ? ਮਨੁੱਖ ਨੂੰ ਆਪਣੇ ਅਵਗੁਣ ਦਿਖਾਈ ਪੈਂਦੇ। ਬਾਬਾ ਬਿਧੀ ਚੰਦ ਜੀ ਨੂੰ ਆਪਣੇ ਅਵਗੁਣ ਦਿਖਾਈ ਪੈ ਗਏ ਅਤੇ ਆਖਿਆ, ਹੇ ਪਾਤਸ਼ਾਹ, ਮੈਂ ਤੇ ਗੁਨਾਹਗਾਰਾਂ ਦਾ ਵੱਡਾ ਗੁਨਾਹਗਾਰ, ਮੇਰੇ ਵਰਗਾ ਕੋਈ ਗੁਨਾਹਗਾਰ ਨਹੀਂ ਹੈ। ਸਾਹਿਬ ਨੇ ਨਾਮ ਦੀ ਦਾਤ ਝੋਲੀ 'ਚ ਪਾਈ। ਹਰ ਰੋਜ਼ ਅਵਗੁਣ ਦਿਖਾਈ ਪੈਂਦੇ ਨੇ, ਇੱਕ ਦਿਨ ਗੁਣ ਇਤਨੇ ਵੱਧ ਗਏ, ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਗਲ ਨਾਲ ਲਗਾ ਲਿਆ, ਕੁੱਟ ਕੇ ਪਿਆਰ ਕੀਤਾ, ਮਸਤਕ ਚੁੰਮ ਲਿਆ। ਆਖਣ ਲੱਗੇ, ਬਿਧੀ ਚੰਦ ਸੀਨਾ, ਗੁਰੂ ਕਾ ਸੀਨਾ, ਇਹਦਾ ਦਿਲ ਤਾਂ ਇਸ ਤਰ੍ਹਾਂ ਦਾ ਹੋ ਗਿਆ ਜਿਸ ਤਰ੍ਹਾਂ ਦਾ ਦਿਲ ਸਾਡਾ ਹੈਗਾ। ਸਾਡੇ ਵਿੱਚ ਤੇ ਇਸ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਸਦਨਾ ਕਸਾਬ ਦੀ ਕਿਰਤ ਕਰਦਾ, ਪਰ ਕਸਾਬ ਦੀ ਕਿਰਤ ਕਰਦਿਆਂ ਕਰਦਿਆਂ ਇੱਕ ਦਿਨ ਅਵਗੁਣ ਦਿਖਾਈ ਪੈ ਗਏ, ਮੈਂ ਗਲਤ ਕਰਦਾ, ਇਹ ਚੰਗਾ ਕੰਮ ਨਹੀਂ ਕਰਦਾ। ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਅੰਮ੍ਰਿਤ ਬਚਨ ਸੁਣ ਕੇ ਠੱਗ ਦੇ ਮਨ ਨੂੰ ਆਪਣੀਆਂ ਠੱਗੀਆਂ ਦਿਖਾਈ ਪੈ ਗਈਆਂ ਅਤੇ ਬਾਬੇ ਦੇ ਚਰਨ ਪਕੜ ਕੇ ਬੱਚਿਆਂ ਦੀ ਤਰ੍ਹਾਂ ਜ਼ਾਰ ਜ਼ਾਰ ਰੋਣ ਲੱਗ ਪਿਆ। ਆਖਿਆ, ਬਾਬਾ, ਮੈਂ ਨਾਂ ਦਾ ਹੀ ਸੱਜਣ ਹਾਂ, ਪਰ ਸੱਜਣ ਤਾਈ ਤਾਂ ਮੇਰੇ ਕਿਸੇ ਸਰੀਰ ਦੇ ਇੱਕ ਪੋਟੇ ਵਿੱਚ ਵੀ ਨਹੀਂ ਹੈ, ਮੈਂ ਤੇ ਅਵਗੁਣਾਂ ਨਾਲ ਭਰਿਆ ਹੋਇਆ। ਸਾਹਿਬ ਨੇ ਕਿਹਾ, ਕੋਈ ਗੱਲ ਨਹੀਂ, ਜੇ ਹੁਣ ਅਵਗੁਣ ਦਿਖਾਈ ਪੈ ਗਏ ਨੇ ਨਾ, ਤੇ ਹੁਣ ਗੁਣ ਦਿਖਾਈ ਪੈਣ ਲੱਗ ਪੈਣ। ਥੋੜ੍ਹਾ ਜਿਹਾ ਘੋਖ ਕਰਨੀ ਚਾਹੀਦੀ ਹੈ, ਸ਼ਾਮ ਨੂੰ ਜਾਂ ਸਵੇਰੇ ਬਹਿ ਕੇ ਆਪਣੇ ਅਵਗੁਣਾਂ ਦੀ ਲਿਸਟ ਬਣਾਓ, ਬਈ ਇਹ ਅਵਗੁਣ ਮੇਰੇ ਵਿੱਚ ਹੈ, ਇਹ ਸਾਧਨਾ ਹੈ, ਇਹ ਅਵਗੁਣ ਮੇਰੇ ਵਿੱਚ ਹੈ। ਅਤੇ ਫਿਰ ਜਦ ਅਵਗੁਣ ਦੇਖਣ ਵਿੱਚ ਸਫਲ ਹੋ ਗਏ, ਫਿਰ ਸਮਝ ਲੈਣਾ ਗੁਣ ਹਿਰਦੇ ਵਿੱਚ ਆਉਣ ਲੱਗ ਪੈਣ। ਫਿਰ ਗੁਣਾਂ ਲਈ ਮਨੁੱਖ ਉਪਰਾਲਾ ਕਰੇਗਾ, ਅਤੇ ਜੇ ਅਵਗੁਣ ਦਿਖਾਈ ਹੀ ਨਾ ਪਏ, ਫਿਰ ਗੁਣਾਂ ਵੱਲ ਕਿਹੜਾ ਚੱਲੇਗਾ? ਸਾਹਿਬ ਕਹਿੰਦੇ, ਹੇ ਕਰਤਾ ਪੁਰਖ, ਮੈਂ ਤੇ ਰੋਮ ਰੋਮ ਕਰਕੇ ਅਵਗੁਣਾਂ ਦਾ ਮਹਾਂਸਾਗਰ ਬਣ ਗਿਆ। ਅਵਗੁਣ ਡੁੱਲ ਡੁੱਲ ਪੈਂਦੇ, ਕ੍ਰੋਧ ਡੁੱਲ ਡੁੱਲ ਪੈਂਦਾ, ਲੋਭ ਡੁੱਲ ਡੁੱਲ ਪੈਂਦਾ, ਅਹੰਕਾਰ ਡੁੱਲ ਡੁੱਲ ਪੈਂਦਾ ਹੈ, ਖਾਮ ਖਾ ਉਸਤਤ ਨਿੰਦਿਆ ਡੁੱਲ ਡੁੱਲ ਪੈਂਦੀ ਹੈ, ਮਨ ਕੁਚੱਜੀ ਅਮਾਵਣ ਡੋਸੜੇ, ਹਉ ਕਿਉ ਸੋ ਰਾਵਣ ਜਾਉ ਜੀ। ਕਿਹੋ ਦਾ ਅਰਥ ਹੈ? ਕਿਵੇਂ ਜੇ ਇਸ ਨੂੰ ਬਿੰਦੇ ਸਹਿਤ ਪੜੀਏ ਤਾਂ ਫਿਰ ਅਰਥ ਬਣਦਾ, ਮੈਂ ਕਿਉਂ ਜਾਵਾਂ, ਭਾਵ ਮੈਨੂੰ ਲੋੜ ਹੀ ਨਹੀਂ ਹੈ, ਬਈ ਮੈਂ ਨਹੀਂ ਜਾ ਸਕਦਾ, ਹਾਊ ਕੈਨ ਆਈ ਗੋ ਦੇਅਰ, ਮੈਂ ਕਿਵੇਂ ਉੱਥੇ ਜਾਵਾਂ, ਮੈਨੂੰ ਲੋੜ ਹੀ ਨਹੀਂ ਹੈ। ਅਤੇ ਜੇ ਕਿਉਂ ਸ਼ਬਦ ਪੜੀਏ ਨਾ ਤਾਂ ਫਿਰ ਬਣਦਾ ਹੈ, ਬਈ ਮੈਂ ਕਿਵੇਂ ਉਸਦਾ ਉਪਰਾਲਾ, ਹਉ ਕਿਉ ਸੋ ਰਾਵਣ ਜਾਉ ਜੀਉ। ਹੇ ਨਿਰੰਕਾਰ, ਮੈਂ ਸੋਚ ਵੀ ਨਹੀਂ ਸਕਦਾ, ਕਿਉਂਕਿ ਜੀਵਨ ਅਵਗੁਣਾਂ ਨਾਲ

ਤਾਂ ਇਤਨੀਆਂ ਜੁੜੀਆਂ ਹੋਈਆਂ ਆਤਮਾਵਾਂ ਨੇ, ਅਭੇਦ ਆਤਮਾਵਾਂ ਨੇ, ਇੱਕ ਤੋਂ ਇੱਕ ਚੜ੍ਹਦੀ ਦਿਖਾਈ ਪੈਂਦੀ, ਇੱਕ ਤੋਂ ਇੱਕ ਚੜ੍ਹਦੀਆਂ। ਕੌਣ ਜਾਣੈ ਮੇਰਾ ਨਾਂ ਜੀਉ। ਇੱਕ ਭਗਤ ਦਾ ਅਨੁਭਵ ਸੁਣੋਗੇ ਨਾ ਤਾਂ ਬੜਾ ਰਸ ਪ੍ਰਾਪਤ ਹੋਵੇਗਾ, ਜੇ ਦੂਜੇ ਦਾ ਸੁਣੋਗੇ ਉਸ ਨਾਲੋਂ ਵੀ ਵੱਧ ਰਸ ਪ੍ਰਾਪਤ ਹੋਵੇ, ਉਸ ਨਾਲੋਂ ਵੀ ਵੱਧ ਪ੍ਰਭੂ ਮਾ

ਮਾਰਗ ਦਿਖਾਈ ਪਵੇਗਾ। ਚਲੋ ਦੋ ਭਗਤਾਂ ਦਾ ਜ਼ਿਕਰ ਮੈਂ ਤੁਹਾਨੂੰ ਸੁਣਾਉਂਦਾ ਹਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਬੀਰ ਜੀ ਨੇ ਕੀਤਾ। ਦੋ ਭਗਤਾਂ ਦਾ ਵਾਰਤਾਲਾਪ, ਇੱਕ ਭਗਤ ਜੀ ਦਾ ਨਾਮ ਹੈ ਤ੍ਰਿਲੋਚਨ ਜੀ, ਹਰ ਵੇਲੇ ਜਪ ਵਿੱਚ ਬੈਠੇ ਰਹਿੰਦੇ ਨੇ, ਦਿਨ ਰਾਤ ਸਾਧਨਾ ਵਿੱਚ ਬੈਠੇ ਰਹਿੰਦੇ ਨੇ, ਅਤੇ ਅੱਜ ਚੱਲਦਿਆਂ ਚੱਲਦਿਆਂ ਸੋਚਿਆ ਚਲੋ ਨਾਮਦੇਵ ਜੀ ਨੂੰ ਮਿਲ ਕੇ ਜਾ। ਅਤੇ ਜਿਉਂ ਨਾਮਦੇਵ ਜੀ ਦੇ ਘਰ ਆਏ ਤਾਂ ਦੇਖਿਆ ਕੰਮ ਕਾਰ ਵਿੱਚ ਲੱਗੇ ਹੋਏ, ਕਾਰੋਬਾਰ ਵਿੱਚ ਲੱਗੇ ਹੋਏ ਨੇ, ਅਤੇ ਉਹਨਾਂ ਦਾ ਆਪਣਾ ਅਨੁਭਵ ਹੈ। ਨਾਮੇ ਨਾਮਦੇਵ ਜੀ ਨੂੰ ਕਹਿਣ ਲੱਗੇ, ਇਹ ਨਾਮਦੇਵ ਜੀ ਉਹ ਤੁਸੀਂ ਤਾਂ ਮਾਇਆ ਵਿੱਚ ਹੀ ਖਚਤ ਹੋ ਗਏ। ਆਖਿਆ ਉਹਨਾਂ ਲਈ ਹੈ ਜਿਹੜੇ ਵਾਕਈ ਖਚਤ ਨੇ, ਬੜੇ ਮਹਾਂਬੋਲ ਨੇ। ਨਾਮਦੇਵ ਜੀ ਨੂੰ ਕਹਿੰਦੇ ਨੇ, ਬੋਲ ਕਬੀਰ ਜੀ ਦੇ, ਬਾਣੀ ਕਬੀਰ ਜੀ ਦੀ ਹੈ, ਵਾਰਤਾਲਾਪ ਇਹਨਾਂ ਦੋਵਾਂ ਮਹਾਂਭਗਤਾਂ ਵਿੱਚ ਹੋਇਆ ਹੈ। ਨਾਮਾ ਮਾਇਆ ਮੋਹਿਆ ਕਹੇ ਤਿਲੋਚਨ ਮੀਤ, ਕਹੇ ਸੀਪੇ ਸਾਇਲੇ ਰਾਮ ਨਾ ਲਾਓ ਜੀ। ਬਈ ਕੀ ਕੰਮ ਕਾਰ ਵਿੱਚ ਹੀ ਲੱਗਿਆ ਰਹਿੰਦਾ। ਗੱਲ ਤਾਂ ਬੜੀ ਮਹਾਨ ਹੈ, ਬੜਾ ਰਸਦਾਇਕ ਜ਼ਿਕਰ ਹੈ, ਬਈ ਕੰਮ ਕਾਰ ਵਿੱਚ ਹੀ ਨਾ ਲੱਗਿਆ ਰਹਿ, ਪਰਮਾਤਮਾ ਨਾਲ ਵੀ ਜੁੜ, ਅਤੇ ਦੂਜੇ ਦਾ ਜ਼ਿਕਰ ਉਸ ਤੋਂ ਚੜ੍ਹਦਾ ਜ਼ਿਕਰ ਹੈ। ਨਾਮਦੇਵ ਜੀ ਨੇ ਹੱਥ ਜੋੜੇ, ਪ੍ਰੇਮ ਸਹਿਤ ਸਜਦਾ ਕੀਤਾ, ਸਿਰ ਝੁਕਾਇਆ, ਆਖਣ ਲੱਗੇ ਭਗਤ ਜੀ ਗੱਲ ਇਹ ਹੈ, ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਕੀਤ ਨਿਰੰਜਨ ਨਾਲ। ਕੰਮ ਕਾਰ ਕਰਦਿਆਂ ਵੀ ਨਹੀਂ ਵਿਸਰਦਾ ਜੇ ਉਹਦੇ ਨਾਲ ਚਿੱਤ ਜੁੜਿਆ ਹੋਇਆ ਹੋਵੇ। ਹੋ ਗਈ ਨਾ ਇੱਕ ਤੋਂ ਦੂਜੇ ਦੀ ਚੜ੍ਹਦੀ ਗੱਲ, ਇੱਕ ਤੋਂ ਇੱਕ ਚੜ੍ਹਦੀਆਂ। ਹੇ ਪ੍ਰਭੂ ਤੇਰੇ ਦਰ ਤੇ ਰੰਗੀਆਂ ਹੋਈਆਂ ਆਤਮਾਵਾਂ ਇੱਕ ਤੋਂ ਇੱਕ ਅੱਗੇ ਨੇ। ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਸੁਣੋਗੇ, ਬੜਾ ਅੱਗੇ ਦਾ ਜ਼ਿਕਰ, ਬੜਾ ਮਹਾਨ ਜ਼ਿਕਰ ਹੈ, ਕੁਰਬਾਨੀ ਦਾ, ਗੁਰਬਾਣੀ ਦਾ, ਸਮਰਪਿਤ ਹੋਣ ਦਾ, ਭਰੋਸਾ ਹੋਣ ਦਾ ਬੜਾ ਵੱਡਾ ਜ਼ਿਕਰ ਹੈ। ਬਾਬਾ ਮਨੀਸ਼ ਸਿੰਘ ਜੀ ਦਾ ਜ਼ਿਕਰ ਸੁਣੋ, ਉਸ ਤੋਂ ਵੀ ਚੜ੍ਹਦਾ ਜ਼ਿਕਰ ਹੈ। ਭਾਈ ਮਤੀਦਾਸ ਜੀ ਦਾ ਜ਼ਿਕਰ ਸੁਣੋ, ਉਸ ਤੋਂ ਵੀ ਅੱਗੇ ਦਾ ਜ਼ਿਕਰ ਹੈ। ਉਹ ਆਰੇ ਥੱਲੇ ਪ੍ਰਸੰਨ ਦਿਖਾਈ ਪੈਂਦੇ। ਫਿਰ ਭਾਈ ਦਿਆਲਾ ਜੀ ਦਾ ਸੁਣੋ, ਅਤੇ ਮੈਂ ਅਰਜ਼ ਕਰਾਂ ਉਸ ਤੋਂ ਵੀ ਜ਼ਿਆਦਾ ਰਸ ਆਵੇ। ਸਾਹਿਬ ਕਹਿੰਦੇ ਤੇਰੇ ਦਰ ਤੇ ਤਾਂ ਇੱਕ ਤੋਂ ਇੱਕ ਮਹਾਨ ਜੀਵ ਆਤਮਾਵਾਂ ਬੈਠੀਆਂ ਨੇ, ਮੈਂ ਕਿਸ ਦਾ ਵਿਚਾਰਾ ਹਾਂ।

ਸਖੀਆਂ ਨੇ ਪਰਮਾਤਮਾ ਰੂਪੀ ਸੌ ਨੂੰ ਪ੍ਰਾਪਤ ਕਰ ਮਾਣ ਲਿਆ, ਉਸ ਦੇ ਰਸ ਨੂੰ, ਆਨੰਦ ਨੂੰ, ਜਪ ਨੂੰ ਜਿਨ੍ਹਾਂ ਨੇ ਮਾਣ ਲਿਆ ਹੈ, ਤੇ ਅੰਬੀ ਛਾਵੜੀ ਇਹ ਜੀ, ਉਹ ਤਾਂ ਮਾਨੋ ਅੰਬਾਂ ਦੀ ਛਾਂ ਹੇਠਾਂ ਬੈਠੀਆਂ ਨੇ, ਬਾਗ ਵਿੱਚ ਬੈਠੀਆਂ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜ਼ਿਕਰ ਕੀਤਾ ਹੈ, ਕਹਿੰਦੇ ਨੇ ਜਦੋਂ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਹੈ ਨਾ, ਲੱਗਦਾ ਆਪ ਦੇ ਸਾਹਮਣੇ ਅੰਬਾਂ ਵਾਲਾ ਇਲਾਕਾ ਹੋਵੇ ਜਿਸ ਵਿੱਚ ਬੜੇ ਅੰਬ ਹੋਵਣ। ਪੰਜਾਬ ਦਾ ਇੱਕ ਇਲਾਕਾ ਸੀ ਜਿਹਦਾ ਨਾਮ ਹੀ ਅੰਬਾਂ ਵਾਲਾ, ਇਹ ਅੰਬਾਲਾ ਜਿਹੜਾ ਹੈ ਅੰਬਾਂ ਵਾਲਾ, ਬੜੇ ਵੱਡੇ ਵੱਡੇ ਬਾਗ ਸਨ ਅੰਬਾਂ ਦੇ। ਇਹ ਇਲਾਕਾ ਗੁਰਦਾਸਪੁਰ ਦਾ, ਬੜੇ ਵੱਡੇ ਵੱਡੇ ਕਦੀ ਅੰਬਾਂ ਦੇ ਬਾਗ ਰਹੇ ਹੋਣਗੇ। ਸ੍ਰੀ ਕਰਤਾਰਪੁਰ ਸਾਹਿਬ ਦੀਆਂ ਨੇ ਇਹ ਸ਼ਬਦ ਲਿਖਿਆ ਹੋਵੇਗਾ, ਔਰ ਮੌਸਮ ਵੀ ਗਰਮੀ ਦਾ ਹੋਵੇ, ਇਹ ਅਨੁਮਾਨ ਲਗਾਇਆ ਉਹਨਾਂ ਨੇ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਕਹਿੰਦੇ ਤਾਂ ਸਾਹਿਬ ਕਹਿੰਦੇ ਨੇ ਅੰਬ ਦੇ ਦਰਖਤ ਦੀ ਛਾਂ ਬਾਕੀ ਦਰਖਤਾਂ ਨਾਲੋਂ ਠੰਡੀ ਹੁੰਦੀ ਹੈ, ਸੰਘਣੀ ਹੁੰਦੀ ਹੈ, ਫਿਰ ਫਲ ਵੀ ਬੜੇ ਮਹਾਨ ਹੁੰਦੇ, ਬੜੇ ਪਿਆਰੇ ਹੁੰਦੇ ਨੇ, ਔਰ ਬੰਦਾ ਬਾਰ ਬਾਰ ਉਹਨਾਂ ਨੂੰ ਖਾਂਦਾ ਹੈ, ਮੂੰਹ ਵਿੱਚ ਪਾਉਂਦਾ ਹੈ। ਮਹਾਰਾਜ ਕਹਿੰਦੇ ਨੇ ਜਿਹਨਾਂ ਤੈਨੂੰ ਮਾਣਿਆ, ਤੈਨੂੰ ਪਿਆਰ ਨਾਲ ਪਾਇਆ, ਪ੍ਰਾਪਤ ਕੀਤਾ, ਮਨੋ ਉਹਨਾਂ ਦਾ ਜੀਵਨ ਸਾਰੇ ਸੁੱਖਾਂ ਨਾਲ ਭਰਿਆ, ਕੋਈ ਦੁੱਖ ਉਹਨਾਂ ਦੇ ਜੀਵਨ

ਪਰ ਮੇਰੇ ਵਿੱਚ ਉਹ ਸ਼ੁਭ ਗੁਣ ਹੈ ਹੀ ਨਹੀਂ, ਨਾ ਅੰਮ੍ਰਿਤ ਵੇਲਾ ਹੈ, ਨਾ ਜਪ ਹੈ, ਨਾ ਤਿਆਗ ਹੈ, ਨਾ ਬੈਰਾਗ ਹੈ, ਨਾ ਖਿਮਾ ਹੈ, ਨਾ ਧੀਰਜ ਹੈ, ਉਹ ਗੁਣ ਮੇਰੇ ਵਿੱਚ ਹੈ ਹੀ ਨਹੀਂ। ਅਤੇ ਜੇ ਮੈਂ ਵਿਛੜਿਆ ਹੋਇਆ ਹਾਂ ਤਾਂ ਫਿਰ ਇਹ ਦੋਸ਼ ਦੂਜਿਆਂ ਦਾ ਨਾ ਹੋਇਆ, ਇਹ ਦੋਸ਼ ਮੇਰਾ ਆਪਣਾ ਹੀ ਹੋਇਆ। ਜਿਵੇਂ ਸਾਹਿਬ ਪ੍ਰਮਾਣ ਕਰਦੇ ਨੇ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨ। ਅਸੀਂ ਬਾਕੀਆਂ ਨੂੰ ਦੋਸ਼ ਦਿੰਦੇ ਨੇ ਜੀ, ਕੀ ਕਰੀਏ, ਪਰਿਵਾਰ ਜਪਣ ਨਹੀਂ ਦਿੰਦਾ, ਕਾਰੋਬਾਰ ਜਪਣ ਨਹੀਂ ਦਿੰਦਾ, ਕੌਣ ਦੱਸੇ, ਤੇਰਾ ਅਹੰਕਾਰ ਜਪਣ ਨਹੀਂ ਦਿੰਦਾ, ਇਹ ਤੇਰੇ

0: ਤੇਰੇ ਗੁਣਾਂ ਦਾ ਕੀ ਵਿਸਥਾਰ ਕਰਾਂ, ਕਿਵੇਂ ਬਿਆਨ ਕਰਾਂ, ਹਾਂ ਕਿਆ ਕਿਆ ਕਿੰਨਾ ਤੇਰਾ ਨਾਂ ਜੀ। ਇਹ ਜਿਹੜਾ ਕਿੰਨਾ ਸ਼ਬਦ ਹੈ ਨਾ, ਲੈਂਦੇ ਪੰਜਾਬ ਦੀ ਬੋਲੀ, ਉਹ ਜਦ ਕੋਈ ਚੀਜ਼ ਲੈਣੀ ਹੋਵੇਗੀ ਨਾ ਤੇ ਆਖਣਗੇ ਵੱਤ ਮੈਂ ਕੋ ਪਾਣੀ ਘਿਨਾ ਚਾ, ਵੱਤ ਮੈਂ ਕੋ ਫੁਲਕਾ ਘਿਨਾ ਚਾ, ਬਈ ਮੈਨੂੰ ਖਾਣ ਵਾਸਤੇ ਪ੍ਰਾ ਦੇ। ਇਹ ਕਿੰਨਾ ਸ਼ਬਦ ਦਾ ਅਰਥ ਹੈ ਪ੍ਰਾਪਤ ਕਰ। ਮਹਾਰਾਜ ਕਹਿੰਦੇ ਤੇਰੇ ਮਹਾਂਗੁਣਾਂ ਦਾ ਕੀ ਵਿਸਥਾਰ ਕਰਾਂ ਤੇ ਕੀ ਵਡਿਆ ਕੇ ਤੇਰਾ ਨਾਮ ਲਵਾਂ, ਤੂੰ ਤਾਂ ਹੈ ਹੀ ਵਡਿਆਈਆਂ ਦਾ ਸਾਗਰ। ਹਾਂਜੀ,
1: ਇੱਕ ਟੋਲ ਨਾ ਅੰਬੜਾ, ਹਾਂ ਸਤ ਕੁਰਬਾਣਾ ਤੇਰਾ ਜਾਓ ਜੀਓ।
0: ਟੋਲ ਦਾ ਅਰਥ ਹੈ ਪਦਾਰਥ, ਜਿਹੜਾ ਇੱਕ ਪਦਾਰਥ ਵੀ ਤੂੰ ਦਿੱਤਾ ਹੈ ਨਾ, ਮੈਂ ਤਾਂ ਉਸ ਤੋਂ ਵੀ ਸਦਕੇ ਨਹੀਂ ਹੋ ਸਕਦਾ, ਸ਼ੁਕਰਾਨਾ ਨਹੀਂ ਕਰ ਸਕਦਾ, ਧੰਨਵਾਦ ਨਹੀਂ ਕਰ ਸਕਦਾ। ਹੁਣ ਪਾਣੀ ਦਿੱਤਾ ਕੀ ਧੰਨਵਾਦ ਕਰਾਂ, ਪਵਨ ਦਿੱਤਾ ਹੈ, ਪਦਾਰਥ ਦਿੱਤੇ ਨੇ, ਹੇ ਪ੍ਰਭੂ ਮੈਂ ਇੱਕ ਪਦਾਰਥ ਦਾ ਵੀ ਧੰਨਵਾਦ ਕਰਨ ਜੋਗਾ ਨਹੀਂ ਹਾਂ।
1: ਸੋਇਨਾ ਰੂਪਾ ਰੰਗੂਲਾ
0: ਵਾਹ
1: ਮੋਤੀ ਤੈ ਮਾਣਕ ਜੀਓ।
0: ਹੇ ਪ੍ਰਭੂ ਮੈਂ ਤੇਰੇ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਤੂੰ ਬੜਾ ਕੁਝ ਝੋਲੀ ਚ ਪਾਇਆ, ਸੋਨਾ ਚਾਂਦੀ ਇਹ ਚਮਕਦੀਆਂ ਹੋਈਆਂ ਵਸਤੂਆਂ, ਮੋਤੀ ਮਾਣਕ ਆਦਿਕ ਭਾਵ ਸਾਰੇ ਪਦਾਰਥ ਦਿੱਤੇ ਹਨ। ਹਾਂਜੀ,
1: ਸੇ ਵਸਤੂ ਸਹਿ ਦਿੱਤੀ ਆ
0: ਵਾਹ,
1: ਮੈਂ ਤਿੰਨ ਸਿਓ ਲਾਇਆ ਚਿਤ ਜੀਓ।
0: ਇਹ ਸਾਰੀਆਂ ਵਸਤੂਆਂ ਸਾਰੇ ਪਦਾਰਥ ਹੈ ਮੇਰੇ ਸੌ ਨਿਰੰਕਾਰ, ਤੂੰ ਮੇਰੇ ਵਿਹੜੇ ਵਿੱਚ ਰੱਖ ਦਿੱਤੀਆਂ, ਝੋਲੀ ਭਰ ਦਿੱਤੀ ਤੇ ਮੈਂ ਦਾਤ ਪਿਆਰੀ ਵਿਸਰਿਆ ਦਾਤਾਰਾ ਕਰ, ਦੇਣ ਵਾਲਾ ਭੁੱਲ ਗਿਆ ਤੇ

ਸਾਧ ਸੰਗਤ ਜੀ ਜਿਹੜਾ ਸੰਦੜੇ ਸ਼ਬਦ ਹੈ ਨਾ, ਇਹ ਸੰਬੰਧ ਕਾਰਕ ਸ਼ਬਦ ਹੈ। ਇਹਦਾ ਅਰਥ ਹੈ ਦੇਹ, ਮਿੱਟੀ ਦੇ ਮੰਦਰ, ਭਾਵੇਂ ਇੱਟਾਂ ਲਾ ਲਈਆਂ ਹੈ ਤਾਂ ਮਿੱਟੀ, ਮਾਣਕ ਮੋਤੀ ਹੈਣ ਤੇ ਪੱਥਰ, ਇਹ ਮਿੱਟੀ ਦੇ ਬਣਾਏ ਹੋਏ ਮਕਾਨ ਆ, ਤੇ ਹੀਰੇ ਜਵਾਹਰਾਤਾਂ ਨਾਲ ਹੀ ਮੈਂ ਆਪਣਾ

0: ਇਹਨਾਂ ਪਦਾਰਥਾਂ ਵਿੱਚ ਹੀ ਭੁੱਲ ਗਈ ਹਾਂ, ਤੇਰੇ ਦਿੱਤੀਆਂ ਹੋਈਆਂ ਦਾਤਾਂ ਨਾਲ ਹੀ ਚਿੱਤ ਜੋੜ ਛੱਡਿਆ ਤੇ ਕਦੀ ਤੇਰੇ ਨਾਮ ਨਾਲ ਜੁੜਿਆ ਹੀ ਨਹੀਂ ਹਾਂ।
1: ਅੰਬਰ ਕੂੰਜਾ ਕੁਰਲੀਆ ਬੱਗ ਬਹਿਠੇ ਆਏ ਜੀਓ,
0: ਤੇ ਹੁਣ ਹਾਲਤ ਇਹ ਹੈ ਜੀਵਨ ਦੀ ਆਖਰੀ ਅਵਸਥਾ ਆ ਗਈ, ਸਿਰ ਤੇ ਧੌਲੇ ਆ ਗਏ ਨੇ, ਕਾਲੇ ਚਲੇ ਗਏ, ਸ਼ੁਭ ਗੁਣ ਦੂਰ ਹੋ ਗਏ ਨੇ ਤੇ ਅਵਗੁਣਾਂ ਦਾ ਜੀਵਨ ਹਾਰ ਬਣ ਗਿਆ ਹੈ।
1: ਸਾਧਨ ਚੱਲੀ ਸਹੁਰੈ ਕਿਆ ਮੋਹ ਦੇਸੀ ਅੱਗੇ ਜਾਏ ਜੀਓ,
0: ਇਹ ਸਾਧਨ ਸ਼ਬਦ ਹੈ ਤੇ ਮੂਲ ਸ਼ਬਦ ਹੈ ਸਾਧਵੀ, ਸਾਧਵੀ ਤੋਂ ਇਹ ਸ਼ਬਦ ਬਣਿਆ ਸਾਧਨ। ਮੇਰੇ ਸਾਹਿਬ ਕਹਿੰਦੇ ਨੇ ਹੁਣ ਜੀਵਨ ਸਾਰਾ ਗੁਜ਼ਾਰ ਕੇ ਇਹ ਸੰਸਾਰ ਰੂਪੀ ਪੇਕੇ ਵਿੱਚ ਰਹਿ ਕੇ ਪਰਲੋਕ ਰੂਪੀ ਸਹੁਰੇ ਚੱਲੀ ਆ, ਤੇ ਗੁਣ ਕੋਲ ਹੈ ਕੋਈ ਨੀ, ਕਿਹੜਾ ਮੂੰਹ ਲੈ ਕੇ ਜਾਵਾਂ।
1: ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ,
0: ਜੀਵਨ ਦੇ ਵਿੱਚ ਜੀਵਨ ਦੀ ਉਮਰ ਰੂਪੀ ਰਾਤ ਸੁੱਤਿਆਂ ਲੰਘਾ ਦੇ, ਅਗਿਆਨਤਾ ਦੀ ਨੀਂਦ ਵਿੱਚ ਹੀ ਲੰਘਾ ਦਿੱਤੀ, ਤੇ ਸੋਹਣਾ ਮਾਰਗ ਵਾਟੜੀ ਆਸ ਪ੍ਰਭੂ ਮਿਲਣ ਦੀ।

0: ਹੋ ਗਿਆ ਤੇ ਜਿਹੜਾ ਸਾਧ ਸੰਗਤ ਨਾਮ ਨਾਲੋਂ ਟੁੱਟ ਜਾਏ ਉਹਦਾ ਜੀਵਨ ਦੁੱਖਾਂ ਨਾਲ ਭਰ ਜਾਏ। ਹੁਣ ਮਾਨੋ ਦੁੱਖ ਹੀ ਦੁੱਖ ਮੈਂ ਧਾਰਨ ਕਰ ਲਏ ਹਨ।
1: ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ।
0: ਹੇ ਕਰਤਾ ਪੁਰਖ ਮਹਿਮਾ ਦੇ ਮਾਲਕ, ਬਰਕਤਾਂ ਦੇ ਮਹਾਂ ਸਾਗਰ, ਗੁਣਾਂ ਦੇ ਮਹਾਂ ਸਾਗਰ, ਵਾਹਿਗੁਰੂ ਜੀਓ, ਭਾਵੇਂ ਮੇਰਾ ਜੀਵਨ ਤਾਂ ਹੈ ਅਵਗੁਣਾਂ ਨਾਲ ਭਰਿਆ। ਦੁਨੀਆਂ ਦੇ ਕੋਲ ਜਾਓਗੇ ਨਾ ਕਿਤੇ ਜੌਬ ਲੱਭਣ ਜਾਓਗੇ, ਤੁਹਾਡਾ ਇੰਟਰਵਿਊ ਹੋਵੇਗਾ ਬਈ ਕਿਹੜੇ ਕਿਹੜੇ ਗੁਣ ਨੇ, ਕਿਹੜਾ ਕਿਹੜਾ ਕੰਮ ਕਰ ਸਕਦੇ ਹੋ, ਐਜੂਕੇਸ਼ਨ ਕਿਤਨੀ ਹੈ, ਡਿਗਰੀਆਂ ਕਿਹੜੀਆਂ ਨੇ। ਗੁਣ ਲੱਭੇ ਜਾਣਗੇ ਤੇ ਦੁਨੀਆਂ 'ਤੇ ਮਾਣ ਸਨਮਾਨ ਵੀ ਤਾਂ ਹੋਵੇਗਾ ਜੇ ਗੁਣ ਕੋਲ ਹੋਣ। ਗੁਣ ਲੈ ਕੇ ਜਾਓਗੇ ਤੇ ਮਾਣ ਸਨਮਾਨ ਪ੍ਰਾਪਤ ਕਰੋਗੇ, ਪਰ ਗੁਰੂ ਕੋਲ ਆ ਕੇ ਆਖੀਏ ਹੇ ਗੁਰੂ ਮੇਰੇ ਕੋਲ ਗੁਣ ਤਾਂ ਕੋਈ ਨਹੀਂ ਹੈ, ਮੇਰੇ ਕੋਲ ਅਵਗੁਣ ਹੀ ਅਵਗੁਣ, ਮੈਨੂੰ ਅਵਗੁਣ ਆ ਰਹੇ ਨੂੰ ਰੱਖ ਲੈ। ਔਰ ਕਹਿਣਾ ਵੀ ਚਾਹੀਦਾ ਹੈ ਇਹ ਜਿਹੜਾ ਗੁਨਾਹਾਂ ਦਾ ਅਵਗੁਣਾਂ ਦਾ ਟੋਕਰਾ ਭਰ ਕੇ ਫਿਰਦੇ ਪਏ ਆ, ਉਸਤਾਦ ਜ਼ੌਕ ਦੇ ਬੋਲ ਨੇ ਕਹਿੰਦਾ ਇਹ ਖੁਦਾ ਦੇ ਅੱਗੇ ਰੱਖ ਦੇ, ਉਸ ਨੂੰ ਅਰਪਣ ਕਰ ਦੇ, ਖੁਦਾ ਕੋ ਸੌਂਪ ਦੇ ਐ ਜ਼ੌਕ, ਪੁਛਤਾ ਰਾ ਗੁਨਾਹੋਂ ਕਾ, ਚਲੋਗੇ ਆਪਣੇ ਸਿਰ ਪਰ ਲੈ ਕਰੀਏ ਭਾਰੇ ਗਿਰਾਂ ਕਬ ਤੱਕ। ਇਹ ਸਾਰਾ ਅਵਗੁਣਾਂ ਦਾ ਭਾਰ ਆਪਣੇ ਸਿਰ ਤੇ ਚੁੱਕ ਕੇ ਕਦੋਂ ਤੱਕ ਆਪਣੀ ਗਰਦਨ ਤੁੜਾਉਂਦਾ ਰਹੇਗਾ? ਸਾਰੇ ਅਵਗੁਣਾਂ ਦਾ ਭਾਰ ਗੁਰੂ ਚਰਨਾਂ ਵਿੱਚ ਰੱਖ ਤੇ ਕਹਿ ਹੈ ਨਿਰੰਕਾਰ ਮੈਂ ਇਹੋ ਜਿਹਾਈ ਹਾਂ, ਤੂੰ ਮੈਨੂੰ ਆਪਣੇ ਚਰਨਾਂ 'ਚ ਪ੍ਰਵਾਨ ਕਰ ਲੈ। ਫਿਰ ਕੀ ਹੋਵੇਗਾ? ਗੁਰੂ ਅਰਦਾਸ ਪ੍ਰਵਾਨ ਕਰ ਲਵੇ। ਬੜੇ ਮਹਾਂਬੋਲ ਮੇਰੇ ਪਾਤਸ਼ਾਹ ਜੀ ਦੇ, ਤੁਧ ਗੁਣ ਮੈਂ ਸਭ ਅਵਗਣਾ, ਹੇ ਨਿਰੰਕਾਰ ਤੇਰੇ ਵਿੱਚ ਗੁਣ ਹੀ ਗੁਣ, ਸਭ ਗੁਣ ਮਹਾਂਗੁਣ ਅਤੇ ਮੇਰੇ ਵਿੱਚ ਅਵਗੁਣ ਹੀ ਅਵਗੁਣ। ਤੁਧ ਗੁਣ ਮੈਂ ਸਭ ਅਵਗਣਾ, ਪਰ ਫਿਰ ਵੀ ਤੇਰੇ ਚਰਨਾਂ ਦਾ ਭਰੋਸਾ ਹੈ, ਤੂੰ ਮਿਹਰ ਕਰ ਦਿੰਦਾ ਹੈ। ਬੜੇ ਮਹਾਂਬੋਲ ਇੱਕ ਨਾਨਕ ਕੀ ਅਰਦਾਸ ਜੀ। ਅਗਲੀ ਪੰਕਤੀ ਸਰਵਣ ਕਰੀਏ।

0: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਖੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

पार बेअंत स्वामी कौन जाने गुरदे तेरे गुणा नु कोई नहीं जान सकता। आज सिंह बड़ा बड़ा राजा बहादुर शाह गुरु गोविंद सिंह जी महाराज दरबार सजाया होया है। आपकी नमस्कार बहादुर शाह ने की इदे वल तक के गुरु गोविंद सिंह जी महाराज की मुख दे विचो निकलिया धन गुरु रामदास। बहादुर शाह बड़ा हैरान होया, संगत विच बैठा सोची जाता है। अगे भी कई बार सतगुरां नूं मिलिया, होर भी संगत आंदी है, पर जदों मैं मिलदा हां कि किड्डे प्यार विच भिज के सतगुरु आखदे ने धन गुरु रामदास। इस गल दे पिछे किहड़ा राज छुपिया, बैठा सोची जाता है। सतगुरु आखन लगे क्यों बई बहादुर शाह केड़िया सोचा सोचता है, की सोचता है? सतगुरु तुसी दिलां दियां जानन वाले, तुसी बुझ गए हो, जान गए हो मैं की सोचता। कि सतसंगियो गुरु गोविंद सिंह जी महाराज असंगत नु इक केड़ी गाथा सुना रहे। किन्ने ओ समां सी धन गुरु रामदास पातशाह श्री अमृतसर दे विच कार सेवा करा रहे थे। गुरु रामदास महाराज मौत संगत सेवा वास्ते आंदी, हुण भी सेवा आंदी है ना। खुद बंदे निष्कामी होंदे ने, ते कुछ सेवादार जिन्हां ने दिहाड़ीदार होंदे ने, अपनी मेहनत मजदूरी लेंदे ने। इसे तरह कुछ सेवादार निष्काम सेवा करन वाले ते कुछ दहाड़ी वाले आंदे, सारा दिन सेवा हुंदी। जदों पेंदी शाम ते गुरु रामदास पातशाह आप आंदे, दो लाइना लग जांदियां, एक कितार दे विच ओह खलो जांदे जिन्हां ने निष्काम सेवा कीती, ते एक पासे जिन्हां ने दिहाड़ी लैनी। सब तो पहला गुरु रामदास पातशाह निष्काम सेवकां कोल जांदे, कल्ले कल्ले नूं मिलदे ते किड़ियां किड़ियां असीसां देंदे। फिर जिन्हां दी जिन्नी भी दहाड़ी बनदी है दहाड़ीदार वल उधर जांदे, ते जिन्ने जिन्ने किसे दे पैसे बनदे ने दे दिंदे। आ इक दिन दी गल है, शाम दा वक्त है, दो लाइना लगियां होईयां ने ते सतगुरु रहमत करन आए निष्काम सेवकां वल। सतगुरु की देख रहे ने, एक बुढ़ा बाबा अत दी बजुर्गी, जिहड़ा हर रोज शाम नूं दहाड़ी लै लैंदा है ते अज निष्काम सेवकां विच खलोता है। सतगुरु निष्काम सेवकां नूं मिल रहे ने, असीसां दे रहे ने। जदों इस दे कोल गए बाबे दे बाबा, तैनू भुलेखा लग गया है, ये सारे सेवक निष्काम ने, ओह लाइन लगी हुई है, तू उधर खलो मैं उधर भी आवांगा, तू भुलेखे विच लग गया। सतगुरु बोली जाते, बाबा अखां विचों हंझू केरी जाता है, मैंने फटे गल विच कपड़े, अत दी बजुर्गी। सतगुरु रोज पैसे लै जांदा मुक जांदे, आज मैं किसे दे कोलो सुनिया है दुनिया दा धन मुक सकदा है, पैसे मुक सकदे ने, पर गुरु रामदास पातशाह तेरी रहमत नहीं मुकदे। अज बख्शिश करो, रो के आख रहा है बाबा, पैसे लेंदा हां, गरीबी है, मजबूरी है, कित्थों खावां, अज बख्शिश करो
ਅੱਜ ਦੀ ਦਿਹਾੜੀ ਦੇ ਮੈਂ ਪੈਸੇ ਨਹੀਂ ਲੈਣੇ, ਅੱਜ ਦੀ ਦਿਹਾੜੀ ਦੀ ਮੈਨੂੰ ਬਖਸ਼ਿਸ਼ ਦੇ ਦੇ। ਤੇ ਗੁਰੂ ਰਾਮਦਾਸ ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ, ਇਹਦੇ ਸਿਰ ਤੇ ਰੱਖ ਕੇ ਹੱਥ ਆਖਣ ਲੱਗੇ, ਜਾ ਬਾਬਾ ਤੈਨੂੰ ਨਿਹਾਲ ਨਿਹਾਲ ਨਿਹਾਲ ਕੀਤਾ। ਤਿੰਨ ਵਾਰ ਸਤਿਗੁਰਾਂ ਨੇ ਜਾ ਬਾਬਾ ਤੈਨੂੰ ਨਿਹਾਲ ਕੀਤਾ। ਇੰਨੀ ਗੱਲ ਆਖ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੁੱਪ ਕਰ ਗਏ, ਸੰਗਤ ਨੂੰ ਸੁਣਾ ਰਹੇ। ਤੇ ਫਿਰ ਵਿੱਚੋਂ ਬਹਾਦਰ ਸ਼ਾਹ ਸੰਗਤ ਤੇ ਬੋਲਿਆ, ਸਤਿਗੁਰੂ ਇਹ ਤੇ ਠੀਕ ਹੈ, ਉਸ ਗਰੀਬ ਬਾਬੇ ਨੇ ਇੱਕ ਦਿਨ ਦੀ ਮਜ਼ਦੂਰੀ ਨਹੀਂ ਲਈ, ਉਸਦੇ ਬਦਲੇ ਰਹਿਮਤਾਂ ਲੈ ਲਈਆਂ, ਪਰ ਮੈਨੂੰ ਇੱਕ ਗੱਲ ਦੱਸੋ, ਇਸ ਗੱਲ ਦੇ ਨਾਲ ਮੇਰਾ ਕੀ ਸੰਬੰਧ ਹੈ? ਇਹ ਗੱਲ ਦੱਸੋ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਆਰ ਦੇ ਵਿੱਚ ਭਿੱਜ ਕੇ ਨੇਤਰ ਬੰਦ ਕਰਕੇ ਆਖਣ ਲੱਗੇ, ਬਹਾਦਰ ਸ਼ਾਹ ਉਹ ਬੁੱਢਾ ਬਾਬਾ ਕੋਈ ਹੋਰ ਨਹੀਂ, ਉਹ ਤੂੰ ਹੀ ਹੋਈ ਜੋ ਇੱਕ ਇੱਕ ਪ੍ਰਸਾਦੇ ਨੂੰ ਤਰਸਦਾ ਰਹਿੰਦਾ ਸੀ, ਤੂੰ ਹੀ ਹੋਈ। ਅੱਜ ਜਨਮ ਲੈ ਕੇ ਸਾਰੀ ਦੁਨੀਆਂ ਤੇ ਰਾਜਾ ਰਾਜ ਕਰਦਾ ਹੈ, ਕਿੱਡੇ ਕਿੱਡੇ ਨੌਕਰ ਚਾਕਰ ਤੇਰੇ ਅੱਗੇ ਹੱਥ ਬੰਨੀ ਖਲੋਤੇ ਨੇ, ਆ ਦੇਖ ਲੈ ਗੁਰੂ ਰਾਮਦਾਸ ਦੀਆਂ ਰਹਿਮਤਾਂ ਤੇਰੇ ਕੋਲ ਅੱਜ ਤੱਕ ਨਹੀਂ ਮੁੱਕੀਆਂ, ਅੱਜ ਤੱਕ ਨਹੀਂ ਮੁੱਕੀਆਂ, ਪਤਾ ਨਹੀਂ ਕਿੰਨਾ ਚਿਰ ਤੂੰ ਖਾਣੀਆਂ ਨੇ, ਕਿੰਨਾ ਹੋਰ ਸੁੱਖ ਭੋਗਣਾ ਹੈ, ਕੌਣ ਜਾਣੇ ਗੁਣ ਤੇਰੇ ਚਰਨਾ ਤੇ ਡਿੱਗ ਪਿਆ, ਤੇਰੀ ਹੋ ਗਿਆ ਅੱਜ ਬਹਾਦਰ ਸ਼ਾਹ ਸਤਿਗੁਰੂ, ਤੇਰੇ ਗੁਣਾਂ ਨੂੰ ਕੋਈ ਨਹੀਂ ਜਾਣ ਸਕਦਾ, ਤੇਰੀਆਂ ਰਹਿਮਤਾਂ ਨੂੰ ਕੋਈ ਨਹੀਂ ਜਾਣ ਸਕਦਾ। ਸੋ ਸਤਸੰਗੀਓ, ਬਖਸ਼ਿਸ਼ ਹੋ ਰਹੀ, ਇਸੇ ਲਈ ਗੁਰਸਿੱਖ ਨੂੰ ਇਹ ਹੁਕਮ ਹੈ, ਤੂੰ ਪੁੰਨ ਦਾਨ ਕਰਦਾ ਰਿਹਾ, ਤੂੰ ਗਰੀਬ ਦੇ ਮੂੰਹ ਦੇ ਵਿੱਚ ਪਾਉਂਦਾ ਰਿਹਾ, ਜਿੱਥੇ ਧਨ ਕੁਮਾਰ ਆਪਣੇ ਬੱਚਿਆਂ ਦੇ ਮੁੱਖ ਪਾਉਂਦਾ ਹੈ ਨਾ, ਗਰੀਬ ਦੇ ਮੂੰਹ ਵਿੱਚ ਵੀ ਪਾਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਆਖ ਰਹੇ ਨੇ, ਗੋਲ ਕਰਾਖੀ ਨੈ ਜੋ ਸਲਕਾ ਕਰੇ ਵਪਾਰ, ਕਹੇ ਗੋਬਿੰਦ ਸਿੰਘ ਲਾਲ ਜੀ ਭੋਗੇ ਨਰਕ ਹਜ਼ਾਰ। ਜਿਹੜਾ ਦਸਵੰਧ ਨਹੀਂ ਨਾ ਕੱਢਦਾ ਉਹ ਜਿਉਂਦੇ ਜੀ ਵੀ ਨਰਕ ਭੋਗਦਾ ਹੈ, ਉਹਦਾ ਸਾਰਾ ਧਨ ਹੌਸਪੀਟਲਾਂ ਵਿੱਚ ਕਚਹਿਰੀਆਂ ਵਿੱਚ ਮੁਕੱਦਮਿਆਂ ਵਿੱਚ ਹੀ ਲੱਗ ਜਾਂਦਾ ਹੈ, ਭੋਗੇ ਨਰਕ ਹਜ਼ਾਰ, ਹਜ਼ਾਰਾਂ ਨਰਕ ਜਿਉਂਦੇ ਜੀ ਭੋਗਦਾ ਹੈ। ਨਹੀਂ ਬਈ, ਨੇਕ ਕਮਾਈ ਕਰਕੇ ਕਿਸੇ ਭੁੱਖੇ ਨੂੰ ਭੋਜਨ ਛਕਾ ਦਿਆ ਕਰ, ਕਿਸੇ ਤਨ ਦੇ ਨੰਗੇ ਨੂੰ ਕੱਪੜਾ ਪਹਿਨਾ ਦਿਆ ਕਰ, ਕਿਸੇ ਗਰੀਬ ਦੇ ਬੱਚੇ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈ ਲਿਆ ਕਰ, ਕਿਸੇ ਗਰੀਬ ਨੂੰ ਕਿਤਾਬਾਂ ਹੀ ਲੈ ਦਿਆ ਕਰ, ਕਿਸੇ ਗਰੀਬ ਦੀ ਬੱਚੀ ਦੀ ਸ਼ਾਦੀ ਤੇ ਪੈਸੇ ਖਰਚ ਦਿਆ ਕਰ। ਗੁਰੂ ਘਰ ਵਿੱਚ ਧਨ ਦੀ ਲੋੜ ਹੈ, ਉੱਥੇ ਸੇਵਾ ਲਾ ਦਿਆ ਕਰ। ਦਸਵੰਧ ਕੱਢਣ ਦੇ ਕਈ ਤਰੀਕੇ ਨੇ, ਕਈ ਤਰੀਕੇ ਨੇ, ਪਰ ਜ਼ਰੂਰ ਕੱਢਿਆ ਜਾ, ਕੋਈ ਫਰਕ ਨਹੀਂ ਪੈਂਦਾ। ਮਹੀਨੇ ਦੇ ਵਿੱਚ 30 ਦਿਨ ਨੇ, ਤੇ 2 ਦਿਨ ਦੀ ਕਮਾਈ ਲਾ ਦਿਆ ਕਰ ਗੁਰੂ ਲੈ ਕੇ, ਤੇ ਸਤਿਗੁਰੂ ਬਖਸ਼ਿਆ ਕਰੇ। ਬਾਬਾ ਨੰਦ ਸਿੰਘ ਦੀ ਬਖਸ਼ਿਸ਼ ਕਰਦੇ ਸਨ, ਔਖਾ ਵੇਲਾ ਆ ਜਾਵੇ ਨਾ ਤੇ ਕਦੀ ਵੀ ਦਸਵੰਧ ਨਹੀਂ ਰੋਕਣਾ ਚਾਹੀਦਾ। ਦੇਖੋ ਬਾਬਾ ਜੀ ਦੇ ਕਿਹੋ ਜਿਹੇ ਬਚਨ, ਔਖਾ ਵੇਲਾ ਆ ਜਾਵੇ ਕਦੀ ਵੀ ਦਸਵੰਧ ਨਾ ਰੋਕੋ, ਫਿਰ ਸੌਖਾ ਵੇਲਾ ਛੇਤੀ ਆ ਜਾਂਦਾ ਹੈ, ਸੌਖਾ ਵੇਲਾ ਛੇਤੀ ਆ ਜਾਂਦਾ ਹੈ, ਕੌਣ ਜਾਣੇ ਗੁਣ ਤੇਰੇ, ਐ ਮੇਰੇ ਮਾਲਕ ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ ਹੈ।

ਗੁਰਬਾਣੀ ਦਾ ਰਸ ਮਾਨਣ ਵਾਲੀਆਂ ਸ਼ਰਧਾਲੂ ਸੰਗਤਾਂ ਲਈ ਅੱਜ ਟੀ ਸੀਰੀਜ਼ ਸੁਪਰ ਕੈਸੇਟ ਨੇ ਇਹ ਉਪਰਾਲਾ ਕੀਤਾ ਹੈ ਕਿ ਉਸ ਮਹਾਨ ਹਸਤੀ ਦੀ ਆਵਾਜ਼ ਨੂੰ ਕਿਸੇ ਹੋਰ ਆਵਾਜ਼ ਵਿੱਚ ਰਿਕਾਰਡ ਕਰਕੇ ਸੰਗਤਾਂ ਨੂੰ ਉਹਨਾਂ ਦੇ ਗਾਏ ਹੋਏ ਸ਼ਬਦ ਸੁਣਾਏ ਜਾਣ ਉਸ ਮਹਾਨ ਹਸਤੀ ਨੂੰ ਉਹਨਾਂ ਸ਼ਬਦਾਂ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਜਾਵੇ ਜਿਨ੍ਹਾਂ ਦੀ ਉਹ ਮਿੱਠੀ ਆਵਾਜ਼ ਸਾਡੇ ਕੰਨਾਂ ਵਿੱਚ ਅਜੇ ਤੱਕ ਵੀ ਗੂੰਜ ਰਹੀ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਦਾਰੂ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ।

ਪਵਣ ਤੁਦਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਦਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨ ਜੋਧ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ

ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆਂ।

ਸਾਚੇ ਨਾਮ ਕੀ ਤਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਈ।

ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ ਤਾਂ ਕਾਰੇ ਜਿਕ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ।

ਜੀ ਹਾਂ ਤੁਧ ਬਿਨੈ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ।

ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ।

ਪੰਜਵਾਂ ਭਈ ਪ੍ਰਾਪਤ ਮਹਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਾਉ ਜਪ ਤਪ ਸੰਜਮ

ਸਵਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਪਲ ਮੋਂ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੜ ਕੜ ਕੇ ਪਟ ਪਟ ਕੀ ਜਾਣੈ ਜਾ ਬੋਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਦਬ ਦੇ ਅਪਾਰਾ

ਜਾਹਿਨ ਹਰਿਉ ਤਾਂ ਕੇ ਤਾਪ ਧਨ ਕਮੋ ਹਰਿਉ ਰਿਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵਸ ਕਹਿ ਨਾ ਕੋਈ ਏਕ ਬਾਰ ਜਿਣ ਤੁਮੈ ਸੰਭਾਰਾ।

ਹਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਉਤਾਂ ਗਾ ਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ।

ਸ਼ਾਂਤ ਸੁਖ ਮਨਾਇ ਵਸਿਆ, ਜਿਨ ਇੱਛਾ ਆਨ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਧਾਰੀਆ।

ਐਸੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚਾਇ ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਤਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮਿਹਰਾ ਮਤ ਹੋਈ ਸਤ

ਹੋਏ ਦੁਆਰਿਆਂ

ਸਜ਼ਾ ਪਿਆਰਿਆ ਤਾਂ ਹੁਣ ਸਾਹਿਬਜ਼ਾਦਿਆਂ ਨੂੰ ਰਾਜੀ ਮਿਲਦਿਆਂ ਹੱਥੀਆਂ ਜੱਟੀਆਂ ਕੱਢੀਆਂ ਉਹਨਾਂ ਨਾਮ ਦੇ ਪਿਆਰ ਦੇ ਕਰੀ ਕਲਾਈ ਦੇ ਵਾਲੀ ਦੇਸ਼ਾਂ ਦੀ ਕੱਢਣਾ ਪਿਆ ਸਾਰਿਆਂ ਲਈ ਪਵਿੱਤਰਾਂ ਦਾ ਧੰਨ ਕਰਕੇ ਮਿਲੇ ਜੀ ਜਿੰਨਾ ਸਿਰਾ ਕਰੀਆਂ ਘਰ ਹੇ ਤਾਂ ਅਸੀਂ ਦਿੱਤੇ ਮਨ ਵੱਲ ਪੈ ਦਿੱਤੀਆਂ ਮੰਜੇ ਕੱਢੀਆਂ ਜਿਹੜੀ ਨਾਰਾਇਣ ਦੇ ਰਾਜਿਆਂ ਦੇ ਰਾਜਿਆਂ ਦੇ ਮਨੇ ਦੀ ਚਿੰਤਾ ਨਹੀਂ ਆ ਰਿਹਾ ਸਿੱਖੀ ਕੇਸਾਂ ਪ੍ਰੋਪਤ ਨਾਲ ਭਾਈ ਤਿੰਨਾਂ ਦੀ ਪਵਿੱਤਰਾਂ ਦੇ ਅੰਦਰ ਕੇ ਬੋਲੋ ਜੀ ਪੰਜਾਂ ਦਸਤਾਂ ਸਵਾਦ ਗੁਰਦੁਆਰਾ ਦੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਰਸਮਾਂ ਸਵਾਦ ਖਾਲਸਾ ਜੀ ਕੇ ਦਰਵਾਜ਼ਾ ਜੀ ਸਰਵਤ ਖਾਲਸਾ ਜੀ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਾਹਾਂ ਤਾਹਾਂ ਰੱਖਿਆ ਰਿਹਾ ਦੇਵ ਜੀ ਸਾਡੇ ਬੁੱਧ ਜੀ ਸਾਹਿਬ ਪੰਥੀ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਗੁਰਦੁਆਰੇ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਜਾਣ ਦੇਸ਼ ਦਾਨ ਰਸਦਾਨ ਵਿਵੇਕ ਦਾਨ ਸਾਹਿਬਾਨ ਸਰਪਾਲਾਂ ਦਾ ਨਜ਼ਰਦਾਨ ਆਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਜਾਣ ਕਰਕੇ ਸਾਡੇ ਬੁੱਧੇ ਜੀ ਕੋਈ ਵੱਡਾ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਯੁਵਾ ਮਾਤਰ ਜੀ ਮਤਕਾਰ ਖਾਲ ਵਾਹਿਗੁਰੂ ਜੀ ਕਾਲ ਸਿੰਘ ਦਾ ਪਰਮ ਪਾਵਨ ਜੀ ਸਰਕਾਰ ਜੀ ਸ੍ਰੀ ਪਾਵਨ ਜੀ ਸ੍ਰੀ ਦੁਆਰਾ ਕਰਾਂਗੇ ਜਿਨ੍ਹਾਂ ਤੋਂ ਬੰਦ ਨੂੰ ਜੋੜਿਆ ਗਿਆ ਤਰ੍ਹਾਂ ਸਿੰਘ ਦਰਸ਼ਨ ਜੀ ਆਸ ਜੀ ਵਸੂ ਮਹਾਤਮਾ ਗਾਂਧੀ ਬਾਰੇ ਖਾਲਸਾ ਜੀ ਮੁਕਤਸਰ ਜੀ ਗੁਰੂ ਮਾਨ ਕਰਾਂਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਜੀ ਸੋਹਣੇ ਪਾਵਨ ਕਰਨ ਗੋਬਿੰਦ ਅੰਮ੍ਰਿਤ ਵੇਲੇ ਤੋਂ ਲੈ ਗਿਆ ਸੀ ਉਹ ਤੱਕ ਆਪ ਜੀ ਦੀ ਸੇਵਾ ਕੀਤੀ ਜੀ ਬਾਣੀ ਪੜ੍ਹੀ ਜਿਸ ਦੇ ਪਾਤਸ਼ਾਹ ਜੀ ਬਾਣੀ ਪੜ੍ਹਦੇ ਰਹਿਗਾ ਤਾਂ ਉਹਦਾ ਪਾਠ ਕਰਦੇ ਹਮੇਸ਼ਾ ਵੀ ਅੰਤਿਮ ਲੈ ਕੇ ਸਮਾਂ ਕਰਨੀ ਅਤੇ ਸਮਾਪਤ ਸ੍ਰੀ ਬਾਣੀ ਪੜ੍ਹਨਾ ਸੇਵਾ ਕਰਨਾ ਆਪਣੇ ਚਾਲਾਂ ਨਾਲ ਬਾਣੀ ਪੜ੍ਹੀ ਸੀ ਸਤਖੰਡ ਵਿੱਚ ਪ੍ਰਵਾਨ ਕਰਨੀ ਬਾਣੀ ਦਾ ਭਾਵ ਸੀ ਸਤਖੰਡ ਰਾਸ਼ਟਰ ਜਗਤ ਦੀ ਸੰਗ ਦੀ ਕਿਰਪਾ ਕਰਨੀ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸਨੂੰ ਸੰਗਤਾਂ ਦੇ ਜਿਹੜੇ ਮਿੱਤਰ ਹਰ ਤਰ੍ਹਾਂ ਗਿਆਨ ਸਿੰਘ ਇਤਿਹਾਸਾ ਗ੍ਰਹਿਣ ਕਰਨ ਦੇ ਆਸਥਾ ਦੇ ਪਾਤਸ਼ਾਹ ਜੀ ਦਾ ਸਥਾਨ ਤੇ ਸਥਾਨ ਲੈ ਗਿਆ ਇੱਛਾ ਪੂਰਵਕ ਸਭ ਤੋਂ ਵਧਾ ਦਾ ਹਰਿਆਣ ਕਰਨ ਵਾਸਤੇ ਕੰਮ ਤੇ ਸਾਰੇ ਮਹਾਨ ਸੰਸਾਰਾਂ ਦੀ ਰਹਿਤ ਕੀਤੀ ਵਾਸਤੇ ਸੱਚੇ ਪਾਤਸ਼ਾਹ ਜੀ ਹੋ ਗਈ ਦਾ ਮੁਸ਼ਕਿਲ ਨਾਲ ਹੋ ਸਹੀ ਕਰਨ ਮੇਰਾ ਜਿਹਨਾਂ ਮੇਰੇ ਪਵਿੱਤਰ ਨਾਮ ਕੀਤਾ ਨਾਮ ਸੁਣਾਉਣ ਕਰੀ ਕਲਾ ਤੇਰੀ ਭਾਵੇਂ ਸਰੋਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗੋੜੀ ਬੀਤੀ ਮਹੱਲਾ ਪਹਿਲਾ ਇੱਕ ਓਅੰਕਾਰੂ ਸਤਿਗੁਰੂ ਪ੍ਰਸਾਦ। ਜੈ ਕਰ ਕਿਰਦਾਸੀਐ ਕਰਤੇ ਕਾ ਹੋਏ ਵਿਚਾਰੂ, ਤਿਤ ਕਰ ਗਾਵੋ ਸੁਹਿਲਾ ਸਿਮਰਿਓ ਸਜਣਾਰੂ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੋ, ਅਰਿਜਤ ਸੁਹਿਲੈ ਸਦਾ ਸੁਖ ਹੋਏ ਰਾਵ। ਨਿਤ ਨਿਤ ਜੀ ਅੜੇ ਸੰਭਾਲਿਆ ਦੇਖੈ ਗਾ ਦੇਵਨ ਹਾਰੂ, ਤੇਰਾ ਦਾਨੈ ਕੀਮਤ ਨਾ ਪਵੈ ਕਿਸ ਦਾਤੀ ਕਵਣ ਸਮਾਰ। ਸਾਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸਜਣਾ ਸੀਸੜੀਆਂ ਜਹੋ ਵੈਸਾ ਸੁਮੇਲ। ਕਰ ਕਰੇ ਹੋ ਪਹੁੰਚਾਓ ਸਦਰੇ ਨਿਤ ਭਵਨ, ਸਦਨਹਾਰਾ ਸਿਮਰੀਐ ਨਾਨਕ ਸੇ ਦੇ ਅਵਨ।

ਕਰ ਰਾਸ ਵਡਾਈ ਤੋਇ ਰਾਉ ਬਿਸਵੇ ਜਸਿਆਂ ਕੜੀਆਂ ਤਹਿਰਾਂ ਸਿੱਤੀ ਵਾਰੀ ਮਾਹੋਆ ਸੂਰਜੇ ਕੁਰਤ ਅਨੇਕ ਨਾਨਕ ਕਰਦੇ ਗੇ ਗੇ ਦੇਵੇ ਸੁਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲਿਆ ਬਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਰੂਪ ਮਾਲੇ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਐਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਪੇਰੀ ਰਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਕਾਉ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬੈਨਾ ਸਹਿਸ ਤਬ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੇ ਤੇ ਰਹਿਣਾ ਏ ਵਾਸਾਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕਰੋਧ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡਾਓ ਤਪੁਨ ਵੱਡਾਹੇ ਰਾਉ ਸਾਕਤ

ਹਰਨਾਮੇ ਹੀ ਸੁਖ ਮੰਡਾ ਹੀਰਾ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਤੀਹਾਂ ਘਾਟ ਚਲੋ ਹਰਲਾ, ਆਗੈ ਬਸਨ ਸੁਹੇਲਾ, ਔਧ ਘਟੈ ਜਨ ਸਰਣਾਰੀ, ਮਨ ਗੁਰਮਿਲ ਕਾ ਸਵਾਰੀ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਉ ਬ੍ਰਹਮ ਗਿਆਨੀ, ਜਿਸੈ ਜਗਾਈ ਪਿਆ ਵੈ ਹੇ ਰਾਸੂ, ਅਕਾਸ ਕਥਾ ਤਿਨ ਜਾਨੀ। ਜਾ ਕੋ ਆਈ ਸੋਈ ਵਿਹਾਜ ਹੋ, ਹਰ ਗੁਰ ਤੇ ਮਨੇ ਵਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪੰਜਾਬ ਦੇ ਅੰਦਰ

ಸುಮತಿ ಸೇವನೋ ಸ್ವಾಗತವನ್ನು ಹಾಜಿ ಕೊಡುವಂತಹ

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Sikh.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਮੂਹ ਸੰਗਤਾਂ ਨੂੰ ਬੇਨਤੀ ਹੈ, ਕੱਲ੍ਹ ਨੂੰ ਅੱਸੂ ਦੇ ਮਹੀਨੇ ਦੀ ਆਰੰਭਤਾ ਹੋਣੀ ਹੈ, ਅੱਸੂ ਦੇ ਮਹੀਨੇ ਦੀ ਸੰਗਰਾਂਦ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਜਾਏਗੀ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਗੁਰੂ ਜੀ ਦੇ ਦਰਸ਼ਨ ਕਰਕੇ, ਬਾਣੀ ਸੁਣ ਕੇ, ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਅਮਰੀਕ ਸਿੰਘ ਜੀ ਦਮਦਮ ਚਕਤਾਰ ਵਾਲੇ, ਉਹਨਾਂ ਦੀਆਂ ਬੱਚੀਆਂ ਜਿਨ੍ਹਾਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸੋ ਪ੍ਰਬੰਧ ਵੱਲੋਂ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ। ਆਓ ਹੁਣ ਜੋ ਸਾਧ ਸੰਗਤ ਜੀ ਆਪਾਂ ਟੀ ਵੀ 'ਤੇ ਵੀ ਦੇਖਦੇ ਹਾਂ, ਸੋਕਿਟ ਟਰੱਸਟ ਦੇ ਜੋ ਬੱਚੇ ਹਨ ਤਕਰੀਬਨ ਸਾਰੇ ਚੈਨਲਾਂ 'ਤੇ ਰੋਜ਼ ਸਵੇਰ ਨੂੰ ਨਿਤਨੇਮ ਵੀ ਇਹਨਾਂ ਦਾ ਆਉਂਦਾ ਹੈ, ਅਤੇ ਜੋ ਭੁਚੰਗੀ ਭਾਈ ਗੁਰਤੇਜ ਸਿੰਘ ਜੀ ਇਹਨਾਂ ਦੀ ਜੋ ਕਵਿਤਾ ਵੀ ਆਉਂਦੀ ਹੈ ਅਤੇ ਉਹ ਭੁਚੰਗੀ ਹੈ। ਸੋ ਆਪ ਦੇ ਸਾਹਮਣੇ ਇੱਕ ਸ਼ਬਦ ਦੀ ਹਾਜ਼ਰੀ ਭੰਨ ਗਏ ਅਤੇ ਇੱਕ ਕਵਿਤਾ ਰਾਹੀਂ ਸੰਗਤਾਂ ਨੂੰ ਭਾਈ ਗੁਰਤੇਜ ਸਿੰਘ ਜੀ ਅਤੇ ਨਿਹਾਲ ਕਰਨਗੇ ਕਵਿਤਾ ਰਾਹੀਂ। ਸੋ ਆਓ ਇੱਕ ਸ਼ਬਦ ਦੀ ਹਾਜ਼ਰੀ ਜੋ ਬੱਚੀਆਂ ਭੰਨ ਗਈਆਂ ਅਤੇ ਉਹਨਾਂ ਤੋਂ ਉਪਰੰਤ ਇੱਕ ਕਵਿਤਾ ਭੰਨ ਗਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਅੱਜ ਆਪਾਂ ਮਹਾਂਪੁਰਖਾਂ ਦੀ ਯਾਦਾਂ ਵਿੱਚ ਜੁੜ ਬੈਠੇ ਹਾਂ। ਸੋ ਇੱਥੇ ਆਇਆ ਤੇ ਉਹਨਾਂ ਦੀਆਂ ਯਾਦਾਂ ਮਨਾਈਆਂ ਤਾਂ ਹੀ ਸਫਲੀਆਂ ਹੋਣਗੀਆਂ ਜੇ ਅਸੀਂ ਸਾਰੇ ਰਲ ਮਿਲ ਕੇ ਕੀਰਤਨ ਦਾ ਗਾਇਨ ਕਰੀਏ ਅਤੇ ਉਹਨਾਂ ਦੀ ਯਾਦ ਮਨਾਈਏ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਸੰਗਤੀ ਰੂਪ ਦੇ ਵਿੱਚ ਕੀਰਤਨ ਕਰਾਂਗੇ ਤੇ ਉਹਨਾਂ ਦੀ ਯਾਦ ਨੂੰ ਮਨਾਵਾਂਗੇ।

ਸੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਆਪ ਜੀ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਵੱਲੋਂ ਆਰੰਭੀ ਗਈ ਲਹਿਰ ਸੁਖਰੀ ਟਰੱਸਟ ਦੇ ਨਿਸ਼ਕਾਮ ਕੀਰਤਨੀ ਜਥੇ ਪਾਸੋਂ ਕੀਰਤਨ ਸਰਵਨ ਕਰ ਰਹੀ ਸੀ। ਜਿਸ ਤਰ੍ਹਾਂ ਕਿ ਪਹਿਲਾਂ ਵੀ ਦੱਸਿਆ ਗਿਆ ਕਿ ਸੁਕ੍ਰਿਤ ਜੋ ਕਿ ਇੱਕ ਮਕਸਦ ਦੇ ਨਾਲ ਸ਼ੁਰੂ ਕੀਤਾ ਗਿਆ, ਕਿਉਂਕਿ ਭਾਈ ਸਾਹਿਬ ਦਾ ਸੁਪਨਾ ਸੀ ਕਿ ਜੇ ਅਸੀਂ ਖਾਲਸਾ ਰਾਜ ਦੇਖਣਾ ਚਾਹੁੰਦੇ ਹਾਂ ਤਾਂ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇੰਪਾਵਰ ਕਰੀਏ, ਉਹਨਾਂ ਨੂੰ ਅਕੈਡਮਿਕਲੀ ਸਟਰੋਂਗ ਬਣਾਈਏ, ਉਹਨਾਂ ਨੂੰ ਪ੍ਰੋਫੈਸ਼ਨਲੀ ਸਟਰੋਂਗ ਬਣਾਈਏ, ਸਪਿਰਿਚੁਅਲੀ ਸਟਰੋਂਗ ਬਣਾਈਏ, ਤਾਂ ਅਸੀਂ ਖਾਲਸਾ ਰਾਜ ਦੇਖ ਸਕਦੇ। ਔਰ ਉਹਦੇ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਬੱਚਿਆਂ ਨੂੰ ਡਾਕਟਰਸ ਬਣਾਈਏ, ਇੰਜੀਨੀਅਰ ਬਣਾਈਏ, ਪਰ ਉਹਨਾਂ ਦੇ ਨਾਮ ਦੇ ਅੱਗੇ ਇੱਕ ਅੱਖਰ ਲੱਗ ਜਾਵੇ, ਇਹ ਬੱਚਾ ਇਹ ਗੁਰਸਿੱਖ ਡਾਕਟਰ ਹੈ, ਇਹ ਗੁਰਸਿੱਖ ਇੰਜੀਨੀਅਰ ਹੈ, ਤਾਂ ਕਿ ਜਿੱਥੇ ਜਾਵੇ ਸਿੱਖੀ ਦੀ ਸ਼ਾਨ ਵਧੇ। ਕਿਉਂਕਿ ਜਿਹੜਾ ਗੁਰਸਿੱਖ ਡਾਕਟਰ ਹੋਏਗਾ, ਗੁਰਸਿੱਖ ਇੰਜੀਨੀਅਰ ਹੋਏਗਾ, ਗੁਰਸਿੱਖ IAS IPS ਆਫਿਸਰ ਹੋਏਗਾ, ਉਹ ਕਦੇ ਵੀ ਕਿਸੇ ਗਲਤ ਕੰਮ ਵਿੱਚ ਨਹੀਂ ਆਏਗਾ, ਇਹਦੇ ਨਾਲ ਗੁਰਸਿੱਖੀ ਦੀ ਸ਼ਾਨ ਵਧੇਗੀ। ਸੋ ਆਓ ਆਪਣੇ ਬੱਚਿਆਂ ਨੂੰ ਅਕੈਡਮਿਕਲੀ ਪ੍ਰੋਫੈਸ਼ਨਲੀ ਔਰ ਸਪਿਰਿਚੁਅਲੀ ਸਟਰੋਂਗ ਬਣਾਈਏ, ਔਰ ਸਪਿਰਿਚੁਅਲੀ ਸਟਰੋਂਗ ਕਰਨ ਦਾ ਇੱਕੋ ਇੱਕ ਤਰੀਕਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਜੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਈਏ, ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨਮਾਨੈ, ਪ੍ਰਤੱਖ ਗੁਰੂ ਨਿਸਾਰੇ। ਕਿਉਂਕਿ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਤੇ ਗੁਰਬਾਣੀ ਬਣਨ ਦਾ ਇੱਕੋ ਇੱਕ ਤਰੀਕਾ ਹੈ, ਉਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਬਾਣੀ ਨੂੰ ਪੜ੍ਹੀਏ। ਲੈਟ ਸਟਾਰਟ ਰੀਡਿੰਗ ਗੁਰਬਾਣੀ, ਆਫਟਰ ਦੈਟ ਵੀ ਵਿਲ ਅੰਡਰਸਟੈਂਡ ਗੁਰਬਾਣੀ, ਐਂਡ ਵੈਨ ਵੀ ਵਿਲ ਫੋਲੋ ਗੁਰਬਾਣੀ, ਵੀ ਵਿਲ ਸਟਾਰਟ ਫੀਲਿੰਗ ਗੁਰਬਾਣੀ, ਐਂਡ ਵੈਨ ਵੀ ਵਿਲ ਫੀਲ ਗੁਰਬਾਣੀ, ਵੀ ਵਿਲ ਬੀਇੰਗ ਗੁਰਬਾਣੀ, ਜੋ ਗੁਰੂ ਸਾਹਿਬ ਕਹਿੰਦੇ ਨੇ ਗੁਰਬਾਣੀ ਬਣੀਏ। ਸੋ ਆਓ, ਅੱਜ ਲੋੜ ਹੈ ਖਾਲਸਾ ਰਾਜ ਨੂੰ ਕਾਇਮ ਕਰਨ ਦੀ, ਪਰ ਉਹਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਆਪਣੇ ਬੱਚਿਆਂ ਨੂੰ ਲਾਈਏ, ਬੱਚਿਆਂ ਨੂੰ ਦੱਸੀਏ ਕਿ ਜੇ ਅਸੀਂ ਬਾਣੀ ਪੜਾਂਗੇ, ਸਪਿਰਿਚੁਅਲੀ ਸਟਰੋਂਗ ਹੋਵਾਂਗੇ, ਅਕੈਡਮਿਕਲੀ ਸਟਰੋਂਗ ਹੋਵਾਂਗੇ, ਪ੍ਰੋਫੈਸ਼ਨਲੀ ਸਟਰੋਂਗ ਹੋਵਾਂਗੇ, ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਖਾਲਸਾ ਰਾਜ ਨੂੰ ਕਾਇਮ ਹੋਣ ਤੋਂ ਰੋਕ ਸਕੇ। ਸੋ ਆਓ, ਇੱਕੋ ਇੱਕ ਬੇਨਤੀ ਹੈ ਕਿ ਅਸੀਂ ਆਪਣੇ ਗੁਰੂ ਦੇ ਲੜ ਆਪਣੇ ਬੱਚਿਆਂ ਨੂੰ ਲਾਈਏ, ਆਪਣੇ ਬੱਚਿਆਂ ਨੂੰ ਸਪਿਰਿਚੁਅਲੀ ਸਟਰੋਂਗ ਕਰੀਏ, ਬਾਣੀ ਨਾਲ ਜੋੜੀਏ, ਬਾਣੀ ਬਾਣੇ ਦੇ ਧਾਰਨੀ ਬਣਾਈਏ, ਅਤੇ ਬੱਚਿਆਂ ਨੂੰ ਉਹਨਾਂ ਨੂੰ ਜ਼ਰੂਰ ਕਹੀਏ ਕਿ ਇੱਕ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਗੁਰੂ ਦੇ ਅਸਲ ਦਰਸ਼ਨ ਜੋ ਹਨ ਕਿ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਅੱਖਰ ਅੱਖਰ ਬਾਣੀ ਦਾ ਜਾਪ ਆਪਣੀ ਜ਼ਿੰਦਗੀ ਵਿੱਚ ਘੱਟੋ ਘੱਟ ਇੱਕ ਵਾਰ ਜ਼ਰੂਰ ਕਰੀਏ, ਤਾਂ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਦੇ ਹਾਂ। ਸੋ ਆਓ, ਇੰਨਾ ਕੁਛ ਕਹਿੰਦੇ ਹੋਏ ਅੱਜ ਅਸੀਂ ਗੁਰਮੁਖਾਂ ਦੀ ਯਾਦ ਮਨਾ ਰਹੇ ਹਾਂ। ਬਹੁਤ ਬਹੁਤ ਧੰਨਵਾਦ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਆਪ ਸਭ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਸੋ ਭੁੱਲ ਚੁੱਕ ਦੀ ਖਿਮਾ ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਜੀ, ਆਪਣੀ ਅਸੀਸ ਫਤਿਹ ਰੂਪ ਵਿੱਚ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ

ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਧ ਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਮਿਲਿਆ। ਦੀਨ ਦਿਆਲੂ ਪਾਤਸ਼ਾਹ ਜੀ ਦੀ ਰਹਿਮਤ ਸਦਕਾ ਸਤਿਕਾਰਯੋਗ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਲੜੀਵਾਰ ਸੰਖੇਪ ਰੂਪ ਦੇ ਵਿੱਚ ਚੱਲ ਰਹੀ ਹੈ। 39ਵੀਂ ਵਾਰ ਦੀਆਂ 10 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਅੱਜ 11ਵੀਂ ਪੌੜੀ ਦੀ ਵਿਚਾਰ ਆਰੰਭ ਹੋਣੀ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਰਬੱਤ ਸੰਗਤ ਰਸਨਾ ਪਵਿੱਤਰ ਕਰੀਏ, ਪ੍ਰੇਮ ਸਹਿਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ ਰਸ ਦੀ ਗੱਲ ਕਰਦੇ ਆ, ਰਸ ਚੰਗਾ ਵੀ ਹੁੰਦਾ, ਰਸ ਮਾੜਾ ਵੀ ਹੁੰਦਾ। ਜੀਵ ਦਾ ਰਸ ਹੈ, ਦੇਖਣ ਦਾ ਰਸ ਹੈ, ਕਿਸੇ ਨੂੰ ਸੁਣਨ ਦਾ ਰਸ, ਕੰਨ ਰਸ ਹੁੰਦਾ ਹੈ, ਅਮਲ ਲੱਗ ਜਾਂਦਾ ਹੈ, ਕਿਸੇ ਨੂੰ ਨਸ਼ੇ ਦਾ ਅਮਲ ਲੱਗ ਜਾਂਦਾ ਹੈ, ਕੋਈ ਕਿਤਾਬਾਂ ਪੜ੍ਹਦਾ ਉਹਨੂੰ ਉਹਦਾ ਅਮਲ ਚੜ੍ਹਿਆ ਰਹਿੰਦਾ ਹੈ, ਕੋਈ ਤੀਰਥਾਂ 'ਤੇ ਯਾਤਰਾ ਕਰਦਾ ਹੈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਵੱਖ ਵੱਖ ਵਿਸ਼ਿਆਂ 'ਤੇ ਉਦਾਹਰਨਾਂ ਦੇ ਕੇ ਮਨ ਨੂੰ ਲੱਗਣ ਵਾਲੇ ਖਾਸ ਨਸ਼ੇ ਦੀ ਗੱਲ ਕਰਦੇ ਆ। ਨਸ਼ਾ ਜ਼ਰੂਰੀ ਨਹੀਂ ਹੈ ਕਿ ਸ਼ਰਾਬ ਭੁੱਕੀ ਦਾ, ਅਫੀਮ ਦਾ ਜਾਂ ਕੋਈ ਹੋਰ ਚਰਸ ਦਾ ਹੋਵੇ। ਨਸ਼ਾ ਚੰਗੇ ਕੰਮਾਂ ਦਾ ਵੀ ਹੁੰਦਾ ਹੈ, ਕਿਸੇ ਨੂੰ ਮਿਹਨਤ ਕਰਨ ਦਾ ਨਸ਼ਾ ਹੁੰਦਾ ਹੈ, ਕਿਸੇ ਨੂੰ ਗੱਲਾਂ ਕਰਨ ਦਾ ਨਸ਼ਾ ਹੁੰਦਾ, ਕਿਸੇ ਨੂੰ ਯਾਤਰਾ ਕਰਨ ਦਾ ਨਸ਼ਾ ਹੁੰਦਾ ਹੈ, ਚੰਗਾ ਲੱਗਦਾ ਉਹਨੂੰ। 11ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਹੁਣ ਇਸੇ ਤਰ੍ਹਾਂ ਹੀ ਖਾਸ ਅਮਲੀ ਜਿਹੜਾ ਹੈ ਨਸ਼ਾ ਕਰਦਾ ਉਹਦੀਆਂ ਗੱਲਾਂ ਕਰਕੇ ਸਮਝਾਉਂਦੇ ਆ। ਸਤਨਾਮ ਸ੍ਰੀ ਵਾਹਿਗੁਰੂ ਜੀ, ਅਮਲੀ ਖਾਸੇ ਮਜਲਸੀ, ਪਿਰਮ ਪਿਆਲਾ ਅਲੱਖ ਲਖਾਇਆ, ਮਾਲਾ ਤਸਵੀ ਤੋੜਕੈ, ਜਿਉਂ ਸੌ ਤਿਵੈ ਅਠ ਉਤਰ ਲਾਇਆ, ਮੇਰ ਇਮਾਮ ਰਲਾਏ ਕੈ, ਰਾਮ ਰਹੀਮ ਨਾਉ ਗਣਾਇਆ, ਦੋਏ ਮੈਲ ਇੱਕ ਵਜੂਦ ਹੋਏ, ਚੌਪੜ ਸਾਰੀ ਜੋੜ ਜੁੜਾਇਆ, ਸ਼ਿਵ ਸ਼ਕਤੀ ਨੂੰ

ਅਮਲੀ ਖਾਸੇ ਮਜਲਸੀ ਪਿਰਮ ਪਿਆਲਾ ਲੱਖ ਲਖਾਇਆ। ਮਜਲਸ ਦਾ ਭਾਵ ਹੈ ਸਤ ਸੰਗਤ। ਹੁਣ ਜਿਹੜੀ ਖਾਸ ਮਜਲਸ ਦੇ ਵਿੱਚ ਆਉਂਦੇ ਹੈ, ਭਾਵ ਅਕਾਲ ਪੁਰਖ ਦੀ ਵਡਿਆਈ ਕਰਦੇ ਹੈ, ਸਤਸੰਗਤ ਦੇ ਵਿੱਚ ਆਉਂਦੇ ਹੈ, ਅਸਲ ਅਮਲੀ ਉਹ ਹੈ। ਉਹਨਾਂ ਨੂੰ ਪ੍ਰੇਮ ਦਾ ਪਿਆਲਾ ਪੀ ਕੇ ਅਮਲ ਚੜ੍ਹਿਆ ਹੋਇਆ। ਉਹ ਪਰਮੇਸ਼ੁਰ ਦੇ ਨਾਮ ਦੇ ਵਿੱਚ ਹੀ ਮਸਤ ਰਹਿੰਦੇ ਆ। ਜਿਵੇਂ ਨਸ਼ਾ ਕਰਨ ਵਾਲਾ ਮਸਤ ਰਹਿੰਦਾ ਨਾ, ਇੱਦਾਂ ਹੀ ਨਾਮ ਜਪਣ ਵਾਲੇ ਵੀ ਪਰਮੇਸ਼ੁਰ ਦੇ ਨਾਮ ਦੇ ਵਿੱਚ ਮਸਤ ਰਹਿੰਦੇ ਆ। ਪਰਮੇਸ਼ੁਰ ਨੂੰ ਹਰ ਸਮੇਂ ਤੁਰਦੇ ਫਿਰਦੇ ਹਰ ਦਮ ਚੇਤੇ ਰੱਖਦੇ ਆ। ਹੁਣ ਤਰੀਕਾ ਕੀ ਹੈ? ਕੋਈ ਤਾਂ ਰਸਨਾ ਦੇ ਨਾਲ ਨਾਮ ਜਪਦਾ ਅਤੇ ਕੋਈ ਸਹਾਰਾ ਲੈ ਕੇ ਨਾਮ ਜਪਦਾ। ਜਿਵੇਂ ਛੋਟਾ ਬੱਚਾ ਇੱਕ ਪਹਿਲਾਂ ਰੁੜਦਾ ਹੈ, ਰੁੜਨ ਸਿੱਖਦਾ ਹੈ, ਫਿਰ ਜਦੋਂ ਖੜ੍ਹਾ ਹੋਣ ਲੱਗਿਆ ਹੁੰਦਾ ਬੱਚਾ ਪੈਰਾਂ 'ਤੇ ਭਾਰ। ਪਿਛਲੇ ਸਮਿਆਂ ਦੇ ਵਿੱਚ ਬੱਚੇ ਨੂੰ ਤੁਰਨਾ ਸਿਖਾਉਣ ਵਾਸਤੇ ਇੱਕ ਗਟੀਰਾ ਹੁੰਦਾ ਸੀ, ਤਿੰਨ ਪਹੀਆਂ ਵਾਲਾ ਇੱਕ ਲੱਕੜ ਦਾ ਗਟੀਰਾ ਹੁੰਦਾ ਸੀ। ਬੱਚਾ ਉਹਨੂੰ ਫੜ ਕੇ ਖੜ੍ਹ ਜਾਂਦਾ ਸੀ, ਫਿਰ ਹੌਲੀ ਹੌਲੀ ਕਦਮ ਪੁੱਟਦਾ ਹੁੰਦਾ, ਤੁਰਨ ਲੱਗ ਜਾਂਦਾ, ਫਿਰ ਭੱਜਿਆ ਫਿਰਦਾ ਸੀ। ਇੱਦਾਂ ਹੀ ਨਾਮ ਦੇ ਰਸਤੇ 'ਤੇ ਤੁਰਨ ਵਾਸਤੇ ਵੀ ਸਾਨੂੰ ਇੱਕ ਸਿੱਖਿਆ ਦੀ ਲੋੜ ਹੈ। ਉਮਰ ਚਾਹੇ ਕਿੰਨੀ ਹੋਵੇ, ਜਦੋਂ ਨਾਮ ਜਪਣਾ ਸ਼ੁਰੂ ਕਰਦੇ ਹਾਂ ਉਦੋਂ ਅਸੀਂ ਬੱਚੇ ਵਾਂਗੂ ਤੁਰਨਾ ਸਿੱਖਦੇ ਹਾਂ, ਉਦੋਂ ਸਹਾਰੇ ਦੀ ਲੋੜ ਪੈਂਦੀ ਹੈ। ਮਾਲਾ ਤਸਵੀ ਤੋੜ ਕੈ ਜਿਉਂ ਸੌ ਤਿਵੈ ਅਠੋਤਰ ਲਾਇਆ। ਜਿਵੇਂ ਹੁਣ ਮਾਲਾ ਅਤੇ ਤਸਵੀ ਹੈ, ਮਾਲਾ ਨੂੰ ਤਸਵੀ ਕਹਿੰਦੇ ਆ ਹਿੰਦੂ ਅਤੇ ਮੁਸਲਮਾਨਾਂ, ਦੋਨਾਂ ਦੀਆਂ ਮਾਲਾ ਵੱਖਰੀਆਂ ਵੱਖਰੀਆਂ। ਹਿੰਦੂਆਂ ਦੀ ਜਿਹੜੀ ਮਾਲਾ ਉਹ 108 ਮਣਕੇ ਦੀ ਮਾਲਾ ਨੂੰ ਘੁੰਮ ਜਪਦੇ ਆ, ਮੁਸਲਮਾਨਾਂ ਦੇ ਵਿੱਚ 100 ਮਣਕੇ ਦੀ ਮਾਲਾ ਮੰਨੀ ਜਾਂਦੀ ਹੈ। ਪਰ ਜਿਹੜੇ ਮਾਲਾ ਦੇ ਤਸਵੀ ਹੈ ਇਹਨੂੰ ਤੋੜ ਕੇ ਜਿਵੇਂ 100 ਤਿਵੇਂ 8 ਉੱਪਰ ਰੱਖਦੇ ਆ, 108 ਮਣਕੇ ਦੀ ਮਾਲਾ, ਭਾਵ ਗਿਣਤੀ 108 ਜਾਣਦੇ ਆ। ਉਹ ਭਜਨ ਨਹੀਂ ਕਰਦੇ, ਕੇਵਲ ਗਿਣਤੀਆਂ ਹੀ ਕਰਦੇ ਆ। ਹੁਣ ਸਾਡੇ ਵੀ ਇਹੀ ਰਿਵਾਜ਼ ਪੈ ਗਿਆ ਕਿ ਮਾਲਾ 'ਤੇ ਨਾਮ ਜਪਣਾ ਜੀ, 108 ਮਣਕੇ ਦੀ ਮਾਲਾ ਲੈਣੀ ਹੈ ਜਾਂ 111 ਦੀ ਮਾਲਾ ਲੈਣੀ ਹੈ। ਉਹ ਫਿਰ ਮਣਕੇ ਦੀ ਘੁਮਾਉਣ 'ਤੇ ਧਿਆਨ ਲੱਗਾ ਰਹਿੰਦਾ, ਅੰਦਰੋਂ ਹਿਰਦੇ ਵਿੱਚੋਂ ਪਰਮੇਸ਼ੁਰ ਦੇ ਨਾਲ ਯਾਦ ਜੁੜਦੀ ਨਹੀਂ, ਕਿਉਂਕਿ ਗਿਣਤੀ 'ਤੇ ਧਿਆਨ ਰਹਿੰਦਾ, ਕਿਤੇ ਗਿਣਤੀ ਨਾ ਭੁੱਲ ਜਾਵਾਂ। ਗੁਰੂ ਪਾਤਸ਼ਾਹ ਕਹਿੰਦੇ ਇਹ ਤਰੀਕਾ ਗਲਤ ਹੈ ਪਰਮੇਸ਼ੁਰ ਨੂੰ ਸਿਮਰਨ ਦਾ। ਹੱਥ ਵਿੱਚ ਮਾਲਾ ਪਕੜ ਕੇ ਪਰਮੇਸ਼ੁਰ ਨੂੰ ਸਿਮਰੋਗੇ ਤਾਂ ਗਿਣਤੀਆਂ ਵਿੱਚ ਪਾਓਗੇ, ਗਿਣਤੀਆਂ ਵਿੱਚ ਪੈ ਕੇ ਪਰਮੇਸ਼ੁਰ ਨੂੰ ਭੁੱਲ ਜਾਓਗੇ, ਕਿਉਂਕਿ ਧਿਆਨ ਦੋ ਪਾਸੇ ਹੋ ਜਾਣਾ ਹੈ, ਇੱਕ ਗਿਣਤੀ ਦੇ ਵਿੱਚ ਗਿਣਤੀਆਂ ਕਰਨ ਦੇ ਵਿੱਚ ਮਣਕੇ ਗਿਣਨ ਵਿੱਚ ਹੋ ਜਾਣਾ ਹੈ, ਇੱਕ ਨਾਮ ਜਪਣ ਵਿੱਚ ਹੋ ਜਾਣਾ ਹੈ। ਦੋਨੇ ਪਾਸੇ ਧਿਆਨ ਨਹੀਂ ਲੱਗਣਾ। ਬਹੁਤ ਸੌਖਾ ਤਰੀਕਾ ਗੁਰੂ ਪਾਤਸ਼ਾਹ ਨੇ ਸਾਨੂੰ ਦੱਸਿਆ। ਕਹਿੰਦੇ ਪਰਮੇਸ਼ੁਰ ਦਾ ਨਾਮ ਜਪਣ ਵਾਸਤੇ ਮਾਲਾ ਦੇ ਮਣਕੇ ਫੜ ਕੇ ਬੈਠਣ ਦੀ ਲੋੜ ਨਹੀਂ, ਸਹਿਜੇ ਸਹਿਜੇ ਨਾਮ ਜਪਣਾ ਹੈ। ਕਿੱਦਾਂ ਜਪਣਾ ਹੈ? ਤਰੀਕਾ ਦੱਸਿਆ ਸਾਨੂੰ, ਬਾਣੀ ਵਿੱਚ ਵਚਨ ਕੀਤਾ ਮਹਾਰਾਜ ਜੀ ਨੇ, ਉਠਤ ਬੈਠਤ ਸੋਭਤ ਨਾਮ। ਕਹਿੰਦੇ ਉੱਠਦੇ ਬਹਿੰਦੇ ਸੁੱਤੇ ਹੋਏ ਵੀ ਨਾਮ ਜਪਣਾ ਹੈ। ਜਿਵੇਂ ਸਵਾਸ ਚੱਲਦੇ ਆ ਨਾ, ਸੁੱਤੇ ਪਿਆਂ ਨੂੰ ਪਤਾ ਨਹੀਂ ਲੱਗਦਾ, ਇੱਦਾਂ ਹੀ ਨਾਮ ਵੀ ਚੱਲਣ ਲੱਗ ਪੈਂਦਾ ਮਿਹਨਤ ਕਰਕੇ, ਅਭਿਆਸ ਕਰਕੇ। ਕਹੋ ਨਾਨਕ ਜਨ ਕੈ ਸਦਕਾਮ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਪਿਆ ਹੋਇਆ ਨਾਮ ਸਦਾ ਹੀ ਕੰਮ ਆਉਂਦਾ ਹੈ। ਫਿਰ ਅਗਲੀ ਗੱਲ ਕਹਿੰਦੇ, ਮੇਰ ਇਮਾਮ ਰਲਾਏ ਕਹਿ ਰਾਮ ਰਹੀਮ ਨਾਨਾਉਂ ਗਣਾਇਆ। ਹੁਣ ਤੀਜੀ ਉਦਾਹਰਨ ਦਿੰਦੇ ਆ, ਮਾਲਾ ਦੇ ਸਿਰੇ ਦਾ ਜਿਹੜਾ ਮਣਕਾ ਜਿਹਨੂੰ ਮੇਰ ਕਹਿੰਦੇ ਆ ਜਾਂ ਇਮਾਮ ਕਹਿੰਦੇ ਆ, ਉਹ ਇੱਕ ਹੀ ਹੁੰਦਾ ਮਾਲਾ ਦੇ ਵਿੱਚ, ਉਹ ਮੋਟਾ ਹੁੰਦਾ ਵੱਡਾ ਹੁੰਦਾ। ਰਾਮ ਅਤੇ ਰਹੀਮ ਦਾ ਨਾਂ ਉਹ ਨਹੀਂ ਗਿਣਿਆ, ਭਾਵ ਉਹਨੂੰ ਗਿਣਦੇ ਨਹੀਂ ਕੋਈ, ਜਿਹੜੇ ਮਾਲਾ ਦੇ ਨਾਲ ਜੋੜਦੇ ਹਨ ਉਹ ਕਹਿੰਦੇ ਵੀ ਵੱਡੇ ਮਣਕੇ ਤੋਂ ਪਾਰ ਨਹੀਂ ਜਾਣਾ, ਪਿੱਛੇ ਮੁੜਿਆਉਣਾ, ਇਹ ਤਰੀਕੇ ਦੱਸਦੇ ਆ।
ਇਸ ਕਰਕੇ ਵੱਡੇ ਮਣਕੇ ਦੇ ਨਾਲੋਂ ਸਿਮਰਨ ਸ਼ੁਰੂ ਕਰ ਲੈਂਦੇ ਆ, ਵੱਡੇ ਮਣਕੇ 'ਤੇ ਜਾ ਕੇ ਸਮਾਪਤ ਕਰ ਦਿੰਦੇ ਨੇ ਅਤੇ ਵੱਡੇ ਮਣਕੇ ਨੂੰ ਫੜਦੇ ਨਹੀਂ। ਇਉਂ ਲੱਗਦਾ ਵੀ ਜਿਵੇਂ ਅਕਾਲ ਪੁਰਖ ਦੇ ਦਰ 'ਤੇ ਜਾ ਕੇ ਵਾਪਸ ਮੁੜ ਆਉਂਦੇ ਹੈ ਕਿ ਪਰਮੇਸ਼ੁਰ ਦੇ ਨਾਲ ਪ੍ਰੇਮ ਨਹੀਂ ਪੈਂਦਾ, ਗਿਣਤੀਆਂ ਤੋਂ ਬਾਹਰ ਨਿਕਲਣਾ। ਦੋਏ ਮਿਲ ਇੱਕ ਵਜੂਦ ਹੋਏ, ਚੌਪੜ ਸਾਰੀ ਜੋੜ ਜੋੜਾਇਆ। ਹੁਣ ਦੋਹਾਂ ਨੇ ਰਾਮ ਅਤੇ ਰਹੀਮ ਪਰਮੇਸ਼ੁਰ ਦੇ ਨਾਮ ਹੈ, ਪਰ ਪਰਮੇਸ਼ੁਰ ਇੱਕ ਹੈ, ਇੱਕ ਰੂਪ ਸਮਝਣਾ। ਇਹ ਨਹੀਂ ਹੈ ਵੀ ਰਾਮ ਕੋਈ ਹੋਰ ਹੈ, ਰਹੀਮ ਕੋਈ ਹੋਰ ਹੈ, ਈਸ਼ਵਰ ਅੱਲਾ ਕੋਈ ਹੋਰ ਹੈ, ਨਹੀਂ। ਬੇਸਮਝ ਲੋਕ ਅੱਲਾ ਅਤੇ ਰਾਮ ਦੇ ਨਾਂ 'ਤੇ, ਪਰਮੇਸ਼ੁਰ ਦੇ ਨਾਮ 'ਤੇ ਲੜਦੇ ਫਿਰਦੇ ਆ। ਕੋਈ ਕਹਿੰਦਾ ਸਾਡਾ ਅੱਲਾ ਉੱਚਾ, ਕੋਈ ਕਹਿੰਦਾ ਸਾਡਾ ਰਾਮ ਉੱਚਾ, ਕੋਈ ਰਹੀਮ ਉੱਚਾ ਕਹਿੰਦਾ ਹੈ। ਪਰ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਕਿਹਾ, ਭਾਈ ਅੱਲਾ ਰਾਮ ਇੱਕੋ ਹੀ ਹੈ, ਨਾਮ ਵੱਖਰੇ ਵੱਖਰੇ ਹੈ। ਮੈਂ ਸ਼ੱਕ ਤਾਂ ਕਰਾਂ ਜੇ ਅੱਲਾ ਵੱਖਰਾ ਹੋਵੇ ਜਾਂ ਰਾਮ ਵੱਖਰਾ ਹੋਵੇ। ਹੁਣ ਅਸੀਂ ਕਹੀਏ ਵੀ ਵਾਹਿਗੁਰੂ ਚੰਗਾ ਨਾਮ ਹੈ, ਬਹੁਤ ਚੰਗਾ, ਸਤਿਕਾਰਯੋਗ ਹੈ। ਹਿੰਦੂ ਕਹਿੰਦੇ ਰਾਮ ਕਹੋ ਉਹ ਚੰਗਾ, ਉਹ ਵੀ ਚੰਗਾ। ਮੁਸਲਮਾਨ ਕਹਿੰਦੇ ਅੱਲਾ ਕਹਿਣਾ, ਅੱਲਾ ਵੀ ਬਹੁਤ ਪਾਕ ਪਵਿੱਤਰ ਨਾਮ ਹੈ। ਸਤਿਗੁਰੂ ਮਹਾਰਾਜ ਨੇ ਸਾਰੇ ਸ਼ੰਕੇ ਦੂਰ ਕਰਤੇ, ਕਹਿੰਦੇ ਰਾਮ ਜਪੋ ਜੀ ਐਸੇ ਐਸੇ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਮਹਾਰਾਜ ਨੇ ਵੀ ਰਾਮ ਦੀ ਭਗਤੀ, ਪਰਮੇਸ਼ੁਰ ਦੀ ਭਗਤੀ ਕਰਨੀ ਹੈ। ਹੁਣ ਰਾਮ ਕੌਣ ਹੈ ਇਹ ਜਾਣਨਾ ਬੜਾ ਜ਼ਰੂਰੀ ਹੈ। ਇੱਥੇ ਭੁਲੇਖਾ ਨਹੀਂ ਖਾਣਾ ਵੀ ਰਾਮ ਸ਼ਾਇਦ ਅਯੁੱਧਿਆ ਵਾਲਾ ਹੋਊਗਾ, ਜਿਹਦਾ ਭਰਾ ਲਛਮਣ ਹੈ ਅਤੇ ਘਰ ਵਾਲੀ ਸੀਤਾ। ਨਹੀਂ, ਉਹਦੀ ਗੱਲ ਨਹੀਂ ਹੈ ਇੱਥੇ। ਰਾਮ ਪਰਮੇਸ਼ੁਰ ਨੂੰ ਆਖਿਆ ਅਕਾਲ ਪੁਰਖ ਨੇ। ਹਾਂ, ਜਿੱਥੇ ਬਾਣੀ ਦੇ ਵਿੱਚ ਅਯੁੱਧਿਆ ਵਾਲੇ ਰਾਮ ਚੰਦਰ ਦੀ ਗੱਲ ਆਊਗੀ, ਉੱਥੇ ਨਾਲ ਲਛਮਣ ਦਾ ਨਾਮ ਵੀ ਆਊਗਾ, ਉੱਥੇ ਸੀਤਾ ਦਾ ਨਾਮ ਵੀ ਆਊਗਾ, ਜਾਂ ਫਿਰ ਰਾਮ ਅਤੇ ਰਾਵਣ ਦਾ ਨਾਮ ਆਊਗਾ, ਜਿੱਥੇ ਉਹਨਾਂ ਦੀ ਗੱਲ ਆਈ ਹੈ। ਪਰ ਇੱਥੇ ਰਾਮ ਪਰਮੇਸ਼ੁਰ ਨੂੰ ਆਖਿਆ ਗਿਆ। ਪਰਮੇਸ਼ੁਰ ਪਾਕ ਪਵਿੱਤਰ ਹੈ, ਅੱਲਾ ਵੀ ਪਵਿੱਤਰ ਹੈ, ਪਾਕ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬਚਨ ਕਰਦੇ ਹੈ, ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਅੱਲਾ ਪਵਿੱਤਰ ਹੈ, ਪਾਕ ਹੈ, ਮੈਂ ਸ਼ੱਕ ਤਾਂ ਕਰਾਂ ਜੇ ਦੋ ਹੋਣ, ਵੀ ਅੱਲਾ ਹੋਰ ਹੋਵੇ ਅਤੇ ਰਾਮ ਹੋਰ ਹੋਵੇ। ਨਹੀਂ, ਅੱਲਾ ਵੀ ਉਹੀ ਹੈ, ਰਾਮ ਵੀ ਉਹੀ ਹੈ, ਸਭ ਨੂੰ ਪੈਦਾ ਕਰਨ ਵਾਲਾ ਵੀ ਉਹੀ ਹੈ। ਅਤੇ ਪਰਮੇਸ਼ੁਰ ਨੂੰ ਇਹ ਨਾਮਾਂ ਨੂੰ ਅੱਡੋ ਅੱਡੀ ਸਮਝ ਕੇ ਲੋਕ ਲੜੀ ਜਾਂਦੇ ਆ। ਸ਼ਿਵ ਸ਼ਕਤੀ ਨੂੰ ਲੰਘ ਕੇ ਪਿਰਮ ਪਿਆਲੇ ਨਿਜ ਕਰ ਆਇਆ। ਸ਼ਿਵ ਸ਼ਕਤੀ ਨੂੰ ਲੰਘ ਕੇ, ਸ਼ਕਤੀਆਂ ਨੂੰ ਲੰਘ ਕੇ ਪ੍ਰੇਮ ਦਾ ਪਿਆਲਾ ਪੀਣਾ ਹੈ। ਆਪਣੇ ਸਰੂਪ ਦੇ ਵਿੱਚ ਆਉਂਦੇ ਜਿਹੜੇ ਉਹ ਪ੍ਰੇਮ ਦਾ ਪਿਆਲਾ ਪੀਂਦੇ ਆ, ਪਰਮੇਸ਼ੁਰ ਨੂੰ ਪ੍ਰੇਮ ਕਰਦੇ ਆ। ਰਾਜਸ ਤਾਮਸ ਸਾਤ ਕੋ ਤਿੰਨੋ ਲੰਘ ਚੌਥ ਪਦ ਆ ਪਾਇਆ। ਤਿੰਨ ਗੁਣਾਂ ਦੇ ਵਿੱਚ ਦੁਨੀਆਂ ਵਿਚਰਦੀ ਹੈ, ਸਤੋ ਤਮੋ ਅਤੇ ਰਜੋ ਗੁਣ ਦੇ ਵਿੱਚ। ਗੁਰਮੁਖ ਜਿਹੜਾ ਇਦੋਂ ਤਿੰਨਾਂ ਤੋਂ ਲੰਘ ਕੇ ਅੱਗੇ ਚੌਥੇ ਪਦ ਦੀ ਪ੍ਰਾਪਤੀ ਕਰਦਾ ਹੈ। ਗੁਰ ਗੋਬਿੰਦ ਖੁਦਾਏ ਪੀਰ, ਗੁਰਸਿੱਖ ਪੀਰ ਮਰੀਦ ਲਖਾਇਆ। ਗੋਬਿੰਦ ਪਰਮੇਸ਼ੁਰ, ਵਾਹਿਗੁਰੂ ਗੁਰੂ ਹੈ, ਖੁਦਾ ਇਹ ਵੀ ਪੀਰ ਹੈ, ਗੁਰੂ ਹੈ। ਸਿੱਖ ਦੇ ਗੁਰਸਿੱਖ ਅਤੇ ਪੀਰ ਦਾ ਮਰੀਦ ਇੱਕੋ ਲਿਖਦੇ ਆ, ਭਾਵ ਅਰਥ ਨੂੰ ਸਮਝਣਾ ਹੈ। ਨਾਮ ਦੋ ਨੇ ਪਰ ਪਰਮੇਸ਼ੁਰ ਇੱਕ ਹੈ। ਸ਼ਬਦ ਸੱਚ ਸ਼ਬਦ ਪ੍ਰਗਾਸ਼ਕਾਰ, ਸ਼ਬਦ ਸੁਰਤ ਸੱਚ ਸੱਚ ਮਿਲਾਇਆ। ਸੱਚੇ ਸ਼ਬਦ ਦਾ ਪ੍ਰਕਾਸ਼ ਕਰਕੇ, ਸ਼ਬਦ ਦੇ ਵਿੱਚ ਸੁਰਤ ਲਾ ਕੇ, ਸੱਚ ਦੇ ਵਿੱਚ ਸੱਚ ਮਿਲਾ ਦਿੰਦੇ ਹੈ, ਪਰਮੇਸ਼ੁਰ ਦੇ ਵਿੱਚ ਜੋਤ ਰਲ ਜਾਂਦੀ ਹੈ। ਸੱਚਾ ਪਾਤਸ਼ਾਹ ਸੱਚ ਪਾਇਆ। ਇਸ ਤਰ੍ਹਾਂ ਇੱਕ ਅਕਾਲ ਪੁਰਖ ਪਰਮੇਸ਼ੁਰ ਸੱਚਾ ਪਾਤਸ਼ਾਹ ਹੈ। ਸਾਰੇ ਪਰਮੇਸ਼ੁਰ ਨੂੰ ਇੱਕ ਜਾਣਨ ਜਾਣਦੇ ਵੀ ਹੈ, ਸੱਚ ਨਾਲ ਜੁੜਨਾ, ਮਨੋ ਤਨੋ ਪ੍ਰੀਤ ਕਰਦੇ ਆ ਪਰਮੇਸ਼ੁਰ ਦੇ ਪਿਆਰੇ। ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਸਾਧ ਸੰਗਤ ਵਿੱਚ ਵਸੈ। ਪਾਰ ਬ੍ਰਹਮ
पूर्ण ब्रह्म, निर्गुण ब्रह्म ते पूर्ण ब्रह्म। निर्गुण ते सरगुण दो रूपां दे विच परमेश्वर वसदा है, साध संगत दे विच वसदा है। सतगुरु नानक दे रूप दे विच साध संगत दे विच वसदा परमात्मा। शब्द सुरत आराधी है, भाई भगत पै सहज बिगसै। गुरु दे शब्द नाल सुरत जोड़ के हिरदे दे विच गुरु दी बाणी नूं प्रेम नाल पढ़ के भगती करके भय नाल परमेश्वर दे भय विच प्यार विच ध्यान करिए तां हिरदे दे विचों सहज पैदा हुंदा है। जिहदे हिरदे विचों परमेश्वर दा नाम जप के सहज पैदा हुंदा है, शांति आउंदी है, उहदा नाम जपिया होया प्रवान हो जांदा है। पर जे नाम जप के भी मन भटकदा फिरदा है, समझ लो साडे जपण दा तरीका गलत है। नाम च नहीं घाट है कोई, साढ़े जपण दे तरीके च गलती है, वह सुधारना पएगा। ना वह मरे ना सोग होई, देंदा रहे ना भोग बिनसै। जिस परमात्मा का सिमरन करना है वह सदा अटल है, अमार है, कदे मरदा नहीं, ना ही कदे जन्म लैंदा। उहदे जन्मे का खुशी नहीं हुंदी, मरे का सोग नहीं हुंदा। कदे नहीं किसी ने सोग किया भी रब जी मर गए तो सोग कर लो ना, क्योंकि वह मरदा ही नहीं। ना ही वो जन्म से किसी ने खुशी मनाई है, बधाइया दित्तियां, क्योंकि किसी को नहीं पता परमेश्वर कदों किवें पैदा होया। ये परमेश्वर को ही पता है कि उन्हें अपना प्रकाश किवें किया। संतां नूं उहदी दात मिलती है, पर प्रेम का रस कदे घटता नहीं। वह अजूनी है, अमार है, इस करके दात भी कदे नहीं मुकदी उहदी। गुरु समाणा आखी है, साध संगत अबनासी हसै। लोग कहिंदे है कि गुरु समा गया, भाव मर गया, परंतु साध संगत दे विच लोग गुरु नूं अबनासी कहिंदे ने कि परमेश्वर अबनासी है। क्योंकि जो गुरु सदा हाजर नाजर है, गुरु नूं लोग की मर गया समझदे है, पर गुरु अविनाशी है, साध संगत दे विच प्रकाशमान हुंदा है। शरीरक तौर ते वह मनुख दुनिया मरदी है, कदे अमर नहीं हुंदी, पर जिहड़े दुनिया दे आके कोई न्यारा कम करदे है, सीधे राहे लोकां नूं पाउंदे है, वह शरीरक तौर ते भावें इस दुनिया विच ना होण, पर उहनां दी जोत, उहनां दे कीते हुए कम्मां नूं लोक याद करदे है। छेवीं पीढ़ी गुरु दी, गुरसिखा पीढ़ी को दसै। हुण छेवीं पीढ़ी गुरु दी, भाव गुरु हरगोबिंद साहिब महाराज सच्चे पातशाह जी, गुरु नानक दी छेवीं पीढ़ी है। वह अपनी अपनी कि पीढ़ी गुरसिखा नूं दसदे है। गुरु पातशाह जी अपनी पीढ़ी बारे सिखा नूं जानकारी दिंदे है। सच नाओ सच दर्शनो, सच खंड सतसंग सरसै। कहिंदे पहली पीढ़ी आ सच्चा नाम, फिर सच्चा दर्शन, सतसंग दा रूप, सच खंड है, उत्थे शोभनीक है। पिरम प्याला साध संग, भगत वशल पारस परसै। साध संगत दे विच नाम दे प्रेम दा प्याला पीता जांदा है। नाम रसीए प्रेम दा प्याला सतसंग विचों पींदे है। जिथे भगत वशल गुरु पारस आप वसदा है, अमृत वर्खा हुंदी है बचना दी। निरंकार आकार कर है अकाल अजो नहीं जसै। उथे निरंकार परमेश्वर आकार वाला हो के अकाल ते अजोनी का जस कर रहा है। विच संगत हर पर वसै जीओ, संगत दे विच परमेश्वर का वासा हुंदा है, उथे परमेश्वर की बड़ियाई की जाती है। सच्चा सच कसौटी कसै, सच्चा सच की कसौटी से कस लाउंदा, भाव सच की कसौटी से परख्या जाता है। सच्चा भी परख्या जाता है, जग्यासू भी सच्चा चाहिए है, तो उस सच के रस्ते तुरन वाला होवे। सतगुरु अमर है, साध संगत दे विच सदा वसदा है। पंज भूतक शरीर दे विच संसार नूं तारदा, उसे तरह साध संगत दे विच वस के संसार नूं तारदा परमात्मा।
ਅਕਾਲ ਪੁਰਖ ਦਾ ਵਾਸਤਾ ਸੰਗਤ ਦੇ ਵਿੱਚ ਹੈ। ਫਿਰ ਪਿਆਲੇ ਦੀ ਦਾਤ ਸਦਾ ਜਾਰੀ ਰਹਿੰਦੀ ਹੈ। ਅਮਲੀ ਲੋਕ, ਸਤਸੰਗੀ ਲੋਕ, ਇੱਥੇ ਅਮਲੀ ਸਤਸੰਗੀਆਂ ਨੂੰ ਕਿਹਾ ਜਿਹੜੇ ਨਾਮ ਦਾ ਰਸ ਲੈਂਦੇ ਨੇ। ਸੂਫੀ ਲੋਕਾਂ ਨੂੰ ਕਿਹਾ, ਸੂਫੀ ਲੋਕ ਇਹ ਕੰਮ ਨਹੀਂ ਕਰ ਸਕਦੇ। ਸੂਫੀ ਸੰਗਤ ਦੇ ਵਿੱਚ ਆ ਕੇ ਦਸਵੀਂ ਵਿਚਾਰ ਕਰਦੇ ਆ, ਭਾਵ ਕਿ ਸੰਗਤ ਦੇ ਵਿੱਚ ਆ ਕੇ ਪਰਮੇਸ਼ੁਰ ਦੀ ਵਿਚਾਰ ਕਰਦੇ ਹੈ, ਪਰ ਸਤਸੰਗੀ ਨਾਮ ਦਾ ਰਸ ਲੈਂਦੇ ਆ। ਓਅੰਕਾਰ ਅਕਾਰ ਕਰ ਤ੍ਰੈ ਗੁਣ ਪੰਜ ਤਤ ਉਪਜਾਇਆ। ਓਅੰਕਾਰ ਪਰਮੇਸ਼ੁਰ ਵਾਹਿਗੁਰੂ ਨੇ ਤਿੰਨ ਗੁਣਾਂ ਦੀ ਆਕਾਰ ਕਰਕੇ ਪੰਜ ਤੱਤ ਰਚੇ ਆ। ਹੁਣ ਪੰਜ ਤੱਤ ਰਚੇ ਕਿਵੇਂ? ਬ੍ਰਹਮਾ ਵਿਸ਼ਨ ਮਹੇਸ ਸਾਜ ਦਸ ਅਵਤਾਰ ਚਲਤ ਵਰਤਾਇਆ। ਪਰਮੇਸ਼ੁਰ ਨੇ ਬ੍ਰਹਮਾ ਦੀ ਰਚਨਾ ਕੀਤੀ, ਰਜੋ ਗੁਣ ਪੈਦਾ ਕੀਤਾ ਉਹਦੇ 'ਚ, ਫਿਰ ਵਿਸ਼ਨੂੰ ਦੇ ਵਿੱਚ ਸਤੋ ਗੁਣ ਭਰਿਆ, ਮਹੇਸ਼ ਵਿੱਚ ਤਮੋ ਗੁਣ ਬਣਾਤਾ, ਦਸ ਅਵਤਾਰਾਂ ਦਾ ਕੌਤਕ ਦਾ ਖੇਡ ਰਚਾਤਾ। ਇਹ ਤਿੰਨੇ ਦੇਵਤੇ ਜਿਨ੍ਹਾਂ ਨੂੰ ਲੋਕ ਦੇਵਤੇ ਮੰਨਦੇ ਆ, ਪਰਮੇਸ਼ੁਰ ਨੇ ਪੈਦਾ ਕੀਤੇ ਆ। ਬ੍ਰਹਮਾ, ਵਿਸ਼ਨੂੰ, ਮਹੇਸ਼ ਪਰਮੇਸ਼ੁਰ ਨੇ ਪੈਦਾ ਕੀਤੇ, ਉਹਦੇ ਹੁਕਮ 'ਚ ਚੱਲਦੇ ਆ। ਫਿਰ ਪਰਮੇਸ਼ੁਰ ਨੇ ਇਹਨਾਂ ਦੇਵਤਿਆਂ ਨੂੰ ਬਣਾ ਕੇ ਅਗਲਾ ਕਰਮ ਕੀ ਕੀਤਾ? ਛੇ ਰੁੱਤ ਬਾਰਾਂ ਮਹਾਂਕਾਰ ਸੱਤ ਵਾਰ ਸੰਸਾਰ ਉਪਾਇਆ। ਫਿਰ ਪਰਮੇਸ਼ੁਰ ਨੇ ਛੇ ਰੁੱਤਾਂ ਬਣਾਈਆਂ, ਬਾਰਾਂ ਮਹੀਨੇ ਬਣਾਏ, ਸੱਤ ਵਾਰ ਬਣਾਏ ਸੰਸਾਰ ਦੇ ਵਿੱਚ। ਇਹਨਾਂ ਤੋਂ ਜੀਵ ਦਾ ਵਿਹਾਰ ਤੋਰਿਆ, ਸੱਤਾਂ ਦਿਨਾਂ ਦੇ ਵਿੱਚ ਹੀ ਸੰਸਾਰ ਨੂੰ ਤੋਰਿਆ। ਜਨਮ ਮਰਨ ਦੇ ਲੇਖ ਲਿਖ, ਸ਼ਾਸਤਰ ਵੇਦ ਪੁਰਾਣ ਸੁਣਾਇਆ। ਇਹਨਾਂ ਨੇ ਹੀ ਜਨਮ ਮਰਨ ਦਾ ਲੇਖਾ ਲਿਖਿਆ, ਕਈ ਪ੍ਰਕਾਰ ਦੇ ਧਾਰਮਿਕ ਪੁਸਤਕਾਂ ਲਿਖੀਆਂ, ਸ਼ਾਸਤਰ ਵੇਦ ਉਚਾਰਨ ਕੀਤੇ, ਪੁਰਾਣ ਉਚਾਰਨ ਸੁਣਾਏ। ਸਾਧ ਸੰਗਤ ਦਾ ਆਦਿ ਅੰਤ ਥਿਤ ਨਾ ਵਾਰ ਨਾ ਮਹਾਂ ਲਖਾਇਆ। ਸਾਧ ਸੰਗਤ ਦੇ ਵਿੱਚ ਆਦਿ ਅੰਤ ਦਾ, ਥਿਤ ਵਾਰ ਮਹੀਨੇ ਦਾ ਕੋਈ ਲੇਖਾ ਨਹੀਂ ਹੁੰਦਾ। ਭਾਵ ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਦੀ ਮਤ ਲੈ ਕੇ ਥਿਤਾਂ ਵਾਰਾਂ ਦੀ ਵਿਚਾਰ ਨਹੀਂ ਕੀਤੀ ਜਾਂਦੀ। ਕਿਉਂ ਨਹੀਂ ਲਿਖਾਇਆ ਜਾਂਦਾ? ਕਿਉਂਕਿ ਬਿਰਖੋਂ ਫਲ ਫਲੰਤ, ਫਿਰ ਬਿਰਖ ਅਕਲ ਕਲਾ ਘਰ ਲੱਖ ਲਿਖਾਇਆ। ਜਿਵੇਂ ਇੱਕ ਦਰੱਖਤ ਤੋਂ ਬੀਜ ਖਿਲਰਦਾ, ਹੋਰ ਬੀਜ ਦਰੱਖਤ ਪੈਦਾ ਹੋ ਜਾਂਦੇ ਹੈ, ਇਸ ਤਰ੍ਹਾਂ ਸਾਧ ਸੰਗਤ ਸੱਚਖੰਡ ਹੈ, ਨਿਰੰਕਾਰ ਰੂਪੀ ਗੁਰੂ ਨੇ ਆਪਣੇ ਸ਼ਬਦ ਨਾਲ ਵਸਾਇਆ, ਨਿਰੰਕਾਰ ਦੇ ਬਚਨ ਨਾਲ ਬਣਿਆ ਸੱਚਖੰਡ, ਅਤੇ ਨਿਰੰਕਾਰ ਦਾ ਸਰੂਪ ਹੈ ਸੱਚਖੰਡ। ਜਿਵੇਂ ਬ੍ਰਿਸ਼ ਹੁੰਦਾ, ਉਹਦੇ ਪੱਤੇ ਫਲ ਟਾਹਣੀਆਂ ਹੁੰਦੇ, ਛਾਂ ਹੁੰਦੀ ਹੈ, ਬ੍ਰਿਸ਼ਾਂ ਤੋਂ ਫਲ ਡਿੱਗਦਾ ਹੈ, ਫਿਰ ਫਲ ਤੋਂ ਅੱਗੇ ਬ੍ਰਿਸ਼ ਪੈਦਾ ਹੋ ਜਾਂਦੇ ਆ ਬੀਆਂ ਤੋਂ, ਪਰੰਤੂ ਆਦਿ ਕਾਰਨ ਪ੍ਰਤੀਤ ਨਹੀਂ ਹੁੰਦਾ। ਸਾਧ ਸੰਗਤ ਦੇ ਵਿੱਚ ਸੱਚਖੰਡ ਵੀ ਅਨਾਦੀ ਹੈ, ਅਕਲ ਕਲਾ ਪਰਮਾਤਮਾ ਨੇ ਆਪਣੀ ਸ਼ਕਤੀ ਦੇ ਨਾਲ ਇੱਕ ਅਲੱਖ ਸਾਧ ਸੰਗਤ ਦਿਖਾ ਦਿੱਤੀ ਹੈ। ਆਦਿ ਪੁਰਖ ਆਦੇਸ਼ ਕਰ, ਆਦਿ ਪੁਰਖ ਆਦੇਸ਼ ਕਰਾਇਆ। ਆਦਿ ਪੁਰਖ ਪਰਮਾਤਮਾ ਨੇ ਸਭਨਾਂ ਨੂੰ ਪੈਦਾ ਕੀਤਾ, ਔਰ ਜਿਹਨੇ ਪਰਮੇਸ਼ੁਰ ਨੂੰ ਨਮਸਕਾਰ ਕੀਤੀ ਹੈ, ਜਿਹੜੇ ਨਮਸਕਾਰ ਕਰਦੇ ਹੈ, ਦੇਸ਼ ਕਾਲ ਵਸਤੂ ਦੇ ਭੇਦ ਤੋਂ ਰਹਿਤ ਹੁੰਦੇ ਆ, ਉਹ ਆਦਿ ਪੁਰਖ ਆਦੇਸ਼ ਦਾ ਰੂਪ ਹੋ ਜਾਂਦੇ ਆ। ਇਸੇ ਕਰਕੇ ਮਹਾਰਾਜ ਨੇ ਪਰਮੇਸ਼ੁਰ ਨੂੰ ਆਦੇਸ਼ ਹੀ ਕੀਤਾ। ਇੱਕ ਤਾਂ ਆਦੇਸ਼ ਹੁੰਦਾ ਹੁਕਮ, ਪਰ ਇੱਥੇ ਆਦੇਸ਼ ਹੈ ਨਮਸਕਾਰ। ਜਪਜੀ ਸਾਹਿਬ ਬਾਣੀ ਵਿੱਚ ਮਹਾਰਾਜ ਨੇ ਕਿਹਾ, ਆਦੇਸ਼ ਤੇ ਸਹਿ ਆਦੇਸ਼, ਆਦਿ ਅਨੀਲ ਅਨਾਦ ਅਨਾਹਤ, ਯੁਗ ਯੁਗ ਇੱਕੋ ਵੇਸ਼। ਯੁੱਗਾਂ ਯੁੱਗਾਂ ਵਿੱਚ ਇੱਕੋ ਹੀ ਵੇਸ਼ ਹੈ ਪਰਮਾਤਮਾ ਦਾ। ਅਕਾਲ ਪੁਰਖ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੰਸਾਰ ਦੇ ਵਿੱਚ ਭੇਜਦੇ ਹੈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਦੇਸ਼ ਕੀਤਾ, ਨਮਸਕਾਰ ਕੀਤੀ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਮਸਕਾਰ ਅਕਾਲ ਪੁਰਖ ਨੂੰ ਕੀਤੀ। ਫਿਰ ਅਕਾਲ ਪੁਰਖ ਨੇ ਦੁਨੀਆਂ ਤੋਂ ਨਮਸਕਾਰਾਂ ਗੁਰੂਆਂ ਨੂੰ ਕਰਵਾਈਆਂ। ਪੁਰਖ ਪੁਰਾਤਨ ਸਤਿਗੁਰੂ, ਓਤ ਪੋਤ ਇੱਕ ਸੂਤਰ ਬਣਾਇਆ। ਸਤਿਗੁਰੂ ਜੀ ਦਾ ਪੁਰਖ ਵਜੂਦ ਸਨਾਤਨ ਹੈ, ਤਾਣਾ ਪੇਟਾ ਇੱਕੋ ਸੂਤ ਹੈ,
ਭਾਵ ਕਿ ਸਰੀਰ ਵੱਖਰੇ ਵੱਖਰੇ ਹੋ ਜਾਂਦੇ ਹੈ ਅਤੇ ਜੋਤ ਇੱਕੋ ਹੀ ਹੈ। ਜੋਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸਰੀਰ ਕਰਕੇ ਸੰਸਾਰ ਤੋਂ ਜਾਣ ਲੱਗੇ ਤਾਂ ਉਹੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਵਿੱਚ ਬਿਰਾਜਮਾਨ ਕਰਤੀ। ਫਿਰ ਉਹੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਵਿੱਚ ਆ ਗਈ, ਅਭੇਦ ਹੋ ਗਏ, ਪਤਾ ਹੀ ਨਹੀਂ ਲੱਗਿਆ ਵੀ ਇੱਕ ਸਰੀਰ ਕਦੋਂ ਹੈ। ਫਿਰ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜਾਣ ਲੱਗੇ ਉਹਨਾਂ ਨੇ ਇਹੀ ਜੋਤ ਬਾਬੇ ਅਮਰਦਾਸ ਵਿੱਚ ਟਿਕਾਤੀ। ਫਿਰ ਭਾਈ ਜੇਠੇ ਦੇ ਵਿੱਚ ਜੋਤ ਆ ਗਈ, ਗੁਰੂ ਰਾਮਦਾਸ ਜੀ ਬਣ ਗਏ। ਇੱਦਾਂ ਇੱਕ ਮਿੱਕ ਜਿਵੇਂ ਸੂਤ ਵਿੱਚ ਧਾਗੇ ਵਿੱਚ ਫੁੱਲ ਪਰੋਏ ਜਾਂਦੇ ਨੇ, ਇੱਦਾਂ ਜੋਤ ਸਰੀਰਾਂ ਦੇ ਵਿੱਚ ਪਰੋ ਕੇ ਅੱਗੇ ਚੱਲਦੀ ਰਹੀ। ਪਰ ਦੋਵੇਂ ਸੂਤ ਹਨ, ਗੁਰੂ ਦਾ ਵਜੂਦ ਸੰਸਾਰ 'ਤੇ ਆਉਣਾ ਆਉਣ ਦੇ ਸਮੇਂ ਤੋਂ ਨਹੀਂ ਹੈ, ਮੁੱਢ ਕਦੀਮ ਤੋਂ ਹੈ। ਬਿਸਮਾਦੈ ਬਿਸਮਾਦ ਮਿਲਾਇਆ। ਭਾਈ ਗੁਰਦਾਸ ਜੀ ਕਹਿੰਦੇ ਕਿ ਪਰਮੇਸ਼ੁਰ ਦਾ ਆਚਾਰਜ ਰੂਪ, ਹੈਰਾਨ ਕਰਨ ਵਾਲਾ ਰੂਪ, ਜੋ ਮੁੱਢ ਤੋਂ ਹੈ, ਯੁੱਗਾਂ ਤੋਂ ਹੈ। ਜਹ ਅਵਗਤ ਭਗਤ ਤਹ ਆਪ, ਥਿਰ ਪਾਵਰਮ ਪਰਮੇਸ਼ੁਰੋ ਸੇਵਕ ਥਿਰ ਹੋਸੀ। ਪਰਮੇਸ਼ੁਰ ਆਪਣੇ ਪਿਆਰੇ ਦੇ ਨਾਲ ਹੀ ਰਹਿੰਦੇ ਆ। ਤਿੰਨੇ ਸ਼ਕਤੀਆਂ ਪਰਮੇਸ਼ੁਰ ਨੇ ਪੈਦਾ ਕੀਤੀਆਂ, ਬ੍ਰਹਮਾ ਪੈਦਾ ਕੀਤਾ, ਵਿਸ਼ਨੂੰ ਮਹੇਸ਼ ਪੈਦਾ ਕੀਤਾ। ਅਤੇ ਹੁਣ ਇਹਨਾਂ ਦਾ ਕਰਮ ਕੀ ਹੈ, ਕੰਮ ਕੀ ਕਰਨਾ ਇਹਨਾਂ ਨੇ, ਪਰਮੇਸ਼ੁਰ ਦੇ ਹੁਕਮ ਕੀ ਕੀਤਾ। ਪਰਮੇਸ਼ੁਰ ਦੇ ਹੁਕਮ ਵਿੱਚ ਜਿਹੜੇ ਕਰਮ ਇਹਨਾਂ ਨੇ ਕੀਤੇ, ਬ੍ਰਹਮਾ ਨੇ, ਵਿਸ਼ਨੂੰ ਨੇ, ਮਹੇਸ਼ ਨੇ ਜੋ ਜੋ ਕੰਮ ਕੀਤੇ, ਉਹਦੀ ਜਾਣਕਾਰੀ ਭਾਈ ਗੁਰਦਾਸ ਜੀ ਦਿੰਦੇ ਹੋਏ ਕਹਿੰਦੇ ਹੈ, ਬ੍ਰਹਮੇ ਦਿੱਤੇ ਵੇਦ ਚਾਰ, ਚਾਰ ਵਰਨ ਆਸ਼ਰਮ ਉਪਜਾਏ। ਬ੍ਰਹਮਾ ਨੇ ਚਾਰੇ ਵੇਦ ਰਚੇ ਹੈ, ਚਾਰ ਵਰਨ ਪੈਦਾ ਕੀਤੇ, ਚਾਰ ਆਸ਼ਰਮ ਉਤਪੰਨ ਕੀਤੇ, ਛੇ ਦਰਸ਼ਨ, ਛੇ ਸ਼ਾਸਤਾਂ, ਛੇ ਉਪਦੇਸ਼ ਭੇਸ ਵਰਤਾਏ। ਫਿਰ ਛੇ ਦਰਸ਼ਨਾਂ ਦੀ, ਛੇ ਸ਼ਾਸਤਰਾਂ ਦੀ, ਛੇ ਉਹਨਾਂ ਦੇ ਉਦੇਸ਼ਾਂ ਦੀ ਵੇਸ਼ ਭਿੰਨ ਭਿੰਨ ਵਰਤਾਏ। ਚਾਰੇ ਕੁੰਡਾਂ ਦੀਪ ਸੱਤ, ਨੌ ਖੰਡ ਦਹਿ ਦਸ ਵੰਡ ਵੰਡਾਏ। ਫਿਰ ਚਾਰੇ ਕੁੰਡਾਂ ਦੇ ਵਿੱਚ ਸੱਤ ਦੀਪ ਪੈਦਾ ਕੀਤੇ, ਨੌ ਖੰਡ ਪੈਦਾ ਕੀਤੇ, ਦਸੇ ਦਿਸ਼ਾਵਾਂ ਦੇ ਵਿੱਚ ਵੰਡਿਆ ਗਿਆ। ਜਲ ਥਲ ਵਣ ਖੰਡ ਪਰਬਤਾਂ, ਤੀਰਥ ਦੇਵ ਸਥਾਨ ਬਣਾਏ। ਫਿਰ ਜਲ ਅਤੇ ਥਲ, ਧਰਤੀ ਅਤੇ ਪਾਣੀ ਵੱਖਰੇ ਵੱਖਰੇ ਹੋਏ। ਫਿਰ ਵਣ ਖੰਡ ਬਣੇ, ਫਿਰ ਤੀਰਥ ਬਣੇ, ਤੀਰਥ ਰਚੇ ਗਏ। ਜਪ ਤਪ ਸੰਜਮ ਹੋਮ ਜਗ, ਕਰਮ ਧਰਮ ਕਰ ਦਾਨ ਕਰਾਏ। ਫਿਰ ਜਪੀ ਤਪੀ ਜਪ ਕਰਨ ਲੱਗ ਪਏ, ਤਪ ਕਰਨ ਲੱਗ ਪਏ, ਕਈ ਸੰਜਮੀ ਹੋ ਕੇ ਸੰਜਮ ਰੱਖਣ ਲੱਗ ਪਏ, ਕੋਈ ਹੋਮ ਜਗ ਕਰਨ ਲੱਗ ਪਿਆ, ਦਾਨ ਕਰਨ ਲੱਗ ਪਿਆ, ਧਰਮ ਦੇ ਸ਼ੁਭ ਕਰਮ ਬਣਾਏ। ਨਿਰੰਕਾਰ ਨਾ ਪਛਾਣਿਆ, ਸਾਧ ਸੰਗਤ ਦੱਸੈ ਨਾ ਦਸਾਏ। ਇਹ ਕਰਮ ਕਾਂਡਾਂ ਦੇ ਵਿੱਚ ਦੁਨੀਆ ਪੈਗੀ, ਕੋਈ ਜਪ ਕਰਨ ਲੱਗ ਪਿਆ, ਕੋਈ ਤਪ ਕਰਨ ਲੱਗ ਪਿਆ, ਕੋਈ ਜਗ ਕਰਨ ਲੱਗ ਪਿਆ, ਪਰੰਤੂ ਨਿਰੰਕਾਰ ਨੂੰ ਕਿਸੇ ਨੇ ਨਹੀਂ ਪਛਾਣਿਆ। ਸਾਧ ਸੰਗਤ ਹੀ ਵਿੱਚ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ, ਪਰੰਤੂ ਜੀਵ ਦੱਸਣ ਵਾਲੇ ਨੇ ਦੱਸਿਆ ਹੀ ਨਹੀਂ, ਪੁੱਛਿਆ ਹੀ ਨਹੀਂ ਵੀ ਪਰਮੇਸ਼ੁਰ ਕਿੱਥੇ ਮਿਲਦਾ, ਬਸ ਕਰਮ ਕਾਂਡ ਕਰੀ ਜਾਂਦਾ। ਸੁਣ ਸੁਣ ਆਖਣ ਆਖ ਸੁਣਾਏ, ਅਖਾਣਾਂ ਨੂੰ ਸੁਣ ਸੁਣ ਕੇ ਲੋਕਾਂ ਨੂੰ ਗਾਂਹ ਦੱਸੀ ਜਾਂਦੀ ਹੈ, ਜਿਵੇਂ ਅੱਗੇ ਤੋਂ ਸੁਣਿਆ ਬਜ਼ੁਰਗਾਂ ਤੋਂ ਉਵੇਂ ਦੱਸਤਾ, ਫਿਰ ਉਹਨਾਂ ਨੇ ਗਾਂਹ ਸੁਣਿਆ ਗਾਂਹ ਦੱਸਤਾ। ਇਹਦਾ ਸੁਣ ਤੋਂ ਸੁਣ ਕੇ ਹੀ ਕਰਮ ਕਾਂਡ ਚੱਲੀ ਜਾਂਦੇ ਹੈ ਅਤੇ ਇਹਦੀ ਵਿਚਾਰ ਨਹੀਂ ਕੀਤੀ ਜਾਂਦੀ। ਸਰਬ ਸ੍ਰਿਸ਼ਟੀ ਦਾ ਕਰਤਾ ਨਿਰੰਕਾਰ ਹੈ, ਉਹਨੂੰ ਸਾਧ ਸੰਗਤ ਦੇ ਵਿੱਚ ਜਾ ਕੇ ਜਾਣਿਆ ਜਾ ਸਕਦਾ ਹੈ। ਜਿਹੜੇ ਕਹਾਣੀਆਂ ਸੁਣਾਉਂਦੇ ਨੇ, ਕਹਾਣੀਆਂ ਦੇ ਵਿੱਚੋਂ ਪਰਮੇਸ਼ੁਰ ਦੀ ਵਿਚਾਰ ਨਹੀਂ ਹੁੰਦੀ, ਸਤਸੰਗਤ ਦੇ ਵਿੱਚ ਆ ਕੇ ਸੱਚ ਦੀ ਵਿਚਾਰ ਹੁੰਦੀ ਹੈ, ਕੋਈ ਝੂਠ ਦੀ ਵਿਚਾਰ ਨਹੀਂ ਕਰਦਾ ਇੱਥੇ। ਪਰ ਜਿਹੜੇ ਸਤਸੰਗੀ ਸੱਚ ਦੀ ਵਿਚਾਰ ਕਰਦੇ ਹੈ ਉਹਨਾਂ ਨੂੰ ਗੁਰੂ ਦਾ ਗਿਆਨ ਹੋ ਜਾਂਦਾ। ਹੁਣ ਬ੍ਰਹਮਾ ਵੱਲ ਇਸ਼ਾਰਾ ਕਰਦੇ ਹੋਏ ਦੱਸਦੇ ਹੈ, ਨਿਰੰਕਾਰ ਨੂੰ ਇਹਨੇ ਪਛਾਣਿਆ ਨਹੀਂ, ਸਾਧ ਸੰਗਤ ਦਾ ਪਤਾ ਤੱਕ ਨਹੀਂ ਲੱਗਿਆ ਇਹਨੂੰ। ਉਹਨੇ ਲਿਖੇ ਅਤੇ ਹਿਸਾਬ ਲਿਖੇ, ਜੋ ਸੁਣਿਆ
उसने जिहड़ा सुनिया उह लिख लिया। होरना नूं वी उही कुछ आखदे रहे। इस तरह हिसाब है बुद्धि दा मंडल। निरंकार दी पछाण उच्ची है। साध संगत दे विच केवल परमेश्वर दे प्यारे आउंदे ने। परमेश्वर दे प्यारिआं नूं परमेश्वर दी प्राप्ति हुंदी है। होर किसे तरीके नाल परमेश्वर दा मिलाप नहीं हुंदा। गुरु अर्जन देव पातशाह ने वचन किया है, भई प्राप्त मानुख दे हुरिया, गोबिंद मिलन की है तेरी बरिया, अबर काज तेरे कित न काम, मिल साध संगत भज केवल नाम। साध संगत दे विच मिल के केवल ते केवल नाम जपना है, बाकी किते हुए कर्म कांड तेरे किसे काम नहीं आते। हुण विष्णु दे कम्मां दी गल करदे होए भाई गुरदास जी दसदे आ, दस अवतारी विष्णु होए, वैर विरोध जोध लड़वाए। कहिंदे विष्णु ने दस अवतार धारण करके वैर विरोध खड़े किए, वैद विरोध पा के सूरमे लड़ाते आपस दे विच। देव दानव कर दोए तड़े, दैंत हराए देव जिताए। हुण दो धड़े बनाते, एक धड़े विच देवते, दूजे धड़े विच राक्षसां नूं बनाता। दो धड़े बना के दोनों ही लड़दे रहे। हुण देवते जित गए ते दैंत हारदे रहे। मछ कछ वैराह रूप कन्नार, ब्या बावन बोध पाए। मछ कछ ते शुक्रावतार, नरब्या नर नारायण, बाव नावतार, बोध परशुराम, राम कृष्ण, किलक देश दे विच कलकी अवतार। ये नाम रखाए, दस नाम रखाए। चंचलताई दे कौतक, पखंड वल छल करके प्रपंच पसार दिते। पार ब्रह्म पूर्ण ब्रह्म, निरपौ निरंकार ना दिखाए। पूर्ण ब्रह्म परमात्मा, ब्रह्मा ब्रह्मा दा ब्रह्म, निरपौ निरंकार नूं किसे ने नहीं दिखाया। अपनी अपनी भगती कराउंदे रहे, पूजा कराउंदे रहे। ब्रह्म नूं किसे ने समझिया नहीं। ब्रह्म अपनी पूजा कराउण लग पिया ते शिव विष्णु अपनी पूजा कराउण लग पिया। फिर कहिंदे खत्री मार संघार कर, रामायण महापार्थ पाए। इदां कहिंदे जिहड़े परशुराम ने खत्री 21 वार मार के नाश करते। रामायण ते महाभारत दा युद्ध कीता गया। काम क्रोध ना मारियो, लोभ मोह अहंकार ना जाए। हुण एक दूजे नूं ते मारदे रहे पर विषय विकारां नूं मारे ही ना। काम क्रोध लोभ मोह अहंकार ही मारी ना गए, अहंकार ने जित लिया इन्हां नूं। साध संगत बिन जन्म गवाए, साध संगत दे विच आउण तों बिना, सच्चे नाम नूं समझण तों बिना, सच दे रस्ते तरे तों बिना, इन्हां ने अपना जीवन बर्बाद कर लिया, जीवन गवा लिया, बेअर्था चलिया गया। सतगुरु बाणी च वचन करदे है, नीकी साध संगानी रहाओ, पहर मूरत पल गावत गावत, गोविंद गोविंद बखानी। सत्संग दे विच हर पल हर घड़ी भजन गुजर हुंदा रहिंदा है। जिहड़ा इंसान हर पल सिमरन दे विच गुजारदा है, उहदे अंदरों विषय विकार खत्म हो जांदे है। सत्संग तों बिना विष्णु दस अवतारां दे विरोध भी दस अवतारां दे विरोध विच ही रहा, पर सच नूं पछाण नहीं सकिया। हुण शिवजी दी कथा कर समझाउंदे आ वी शिवजी ने की कीता। एक दू ग्यारह रुद्र होए, घर बारी औ तूत सदाया। घर बारी हुंदा गृहस्थी। शिवजी ने एक मूँह तो ग्यारह मूँह वाला सरूप हो के, घर बारी गृहस्थी हो के अपने आप नूं अवतूत सदाया। जति सती संतोखियां, सिद्ध नाथ कर परचा लाया। फिर जति सती संतोखियां, सिद्धा नाथा ने
ਪਰਚਾ ਕਰਨ ਵਿੱਚ, ਪ੍ਰੀਖਿਆ ਕਰਨ ਵਿੱਚ, ਪ੍ਰਵਿਰਤੀ ਕਰਨ ਵਿੱਚ ਹੀ ਸਮਾਂ ਖਰਚ ਕਰ ਲਿਆ। ਸਿੱਧੀਆਂ ਦੇ ਵਿੱਚ ਲੱਗੇ ਰਹੇ। ਸੰਨਿਆਸੀ ਦਸ ਨਾਮ ਤਾਰ, ਜੋਗੀ ਬਾਰਾਂ ਪੰਥ ਚਲਾਇਆ। ਸੰਨਿਆਸੀਆਂ ਨੇ ਆਪਣੇ ਦਸ ਫਿਰਕੇ ਬਣਾ ਲਏ, ਦਸ ਨਾਂ ਧਰ ਲਏ। ਜੋਗੀਆਂ ਨੇ ਆਪਣੇ ਵੱਖਰੇ ਬਾਰਾਂ ਪੰਥ ਚਲਾ ਲਏ। ਉਹ ਬਾਰਾਂ ਪੰਥਾਂ ਦੇ ਵਿੱਚ ਹੀ ਮਸਤ ਰਹੇ, ਪਰ ਇੱਕ ਪਰਮੇਸ਼ਰ ਨੂੰ ਨਹੀਂ ਜਾਣਿਆ। ਰਿੱਧ ਸਿੱਧ ਨਿਧ ਰਸਾਇਣਾ, ਤੰਤ ਮੰਤ ਚੇਟ ਕਵਰਤਾਇਆ। ਹੁਣ ਅੱਗੇ ਚੌਥੀ ਉਦਾਹਰਨ ਦਿੰਦੇ ਆ, ਕਹਿੰਦੇ ਰਿਧੀਆਂ ਸਿੱਧੀਆਂ ਨਿਧਾਂ ਤੰਤਰ ਮੰਤਰਾਂ ਰਸਾਇਣਾਂ ਦਾ ਚੇਟਕ ਵਰਤਾ ਦਿੱਤਾ। ਭਾਵ ਕਿਸੇ ਨੂੰ ਕੋਈ ਨਾ ਕੋਈ ਚੇਟਕ ਲਾ ਦਿੱਤੀ, ਨਸ਼ਾ ਲਾ ਦਿੱਤਾ। ਕੋਈ ਰਿਧੀਆਂ ਦੇ ਵਿੱਚ ਪੈ ਗਿਆ, ਕੋਈ ਸਿੱਧੀਆਂ ਦੇ ਮਗਰ ਪੈ ਗਿਆ, ਕੋਈ ਨੌ ਨਿਧਾਂ ਦੇ ਮਗਰ ਪੈ ਗਿਆ, ਕੋਈ ਟੂਣੇ ਟਾਮਣ ਕਰਨ ਲੱਗ ਪਿਆ। ਮੇਲਾ ਕਰ ਸਿਵਰਾਤ ਦਾ, ਕਰਾਮਾਤ ਵਿੱਚ ਵਾਦ ਵਧਾਇਆ। ਹੁਣ ਬਟਾਲੇ ਦੇ ਵਿੱਚ ਸਿਵਰਾਤ ਦਾ ਮੇਲਾ ਲੱਗਿਆ ਹੋਇਆ, ਮੇਲੇ ਦੇ ਵਿੱਚ ਕਰਾਮਾਤਾਂ ਕਰਕੇ ਝਗੜਾ ਵਧਾ ਲਿਆ। ਹੁਣ ਉੱਥੇ ਕੋਈ ਤੂੰਬੀ ਚੱਕੀ ਫਿਰਦਾ, ਕੋਈ ਫੋੜੀ ਲੱਗਿਆ, ਫੋੜੀ ਉਡਾਈ ਜਾਂਦਾ, ਲੋਕਾਂ ਨੂੰ ਕਰਾਮਾਤ ਕਰ ਕਰਕੇ ਦਿਖਾਈ ਜਾਂਦੀ ਹੈ। ਪੋਸ਼ਤ ਭੰਗ ਸ਼ਰਾਬ ਦਾ, ਚੱਲੇ ਪਿਆਲਾ ਭਗਤ ਪਹੁੰਚਾਇਆ। ਸਿੱਧਾਂ ਨੇ ਝਗੜੇ ਵਧਾ ਲਏ, ਕੋਈ ਪੋਸਤ ਪੀ ਕੇ ਮਸਤ ਹੋਇਆ ਬੈਠਾ, ਕੋਈ ਭੰਗ ਦਾ ਸ਼ਰਾਬ ਦਾ ਨਸ਼ਾ ਪੀ ਬੈਠਾ, ਜੋਗੀ ਸ਼ਰਾਬ ਪੀ ਪੀ ਕੇ ਮਸਤ ਹੋਏ ਪਏ ਨੇ, ਅਤੇ ਹੋਰ ਜਿਹੜੇ ਭਗਤੀ ਕਰਨ ਵਾਲੇ ਆ ਉਹਨਾਂ ਨੂੰ ਲੱਡੂ ਪੇੜੇ ਵੰਡੀ ਜਾਂਦੇ ਆ। ਆਪ ਸ਼ਰਾਬ ਨਾਲ ਰੱਜੇ ਪਏ ਆ, ਸੁਰਤ ਹੈ ਨਹੀਂ ਕੋਈ, ਪਰ ਦੂਜਿਆਂ ਨੂੰ ਲੱਡੂ ਦੇ ਕੇ ਅਸੀਸਾਂ ਦੇਣ ਲੱਗੇ ਹੋਏ ਨੇ। ਵਜਨ ਬੁਰਗੂ ਸਿੰਘੀਆਂ, ਸੰਖ ਨਾਦ ਰਹਿਰਾਸ ਕਰਾਇਆ। ਅਤੇ ਫਕੀਰ ਲੋਕ ਜਿਹੜੇ ਆ, ਰੱਬ ਦੇ ਪਿਆਰੇ ਆ, ਉਹ ਨਾਦ ਸਾਜ ਵਜਾ ਵਜਾ ਕੇ ਪਰਮੇਸ਼ੁਰ ਦੀ ਭਗਤੀ ਕਰਦੇ ਆ। ਕੋਈ ਬੁਰਗੂ ਨਾਦ ਵਜਾ ਰਿਹਾ, ਕੋਈ ਜੋਗੀ ਸਿੰਘੀ ਵਜਾਈ ਜਾਂਦਾ, ਕੋਈ ਸੰਖ ਪੂਰੀ ਜਾਂਦਾ, ਕੋਈ ਨਾਦ ਵਜਾ ਰਿਹਾ। ਜਿਵੇਂ ਉਹਨਾਂ ਦੀ ਰੀਤ ਹੈ ਉਵੇਂ ਉਵੇਂ ਪੂਜਾ ਕਰਨ ਲੱਗੇ ਪਏ ਆ। ਆਦਿ ਪੁਰਖ ਆਦੇਸ਼ ਕਰ, ਅਲੱਖ ਜਗਾਏ ਨਾ ਅਲੱਖ ਲਖਾਇਆ। ਕਹਿੰਦੇ ਆਦਿ ਪੁਰਖ ਪਰਮਾਤਮਾ ਨੂੰ ਨਮਸਕਾਰ ਕਰਕੇ ਅਲੱਖ ਅਲੱਖ ਕਹਿੰਦੇ ਫਿਰੇ, ਪਰੰਤੂ ਅਲੱਖ ਪਰਮਾਤਮਾ ਨੂੰ ਕਿਸੇ ਨੇ ਸਮਝਿਆ ਨਹੀਂ। ਮੂੰਹੋਂ ਅਲੱਖ ਅਲੱਖ ਕਹੀ ਜਾਂਦੇ ਆ ਪਰ ਅਲੱਖ ਨੂੰ ਸਮਝਿਆ ਨਹੀਂ, ਲੇਖੇ ਦੇ ਵਿੱਚ ਪਏ ਹੋਏ ਨੇ। ਫਿਰ ਭਾਈ ਗੁਰਦਾਸ ਜੀ ਕਹਿੰਦੇ ਆ, ਗੁਰਮਤਿ ਦੀ ਗੱਲ ਸਮਝਾਉਂਦੇ ਹੋਏ ਕਹਿੰਦੇ ਨੇ, ਸਾਧ ਸੰਗਤ ਬਿਨ ਭਰਮ ਭੁਲਾਇਆ। ਸਾਧ ਸੰਗਤ ਦੇ ਵਿੱਚ ਆਉਣ ਤੋਂ ਬਿਨਾਂ ਭਰਮਾਂ ਦੇ ਵਿੱਚ ਭੁੱਲੇ ਫਿਰਦੇ ਆ। ਕੋਈ ਜਤੀ ਬਣਿਆ ਹੋਇਆ, ਕੋਈ ਸਤੀ ਬਣਿਆ, ਕੋਈ ਸੰਨਿਆਸੀ ਹੈ, ਕੋਈ ਸਿੱਧਨਾਥ ਹੈ, ਸਾਰੇ ਭੁੱਲੇ ਹੋਏ ਨੇ, ਸੱਚ ਦੇ ਮਾਰਗ ਤੋਂ ਭਟਕੇ ਹੋਏ ਆ। ਤਿੰਨੇ ਦੇਵਤਿਆਂ ਦੇ ਅੱਡੋ ਅੱਡੀ ਕਰਮ ਦੱਸੇ ਆ। ਸਿੱਟਾ ਇਹ ਕੱਢਿਆ ਕਿ ਸਾਧ ਸੰਗਤ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਪੂਜਾ ਲੋਕ ਕਰਦੇ ਆ। ਕੋਈ ਕਹਿੰਦਾ ਹੈ ਇੱਕ ਪਰਮਾਤਮਾ ਇੱਕ ਲੋਕਾਂ ਨੂੰ ਪੈਦਾ ਕਰਦਾ ਹੈ ਸ੍ਰਿਸ਼ਟੀ ਨੂੰ, ਇੱਕ ਭੋਜਨ ਦੇ ਰਿਹਾ, ਇੱਕ ਖਤਮ ਕਰ ਰਿਹਾ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਲੋਕਾਂ ਦੀ ਜਿਹੜੀ ਕਹਾਵਤ ਹੈ, ਜਿਹੜੇ ਲੋਕ ਤੱਥ ਹੈ, ਲੋਕ ਗੱਲਾਂ ਕਰਦੇ ਆ, ਉਹਦੀ ਗੱਲ ਕੀਤੀ ਹੈ। ਲੋਕ ਕੀ ਕਹਿੰਦੇ ਹੈ? ਕਹਿੰਦੇ ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ। ਇੱਕ ਮਾਇਆ ਨੂੰ ਜੁਗਤ ਦੇ ਨਾਲ ਵਿਆਹ ਕੇ ਉਹਦੇ ਵਿੱਚੋਂ ਤਿੰਨ ਚੇਲੇ ਪ੍ਰਵਾਨ ਕਰ ਲਏ। ਕਿਹੜੇ ਕਿਹੜੇ? ਇੱਕ ਸੰਸਾਰੀ, ਇੱਕ ਸੰਸਾਰ ਨੂੰ ਪੈਦਾ ਕਰਦਾ ਹੈ, ਇੱਕ ਭੰਡਾਰੀ, ਇੱਕ ਭੰਡਾਰੇ ਦੇ ਰਿਹਾ, ਇੱਕ ਲਾਏ ਦੀ ਬਾਣ, ਇੱਕ ਖਤਮ ਕਰੀ ਜਾਂਦਾ। ਫਿਰ ਮਹਾਰਾਜ ਕਹਿੰਦੇ ਇਹਨਾਂ ਦੇ ਵੱਸ ਕੁਝ ਨਹੀਂ ਹੈ। ਜਿਵ ਤੇ ਸੁਭਾਵ ਹੈ ਤਿਵੇ ਚਲਾਵ ਹੈ, ਜਿਵੇਂ ਪਰਮੇਸ਼ੁਰ ਨੂੰ ਭਾਉਂਦਾ ਉਵੇਂ ਇਹਨਾਂ ਨੂੰ ਹੁਕਮ ਕਰਦਾ। ਇਹ ਤਿੰਨੇ ਪਰਮੇਸ਼ੁਰ ਦੇ ਹੁਕਮ ਵਿੱਚ ਆਪਣਾ ਕਰਮ ਕਰੀ ਜਾਂਦੇ। ਨਿਰੰਕਾਰ ਆਕਾਰ ਕਰ ਸਤਿਗੁਰ ਗੁਰਾਂ ਗੁਰੂ ਅਬਨਾਸੀ। ਅਕਾਲ ਪੁਰਖ ਪਰਮਾਤਮਾ ਨੇ ਆਕਾਰ ਸਤਿਗੁਰੂ ਗੁਰੂ ਨਾਨਕ ਦਾ ਕੀਤਾ, ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਗਟ ਕੀਤਾ। ਆਪ ਗੁਰੂਆਂ ਦੇ ਵੀ ਗੁਰੂ ਬਣੇ, ਅਬਨਾਸੀ ਹਨ। ਪੀਰਾਂ ਪੀਰ ਵਖਾਣੀ ਹੈ, ਨਾਥਾ ਨਾਥ ਸਾਧ ਸੰਗ ਵਾਸੀ।
ਪੀਰਾਂ ਦੇ ਪੀਰ ਹੈ, ਨਾਥਾਂ ਦੇ ਨਾਥ ਹੈ, ਸਾਜ ਸੰਗਤ ਦੇ ਵਿੱਚ ਵੱਸਦੇ ਨੇ। ਗੁਰਮੁਖ ਪੰਥ ਚਲਾਇਆ, ਗੁਰਮੁਖ ਮਾਇਆ ਵਿੱਚ ਉਦਾ ਗੁਰਸਿੱਖ ਮਾਇਆ ਵਿੱਚ ਉਦਾਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਮੁਖਾਂ ਦਾ ਨਿਰਮਲ ਪੰਥ ਤੋਰਿਆ। ਗੁਰੂ ਜੀ ਨੇ ਨਿਰਮਲ ਪੰਥ ਤੋਰ ਕੇ ਮਾਇਆ ਤੋਂ ਰਹਿਤ ਕਰਤਾ, ਭਾਵ ਗ੍ਰਸਤ ਜੀਵਨ ਦੇ ਵਿੱਚ ਉਦਾਸ ਰਹਿਣ ਦੀ ਯੋਗਤੀ ਸਮਝਾਤੀ ਵੀ ਰਹਿਣਾ ਮਾਇਆ ਦੇ ਵਿੱਚ ਹੀ ਹੈ, ਪਰ ਰਹਿਣਾ ਮਾਇਆ ਤੋਂ ਨਿਰਲੇਪ ਹੈ। ਗੁਜ਼ਾਰੇ ਜੋਗੀ ਮਾਇਆ ਇਕੱਠੀ ਕਰਨ ਵਾਸਤੇ ਕਿਰਤ ਕਰਨੀ ਹੈ, ਕਿਰਤ ਕਰਦਿਆਂ ਕਰਦਿਆਂ ਨਾਮ ਜਪਣਾ ਹੈ, ਨਾਮ ਜਪਦਿਆਂ ਜਪਦਿਆਂ ਵੰਡ ਕੇ ਛਕਣਾ ਹੈ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਪਿਰਤ ਤੋਰੀ, ਰੀਤ ਤੋਰੀ ਹੈ। ਸਨਮੁਖ ਮਿਲ ਪੰਚ ਆਖੀਅਨ, ਬਿਰਧ ਪੰਚ ਪਰਮੇਸ਼ਰ ਪਾਸੀ। ਹੁਣ ਜਿਹੜੇ ਸਨਮੁਖ ਹੋ ਕੇ ਮਿਲਣ, ਉਹਨਾਂ ਨੂੰ ਪੰਚ ਕਹੀਦਾ, ਜਿਹੜੇ ਸਾਹਮਣੇ ਮਿਲਦੇ ਆ। ਅਤੇ ਜਿਨ੍ਹਾਂ ਨੇ ਪੰਚਾਂ ਭਾਵ ਸੰਤਾਂ ਦਾ ਬਿਰਧ ਧਰਮ ਧਾਰਨ ਕੀਤਾ ਹੈ, ਪਰਮੇਸ਼ਰ ਪਾਸ ਰਹਿੰਦੇ ਹੈ, ਪਰਮੇਸ਼ਰ ਨੂੰ ਆਪਣੇ ਨੇੜੇ ਸਮਝਦੇ ਹੈ, ਉਹ ਪੰਚਾਂ ਦੀ ਗਿਣਤੀ ਵਿੱਚ ਆਉਂਦੇ ਨੇ, ਉਹ ਪ੍ਰਵਾਨ ਹੋ ਜਾਂਦੇ ਆ। ਗੁਰਮੁਖ ਮਿਲ ਪ੍ਰਵਾਨ ਪੰਚ, ਸਾਧ ਸੰਗਤ ਸੱਚਖੰਡ ਬਿਲਾਸੀ। ਗੁਰਮੁਖਾਂ ਦਾ ਮੇਲ ਪੰਚ ਪ੍ਰਵਾਨਾਂ ਦਾ ਮੇਲ ਹੈ। ਮਹਾਰਾਜ ਜੀ ਨੇ ਜਪ ਜੀ ਪਾਵਨ ਪਵਿੱਤਰ ਬਾਣੀ ਵਿੱਚ ਜਪ ਜੀ ਸਾਹਿਬ ਦੇ ਵਿੱਚ ਬਚਨ ਕੀਤਾ ਹੈ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਮਾਨ। ਪੰਜ ਗੁਣ ਹੈ, ਸਤ ਸੰਤੋਖ ਦਇਆ ਧਰਮ ਧੀਰਜ, ਇਹ ਹਿਰਦੇ ਵਿੱਚ ਗ੍ਰਹਿਣ ਕਰਨੇ। ਜਿਹਦੇ ਹਿਰਦੇ ਵਿੱਚ ਇਹ ਪੰਜੇ ਆ ਗਏ, ਉਹ ਪ੍ਰਵਾਨ ਹੋ ਜਾਂਦਾ, ਸਾਧ ਸੰਗਤ ਦੇ ਵਿੱਚ ਸੱਚਖੰਡ ਦਾ ਆਨੰਦ ਮਾਣਦੇ ਹੈ, ਭਾਵ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਹੈ। ਗੁਰ ਦਰਸ਼ਨ ਗੁਰ ਸ਼ਬਦ ਹੈ, ਨਿਜ ਘਰ ਭਾਏ ਭਗਤ ਰਹਿਰਾਸੀ। ਗੁਰੂ ਦਾ ਦਰਸ਼ਨ ਗੁਰੂ ਦਾ ਸ਼ਬਦ ਹੈ, ਅੰਮ੍ਰਿਤਮਈ ਬਾਣੀ ਵਿੱਚ ਬਚਨ ਕਿਹਾ ਮਹਾਰਾਜ ਕਹਿੰਦੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਸਾਰੀ ਬਾਣੀ ਵਿੱਚ ਅੰਮ੍ਰਿਤ ਵਰਤਦਾ ਹੈ। ਜਿਹਨੂੰ ਕਮਾ ਕੇ ਆਪਣੇ ਸਰੂਪ ਦੇ ਵਿੱਚ ਪ੍ਰੇਮਾ ਭਗਤੀ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਹੈ, ਨਿੱਜ ਘਰ ਦੇ ਵਿੱਚ ਵਾਸਾ ਹੋਣਾ ਹੈ, ਆਪ ਸਰੂਪ ਦੇ ਵਿੱਚ ਮਗਨ ਹੋਣਾ, ਪਰਮੇਸ਼ਰ ਦੇ ਦੀਦਾਰ ਕਰਨੇ ਆ, ਪ੍ਰੇਮਾ ਭਗਤੀ ਕਰਨੀ ਹੈ, ਰਸਤੇ ਦੀ ਰਾਸ ਇਕੱਠੀ ਕਰਨੀ ਹੈ, ਰਹਿਰਾਸ ਕਰਨੀ ਹੈ। ਸੱਚੇ ਰਸਤੇ 'ਤੇ ਚੱਲਣ ਵਾਸਤੇ ਪੂੰਜੀ ਦੀ ਲੋੜ ਹੈ, ਉਹ ਇਕੱਠੀ ਕਰਨੀ ਹੈ, ਉਹ ਪੂੰਜੀ ਹੈ ਨਾਮ ਦੀ ਪੂੰਜੀ। ਮਿੱਠਾ ਬੋਲਣ ਨਿਵ ਚੱਲਣ, ਖੱਟ ਖਵਾਲਾ ਖਵਾਲਣ ਆਸ ਨਿਰਾਸੀ। ਹੁਣ ਜਿਹੜੇ ਨਾਮ ਦੀ ਪੂੰਜੀ ਇਕੱਠੀ ਕਰਦੇ ਹੈ, ਉਹਨਾਂ ਦੀਆਂ ਕੁਝ ਨਿਸ਼ਾਨੀਆਂ ਦੱਸਦੇ ਆ। ਕਹਿੰਦੇ ਉਹ ਮਿੱਠਾ ਬੋਲਦੇ ਹੈ, ਨਿਮਰਤਾ ਦੇ ਵਿੱਚ ਰਹਿੰਦੇ ਹੈ, ਅਤੇ ਨਾਮ ਖੱਟਦੇ ਹੈ, ਸੋਦਰ ਦਾ ਵੇਲਾ ਸਾਂਭਦੇ ਹੈ, ਆਸਾ ਦੇ ਵਿੱਚ ਰਹਿ ਕੇ ਨਿਰਾਸ਼ ਰਹਿਣਾ ਸਿੱਖ ਜਾਂਦੇ ਹੈ, ਭਾਵ ਸੰਤੁਸ਼ਟ ਰਹਿੰਦੇ ਹੈ। ਸਦਾ ਸਹਿਜ ਬੈਰਾਗ ਹੈ, ਕਲੀ ਕਾਲ ਅੰਦਰ ਪਰਗਾਸੀ। ਸਦੀਵ ਕਾਲ ਸਹਿਜ ਦੇ ਵਿੱਚ ਬੈਰਾਗਵਾਨ ਹੋ ਕੇ ਰਹਿੰਦੇ ਨੇ, ਕਲਯੁੱਗ ਦੇ ਸਮੇਂ ਵਿੱਚ ਸਹਿਜ ਵਿੱਚ ਹੀ ਪ੍ਰਕਾਸ਼ ਰੂਪ ਰਹਿਣਾ ਹੈ, ਹੋਰਨਾਂ ਨੂੰ ਚਾਨਣ ਦੇਣਾ ਹੈ। ਸਾਧ ਸੰਗਤ ਮਿਲ ਬੰਦ ਖਲਾਸੀ। ਉਹ ਪੁਰਸ਼ ਜਿਹੜੇ ਨਾਮ ਦੇ ਵਿੱਚ ਰੰਗੇ ਹੋਏ, ਸਾਧ ਸੰਗਤ ਦੇ ਵਿੱਚ ਰੰਗੇ ਰਹਿੰਦੇ ਨੇ, ਸਾਧ ਸੰਗਤ ਦੇ ਮਿਲਾਪ ਕਰਕੇ 84 ਜੂਨਾਂ ਦੇ ਵਿੱਚੋਂ ਫਾਹੀ ਵਿੱਚੋਂ ਨਿਕਲ ਜਾਂਦੇ ਆ, ਉਹਨਾਂ ਦੀ ਬੰਦ ਖਲਾਸੀ ਹੋ ਜਾਂਦੀ ਹੈ, ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ਸਤਿਗੁਰੂ ਗੁਰੂ ਨਾਨਕ ਜੀ ਦੀ ਬਾਣੀ ਦੇ ਵਿੱਚ ਭਰੋਸਾ ਰੱਖਦੇ ਹੈ, ਵਿਸ਼ਵਾਸ ਰੱਖਦੇ ਆ, ਅਭਿਆਸ ਕਰਦੇ ਹੈ ਅਤੇ ਸਤਸੰਗਤ ਕਰਦੇ ਆ। ਨਾਰੀ ਪੁਰਖ ਪਿਆਰ ਹੈ, ਪੁਰਖ ਪਿਆਰ ਕਰਿੰਦੇ ਨਾਰੀ। ਹੁਣ ਸਾਡੇ ਪਰਿਵਾਰਾਂ ਦੀ ਉਦਾਹਰਣਾਂ ਦਿੰਦੇ ਹੋਏ ਕਹਿੰਦੇ ਹੈ ਕਿ ਇਸਤਰੀ ਦਾ ਆਪਣੇ ਪਤੀ ਨਾਲ ਪਿਆਰ ਹੈ, ਪਤੀ ਦਾ ਆਪਣੀ ਪਤਨੀ ਨਾਲ ਪਿਆਰ ਹੈ। ਨਾਰ ਪਧਾਰ ਸੰਯੋਗ ਮਿਲ, ਪੁੱਤ ਸਪੁੱਤ ਕਪੁੱਤ ਸੰਸਾਰੀ। ਹੁਣ ਪਤੀ ਅਤੇ ਪਤਨੀ ਦਾ ਆਪਸ ਵਿੱਚ ਪ੍ਰੇਮ ਹੈ, ਜਦੋਂ ਇਹ ਗ੍ਰਹਿਸਥ ਜੀਵਨ ਦੇ ਵਿੱਚ ਵਿਚਰਦੇ ਆ, ਸੰਸਾਰ ਦੇ ਵਿੱਚ ਇਹਨਾਂ ਦਾ ਪਰਿਵਾਰ ਵੱਧਦਾ ਹੈ,
ਨਾਰੀ ਤੇ ਭਰਤੇ ਦੇ ਜੋੜੇ ਦੇ ਮਿਲਾਪ ਨਾਲ ਸੰਤਾਨ ਪੈਦਾ ਹੁੰਦੀ ਹੈ। ਮਹਾਰਾਜ ਨੇ ਬਚਨ ਕਿਹਾ, ਮਾਤ ਪਿਤਾ ਬਿਨ ਬਾਲ ਨਾ ਹੋਈ। ਔਲਾਦ ਸਭ ਦੇ ਪੈਦਾ ਹੁੰਦੀ ਹੈ, ਪਰ ਇੱਕ ਲਾਇਕ ਹੁੰਦੀ ਹੈ, ਇੱਕ ਨਲਾਇਕ ਹੁੰਦੀ ਹੈ। ਇੱਕ ਪੁੱਤਰ ਬਣਦੇ ਨੇ, ਇੱਕ ਕਪੁੱਤਰ ਬਣਦੇ ਹੈ। ਪੁਰਖਾ ਪੁਰਖਾ ਜੋ ਰਚਨ ਤੇ ਵਿਰਲੇ ਨਿਰਮਲ ਨਿਰੰਕਾਰੀ। ਕਹਿੰਦੇ ਉਹ ਨਿਰਮੈਲ ਤੇ ਨਿਰੰਕਾਰ ਪ੍ਰਾਇਣ ਪੁਰਖ ਹੈ, ਵਿਰਲੀ ਹੈ, ਜਿਹੜੇ ਪੁਰਖ ਪਰਮਾਤਮਾ ਨੂੰ ਪ੍ਰੇਮ ਕਰਦੇ ਆ, ਆਪਣੇ ਆਪ ਨੂੰ ਇਸਤਰੀ ਰੂਪ ਸਮਝਦੇ ਆ, ਗੁਰੂ ਨੂੰ ਪੁਰਖ ਸਮਝਦੇ ਆ। ਮਹਾਰਾਜ ਨੇ ਬਚਨ ਕੀਤਾ, ਇਹ ਜਿੰਨੀਆਂ ਰੂਹਾਂ ਜਿੰਨੀਆਂ ਆਤਮਾ ਨੇ, ਇਹ ਨਾਰੀ ਰੂਪ ਹੈ, ਇਸਤਰੀ ਰੂਪ ਹੈ ਅਤੇ ਪਰਮੇਸ਼ਰ ਪਤੀ ਰੂਪ ਹੈ। ਅੰਮ੍ਰਿਤਮਈ ਬਾਣੀ ਵਿੱਚ ਬਚਨ ਕੀਤਾ, ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਬਾਕੀ ਸਾਰੀਆਂ ਨਾਰਾਂ ਹੈ। ਪੁਰਖੋਂ ਪੁਰਖਾ ਉਪਜਦਾ ਗੁਰ ਤੇ ਚੇਲਾ ਸ਼ਬਦ ਵਿਚਾਰੀ। ਪੁਰਖ ਤੋਂ ਪੁਰਖ ਪੈਦਾ ਹੁੰਦਾ ਹੈ। ਕਿਹੜਾ ਪੁਰਖ ਉਤਪੰਨ ਹੁੰਦਾ? ਗੁਰੂ ਤੋਂ ਚੇਲਾ ਸ਼ਬਦ ਬ੍ਰਹਮ ਦੇ ਵਿਚਾਰ ਨਾਲ ਪੈਦਾ ਹੁੰਦਾ। ਪਾਰਸ ਹੋਆ ਪਾਰਸ ਤੋਂ ਗੁਰ ਚੇਲਾ, ਚੇਲਾ ਗੁਣਕਾਰੀ। ਹੁਣ ਗੁਰ ਭਾਈ ਦਾ ਗੁਰ ਭਾਈ ਨਾਲ ਸੰਬੰਧ ਹੁੰਦਾ ਹੈ। ਪਾਰਸ ਤੋਂ ਪਾਰਸ ਪੈਦਾ ਹੁੰਦਾ, ਗੁਰੂ ਚੇਲੇ ਤੋਂ ਗੁਰੂ ਚੇਲਾ ਗੁਰੂ ਬਣ ਜਾਂਦਾ ਹੈ। ਦੁਨੀਆਂ ਦੇ ਵਿੱਚ ਪਹਿਲੀ ਉਦਾਹਰਣ ਮਿਲੀ ਆ ਕਿ ਪਹਿਲਾਂ ਕੋਈ ਗੁਰੂ ਬਣ ਗਿਆ ਤਾਂ ਸਾਰੀ ਉਮਰ ਗੁਰੂ ਰਿਹਾ, ਚੇਲਾ ਚੇਲਾ ਹੀ ਰਿਹਾ। ਪਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ ਆਪਣੇ ਚੇਲੇ ਨੂੰ ਗੁਰੂ ਬਣਾ ਕੇ ਗੁਰਤਾ ਗੱਦੀ 'ਤੇ ਬਿਠਾਇਆ, ਪਰਿਕਰਮਾ ਕਰਕੇ ਨਮਸਕਾਰ ਕੀਤੀ। ਗੁਰੂ ਜੀ ਦੇ ਇੱਕ ਵਾਕਾਂ 'ਤੇ ਭਰੋਸਾ ਕਰਦੇ ਆ, ਮੱਥੇ ਰਗੜਦੇ ਨੇ, ਮੱਥੇ ਟੇਕਦੇ ਆ, ਗੁਰੂ ਦੀ ਆਗਿਆ ਦੇ ਵਿੱਚ ਰਹਿੰਦੇ ਨੇ। ਗੁਰਮੁਖ ਵੰਸ਼ੀ ਪਰਸ ਗੁਰ, ਸਿੱਖ ਸਾਧ ਸੇ ਪਰ ਉਪਕਾਰੀ। ਗੁਰੂ ਦੀ ਜਿਹੜੀ ਵੰਸ਼ ਹੈ ਉਹ ਸਿੱਖਾਂ ਦੇ ਨਾਲ ਚੱਲਦੀ ਹੈ। ਜੇ ਹੁਣ ਗੁਰੂ ਨਾਨਕ ਦੀ ਵੰਸ਼ ਦੇਖਣੀ ਹੋਵੇ, ਜੇ ਉੱਤਰਾਧਿਕਾਰੀ ਦੇਖਣੇ ਹੋਣ, ਉਹਨਾਂ ਦੀ ਕੁਲ ਦੇਖਣੀ ਹੋਵੇ ਸੰਸਾਰੀ ਤੌਰ 'ਤੇ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ ਹੈ। ਪਰ ਅਧਿਆਤਮਿਕ ਤੌਰ 'ਤੇ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ ਬਾਬਾ ਲਹਿਣਾ ਜੀ ਬਣੇ। ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹਰੇਕ ਬਚਨ ਮੰਨਿਆ। ਗੁਰ ਭਾਈ ਗੁਰ ਭਾਈਆਂ, ਸਾਕ ਸੱਚਾ ਗੁਰ ਵਾਕ ਜੁਹਾਰੀ। ਹੁਣ ਗੁਰੂ ਇੱਕ ਹੈ, ਸੇਵਕ ਦੋ ਨੇ, ਉਹ ਆਪਸ ਵਿੱਚ ਗੁਰ ਭਾਈ ਬਣ ਜਾਂਦੇ ਹੈ। ਗੁਰ ਭਾਈਆਂ ਦਾ ਸੰਬੰਧ ਗੁਰ ਭਾਈਆਂ ਦੇ ਨਾਲ ਹੁੰਦਾ, ਕਿਉਂਕਿ ਦੋਨੇ ਇੱਕ ਗੁਰੂ ਤੋਂ ਸਿੱਖਿਆ ਲਈ ਹੈ। ਉਹਨਾਂ ਨੇ ਇੱਕ ਗੁਰੂ ਨੂੰ ਨਮਸਕਾਰ ਕਰਦੇ ਹੈ। ਪਰ ਤਨ ਪਰ ਤਨ ਪਰ ਹਰੀ, ਪਰ ਨਿੰਦਾ ਹੋ ਮੈਂ ਪਰ ਹਰੀ। ਪਰਾਈ ਇਸਤਰੀ, ਪਰਾਇਆ ਧਨ ਤਿਆਗ ਦਿੱਤਾ, ਪਰਾਈ ਨਿੰਦਿਆ ਕਰਨੀ ਤਿਆਗਤੀ, ਹਉਮੈ ਹੰਕਾਰ ਛੱਡਤਾ। ਸਾਧ ਸੰਗਤ ਵਿੱਚੋਂ ਬਲਿਹਾਰੀ, ਅਤੇ ਸਾਧ ਸੰਗਤ ਦੇ ਵਿੱਚੋਂ ਬਲਿਹਾਰ ਜਾਂਦੇ ਹੈ, ਸੰਗਤ ਦੀ ਸੇਵਾ ਪ੍ਰੇਮ ਦੇ ਨਾਲ ਕਰਦੇ ਹੈ। ਧਨ ਉਹ ਗੁਰੂ ਦੇ ਸਿੱਖ ਪਿਆਰੇ ਜਿਹੜੇ ਆਪਣੇ ਹਿਰਦੇ ਅੰਦਰ ਨਾਮ ਜਪਦੇ ਹੈ, ਬੰਦਗੀ ਕਰਦੇ ਹੈ, ਅਤੇ ਸਭਨਾਂ ਦੇ ਵਿੱਚੋਂ ਪਰਮੇਸ਼ੁਰ ਨੂੰ ਦੇਖਦੇ ਹੈ, ਅਤੇ ਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਦੇ ਹੈ, ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਪਰੋ ਕੇ ਰੱਖਦੇ ਨੇ। ਮਹਾਰਾਜ ਜੀ ਨੇ ਬਚਨ ਕੀਤਾ ਹੈ ਕਿ ਜਦੋਂ ਮੁਕਤ ਮਾਰਗ 'ਤੇ ਸਤਿਗੁਰੂ ਦੇ ਅੱਗੇ ਤੁਰੇਗਾ ਤਾਂ ਤੁਰਨ ਦਾ ਤਰੀਕਾ ਆਜੂ। ਹੁਣ ਤੁਰਿਆ ਕਿਵੇਂ ਜਾਏਗਾ, ਨਾਮ ਜਪਿਆ ਕਿਵੇਂ ਜਾਏਗਾ? ਮਹਾਰਾਜ ਕਹਿੰਦੇ ਮਾਰਗ ਚਲਤ ਹਰੇ ਹਰ ਗਾਈ ਹੈ। ਜੀਵਨ ਦੇ ਮਾਰਗ 'ਤੇ ਤੁਰਦਿਆਂ ਤੁਰਦਿਆਂ ਪਰਮੇਸ਼ੁਰ ਦੇ ਨਾਮ ਗਾਉਣੇ ਆ। ਗੁਰੂ ਪਾਰਸ ਹੈ, ਸਿੱਖ ਗੁਰੂ ਸਿੱਖ ਹੋਏ ਅਤੇ ਗੁਰਸਿੱਖਾਂ ਵਿੱਚ ਸਤਸੰਗਤ ਦੇ ਵਿੱਚ ਗੁਰੂ ਦੀ ਪੀੜ੍ਹੀ ਤੁਰ ਪਈ। ਗੁਰੂ ਦੀ ਪੀੜ੍ਹੀ ਦੇ ਵਿੱਚ ਪਹਿਲਾ ਵਾਰਸ ਬਾਬਾ ਲਹਿਣਾ ਜੀ ਬਣੇ, ਦੂਜੇ ਵਾਰਸ ਫਿਰ ਬਾਬਾ ਅਮਰਦਾਸ ਜੀ, ਫਿਰ ਅੱਗੇ ਭਾਈ ਜੇਠਾ ਜੀ ਬਣੇ, ਫਿਰ ਅਰਜਨ ਦੇ ਪਾਤਸ਼ਾਹ ਜੀ ਵਾਰਸ ਬਣੇ, ਫਿਰ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ। ਇੱਦਾਂ ਇਹ ਜਿਹੜੀ ਪੀੜ੍ਹੀ ਹੈ ਗੁਰੂ ਦੀ ਪੀੜ੍ਹੀ ਅੱਗੇ ਅੱਗੇ ਚੱਲਦੀ ਰਹੀ। ਪਿਓ ਦਾਦਾ ਪੜਦਾਦਿਓਂ ਪੁੱਤਰ ਪੋਤਾ ਪੜ ਪੋਤਾ ਨੱਤਾ। ਹੁਣ ਪਿਓ ਤੋਂ ਪੁੱਤਰ ਦਾ ਪੋਤਰਾ, ਪਹਿਲਾਂ ਬਾਪ
ਫਿਰ ਉਹਦਾ ਪੁੱਤਰ, ਫਿਰ ਉਹਦਾ ਅੱਗੇ ਪੋਤਰਾ ਬੱਚਾ, ਉਹ ਪੋਤਾ ਹੋ ਗਿਆ। ਅੱਗੇ ਫਿਰ ਪੜਦਾਦਾ ਬਣ ਜਾਂਦਾ, ਫਿਰ ਪੜਪੋਤਾ ਹੋ ਜਾਂਦਾ, ਪੜਪੋਤੇ ਦਾ ਪੁੱਤਰ ਨੱਤਾ ਕਿਹਾ ਜਾਂਦਾ। ਕਿੰਨੀਆਂ ਪੀੜ੍ਹੀਆਂ ਗਿਣਤੀਆਂ, ਪਹਿਲਾਂ ਪਿਓ, ਫਿਰ ਬੇਟਾ, ਫਿਰ ਬੇਟੇ ਦਾ ਬੇਟਾ ਪੋਤਾ ਹੋ ਗਿਆ, ਫਿਰ ਗਾਹਾਂ ਉਹਦਾ ਬੇਟਾ ਪੜਪੋਤਾ ਹੋ ਗਿਆ, ਫਿਰ ਅੱਗੇ ਪੜਪੋਤੇ ਦਾ ਪੁੱਤਰ ਨੱਤਾ, ਉਹਨੂੰ ਨੱਤਾ ਕਹਿੰਦੇ ਆ। ਮਾਂ ਦਾਦੀ ਪੜਦਾਦੀਓ, ਫੁੱਫੀ ਭੈਣ ਧੀਆਂ ਧੀ ਸਣਖੱਤਾ। ਹੁਣ ਪਹਿਲਾਂ ਬੱਚੀ ਦਾ ਜਨਮ ਹੁੰਦਾ, ਉਹ ਆਪਣੇ ਮਾਂ ਬਾਪ ਦੇ ਘਰ ਖੇਡਦੀ ਹੈ, ਫਿਰ ਮਾਂ ਬਾਪ ਉਸ ਬੱਚੀ ਦਾ ਵਰ ਦੇਖ ਕੇ ਉਹਦੀ ਸ਼ਾਦੀ ਕਰ ਦਿੰਦੇ ਆ। ਸ਼ਾਦੀ ਹੋਣ ਤੋਂ ਬਾਅਦ ਫਿਰ ਪਤੀ ਪਤਨੀ ਦੇ ਰਿਸ਼ਤੇ ਵਿੱਚ ਵੱਜਦੀ ਹੈ, ਫਿਰ ਉਹ ਮਾਂ ਬਣਦੀ ਹੈ। ਫਿਰ ਜਦੋਂ ਮਾਂ ਬਣਦੀ ਹੈ, ਬੱਚੇ ਉਹਨੂੰ ਗੋਦ ਖੜਾਉਂਦੀ ਹੈ, ਬੱਚੇ ਨੂੰ ਚਾਵਾਂ ਨਾਲ ਪਾਲਦੀ ਹੈ, ਬੱਚਾ ਵੱਡਾ ਹੋ ਜਾਂਦਾ ਹੈ, ਫਿਰ ਉਹਦਾ ਵਿਆਹ ਕਰ ਦਿੰਦੀ ਹੈ, ਫਿਰ ਉਹਦੇ ਅਗਾਂ ਬੱਚਾ ਹੁੰਦਾ, ਫਿਰ ਇਹ ਮਾਂ ਦਾਦੀ ਬਣ ਜਾਂਦੀ ਹੈ। ਫਿਰ ਅਗਾਂ ਪੋਤੇ ਦੇ ਘਰੇ ਬੱਚਾ ਹੁੰਦਾ, ਫਿਰ ਪੜਦਾਦੀ ਹੋ ਜਾਂਦੀ ਹੈ। ਇੱਦਾਂ ਇਸਤਰੀ ਦਾ ਇੱਕ ਹੋਰ ਰੂਪ ਹੈ, ਉਹ ਭੂਆ, ਭੈਣ, ਧੀਆਂ, ਇਹ ਸ੍ਰੇਸ਼ਟ ਹੈ। ਹੁਣ ਨਾਨਕਿਆਂ ਦੀ ਗੱਲ ਕਰਦੇ ਹੋਏ ਭਾਈ ਗੁਰਦਾਸ ਜੀ ਕਹਿੰਦੇ, ਨਾਨਾ ਨਾਨੀ ਆਖੀਏ, ਪੜਨਾਨਾ ਪੜਨਾਨੀ ਪੱਤਾ। ਕਹਿੰਦੇ ਨਾਨਕਿਆਂ ਦੇ ਘਰੇ ਮਾਂ ਦੀ ਮਾਂ ਨੂੰ ਨਾਨੀ ਅਤੇ ਨਾਨਾ, ਪਿਤਾ ਨੂੰ ਨਾਨਾ ਕਿਹਾ ਜਾਂਦਾ। ਫਿਰ ਜਿਹੜੇ ਦੋਹਤੇ ਦੇ ਘਰੇ ਬੱਚਾ ਹੁੰਦਾ, ਉਹਦਾ ਪੜਨਾਨਾ ਬਣ ਜਾਂਦਾ, ਪੜਨਾਨੀ ਬਣ ਜਾਂਦੇ ਹੈ। ਇਹਦਾ ਅੱਗੇ ਪੀੜ੍ਹੀ ਚੱਲ ਪੈਂਦੀ ਹੈ, ਇਹ ਸਾਕ ਜਿਹੜੇ ਹੈ ਅੱਗੇ ਵੱਧਦੇ ਜਾਂਦੇ ਹੈ, ਪਰ ਵਰਤਾਵਾ ਘੱਟ ਜਾਂਦਾ, ਵਰਤਾਵਾ ਘੱਟ ਜਾਂਦਾ। ਤਾਇਆ ਚਾਚਾ ਜਾਣੀਏ, ਤਾਈ ਚਾਚੀ ਮਾਇਆ ਮੱਤਾ। ਇਹਦਾ ਹੁਣ ਪਿਤਾ ਦੇ ਵੱਡੇ ਭਰਾ ਤਾਇਆ, ਛੋਟਾ ਚਾਚੇ, ਅਤੇ ਪਿਤਾ ਦੇ ਵੱਡੇ ਭਰਾ ਦੇ ਘਰ ਵਾਲੀ ਤਾਈ, ਫਿਰ ਚਾਚੀਆਂ ਤਾਈ, ਚਾਚੀਆਂ ਤਾਈਆਂ, ਇਹਨਾਂ ਦੀ ਮਾਇਆ ਵਿੱਚ ਮਸਤ ਰਹਿੰਦੇ ਆ, ਚਾਚੀਆਂ ਤਾਈਆਂ ਦੇ ਪ੍ਰੇਮ ਵਿੱਚ ਮਸਤ ਰਹਿੰਦੇ ਆ। ਮਾਮੇ ਤੈ ਮਾਮਾਣੀਆਂ, ਮਾਸੀ ਮਾਸੜ ਦੇ ਰੰਗ ਰੱਤਾ। ਇਹਦਾ ਮਾਮੇ ਅਤੇ ਮਾਮੀਆਂ ਦੇ ਪਿਆਰ ਵਿੱਚ, ਮਾਸੀ ਮਾਸੜਾਂ ਦੇ ਪਿਆਰ ਵਿੱਚ ਬੱਚਾ ਮਸਤ ਰਹਿੰਦਾ, ਬਹੁਤ ਪ੍ਰੇਮ ਕਰਦੇ ਆ। ਮਾਸੜ ਫੁੱਫੜ ਸਾਕ ਸਭ, ਸਹੁਰਾ ਸੱਸ ਸਾਲੀ ਸਾਲਤਾ। ਮਾਸੜ ਫੁੱਫੜ ਸਹੁਰਾ ਸੱਸ ਸਾਲੀ ਸਾਲੇ ਦਾ ਪੁੱਤਰ, ਇਹ ਸਾਰੇ ਸਾਕ ਹੈ, ਇਹ ਸਾਰੇ ਰਿਸ਼ਤੇ ਬਣਦੇ ਆ। ਤਾਇਰ ਪਤੀਏਰ ਮੇਲ ਮੇਲ, ਮੌਲੇਰ ਫਫੇਰ ਅਵਤਾ। ਇਹਦੂ ਅੱਗੇ ਰਿਸ਼ਤੇ ਜਦੋਂ ਅੱਗੇ ਸਾਖਾਂ ਵੱਧਦੀਆਂ, ਤਾਏ ਦੇ ਘਰ ਵਿੱਚ, ਚਾਚੇ ਦੇ ਘਰ ਵਿੱਚ ਪੁੱਤਰ ਪੋਤਰੇ ਹੁੰਦੇ ਹੈ, ਮਾਮੇ ਦੇ ਘਰ ਵਿੱਚ ਪੁੱਤਰ ਪੋਤਰੇ ਹੁੰਦੇ ਹੈ, ਭੂਆ ਦੀ ਸੰਤਾਨ ਅੱਗੇ ਵੱਧਦੀ ਹੈ, ਉਹਨਾਂ ਨੂੰ ਵੇਖ ਕੇ ਬੰਦਾ ਮਾਣ ਕਰਦਾ ਵੀ ਮੇਰੇ ਆਪਣੇ ਹੈ। ਸਾਂਢੂ ਕੁੜਮ ਕੁਟੰਬ ਸਭ, ਨਦੀ ਨਾਵ ਸੰਯੋਗ ਨਿਸੱਤਾ। ਫਿਰ ਜਦੋਂ ਵਿਆਹਿਆ ਜਾਂਦਾ, ਫਿਰ ਰਿਸ਼ਤੇਦਾਰੀ ਅੱਗੇ ਵੱਧਦੀ ਹੈ, ਸਾਂਢੂ ਬਣ ਜਾਂਦਾ, ਫਿਰ ਕੁੜਮ ਬਣਦਾ, ਫਿਰ ਸਾਰੇ ਸੰਬੰਧੀ ਨਦੀ ਦੀ ਬੇੜੀ ਦੇ ਪੂਰ ਵਾਂਗੂ ਇਕੱਠੇ ਹੋ ਜਾਂਦੇ ਆ, ਖੁਸ਼ੀ ਗਮੀ ਦੇ ਵਿੱਚ ਇਕੱਠੇ ਰਹਿੰਦੇ ਨੇ। ਜਦੋਂ ਕੋਈ ਸਮਾਂ ਬਣਦਾ, ਸਾਰੇ ਇਕੱਠੇ ਹੋ ਜਾਂਦੇ ਆ, ਅਤੇ ਇਕੱਠੇ ਹੋ ਕੇ ਉਹ ਸਮਾਗਮ ਕਰਕੇ ਫਿਰ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਆ। ਸੱਚਾ ਸਾਕ ਨਾ ਵਿਛੜੇ, ਸਾਧ ਸੰਗਤ ਗੁਰ ਭਾਈ ਪੱਤਾ। ਕਹਿੰਦੇ ਜਿਹੜਾ ਸੱਚਾ ਸਾਕ ਹੁੰਦਾ ਨਾ, ਉਹ ਸਾਧ ਸੰਗਤ ਹੈ, ਇਹ ਕਦੇ ਨਹੀਂ ਵਿਛੜਦਾ। ਬਾਕੀ ਸਾਕ ਸਾਰੇ ਥੋੜ੍ਹੇ ਸਮੇਂ ਦੇ ਮਿਲਾਪ ਬਾਅਦ ਵਿਛੜ ਜਾਂਦੇ ਆ, ਪਰ ਗੁਰ ਭਾਈ ਜਿਹੜਾ ਗੁਰੂ ਭਾਈਆਂ ਦੀ ਦਾਤ ਭਾਂਤ ਹੈ, ਵਰਤਦੇ ਹੈ, ਉਹ ਮਿਲਦੇ ਰਹਿੰਦੇ ਆ। ਅੱਗੇ ਕਹਿੰਦੇ ਭੋਗ ਭੁਗਤ ਵਿੱਚ ਯੋਗ ਜੁਗਤਾ। ਭੋਗਾਂ ਦੀ ਭੁਗਤੀ ਵਿੱਚ, ਯੋਗਾਂ ਦੀ ਯੁਗਤ ਵਿੱਚ ਰਹਿੰਦੇ ਆ, ਭਾਵ ਗ੍ਰਸਤ ਜੀਵਨ ਦੇ ਵਿੱਚ ਰਹਿ ਕੇ ਪਰਸਪਰ ਪ੍ਰੀਤ ਕਰਦੇ ਹੈ, ਬੰਧਨਾਂ ਤੋਂ ਆਤਮਾ ਦੇ ਵਿੱਚ ਜੁੜਦੇ ਆ, ਨਿਰਬੰਧਨ ਹੋ ਜਾਂਦੇ ਆ, ਬੰਧਨਾਂ ਤੋਂ ਮੁਕਤ ਹੋ ਜਾਂਦੇ ਆ, ਆਤਮਾ ਦੇ ਪਿਆਰ ਵਿੱਚ ਜੁੜੇ ਰਹਿੰਦੇ ਨੇ। 20ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਆ, ਪਿਓ ਦੇ ਨਾ ਪਿਆਰ ਤੁਲ, ਨਾ ਫੁੱਫੀ ਪਿੱਤੀਏ ਤਾਏ। ਕਹਿੰਦੇ ਪਿਤਾ ਦੇ ਪਿਆਰ ਦੇ ਬਰਾਬਰ ਹੋਰ ਕੋਈ ਪਿਆਰ ਨਹੀਂ ਹੈ,
ਜਿੰਨਾ ਪਿਆਰ ਮਾਤਾ ਪਿਤਾ ਆਪਣੇ ਬੱਚੇ ਨੂੰ ਕਰਦੇ ਹੈ ਹੋਰ ਦੂਜਾ ਨਹੀਂ ਕਰ ਸਕਦਾ ਕੋਈ। ਭਾਵੇਂ ਚਾਚੇ ਤਾਏ ਬਹੁਤ ਹੈਗੇ ਨੇ, ਭੂਆ ਫੁੱਫੜ ਹੈਗੇ ਨੇ, ਨਾਨਕੇ ਹੈਗੇ ਨੇ, ਪਰ ਮਾਤਾ ਪਿਤਾ ਦਾ ਪਿਆਰ ਹੋਰ ਨਹੀਂ ਕਰ ਸਕਦਾ ਕੋਈ, ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ। ਮਾਉ ਹੇਤ ਨਾ ਪੁੱਜਣੀ, ਹੇਤ ਨਾ ਮਾਮੇ ਮਾਸੀ ਜਾਏ। ਹੁਣ ਕਹਿੰਦੇ ਮਾਤਾ ਦਾ ਹੇਤ ਬੱਚੇ ਵਾਸਤੇ ਹੈ, ਮਾਮਾ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦੀ ਹੈ, ਮਾਮੇ ਮਾਸੀਆਂ ਦੇ ਬੱਚਿਆਂ ਨੂੰ ਪਿਆਰ ਨਹੀਂ ਉਨਾ ਹੁੰਦਾ ਜਿੰਨਾ ਆਪਣੇ ਬੱਚੇ ਨੂੰ ਕਰਦੀ ਹੈ। ਅੰਬਾ ਸਦਰ ਨਾਲ ਹੈ ਆਣ ਅੰਬਾ ਕੜੀਆਂ ਜੇ ਖਾਏ। ਹੁਣ ਕਹਿੰਦੇ ਅੰਬਾਂ ਦੀ ਸਦਰ ਅੰਬਾਂ ਕੜੀਆਂ ਦੇ ਖਾਣ ਨਾਲ ਕਦੇ ਪੂਰੀ ਨਹੀਂ ਹੁੰਦੀ, ਕੱਕੜੀ ਖਾਣ ਦੇ ਨਾਲ ਕਦੇ ਅੰਬਾਂ ਦਾ ਸਵਾਦ ਨਹੀਂ ਆਉਂਦਾ। ਮੂਲੀ ਪਾਨ ਪਟੰਤਰਾਂ ਵਾਸ ਡਕਾਰ ਪ੍ਰਗਟੀ ਆਏ। ਕਦੇ ਹੁਣ ਮੂਲੀ ਖਾ ਕੇ ਜਾਂ ਪਾਨ ਦੇ ਪੱਤੇ ਖਾ ਕੇ ਡਕਾਰ ਮਾਰੀ ਵਾਸਨਾ ਦੱਸ ਦਿੰਦੀ ਹੈ ਕੀ ਖਾਧਾ ਇਹਨੇ। ਸਤਿਗੁਰੂ ਦਾ ਪਿਆਰ ਗੁਣਕਾਰੀ ਹੈ, ਸੰਸਾਰ ਦਾ ਮੋਹ ਜਿਹੜਾ ਹੈ ਉਹ ਗੁਣਕਾਰੀ ਨਹੀਂ, ਉਹ ਸਾਡਾ ਨੁਕਸਾਨ ਕਰ ਜਾਂਦਾ ਹੈ। ਸੂਰਜ ਚੰਦ ਨਾ ਪੁੱਜਣੀ, ਦੀਵੇ ਲੱਖ ਤਾਰੇ ਚਮਕਾਏ। ਕਹਿੰਦੇ ਭਾਵੇਂ ਲੱਖਾਂ ਦੀਵੇ ਬਾਲ ਲਈਏ, ਲੱਖਾਂ ਤਾਰੇ ਪੈਦਾ ਹੋ ਜਾਣ, ਪਰ ਸੂਰਜ ਜਿੰਨੀ ਚਮਕ ਨਹੀਂ ਦੇ ਸਕਦੇ, ਚੰਦਰਮਾ ਜਿੰਨੀ ਚਮਕ ਇਹਨਾਂ ਦੀ ਨਹੀਂ ਬਣਦੀ। ਰੰਗ ਮਜੀਠ ਕਸੁੰਬਦਾ ਸਦਾ ਵਿਸਥੋਈ ਵੇਸ਼ ਵਟਾਏ। ਇੱਦਾਂ ਕਹਿੰਦੇ ਮਜੀਠ ਦਾ ਰੰਗ ਹੈ ਉਹ ਪੱਕਾ ਹੁੰਦਾ ਹੈ, ਕਸੁੰਬੇ ਦਾ ਰੰਗ ਚਾਰ ਦਿਨਾਂ ਬਾਅਦ ਵੇਸ਼ ਵਟਾ ਜਾਂਦਾ, ਭਾਵ ਬਦਲ ਜਾਂਦਾ। ਦੁਨੀਆਦਾਰੀ ਰੰਗ ਬਦਲ ਜਾਂਦੀ ਹੈ, ਸਤਸੰਗੀ ਜਨ ਉਹ ਪੱਕਾ ਪ੍ਰੇਮ ਕਰਦੇ ਆ। ਸਤਿਗੁਰ ਤੁਲ ਨਾ ਮਿਹਰਬਾਨ, ਮਾਤਾ ਪਿਤਾ ਨਾ ਦੇਵ ਸੁਭਾਏ। ਇਹਦੇ ਕਹਿੰਦੇ ਸਤਿਗੁਰੂ ਦੇ ਬਰਾਬਰ ਕੋਈ ਮਿਹਰਬਾਨ ਨਹੀਂ ਹੋ ਸਕਦਾ, ਸਤਿਗੁਰੂ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਮਾਤਾ ਪਿਤਾ ਸਾਰੇ ਸਾਕ ਦੇਵਤੇ ਇਹ ਸਾਰੇ ਪਰਮੇਸ਼ੁਰ ਦੀ ਬਰਾਬਰੀ ਨਹੀਂ ਕਰ ਸਕਦੇ। ਡਿੱਠੇ ਸਭੇ ਠੋਕ ਵਜਾਏ, ਕਹਿੰਦੇ ਸਾਰੇ ਮੈਂ ਦੇਖੇ ਹੈ, ਪਰਖ ਕੇ ਦੇਖ ਲਏ, ਇਸ ਕਰਕੇ ਠੋਕ ਵਜਾ ਕੇ ਨਿਰਣਾ ਕੀਤਾ ਹੈ ਇੱਕ ਪਰਮਾਤਮਾ ਨੂੰ ਛੱਡ ਕੇ ਸਾਰੇ ਸਾਕ ਝੂਠੇ ਹੈ। ਗੁਰੂ ਪਿਤਾ ਹੈ, ਸਰੀਰ ਦਾ ਪਿਤਾ ਮਾਤ ਲੋਕ ਵਿੱਚ ਲਿਆਉਂਦਾ ਹੈ, ਮਾਤਾ ਪਿਤਾ ਤੋਂ ਜਨਮ ਹੁੰਦਾ ਬੱਚੇ ਦਾ, ਪਰ ਗੁਰੂ ਮਾਤ ਲੋਕ ਦੇ ਵਿੱਚ ਚੁੱਕ ਕੇ ਫਿਰ ਸੱਚਖੰਡ ਲੈ ਕੇ ਜਾਂਦਾ। ਸਭ ਤੋਂ ਪਿਆਰਾ ਅਤੇ ਮਿਹਰਬਾਨ ਸਤਿਗੁਰੂ ਹੈ। ਜਦੋਂ ਗੁਰੂ ਦੇ ਨਾਲ ਪ੍ਰੇਮ ਕਰਨਾ ਹੈ, ਗੁਰੂ ਦੀ ਗੱਲ ਗੁਰੂ ਦੀ ਸਿੱਖਿਆ ਨੂੰ ਸੁਣਨਾ ਹੈ, ਉਹਦੀ ਵਿਚਾਰ ਕਰਨੀ ਹੈ ਅਤੇ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਤੁਰਨਾ ਹੈ, ਗੁਰੂ ਦੇ ਬਰਾਬਰ ਹੋਰ ਕੋਈ ਪਿਆਰ ਨਹੀਂ ਹੈ, ਸਾਰੇ ਪਿਆਰ ਘੱਟ ਜਾਂਦੇ ਆ। ਮਾਪੇ ਹੇਤ ਨਾ ਪੁੱਜਣੀ, ਸਤਿਗੁਰ ਹੇਤ ਸੁਚੇਤ ਸਹਾਈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰ ਦੇ ਬਰਾਬਰ, ਪਿਤਾ ਗੁਰੂ ਨਾਨਕ ਪਾਤਸ਼ਾਹ ਦੇ ਪਿਆਰ ਦੇ ਬਰਾਬਰ, ਮਾਪਿਆਂ ਦਾ ਪਿਆਰ ਨਹੀਂ ਪੁੱਜਦਾ। ਗੁਰੂ ਦੇ ਪਿਆਰ ਦੇ ਬਰਾਬਰ ਮਾਪਿਆਂ ਦਾ ਕਿਸੇ ਰਿਸ਼ਤੇਦਾਰ ਦਾ ਪਿਆਰ ਨਹੀਂ ਪੁੱਜਦਾ, ਕਿਉਂਕਿ ਇਹ ਲੋਕ ਸਵਾਰਥ ਵਾਸਤੇ ਪਿਆਰ ਕਰਦੇ ਹੈ, ਪਰ ਗੁਰੂ ਦਾ ਪ੍ਰੇਮ ਸੱਚਾ ਹੁੰਦਾ ਹੈ, ਗੁਰੂ ਦਾ ਪ੍ਰੇਮ ਹਰ ਥਾਂ 'ਤੇ ਸਹਾਈ ਹੁੰਦਾ। ਸ਼ਾਹ ਵਿਸਾਹ ਨਾ ਪੁੱਜਣੀ, ਸਤਿਗੁਰ ਸ਼ਾਹ ਅਥਾਹ ਸਮਾਈ। ਸੰਸਾਰ ਦੀ ਸ਼ਾਹ ਦੀ ਵੀ ਬਰਾਬਰੀ ਨਹੀਂ ਕਰ ਸਕਦੇ, ਜਿਹੜੇ ਸੰਸਾਰ ਦੇ ਸ਼ਾਹ ਨਾ ਉਹ ਵੀ ਬਰਾਬਰ ਨਹੀਂ ਕਰ ਸਕਦੇ, ਕਿਉਂਕਿ ਸਤਿਗੁਰੂ ਸੱਚਾ ਪਾਤਸ਼ਾਹ ਹੈ, ਸ਼ਾਹਾਂ ਦਾ ਸ਼ਾਹ ਹੈ, ਉਹ ਸਾਰਿਆਂ ਨੂੰ ਪਾਤਸ਼ਾਹ ਹੀ ਦੇਣ ਵਾਲਾ ਹੈ। ਸਾਹਿਬ ਤੁਲਨਾ ਸਾਹਿਬੀ, ਸਤਿਗੁਰ ਸਾਹਿਬ ਸੱਚਾ ਸਾਈ। ਕਿਸੇ ਸਾਹਿਬ ਦੀ ਸਾਹਿਬੀ ਪਰਮੇਸ਼ੁਰ ਦੇ ਬਰਾਬਰ ਨਹੀਂ ਹੈ, ਭਾਵੇਂ ਕੋਈ ਰੱਬ ਬਣਿਆ ਫਿਰੇ ਉਹ ਪਰਮੇਸ਼ੁਰ ਦੀ ਬਰਾਬਰੀ ਨਹੀਂ ਕਰ ਸਕਦਾ, ਕਿਉਂਕਿ ਸਤਿਗੁਰੂ ਸੱਚਾ ਪਾਤਸ਼ਾਹ ਸੱਚਾ ਸੁਆਮੀ ਹੈ, ਬਾਕੀ ਸਾਰੇ ਪਰਮੇਸ਼ੁਰ ਦੇ ਬਣਾਏ ਹੋਏ ਨੇ। ਅੱਗੇ ਕਹਿੰਦੇ ਦਾਤੇ ਦਾਤ ਨਾ ਪੁੱਜਣੀ, ਸਤਿਗੁਰ ਦਾਤਾ ਸੱਚ ਦਿਰੜਾਈ। ਕਿਸੇ ਦਾਤੇ ਦੀ ਦਾਤ ਸਤਿਗੁਰੂ ਨੂੰ ਨਹੀਂ ਮਿਲਦੀ, ਪਰ ਸਤਿਗੁਰੂ ਦੀ ਦਾਤ ਸਾਰਿਆਂ ਨੂੰ ਮਿਲ ਜਾਂਦੀ ਹੈ। ਐਸਾ ਕੋਈ ਦਾਤਾ ਹੈ ਹੀ ਨਹੀਂ ਜਿਹੜਾ ਸਭ ਨੂੰ ਦਾਤ ਦੇ ਸਕੇ, ਇੱਕੋ ਇੱਕ ਪਰਮਾਤਮਾ ਹੀ ਦਾਤਾ ਹੈ, ਸਾਰਿਆਂ ਨੂੰ ਦਾਤਾਂ ਦੇ ਰਿਹਾ। ਮਹਾਰਾਜ ਜੀ ਬਾਣੀ ਵਿੱਚ ਬਚਨ ਕਰਦੇ ਨੇ, ਦਾਤਾ ਏਕ ਹੈ
ਸਭ ਕੋ ਦੇਵਣ ਹਾਰ ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ ਉਹਦੇ ਭੰਡਾਰੇ ਭਰੇ ਰਹਿੰਦੇ ਨੇ ਵੈਦ

ਕਿਰਪਾ ਹੀ ਕੰਮ ਕਰਦੀ ਹੈ, ਵੈਦ ਗੁਰੂ ਹੀ ਹੋਮੇ ਦੇ ਰੋਗ ਨੂੰ ਮਿਟਾਉਂਦਾ, ਬਾਕੀ ਸ਼ਾਹ ਹਕੀਮ ਸਾਰੇ ਹੱਥ ਖੜੇ ਕਰ ਜਾਂਦੇ ਨੇ। ਦੇਵੀ ਦੇਵ ਨਾ ਸੇਵ ਤੁਲ, ਸਤਿਗੁਰ ਸੇਵ ਸਦਾ ਸੁਖਦਾਈ। ਹੁਣ ਕੋਈ ਦੇਵੀਆਂ ਦੀ ਪੂਜਾ ਕਰਦਾ ਹੈ, ਕੋਈ ਦੇਵਤਿਆਂ ਦੀ ਸੇਵਾ ਕਰ ਰਿਹਾ, ਇਹਨਾਂ ਦੇਵੀ ਦੇਵਤਿਆਂ ਦੀ ਸੇਵਾ ਕਰਨੀ ਗੁਰੂ ਦੇ ਬਰਾਬਰ ਨਹੀਂ ਹੋ ਸਕਦੀ, ਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ, ਕਿਉਂਕਿ ਸਤਿਗੁਰੂ ਦੀ ਸੇਵਾ ਸਾਨੂੰ ਸੁੱਖ ਦਿੰਦੀ ਹੈ। ਇੱਧਰ ਦੇਵਤਿਆਂ ਦੀ ਸੇਵਾ, ਇਹ ਵਹਿਮਾਂ ਭਰਮਾਂ ਵਿੱਚ ਵੀ ਪੈ ਜਾਂਦਾ ਬੰਦਾ, ਕੋਈ ਦੇਵਤਿਆਂ ਦੀ ਪੂਜਾ ਕਰਨ ਵਾਲਾ ਟੂਣੇ ਟਾਮਣ ਕਰਦਾ ਫਿਰਦਾ, ਕੋਈ ਕੁਝ ਕਰਦਾ ਫਿਰਦਾ, ਕੋਈ ਕੁਝ ਕਰਦਾ ਫਿਰਦਾ, ਹੋਮੇ ਦੇ ਚੱਕਰਾਂ ਵਿੱਚ ਪਿਆ ਹੋਇਆ ਅਤੇ ਦੁਖੀ ਰਹਿੰਦਾ। ਸ਼ਾਇਰ ਰਤਨ ਨਾ ਪੁੱਜਣੀ, ਸਾਧ ਸੰਗਤ ਗੁਰ ਸ਼ਬਦ ਸੁਭਾਈ। ਸਮੁੰਦਰਾਂ ਦੇ ਰਤਨ ਨਹੀਂ ਪੁੱਜ ਸਕਦੇ, ਸਾਧ ਸੰਗਤ ਸਤਿਗੁਰੂ ਦੀ ਸਾਧ ਸੰਗਤ ਦੇ ਵਿੱਚ ਗੁਰੂ ਦਾ ਸ਼ਬਦ ਰੂਪੀ ਰਤਨ ਅਮੋਲਕ ਹੈ, ਇਹਦੀ ਕੀਮਤ ਨਹੀਂ ਪੈਂਦੀ। ਸਮੁੰਦਰਾਂ ਦੇ ਰਤਨਾਂ ਦੀ ਕੀਮਤ ਪੈ ਜਾਂਦੀ ਹੈ, ਪਰ ਨਾਮ ਰੂਪੀ ਰਤਨ ਦੀ ਕੀਮਤ ਨਹੀਂ ਪੈ ਸਕਦੀ। ਅਕਥ ਕਥਾ ਵੱਡੀ ਵਡਿਆਈ, ਸਤਿਗੁਰੂ ਦੀ ਕਥਾ ਅਕਥ ਹੈ, ਬਹੁਤ ਵੱਡੀ ਵਡਿਆਈ ਹੈ ਪਰਮੇਸ਼ੁਰ ਦੀ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਸਾਗਰ ਦਾ ਕੋਈ ਅੰਤ ਨਹੀਂ ਹੈ, ਇਸ ਤਰ੍ਹਾਂ ਗੁਰੂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ, ਪਰਮੇਸ਼ੁਰ ਦੀ ਵਡਿਆਈ ਬੇਅੰਤ ਹੈ। ਜਿਹੜੇ ਪਰਮੇਸ਼ੁਰ ਦੀ ਵਡਿਆਈ ਕਰਦੇ ਨੇ ਪਰਮੇਸ਼ੁਰ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਹੈ। ਸਤਿਗੁਰੂ ਰਹਿਮਤ ਕਰਨ 39 ਵਾਰਾਂ ਦੀ ਜਿਹੜੀ ਵਿਚਾਰ ਸੰਪੂਰਨ ਹੋ ਚੁੱਕੀ ਹੈ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਸਾਡੇ ਹਿਰਦੇ ਦੇ ਵਿੱਚ ਵੀ ਪ੍ਰੇਮਾ ਭਗਤੀ ਬਖਸ਼ਿਸ਼ ਕਰਨ, ਨਾਮ ਦੀ ਦਾਤ ਬਖਸ਼ਿਸ਼ ਕਰਨ, ਸਹਿਜ ਪ੍ਰੇਮ ਦੀ ਦਾਤ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਹਮੇਸ਼ਾ ਜੋੜੀ ਰੱਖਣ, ਫਿਰ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏਗਾ। ਹੀਰਾ ਰਤਨ ਅਮੋਲਕ, ਪਰਮੇਸ਼ੁਰ ਦਾ ਨਾਮ ਸਾਡੇ ਹਿਰਦੇ ਵਿੱਚ ਸਮਾਇਆ ਰਹੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਅਤੇ ਸਾਧ ਸੰਗਤ ਜੀ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ ਜੀ। ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: કેળબોદીરં ગીલી તરતી દિવસ નિક શ્રોતો તુસી એ પ્રોગ્રામ FM રેડિયો CISK 94.3 તો સુન રહે હો। એ પ્રોગ્રામ ગુરદ્વારા સાહેબ વૈષ્ણવ સિંઘ સવા વિલિયમ્સ લેક તો પ્રસારિત કીતા જા રહ્યા હૈ। ઉમીદ રખતે હા કે ઇસ પ્રોગ્રામ નું હોર ભી ખોજ ભરપૂર બનાઉણ લઈ તુસી સાનું સુજાવ દિંદે રહોગે। साडे स्टूडियो दे टेलीफोन नंबर ता आप जी नू पता ही है, जे नहीं ता ओ भी लिख लो जी। एरिया कोड 250-392-3374 अति फैक्स नंबर एरिया कोड 250-392-3375।
1: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake। Any comments and suggestions please call 250-392-3874।
3: Satnam Shri Vaheguru Jiyo। Badhans Ki Bar Mahla Chotha Lalla Behli Ma Tri Tonga Panna 585 Kung Aram Ho Rahi Hai Badhans Raag Vich ਬਾਰ ਜਿਹੜੀਆਂ ਆਪ ਪੌੜੀਆਂ ਆ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਣਗੀਆਂ। ਲੱਲਾਂ ਬਹਿਲੀ ਮਾਂ ਕੀ ਧੁਨ ਗਾ ਬਣੀ, ਲੱਲਾਂ ਅਤੇ ਬਹਿਲੀ ਮਾਂ ਇਹ ਦੋਨੋਂ ਗੁਆਂਢੀ ਰਾਜੇ ਸੀ। ਇਹ ਲੱਲਾਂ ਦਾ ਜਿਹੜਾ ਆਪਣੇ ਰਾਜ ਦਾ ਹਿੱਸਾ ਸੀ ਉਹ ਥੋੜ੍ਹਾ ਮਾਰੂ ਥਲ ਸੀ ਅਤੇ ਜਿਹੜਾ ਬਹਿਲੀਮਾ ਸੀ ਉੱਧਰ ਧਰਤੀ ਜੜਖੇ ਸੀ ਸਰਸਵੀ ਸੀ। ਇੱਕ ਸਮਾਂ ਐਸਾ ਕਿ ਬਰਸਾਤ ਘੱਟ ਹੋਈ, ਲੱਲਾ ਨੇ ਬਹਿਲੀਮਾ ਤੋਂ ਆਪਣੇ ਜਿਹੜੀ ਕੋਲ ਕੋਲ ਵਗ ਰਹੀ ਸੀ ਉਹਦਾ ਪਾਣੀ ਮੰਗਿਆ। ਉਹ ਬਹਿਲੀਮਾ ਕਹਿਣ ਲੱਗਾ ਜੇ ਪਾਣੀ ਦਿੱਤਾ ਅਤੇ ਉਹਦੇ ਬਦਲੇ ਤੂੰ ਦੱਸ ਕੀ ਦੇਵੇਗਾ। ਲੱਲਾ ਕਹਿਣ ਲੱਗਾ ਵੀ ਜਿੰਨੀ ਪਲੈਸ਼ ਹੋਏਗੀ ਛੇ ਮੈਂ ਹਿੱਸਾ ਦੇ ਦੇਵਾਂ। ਬਹਿਲੀਮਾ ਨੇ ਉਹਦੀ ਗੱਲ ਮੰਨ ਕੇ ਪਾਣੀ ਦੇ ਦਿੱਤਾ। ਜਦੋਂ ਫਸਲ ਤਿਆਰ ਹੋ ਗਈ ਉਹ ਬਚਨ ਤੋਂ ਫਿਰ ਮੁੱਕਰ ਗਿਆ। ਆਪਣਾ ਜਿਹੜਾ ਅਕਰਾਰ ਸੀ ਉਹਦੇ ਮੁਤਾਬਕ ਬਦਲ ਗਿਆ। ਫਿਰ ਆਪਸ ਬੜਾ ਝਗੜਾ ਵੱਧ ਗਿਆ, ਲੜਾਈ ਸ਼ੁਰੂ ਹੋ ਗਈ। ਲੱਲਾ ਹਾਰ ਗਿਆ, ਬਹਿਲੀਮਾ ਨੇ ਉਹਨੂੰ ਕੈਦ 'ਚ ਰੱਖ ਲਿਆ, ਛੇਵਾਂ ਹਿੱਸਾ ਉਤੋਂ ਲੈ ਲਿਆ। ਉਗਰੋਂ ਫਿਰ ਉਹਨੂੰ ਸਮਝਾ ਵਜਾ ਕੇ ਉਹਦਾ ਜਿਹੜਾ ਰਾਜ ਸੀ ਉਹਨੂੰ ਦੇ ਦਿੱਤਾ। ਇਹਨਾਂ ਬਹਾਦਰੀ ਦੀ ਜਿਹੜੀ ਵਾਰ ਸੀ ਉਹਨੂੰ ਧਰਮੀ ਜਾਣ ਕੇ ਢਾਡੀਆਂ ਨੇ ਇਸ ਤਰ੍ਹਾਂ ਗਾਈ, ਕਾਲ ਲੱਲਾ ਦੇ ਦੇਸ ਦਾ ਖੋਇਆ ਬਹਿਲੀਮਾ, ਇਸ ਦਾ ਛਠਾ ਮਨਾਇਕ ਹੈ ਜਲ ਨਹਿਰ ਦੀਮਾ, ਹਿਰਾ ਹੁਣ ਹੋਏ ਲੱਲਾ ਨੇ ਰਣ ਮੰਡਿਆ ਧੀਮਾ, ਖੇਡ ਦੋਹੋਂ ਦਿਸ ਮਚਿਆ ਸੱਟ ਪਈ ਅਜੀਮਾ, ਸਿਰ ਤੜ ਡਿੱਗੇ ਖੇਤ ਵਿੱਚ ਜਿਉਂ ਬਾਹਣ ਧੀਮਾ, ਮਾਰ ਲੱਲਾ ਬਹਿਲੀਮ ਨੇ ਰਣ ਮੈਂ ਧਰ ਸੀਮਾ। ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨੀਚੇ ਢਾਡੀਆਂ ਤੋਂ ਇਹ ਵਾਰ ਲਵਾਈ, ਭਾਈ ਗੁਰਦਾਸ ਤੋਂ ਲਿਖਾ ਕੇ ਹੁਕਮ ਦਿੱਤਾ ਕਿ ਜਿਵੇਂ ਲੱਲਾਂ ਅਤੇ ਬਹਿਲੀਮਾਂ ਦੀ ਵਾਰ ਪੌੜੀ ਗਾਈ ਜਾਂਦੀ ਹੈ ਉਸੇ ਹੀ ਸੁਰ ਦੇ ਵਿੱਚ ਇਹ ਵਡਹੰਸ ਦੀਆਂ ਜਿਹੜੀਆਂ ਪੌੜੀਆਂ ਇਹ ਗਾਈਆਂ ਜਾਇਆ ਕਰਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਤੀਜਾ ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਜੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸਲੋਕ ਮਹਲਾ ਤੀਜਾ, ਤੀਸਰੇ ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ। ਸਾਗਰ ਤੇ ਵਡਹੰਸ ਹੈ ਸੱਚ ਨਾਮ ਔਰ ਧਾਰ ਸੱਚ ਸੰਗ੍ਰਹਿ ਹੈ ਸਾਧ ਸੱਚ ਰਹਿ ਸੱਚੇ ਨਾਮ ਪਿਆਰ ਸਤਿਗੁਰਾਂ ਦੇ ਉਪਦੇਸ਼ ਵਿੱਚ ਲਿਵਲੀਨ ਹੋ ਕੇ ਜਿਨ੍ਹਾਂ ਨੇ ਪਰਮਾਤਮਾ ਦੇ ਸੱਚੇ ਨਾਮ ਨੂੰ ਹਿਰਦੇ ਧਾਰਨ ਕੀਤਾ ਹੈ ਉਹ ਵੱਡੇ ਹੰਸ ਭਾਵ ਕੀ ਤਤਵੇ ਅਤੇ ਗਿਆਨਵਾਨ ਮਹਾਤਮਾ ਹਨ ਅਤੇ ਹਰ ਵੇਲੇ ਸੱਚੇ ਨਾਮ ਨੂੰ ਸੰਗ੍ਰਹਿ ਇਕੱਤਰ ਕਰਦੇ ਹਨ ਸਦਾ ਹਮੇਸ਼ਾ ਹਰ ਸਮੇਂ ਸੱਚੇ ਨਾਮ ਵਿੱਚ ਜੁੜੇ ਰਹਿੰਦੇ ਹਨ ਔਰ ਸੱਚੇ ਨਾਮ ਨਾਲ ਹੀ ਉਹ ਆਪਣਾ ਪਿਆਰ ਧਾਰਦੇ ਹਨ ਸਦਾ ਨਿਰਮਲ ਮੈਲ ਨਾ ਲੱਗੀ ਨਜ਼ਰ ਕੀਤੀ ਕਰਤਾਰ ਪਾਤਸ਼ਾਹ ਜੀ ਕਹਿੰਦੇ ਉਹ ਸਦਾ ਹੀ ਨਿਰਮਲ ਪਵਿੱਤਰ ਆ ਅਤੇ ਕਰਤਾਰ ਨੇ ਉਹਨਾਂ 'ਤੇ ਮਿਹਰ ਦੀ ਨਜ਼ਰ ਕੀਤੀ ਹੈ ਨਾਨਕ ਕਹਿਣ ਕਹਿ ਬੁਲਿਹਾਰ ਨੇ ਜੋ ਅੰਦਨ ਜਪ ਹੈ ਮਰਾਰ ਮਹਾਰਾਜ ਜੀ ਕਿਰਪਾ ਕਰਦੇ ਹਨ ਉਹਨਾਂ ਉੱਤੇ ਅਸੀਂ ਸਦਾ ਬੁਲਿਹਾਰ ਜਾਂਦੇ ਹਾਂ ਜਿਹੜੇ ਦਿਨ ਰਾਤ ਮੁਰਾਰ ਪਰਮੇਸ਼ਵਰ ਦੇ ਨਾਮ ਨੂੰ ਜਪਦੇ ਹਨ ਮਹੱਲਾ ਤੀਜਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣਾ ਬਗ ਬਫੜਾ ਤਾਂ ਜਨਮ ਨਾ ਦੇਦੀ ਅੰਗ ਇਸ ਵਾਰ ਵਡਹੰਸ ਦੀ ਵਾਰ ਚ ਔਰ ਅੱਗੇ ਫਰੀਦੇ ਸਲੋਕਾਂ 'ਚ ਆਏ ਦੋਨਾਂ ਸਲੋਕਾਂ ਦਾ ਜਿਹੜਾ ਅੱਖਰਾਂ ਮਾਤਰਾਂ ਦਾ ਕੁਝ ਕੁ ਭੇਦ ਆ ਉਹ ਅੱਗੇ ਇਸ ਪ੍ਰਕਾਰ ਹੈ ਪੰਨਾ 585 ਵਾਰ ਮਹੱਲਾ ਤੀਜਾ ਪੰਨਾ 1384 ਸਲੋਕ ਸੇਖ ਫਰੀਦ ਜੀ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਦੇਦੀ ਅੰਗ ਇਹ ਪੰਨਾ 585 ਦੇ ਆ ਉੱਧਰ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ ਇਹ ਪੰਨਾ 1384 ਦੇ ਆ ਇੱਧਰ ਮਹੱਲਾ ਤੀਜਾ ਹੰਸਾ ਵੇਖ ਕਰਾਂਦਿਆਂ ਬੱਗਾਂ ਪੇ ਆਇਆ ਚਾਓ ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ ਇੱਧਰ ਹੈ ਹੰਸਾਂ ਦੇ ਤਰੰਦਿਆਂ ਬੱਗਾਂ ਆਇਆ ਚਾਓ ਡੁੱਬਵੇਂ ਬਗ ਬੱਪੜੇ ਸਿਰ ਤਲ ਉੱਪਰ ਪਾਓ ਇਸ ਤਰ੍ਹਾਂ ਇਹ ਭੇਦ ਸਮਝ ਲੈਣਾ ਇਸ ਸ਼ਬਦ ਦੀ ਅਥਾਨਕਾ ਇਸ ਪ੍ਰਕਾਰ ਆ ਇਹ ਕੋਈ ਪਖੰਡਵਾਦੀ ਸ਼੍ਰੀ ਗੋਬਿੰਦਵਾਲ ਸਾਹਿਬ ਆਇਆ ਅਤੇ ਮਹਾਰਾਜ ਨੇ ਇਹ ਸਾਧੂ ਦੇ ਲਿਬਾਸ 'ਚ ਬੜਾ ਸਤਿਕਾਰ ਕੀਤਾ ਬੋਲ ਬਹਾਲ ਲਿਆ ਉਹ ਸਮਾਂ ਦੇਖਦਾ ਰਿਹਾ ਕਿ ਮਹਾਰਾਜ ਥੋੜ੍ਹਾ ਇੱਧਰ ਗਏ ਅਤੇ ਸੁੱਚੇ ਮੋਤੀਆਂ ਦਾ ਜਿਹੜਾ ਮਹਾਰਾਜ ਦਾ ਸਿਮਰਨ ਸੀ ਉਹਨੂੰ ਚੋਰੀ ਕਰ ਲਿਆ ਜਦੋਂ ਮਹਾਰਾਜ ਆਏ ਸੇਵਾਦਾਰ ਨੂੰ ਪੁੱਛਿਆ ਗਿਆ ਅਤੇ ਸਿਮਰਨ ਰੱਖ ਕੇ ਗਏ ਸੀ ਆਸਣ ਥੱਲੇ ਕਹਿੰਦੇ ਮਹਾਰਾਜ ਤੇ ਅਸੀਂ ਚੁੱਕਿਆ ਨਹੀਂ ਉਹ ਜਿਹੜੇ ਪਖੰਡੀ ਉੱਠਿਆ ਉਹ ਕੁਦਰਤੀ ਹਵਾ ਦਾ ਬੁਲਾਇਆ ਅਤੇ ਥੱਲੇ ਲੁਕਾਇਆ ਉਹ ਕੱਪੜੇ ਉੱਡੇ ਪਿਆ ਅਤੇ ਗੁਰੂ ਮਹਾਰਾਜ ਕਹਿੰਦੇ ਪਹਿਲੇ ਤਾਂ ਤੈਨੂੰ ਜਾਣਿਆ ਹੈ ਤੂੰ ਸਾਧੂਆਂ ਦੇ ਭੇਸ ਪਾਇਆ ਤਾਂ ਨਿਕਲਿਆ ਪਖੰਡੀਆਂ ਮਹੱਲਾ ਤੀਜਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਦੇਦੀ ਅੰਗ ਆਸ਼ਾ ਕਹਿੰਦੇ ਮੈਂ ਅਸੀਂ ਤਾਂ ਜਾਣਿਆ ਹੈ ਕਿ ਤੂੰ ਬੜਾ ਸੰਤ ਆ ਹੰਸ ਬਿਰਤੀ ਦਾ ਤੱਤ ਬੇਤਾ ਮਹਾਂਪੁਰਸ਼ ਹਾਂ ਅਤੇ ਕਹਿੰਦੇ ਅਸੀਂ ਇਸ ਕਰਕੇ ਸੰਗ ਕੀਤਾ ਤੈਨੂੰ ਕੋਲ ਬਹਾਲਿਆ ਸਤਿਕਾਰ ਕੀਤਾ ਕਹਿੰਦੇ ਜੇ ਇਹ ਗੱਲ ਜਾਣਦੇ ਕਿ ਬੱਪੜਾ ਵਿਚਾਰਾ ਬਗ ਬਗਲਾ ਪਖੰਡੀ ਹੈ ਫਿਰ ਅਸੀਂ ਜਨਮ ਤੋਂ ਭਾਵ ਜਿਸ ਸਮੇਂ ਤੂੰ ਆਇਆ ਉਸੇ ਵੇਲੇ ਇਹਦੇ ਨਾਲ ਅੰਗ ਨਾ ਦਿੰਦੇ ਭਾਵ ਆਪਣੇ ਕੋਲ ਹੀ ਨਾ ਬਿਠਾਲਦੇ ਇਸ ਤਰ੍ਹਾਂ ਮਨੁੱਖਾ ਸੀ ਨੂੰ ਕਹਿੰਦੇ ਅਸੀਂ ਬੜਾ ਹੰਸ ਮੂੰਹ ਜਾਣਿਆ ਅਤੇ ਸਾਰੀਆਂ ਜੂਨਾਂ ਨਾਲ ਹੀ ਬੜਾ ਉੱਤਮ ਆ ਸ੍ਰੇਸ਼ਟ ਆ ਇਸੇ ਕਰ ਕਹਿੰਦੇ ਇਹਦਾ ਸੰਗ ਕੀਤਾ ਇਸ ਦੇਹ ਨੂੰ ਪਾਲਿਆ ਪੋਸਿਆ ਗਏ ਜਾਣਦੇ ਬੇਚਾਰਾ ਬਗਲਾ ਹੀ ਹੈ ਅਤੇ ਇਹਨੂੰ ਹੋਰ ਦੀ ਹੋਰ ਹੀ ਹੁੰਦੇ ਜਾਣਾ। ਪਹਿਲੇ ਬਾਲਕ ਹੈ ਫਿਰ ਕਿਸ਼ੋਰ ਅਵਸਥਾ ਫਿਰ ਜੋਵਨ ਆ ਗਈ ਫਿਰ ਅੱਧ ਖੜ ਬੁੱਢਾ ਹੋ ਗਿਆ। ਜਨਮ ਤੋਂ ਭਾਵ ਪਹਿਲੀ ਬਾਲਕ ਅਵਸਥਾ ਤੋਂ ਇਹਦੇ ਨਾਲ ਅੰਗ ਪਿਆਰ ਦਿੰਦੇ ਹੀ ਨਾ ਤਿੰਨ ਕਾਹਲੂ ਮਾੜੀਆਂ ਕਰਤੂਤਾਂ ਕਰਨੀਆਂ ਹਨ। ਮਹੱਲਾ ਤੀਜਾ ਹੁਣੀ ਮੈਂ ਕੁੱਕਰ ਦਾ ਬੀਜ ਹੈ ਨਾ ਮਲੈਮ ਬੜਾ ਹੁੰਦਾ ਉਦੋਂ ਤਾਂ ਕੰਡੇ ਨਹੀਂ ਦੀਦੇ ਥੱਲੇ ਬੀਜੋ ਫੈਲ ਰਹੀਆਂ ਸਕੂਲਾਂ ਨਿਕਲਦੀਆਂ। ਇਸ ਤਰ੍ਹਾਂ ਕਿ ਦੇਖਣ ਨੂੰ ਤਾਂ ਉੱਥੋਂ ਬੜੇ ਆ ਪਰ ਵਿੱਚੋਂ ਫਿਰ ਬੜਾ ਹੁੰਦਾ। ਉਹ ਇਸੇ ਤਰ੍ਹਾਂ ਆਪਣੇ ਉਹ ਸਿੰਘ ਹੁੰਦੇ ਸੀ ਸਥਾਨ 'ਤੇ ਉਹ ਗ੍ਰੰਥੀ ਸਿੰਘ ਹੁਣ ਤਾਂ ਸਰੀਰ ਛੱਡ ਗਿਆ ਅਤੇ ਉਹਨਾਂ ਨੂੰ ਐਸੀ ਚਾਟੇ ਲਾਇਆ ਅਤੇ ਸਾਰਿਆਂ ਨੂੰ ਬਸ ਲਾਤਾ ਫਿਰ ਚੋਰੀਆਂ ਜਾਰੀਆਂ ਕਰਨ ਕਿਉਂਕਿ ਉਹ ਗੁਰੂ ਘਰ 'ਚ ਸੁਭਾਅ ਪਿਆ ਹੁੰਦਾ ਨਾ ਮਾੜਾ ਮੋਟਾ ਇੱਧਰ ਉੱਧਰ ਸੰਗਤਾਂ ਲੋਂ ਕੋਈ ਪਦਾਰਥ ਹੁੰਦਾ ਮਾਇਆ ਹੁੰਦੀ ਹੇਰਾ ਫੇਰੀ ਕਰਨ ਉਹ ਫਿਰ ਉਹਨਾਂ ਨੂੰ ਇੱਧਰ ਨੂੰ ਲਾ ਗਿਆ। ਇਹ ਬੰਦਾ ਆਪਣੀ ਪ੍ਰਤੀਤ ਗੁਆ ਲੈਂਦਾ ਆਪਣੀ ਪ੍ਰਤੀਤ ਆਪ ਹੀ ਖੋਵੇ ਪਰ ਉਸ ਕਾ ਵਿਸ਼ਵਾਸ ਨਾ ਹੋਵੇ। ਮਹੱਲਾ ਤੀਜਾ ਹੰਸਾਂ ਵੇਖ ਕਨੰਦਿਆਂ ਬਾਗਾਂ ਪੇ ਆਇਆ ਚਾਓ ਡੋਗੂਏ ਬਾਗ ਬੱਪੜੇ ਸਿਰ ਤਲ ਉੱਪਰ ਪਾਓ। ਹੰਸ ਜਿਹੜੇ ਤਤਵੇ ਅਤੇ ਗਿਆਨਵਾਨ ਮਹਾਂਪੁਰਖ ਹੈ ਜਦੋਂ ਉਹਨਾਂ ਨੂੰ ਇਹ ਸੰਸਾਰ ਸਾਗਰ ਨੂੰ ਤਰਦਿਆਂ ਦੇਖ ਕੇ ਬਾਗਾਂ ਬਗਲਿਆਂ ਮੇਰੇ ਪਖੰਡੀ ਸੀ ਉਹਨਾਂ ਨੂੰ ਵੀ ਚਾਅ ਬੜਾ ਮਨ ਉਤਸ਼ਾਹ ਆਣ ਕੇ ਪ੍ਰਾਪਤ ਹੋ ਗਿਆ ਪਰ ਉਹ ਕਹਿੰਦੇ ਵਿਚਾਰੇ ਬਗਲੇ ਪਖੰਡੀ ਹੈ ਉਹ ਸੰਸਾਰ ਸਾਗਰ ਦੇ ਵਿੱਚ ਡੁੱਬ ਕੇ ਮਰ ਗਿਆ। ਫਿਰ ਤਲੇ ਦੇ ਪੈਰ ਉੱਪਰ ਆਵ ਕੀ ਫਿਰ ਮਾਂ ਦੇ ਉਹਦੇ ਪੇਟ ਵਿੱਚ ਪੁੱਠੇ ਟੰਗੇ ਗਏ। ਉੱਥੇ ਅਨੂਰ ਸਿੰਘਾਂ ਨੇ ਆਪਣੇ ਵਿਖਾ ਲਿਆ ਟੈਲੀਵਿਜ਼ਨ 'ਤੇ ਅਤੇ ਮਾਤਾ ਦੇ ਪੇਟ 'ਚ ਬੱਚਾ ਕਿਵੇਂ ਪੁੱਠਾ ਲਟਕਦਾ ਬਾਣੀ 'ਚ ਲਿਖਿਆ ਨਾ। ਅੱਜ ਕੱਲ੍ਹ ਹੁਣ ਸਾਇੰਸ ਨੇ ਬੜੀਆਂ ਐਸੀਆਂ ਚੀਜ਼ਾਂ ਬਣਾਈਆਂ ਉਹ ਸਾਰਾ ਹੀ ਦਿਖਾਇਆ ਉਹਨੇ ਕਿਹਾ ਸੀਨ ਦੇਖ ਲਓ ਅਤੇ ਜੋ ਬਾਣੀ 'ਚ ਲਿਖਿਆ ਆ ਸਾਹਮਣੇ ਸਾਰਾ ਦਿਖਾ ਰਹੇ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀ ਆ ਤੂੰ ਆਪੇ ਆਪ ਨਿਰੰਕਾਰ ਹੈ ਕੁਵਰਨਾ ਵੀ ਆ ਪਹਿਲੇ ਆਪੇ ਨੂੰ ਲਾਮਿਆ ਅਤੇ ਦੂਜੇ ਨੂੰ ਸਿਆਰੀ ਹੈ ਜਿਹੜੀ ਸਿਆਰੀ ਹੈ ਅੱਧੀ ਲਾਮ ਦੀ ਆਵਾਜ਼ ਬੋਲਦੀ ਹੈ। ਇਸ ਵਾਸਤੇ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀ ਆ ਤੂੰ ਆਪੇ ਆਪ ਨਿਰੰਕਾਰ ਹੈ ਕੁਵਰਨਾ ਵੀ ਆ ਕਿ ਨਿਰੰਕਾਰ ਪਰਮੇਸ਼ਰ ਆਪ ਜੀ ਆਪੇ ਆਪ ਸੁਤੰਤਰ ਹੈ ਆਪ ਹੀ ਆਪ ਆਪ ਆਪਣੇ ਆਪ ਸੁਤੰਤਰ ਹੈ ਸਾਰੇ ਜਿੰਨੇ ਕਾਰਨ ਮਾਇਆ ਦਿਖਿਆ ਇਹ ਤੁਸੀਂ ਆਪੇ ਕੀਤੇ ਆਪੇ ਨਿਰੰਕਾਰ ਆਕਾਰ ਤੋਂ ਰਹਿਤਿਆ ਨਿਰਗੁਣ ਸਰੂਪ ਹੈ ਆਪ ਜੀ ਤੋਂ ਬਿਨਾਂ ਹੋਰ ਪੀਆ ਮੈਨੇ ਦੂਸਰਾ ਹੋਰ ਕੋਈ ਨਹੀਂ ਕਿਉਂਕਿ ਸਾਰਾ ਕੁਝ ਕਾਰਨ ਕਰਾਉਣ ਵਾਲੇ ਤੁਸੀਂ ਆਪੇ ਹੀ ਆ ਤੂੰ ਕਰਨ ਕਾਰਨ ਸਮਰੱਥ ਹੈ ਤੂੰ ਕਰਹਿ ਸੋ ਥੀਆ ਤੂੰ ਅਣਮੰਗਿਆ ਦਾਨ ਦੇਵਣਾ ਸਭ ਨਾਹ ਜੀਆ ਤੁਸੀਂ ਸਾਰੇ ਕਾਰਨਾਂ ਨੂੰ ਕਰਨ ਵਾਸਤੇ ਸਮਰੱਥ ਸਰਵ ਸ਼ਕਤੀਮਾਨ ਹੋ ਜੋ ਆਪ ਜੀ ਕਰਦੇ ਹੋ ਸੋਈ ਥੀਆ ਥੀਆ ਮੈਨੇ ਉਹ ਹੀ ਹੁੰਦਾ ਹੈ ਸਭ ਨਾਹ ਸਾਰੇ ਜੀਵ ਜਨਤਾ ਨੂੰ ਦਾਨ ਦੇ ਕੇ ਅਣਮੰਗਿਆ ਕਰ ਦਿੰਦੇ ਜਿਹੜੇ ਅਣਮੰਗ ਮੰਗਣ ਤੋਂ ਰਹਿ ਮਹਾਤਮਾ ਉਹਨਾਂ ਨੂੰ ਵੀ ਦਾਨ ਦਿੰਦੇ ਹਾਂ ਦਾਨ ਮੰਗਿਆ ਕੋਈ ਨਾ ਦੇਵੇ ਉਹ ਦਾਨ ਆਪ ਹੀ ਦਿੰਦੇ ਹਾਂ ਥਾਮ ਆ ਬਾਮ ਆ ਸਰੂਪ ਆ ਇਹ ਤੁਸੀਂ ਦਿੰਦੇ ਹਾਂ ਦੁੱਖ ਨੂੰ ਕੋਈ ਨਹੀਂ ਮੰਗਦਾ ਲੇਕਿਨ ਦੁੱਖ ਰੂਪੀ ਦਾਨ ਵੀ ਆਪ ਹੀ ਦਿੰਦੇ ਹਾਂ ਹੁਣ ਬੰਦਾ ਇਹ ਥੋੜ੍ਹੀ ਕਹਿੰਦਾ ਮੈਂ ਦੁਖੀ ਹੋਵਾਂ ਹੈਂ ਮੇਰਾ ਪਾਪ ਕਰਦਾ ਮੇਰੇ ਨਾਲ ਤਾਂ ਦੁੱਖ ਉਸੇ ਦਾ ਹੀ ਆ ਹਾਂਜੀ ਜੇ ਸਰੀਰ ਕਿਹਾ ਮਾੜਾ ਖਾ ਲਿਆ ਫਿਰ ਵੀ ਹੋ ਜਾਂਦਾ ਅਤੇ ਨਾ ਕੋਈ ਪਾਪ ਕਰਮਾਂ ਤੋਂ ਹੁੰਦਾ ਅਤੇ ਜੇ ਬੰਦੇ ਦੇ ਹੱਥ ਹੋਵੇ ਉਹ ਪਾਪ ਦਾ ਫਲ ਭੋਗੇ ਹੀ ਨਾ ਉਹਨਾਂ ਦਾ ਤਾਂ ਭੋਗੇ ਪਾਪ ਦਾ ਨਾ ਇਸ ਕਰਕੇ ਇਹ ਨਿਯਮ ਮਹਾਰਾਜ ਦੇ ਹੱਥ ਆ ਕਿ ਜਿਹੋ ਜਿਹਾ ਕਰਦਾ ਹਾਂ ਉਹਦਾ ਦੁੱਖ ਰੂਪੀ ਦਾਨ ਵੀ ਉਹੀ ਦਿੰਦਾ ਹੈ। ਸਭ ਆਖੋ ਸਤਿਗੁਰ ਵਾਹ ਵਾਹ ਜਿਨ ਦਾਨ ਹਰ ਨਾਮ ਮੁਖ ਤੀਆ। ਇਸ ਵਾਸਤੇ ਆਪ ਜੀ ਸਾਰੇ ਮਿਲ ਕੇ ਕਹੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਨੇ ਕਿਰਪਾ ਕਰਕੇ ਸਾਰਿਆਂ ਤੋਂ ਮੁਖੀ ਸ਼੍ਰੋਮਣੀ ਨਿਰੰਕਾਰ ਦਾ ਨਾਮ ਰੂਪੀ ਦਾਨ ਦਿੱਤਾ ਹੈ। ਸਲੋਕ ਮਹੱਲਾ ਤੀਜਾ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੋ ਸੋਏ, ਸਤਿਗੁਰ ਸੇਵੈ ਹਰ ਮਨ ਵਸੈ, ਤਿੱਥੈ ਭਉ ਕਦੇ ਨਾ ਹੋਏ। ਇਹ ਜਿੰਨੇ ਵੀ ਸਰੀਰ ਆਕਾਰ ਆ ਸਾਰੇ ਦੇ ਸਾਰੇ ਉਹਦੇ ਭੈ ਵਿੱਚ, ਇਹ ਕੋਈ ਨਿਰੰਕਾਰ ਆਪੇ ਭੈ ਤੋਂ ਰਹਿਤਿਆ ਅਤੇ ਮੂਲ ਮੰਤਰ ਜੀ ਉਹਨੂੰ ਨਿਰਭਉ ਗਿਆ। ਸਤਿਗੁਰ ਸੱਚੇ ਮੈਂ ਸੇਵਾ ਕਰਨਾ ਜਦੋਂ ਪਰਮੇਸ਼ਰ ਦਾ ਨਾਮ ਮਨ ਚ ਵਸਿਆ ਉਸ ਜਗ੍ਹਾ ਫਿਰ ਕਦੇ ਵੀ ਭਉ ਡਰ ਨਹੀਂ ਹੁੰਦਾ। ਦੁਸ਼ਮਣ ਦੁੱਖ ਅਤੇ ਸੁਣੋ ਨੇੜ ਨਾ ਆਵੇ, ਕੁਛ ਨਾ ਸਕੇ ਕੋਈ। ਇਹ ਪਾਤਸ਼ਾਹ ਜੀ ਕਿਰਪਾ ਕਰਦੇ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੈ ਸੋਵੇ, ਉਸ ਦੇ ਨੇੜੇ ਦੁਸ਼ਮਣ ਦੁੱਖ ਕੋਈ ਨਹੀਂ ਆਉਂਦਾ ਅਤੇ ਨਾ ਕੋਈ ਉਹਨੂੰ ਪੋਹੇ ਛੋ ਸਕਦਾ, ਨਾ ਕੋਈ ਪੋਹੇ ਦੇਖ ਸਕਦਾ। ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦੇ ਮਨ 'ਚ ਇਹ ਗੱਲ ਵਿਚਾਰੀ ਹੈ ਕਿ ਉਸ ਨਿਰੰਕਾਰ ਨੂੰ ਜੋ ਭਾਂਦਾ ਉਹੀ ਕੁਝ ਹੁੰਦਾ ਹੈ। ਨਾਨਕ ਆਪੇ ਹੀ ਪਤ ਰੱਖ ਸੀ ਕਾਰੇ ਸਵਾਰੇ ਸੋਏ, ਉਹਨੂੰ ਹੜੰਬਾ ਧਰਤੀ ਰੱਖ ਵਿਰਤੀ ਦੇ ਲੋਕ ਜਿੱਥੇ ਮਹਾਰਾਜ ਧੰਨ ਧੰਨ ਬਾਬਾ ਕਰਮ ਸਿੰਘ ਰਹਿੰਦੇ ਰਹੇ ਆ। ਅਤੇ ਹੁਣ ਜਿਹੜਾ ਕੋਈ ਕਮਾਈ ਵਾਲਾ ਉਹ ਰਹਿ ਸਕਦਾ ਇਹੋ ਜਿਹਾ ਲੋਕਾਂ 'ਚ, ਜਿਹੜੇ ਦੁਸ਼ਟ ਲੋਕ ਆ ਉਹ ਕਿੱਥੇ ਟਿਕਣ ਲੈਂਦੇ ਆ। ਰੋਜ਼ ਹੀ ਕੋਈ ਨਾ ਕੋਈ ਖੜ ਜੰਤਰ ਰਚਦੇ ਹੀ ਰਹਿੰਦੇ ਸੀ, ਪਰ ਕਰਤਾ ਪੁਰਖ ਅਕਾਲ ਪੁਰਖ ਉਹਨਾਂ ਦਾ ਪੱਖ ਪੂਰਦਾ ਸੀ। ਇਸ ਵਾਸਤੇ ਮਹਾਰਾਜ ਕਿਰਪਾ ਕਰਦੇ ਆ, ਉਹ ਆਪਣੇ ਸੇਵਕਾਂ ਦੀ ਆਪੇ ਪੱਤ ਇੱਜ਼ਤ ਰੱਖਦਾ ਹੈ, ਔਰ ਜੇ ਕੋਈ ਕੰਮ ਪੈ ਜਾਏ ਨਿਰੰਕਾਰ ਆਪਣੇ ਦਾਸਾਂ ਸੇਵਕਾਂ ਦੇ ਕੰਮਾਂ ਨੂੰ ਆਪੇ ਸਵਾਰਦਾ ਹੈ। ਜਦੋਂ ਫੌਜ ਹੋਈ ਸੀ 1857 ਦਾ ਗਦਰ ਹੋਇਆ, ਮੁਲਤਾਨ ਤੋਂ ਫੌਜ ਗਈ ਅਤੇ ਅੰਗਰੇਜ਼ਾਂ ਨੇ ਫਿਰ ਆਪਣਾ ਪ੍ਰਭਾਵ ਬਣਾਉਣ ਵਾਸਤੇ 8 ਦਿਨ ਫੌਜੀਆਂ ਨੂੰ ਛੁੱਟੀ ਦਿੱਤੀ ਵੀ ਲੁੱਟ ਪੁੱਟ ਲਓ, ਬਾਕੀ ਤਾਂ ਸਾਰੇ ਇੱਧਰੇ ਲੱਗੇ ਰਹੇ ਅਤੇ ਮਾਲਾਮਾਲ ਹੋ ਗਈ। ਅਤੇ ਮਹਾਰਾਜ ਇੱਕ ਪਠਾਣਾ ਦਾ ਘਰ ਸੀ ਬਹੁਤ ਅਮੀਰ, ਉਹ ਪਠਾਣ ਘਰੇ ਨਾ ਸੀ ਅਤੇ ਮਹਾਰਾਜ ਜਿਹੜੇ ਗਏ ਤੋਂ ਅੰਦਰ ਬੇਗਮਾਂ ਜਿਹੜੀਆਂ ਹੋਰ ਆਉਂਦੀਆਂ ਸੀ, ਸਾਡੀ ਅੱਜ ਇੱਜ਼ਤ ਵੀ ਜਾਨ ਮਾਲ ਸਭ ਕੁਛ ਬਰਬਾਦ ਹੋ ਜਾਣਾ। ਮਹਾਰਾਜ ਨੇ ਜੋ ਰੋਣ ਦੀ ਆਵਾਜ਼ ਸੁਣੀ ਜਿਹੜੇ ਆਪਣੇ ਨਾਲ ਫੌਜੀ ਸੀ ਉਹਨਾਂ ਨੂੰ ਉੱਥੇ ਪੈਰੇ 'ਤੇ ਖੜ੍ਹੇ ਕਰਤਾ ਕਿ ਇਹਨਾਂ ਦੀ ਰੱਖਿਆ ਕਰੋ। ਜਦੋਂ ਪਠਾਣ ਆਇਆ ਉਹ ਦੇਖੇ ਵੀ ਇੱਕ ਸਰਦਾਰ ਖੜ੍ਹੇ, ਬੋਲਿਆ ਤਾਂ ਇਹਨਾਂ ਡਰਦਾ, ਉਹਨੇ ਇੱਕ ਚੀਜ਼ ਇਵੇਂ ਲਈ ਗਿਆ, ਅੱਖਾਂ ਲਾਲ ਪੀਲੀਆਂ ਜਿਹੀਆਂ ਕਰਦਾ ਚਲਾ ਗਿਆ। ਜਿਹੜੇ ਅੰਦਰ ਗਿਆ ਉਹਨੂੰ ਪੁੱਛਿਆ ਵੀ ਕੌਣ ਕਿਸ ਤਰ੍ਹਾਂ, ਉਹ ਕਹਿੰਦੇ ਸਾਡੇ ਰਖਵਾਲੇ ਆ, ਇਹ ਨਾ ਹੁੰਦੇ ਨਾ ਸਾਡੀ ਇੱਜ਼ਤ ਰਹਿਣੀ ਸੀ ਨਾ ਮਾਇਆ ਪਦਾਰਥ ਰਹਿਣੀ ਸੀ, ਇਹਨਾਂ ਨੇ ਰੱਖਿਆ ਕੀਤੀ। ਉਹ ਫਿਰ ਸੋਨੇ ਦਾ ਥਾਲ ਮੋਹਰਾਂ ਦਾ ਪਰਚ ਉੱਤੇ ਦਿਸ਼ਾਲਾ ਦੇ ਕੇ ਲਿਆ ਅਤੇ ਮਹਾਰਾਜ ਪੇਟ ਲਓ, ਬਹੁਤ ਅਮੀਰ ਸੀ। ਮਹਾਰਾਜ ਕਹਿੰਦੇ ਵੀ ਜੇ ਇਹ ਚਾਹੀਦਾ ਤਾਂ ਦੁਨੀਆਂ ਲੁੱਟੀ ਜਾਂਦੀ ਹੈ, ਕਬੀਰ ਲੁੱਟਣਾ ਹੈ ਤੂੰ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ੇ ਪਛਤਾਉਣਗੇ ਪ੍ਰਾਣ ਦੇਣਗੇ ਛੂਟ। ਅਸੀਂ ਤਾਂ ਪਰਮੇਸ਼ਰ ਦੇ ਨਾਮ ਦੀ ਲੁੱਟ ਲੁੱਟਦੇ ਹਾਂ, ਕੋਈ ਉਹਦੇ ਮਨ 'ਚ ਵੀ ਬੜਾ ਸਤਿਕਾਰ ਵਧਿਆ। ਇਸੇ ਤਰ੍ਹਾਂ ਇੱਕ ਘਰ ਦੇ ਵਿੱਚ ਉਜਲੇ ਅੱਗਾਂ ਲਾਉਂਦੇ ਸੀ, ਬੱਚਾ ਕੋਈ ਰਹਿ ਗਿਆ, ਹੋਰ ਹੁਣ ਵੀ ਕੋਈ ਇੱਕ ਬੱਚਾ ਅਤੇ ਮਹਾਰਾਜ ਹੋਣੀ ਚੋਂ ਪੂਰਾ ਵੇਲਾ ਕਰਕੇ ਨਿਚੋੜ ਕੇ ਬੋਕਲ ਮਾਰ ਕੇ ਪੌੜੀ ਨੇ ਚੜ੍ਹ ਕੇ ਹੁਣ ਆਪਣੀ ਜਾਨ ਦੇਖੋ ਕਿਵੇਂ ਜੋ ਖੋਜ ਪਾਉਣੀ ਪੈਂਦੀ ਅੱਗ ਹੋਵੇ ਉਹਨੂੰ ਸੁਰੱਖਿਅਤ ਕੱਢ ਲਿਆ। ਇਸੇ ਤਰ੍ਹਾਂ ਇਹ ਘਰ ਦੇ ਵਿੱਚ ਉਹ ਅਹਾਤੇ 'ਚ ਲੰਗੜੀ ਗਾਂ ਸੀ ਅਤੇ ਅੱਗਾਂ ਲੱਗੀਆਂ ਅਤੇ ਮਹਾਂਪੁਰਖ ਉਹਨੂੰ ਬਚਾ ਕੇ ਲਿਆ। ਉੱਧਰ ਅਫਸਰ ਨੂੰ ਪਤਾ ਲੱਗਾ ਵੀ ਬਾਕੀ ਫੌਜੀ ਅਤੇ ਤੁਸੀਂ ਹੋ। ਉਹ ਕਹਿੰਦੇ ਮਹਾਰਾਜ ਪਿਓ ਜਿਹੜੇ ਹਿੰਦੂ ਲੋਕ ਆ ਉਹ ਗਊ ਨੂੰ ਮਾਤਾ ਜਾਣ ਕੇ ਪੂਜਦੇ ਆ ਅਤੇ ਜੇ ਇਹਦੀ ਰੱਖਿਆ ਨਾ ਕਰਦੇ ਤਾਂ ਗਊ ਪੁੱਛੇ ਅੰਦੋਲਨ ਹੋਰ ਬੜਾ ਤੇਜ਼ ਹੋ ਜਾਣਾ। ਅਤੇ ਉਹਨੇ ਕਿਹਾ ਵੀ ਕਮਾਲ ਦੀ ਗੱਲ ਆ, ਉਹਨੇ ਸਗੋਂ ਬਹੁਤ ਧੰਨਵਾਦ ਕੀਤਾ। ਇਸੇ ਤਰ੍ਹਾਂ ਇੱਕ ਜਗ੍ਹਾ ਉਹ ਜਮੁਨਾ ਕਿਨਾਰੇ ਗਏ, ਉੱਥੇ ਗਏ ਅਤੇ ਇੱਕ ਸੰਤ ਸਿਵਾ ਫਕੀਰ ਉਹਨੂੰ ਪੇਚਿਸ ਦੀ ਬਿਮਾਰੀ ਲੱਗੀ ਹੋਈ ਅਤੇ ਮਹਾਂਪੁਰਖ ਗਏ। ਉਹ ਕਹਿੰਦਾ ਵੀ ਫੌਜੀ ਸਿੰਘ ਤੁਸੀਂ ਆਏ ਸੀ, ਮੇਰਾ ਫਰਜ਼ ਸੀ ਤੁਹਾਡੀ ਸੇਵਾ ਕਰਦਾ, ਪਰ ਮੈਂ ਬਿਮਾਰ ਪਿਆ, ਹੁਣ ਕੁਝ ਕਰ ਨਹੀਂ ਸਕਦਾ। ਉਹ ਮਹਾਰਾਜ ਉਹਨਾਂ ਨੇ ਉਹਦਾ ਦਵਾਈ ਬੂਟੀ ਸਾਰਾ ਉਪਾਅ ਕੀਤਾ, ਰਾਜੀ ਹੋ ਗਿਆ। ਕਹਿੰਦਾ ਮਹਾਰਾਜ ਮੇਰਾ ਫਰਜ਼ ਸੀ ਸੇਵਾ ਕਰਨੀ, ਮੇਰੇ ਕੋਲ ਆਏ ਸੀ ਕੁੜੀਆਂ ਜੀ। ਮਹਾਰਾਜ ਕਹਿੰਦੇ ਚੱਲ ਅਗਲੇ ਜਨਮ ਸੇਵਾ ਕਰ। ਫਿਰ ਉਹ ਧੰਨ ਧੰਨ ਬਾਬਾ ਆਇਆ ਸਿੰਘ ਜੀ ਬਣ ਕੇ ਆਏ। ਫਿਰ ਉਹ ਜਦੋਂ ਉੱਥੇ ਜਨਮ ਹੋਇਆ ਫਿਰ ਉਹ ਬਿਮਾਰ ਸ਼ਾਨੂ ਜੀ ਅਤੇ ਮਾਮੂ ਜੀ ਪਿੰਡ ਸੀ ਕਾਟ ਲੰਗ ਤਹਿਸੀਲ ਅਤੇ ਉਹ ਜੇ ਸਵੇਲੇ ਰਾਮੂ ਸ਼ਾਹ ਮਾਤਾ ਚਤੁਰ ਗੁਰ ਉਹਨਾਂ ਦੇ ਵਿਆਹ ਵਿੱਚ ਉਹ ਬਿਮਾਰ ਰਿਹਾ ਕਰਨ। ਫਿਰ ਉੱਥੇ ਮਹਾਂਪੁਰਖਾਂ ਦੇ ਆਸ਼ਰਮ 'ਚ ਛੱਡ ਗਿਆ ਅਤੇ ਫਿਰ ਰਾਜੀ ਹੋ ਗਏ ਅਤੇ ਘਰਦਿਆਂ ਨੂੰ ਹੁੰਦਾ ਵੀ ਚਲੋ ਹੁਣ ਵਿਆਹ ਵੋ ਕਰ ਦੇਈਏ। ਉਹ ਲੈਣ ਆਏ ਅਤੇ ਉਹ ਫਿਰ ਸੰਗਤ ਦਾ ਜਿਹਨੂੰ ਰਸ ਪੈ ਜਾਵੇ ਘਰ ਕੰਮ ਜਾਂਦਾ ਅਤੇ ਜਿਹਨੂੰ ਰਸ ਨਹੀਂ ਆਉਂਦਾ ਉਹ ਫਿਰ ਗਿੱਦੜ ਝਾਲ ਕਰਦਾ, ਜਿਹਨੂੰ ਰਸ ਪੈ ਜਾਂਦਾ ਉਹ ਸੱਚਖੰਡ ਛੱਡ ਕੇ ਫਿਰ ਕੁਝ ਜ਼ਰੂਰੀ ਦੇਊਗਾ। ਉਹ ਜਾਣ ਮਹਾਰਾਜ ਨੂੰ ਕਹਿੰਦੇ ਮਹਾਰਾਜ ਹੁਕਮ ਕਰੋ। ਕਹਿੰਦੇ ਭਾਈ ਤੁਹਾਡਾ ਬਾਲਕ ਹੈ, ਅਸੀਂ ਕੀ ਕਹਿ ਸਕਦੇ, ਤੁਹਾਡੀ ਮਰਜ਼ੀ। ਉਹ ਕਰ ਲੈ ਗਿਆ, ਫਿਰ ਬਿਮਾਰ ਹੋ ਗਿਆ, ਫੇਲ ਆਇਆ। ਫਿਰ ਪੁੱਛਦੇ ਵੀ ਇਹਦਾ ਨਾਂ ਕੀ ਹੈ, ਕਹਿੰਦੇ ਜਿਹਦਾ ਨਾਂ ਆਇਆ ਰਾਮ ਆ। ਮਹਾਰਾਜ ਕਹਿੰਦੇ ਜਿਹਦਾ ਨਾਂ ਹੈ ਆਇਆ, ਉਹਨੂੰ ਹੁਣ ਕਿੱਥੇ ਜਾਣਾ ਜਿੱਥੇ ਹੁਣ ਅਸੀਂ ਆ ਗਿਆ, ਯਾਰ ਇਹਦਾ ਨਾਂ ਹੈ ਆਇਆ, ਜਿੱਥੇ ਹੁਣ ਅਸੀਂ ਆ ਗਿਆ ਹੁਣ ਹੁਣ ਇਹਨੇ ਕਿੱਥੇ ਜਾਣਾ। ਫਿਰ ਦੇਖੋ ਮਹਾਰਾਜ ਦੀ ਸੇਵਾ ਕੀਤੀ ਧੰਨ ਧੰਨ ਬਾਬਾ ਤੁਸੀਂ ਮਹਾਰਾਜ ਰੂ ਸਾਹਿਬ ਵਾਲੇ ਉਹਨਾਂ ਦੀ ਬਖਸ਼ਿਸ਼ ਕਰਦੇ ਸੀ। ਉਹ ਕਹਿੰਦੇ ਮਹਾਰਾਜ ਮੈਂ ਹਲ ਵਾਹ ਕੇ ਲੰਗਰ ਚਲਾਵਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਤੇ ਗੋਖੇ ਦੀ ਤਲਾਈ ਨੇ ਮੇਰੀ ਪ੍ਰੀਤੀ ਨੇ ਗਿਆ। ਉੱਥੇ ਰਾਤ ਨੂੰ ਬਹਿ ਕੇ ਉਹਨੇ ਫਿਰ ਮੀਂਹ ਜਾਏ ਨੇਰੀ ਜਾਏ ਗੜੇ ਹੋਣ ਉਹਨੇ ਭਜਨ ਕਰਨਾ ਹੀ ਕਰਨਾ ਅਤੇ ਹਲ ਵਾਹਿਆ ਸ੍ਰੀ ਗੁਰੂ ਸਾਹਿਬ ਦਸਮ ਪਾਤਸ਼ਾਹ ਸਥਾਨ ਸਾਰੀ ਜ਼ਿੰਦਗੀ ਇਸ ਤਰ੍ਹਾਂ ਮਹਾਰਾਜ ਨੇ ਉਹ ਬਚਨ ਲਵਾਇਆ। ਫਿਰ ਬਾਬਾ ਆਇਆ ਸਿੰਘ ਜੀ ਬਚਨ ਕਰਦੇ ਰਹੇ, ਫਿਰ ਵੀ ਇਹ ਮੰਗ ਮੰਗੀ। ਫਿਰ ਬਾਬਾ ਆਇਆ ਸਿੰਘ ਜੀ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ, ਕਹਿੰਦੇ ਮਹਾਰਾਜ ਮੇਰੇ ਤੋਂ ਤਾਂ ਵੱਡੇ ਬਹੁਤ ਕਿਰਪਾਈ, ਉਹਨਾਂ 'ਤੇ ਕਿਰਪਾ ਕਰੋ, ਮੇਰੇ ਨਾਲੋਂ ਕਮਾਈਆਂ ਵੀ ਜ਼ਿਆਦਾ। ਕਹਿੰਦੇ ਭਾਈ ਇਹ ਤਾਂ ਹੁਣ ਜਿਸ ਕੀ ਵਾਸਤੇ ਸਾਗਿਆ ਰੱਖਿਆ ਪ੍ਰਭ ਕੀ ਆਗਿਆ ਮਨੇ ਮਾਥਾ ਹੈ ਉਸਤੇ ਚੋਗਨ ਕਰੇ ਨਿਹਾਲ ਨਾਨਕ ਸਾਹਿਬ ਸਾਹ ਦਿਆ। ਕਹਿੰਦੇ ਮਹਾਰਾਜ ਮੇਰੀ ਸਮਰੱਥਾ ਨਹੀਂ। ਕਹਿੰਦੇ ਸਾਡਾ ਰੁਪਈਆ ਤੇਰਾ ਸਵਾ ਰੁਪਈਆ ਚੱਲੂਗਾ, ਅੱਜ ਤਾਂ ਕੋਈ ਬਰਕਤ ਆ ਅਤੇ ਉਹਨਾਂ ਦੀ ਤਪੱਸਿਆ ਸੀ ਉਹ ਕੋਈ ਗਰਾਈ ਨਹੀਂ ਕਰਦੇ, ਵੈਸੇ ਉਹਨਾਂ ਦੀ ਤਪੱਸਿਆ ਹੀ ਬਹੁਤ ਹੈ, ਬਰਕਤਾਂ ਬਹੁਤ। ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਦੀ ਕਮਾਈ ਨਹੀਂ ਕੋਈ। ਸੋ ਇਸ ਵਾਸਤੇ ਕਹਿੰਦੇ ਆ ਕਿ ਭਾਈ ਉਹਨਾਂ ਦੇ ਕਾਰਜਾਂ ਨੂੰ ਉਹ ਆਪ ਹੀ ਸਵਾਰਦਾ। ਹੁਣ ਫੌਜ ਤੋਂ ਜਿਹੜੇ ਆ ਗਿਆ ਗਦਰ ਤੋਂ ਬਾਅਦ ਫਿਰ ਛੁੱਟੀਆਂ ਦਿੱਤੀਆਂ ਫੌਜੀਆਂ ਨੂੰ ਅਤੇ ਉਦੋਂ ਨੌਕਰੀ ਜ਼ਿਆਦਾ ਫੌਜ ਦੀ ਹੁੰਦੀ ਸੀ ਅਤੇ ਲੋਕ ਜਾਣ ਫੌਜੀ ਸਭ ਆਏ ਆ ਕੀ ਲਿਆਏ ਆ, ਬਹੁਤ ਲੁੱਟਾਂ ਲੁੱਟਾਂ ਲਿਆਏ ਅਤੇ ਜਦੋਂ ਮਹਾਰਾਜ ਹੁਣੇ ਆਏ ਇੱਥੇ ਵੀ ਇਕੱਠੇ ਹੋ ਗਏ। ਜਿਹੜਾ ਕਰਮ ਸਿੰਘ ਕੀ ਲਿਆ, ਕਰਮ ਸਿੰਘ ਕੀ ਲਿਆ, ਮਾਰੇ ਕਹਿੰਦੇ ਕਈ ਜੰਗ ਸ਼ਹੀਦ ਵੀ ਹੋ ਗਏ, ਕਈ ਫੱਟੜ ਹੋ ਗਏ, ਕਈਆਂ ਦੇ ਅੰਗ ਭੰਗ ਹੋ ਗਏ, ਕਈ ਬਿਮਾਰ ਉਹ ਤੁਸੀਂ ਪੁੱਛਿਆ ਨਹੀਂ ਸਾਰੇ ਕੀ ਲਿਆ ਕੀ ਲਿਆ ਮਾਇਆ ਮਾਇਆ ਪੁੱਛੀ ਜਾਂਦੇ ਵੀ ਸ਼ੁਕਰ ਕਰੋ ਕਿ ਮੈਂ ਤੰਦਰੁਸਤ ਆ ਗਿਆ। ਜੰਗਾਂ ਯੁੱਧਾਂ 'ਚ ਪਤਾ ਥੋੜ੍ਹੀ ਹੁੰਦਾ, ਮੌਤਾਂ ਵੀ ਹੋ ਜਾਂਦੀਆਂ ਸ਼ਹੀਦ ਵੀ ਹੋ ਜਾਂਦੇ ਹੈ। ਅਤੇ ਮਹਾਰਾਜ ਦੇ ਮਨ 'ਤੇ ਐਸਾ ਬਰਾਗ ਹੋਇਆ ਇਹ ਤਾਂ ਸੰਸਾਰ ਮਾਇਆ ਦਾ ਹੀ ਹੈ, ਅਪਰਾਮ ਹੋ ਗਿਆ ਅਤੇ ਆ ਗਿਆ ਬਸ ਤੇ ਉਹਨੇ ਜ਼ਿਆਦਾ ਸਮਾਂ ਬੰਦਗੀ ਰਹਿਣਾ। ਇਹ ਸੰਤ ਬਾਬਾ ਰਾਮ ਸਿੰਘ ਜੀ ਨਿਰੰਗਾਬਾਦ ਵਾਲੇ ਜੋ ਸ਼ਹੀਦ ਬਾਬਾ ਮਹਾਰਾਜ ਸਿੰਘ ਸਾਹਿਬ ਜੀ ਦੇ ਚਰਨ ਸੇਵਕ ਸੀ ਉਹਨਾਂ ਨਾਲ ਮਿਲਾਪ ਹੋ ਗਿਆ, ਉਹਨਾਂ ਨੇ ਫਿਰ ਬਖਸ਼ਿਸ਼ ਕਰਤੀ। ਬਸ ਫਿਰ ਹਰ ਟਾਈਮ ਸਿਮਰ 'ਚ ਰਹਿਣਾ ਅਤੇ ਉਹ ਰਾਤ ਨੂੰ ਫੌਜੀਆਂ ਨੂੰ ਪਲੇਟਾਂ ਕੱਪ ਸੁੱਟ ਕੇ ਸੌ ਜਾਣਾ ਅਤੇ ਮਹਾਰਾਜ ਉਹਨਾਂ ਨੇ ਸਾਰੇ ਸਾਫ ਕਰਕੇ ਰਾਹ ਦੇਖਣਾ ਵੀ ਇਹ ਕੌਣ ਕਰ ਜਾਂਦਾ। ਜਿਹੜੇ ਫਿਰ ਪਹਿਰਾ ਰੱਖਿਆ ਅਤੇ ਮਹਾਰਾਜ ਹੁਣ ਕਹਿੰਦੇ ਮਹਾਰਾਜ ਤੁਸੀਂ ਭਾਰ ਚੜਾਉਂਦੇ, ਕਹਿੰਦੇ ਨਾ ਭਾਈ ਮੈਂ ਕਿਹਾ ਮੇਰੇ ਭਰਾ ਥੱਕ ਜਾਂਦੇ ਆ ਡਿਊਟੀ ਕਰਦੇ ਮੈਂ ਸੇਵਾ ਕਰਦਾ। ਅਤੇ ਉਹਨਾਂ ਦੇ ਬੂਟ ਹਾਂ ਪੱਟੀਆਂ ਉਹ ਬੂਟ ਪਾਲਿਸ਼ ਕਰਕੇ ਪੱਟੀਆਂ ਸਾਫ ਕਰਕੇ ਰੱਖ ਦਿੰਦੇ। ਜਿਹੜੀ ਰਾਤ ਨੂੰ 12 ਤੋਂ 2 ਉਹ ਡਿਊਟੀ ਬੜੀ ਕਰੜੀ ਹੁੰਦੀ, ਨੀਂਦ ਦਾ ਜ਼ੋਰ ਹੁੰਦਾ ਅਤੇ ਮਹਾਰਾਜ ਨੇ ਉਹ ਡਿਊਟੀ ਲੈਣੀ ਅਤੇ ਸਾਨੂੰ ਸਿਮਰਨ ਨੂੰ ਮੌਕਾ ਮਿਲ ਜਾਂਦਾ, ਨਾਲੇ ਪਹਿਰਾ ਦੇ ਜਾਣਾ ਨਾਲੇ ਸਿਮਰਨ ਕਰੀ ਜਾਣਾ। ਉਦੋਂ ਅਕਾਂਤ ਹੁੰਦੀ ਰੌਲਾ ਵਾਲਾ ਕੋਈ ਨਹੀਂ ਹੁੰਦਾ। ਹਾਂਜੀ ਇਸ ਤਰ੍ਹਾਂ ਉਹਨਾਂ ਨੇ ਸਾਰੇ ਮਤਲਬ ਉਹਨਾਂ ਦੇ ਪਲਟਣਾ ਦੇ ਮਨ ਜਿੱਤੇ ਹੋਏ ਸੀ। ਇਸ ਤਰ੍ਹਾਂ ਉੱਥੇ ਜਾ ਕੇ ਅਕਾਂਤ ਦਰਿਆ ਦੇ ਕਿਨਾਰੇ ਭਜਨ ਕਰਨੇ। ਹੁਣ ਜਿਹੜੇ ਈਰਖਾਲੂ ਬੰਦੇ ਜਿੱਥੇ ਫੁੱਲ ਆ ਉੱਥੇ ਕੰਡੇ ਵੀ ਹੁੰਦੇ ਆ, ਉਹਨਾਂ ਦਾ ਕੰਮ ਇਹ ਹੈ ਪੁਨਿੰਦਕ ਚੁਗਲੀਆਂ ਕਰਨ ਲੱਗ ਪਏ ਤਾਂ ਜੀ ਹਾਂਜੀ ਆਉਂਦੇ ਹੀ ਨਹੀਂ ਆਪਣੀ ਡਿਊਟੀ ਦੇ। ਅੱਛਾ ਬਾਦਸ਼ਾਹ ਵੱਡਿਆਂ ਲੋਕਾਂ ਦੇ ਅਫਸਰਾਂ ਦੇ ਕੰਨ ਕੱਚੇ ਹੁੰਦੇ ਆ, ਉਹ ਰੋਜ਼ ਜਿਹੜੀ ਚੁੱਕ ਹੁੰਦੀ ਉਹ ਵੀ ਮਾੜੀ ਹੁੰਦੀ, ਉਹ ਕਹਿੰਦੇ ਕੋਈ ਨਹੀਂ ਦੇਖਾਂਗੇ। ਹੁਣ ਜਿਹੜੇ ਉਹ ਉੱਧਰ ਆਪਣੇ ਭਜਨ 'ਚ ਐਸੀ ਸਮਾਧੀ ਲੱਗ ਗਈ ਉੱਧਰ ਚੁਗਲਣਾ ਕਿ ਜੋ ਉੱਥੇ ਬੈਠੇ ਦੇਖੋ ਆਏ ਨਹੀਂ। ਹਾਂਜੀ ਉਹ ਜਿਹੜੇ ਇੰਸਟਰਕਸ਼ਨ ਮਹਾਰਾਜ ਦਸਮ ਪਾਤਸ਼ਾਹ ਆਪ ਉਹਨਾਂ ਦਾ ਰੂਪ ਧਾਰ ਕੇ ਨਾ ਡਿਊਟੀ ਕਰ ਰਿਹਾ ਅਤੇ ਜਿਹੜੇ ਮਹਾਰਾਜ ਹੁਣੇ ਆਏ ਵੀ ਹੁਣ ਹਾਜ਼ਰੀ ਲਵਾਈਏ। ਉਹ ਸਾਹਿਬ ਕਹਿਣ ਲੱਗਾ ਵੀ ਤੁਹਾਡੀ ਹਾਜ਼ਰੀ ਤਾਂ ਮੈਂ ਲਾਈ ਹੈ, ਕਹਿੰਦੇ ਮਹਾਰਾਜ ਮੈਂ ਤਾਂ ਆਇਆ ਨਹੀਂ ਭਜਨ ਚ ਰਿਹਾ, ਕਹਿੰਦੇ ਮੈਂ ਤੁਹਾਡੀ ਹਾਜ਼ਰੀ ਲਾਈ ਹੈ। ਉਹ ਮਹਾਰਾਜ ਸਮਝ ਗਿਆ ਅਤੇ ਤਾਂ ਮਹਾਰਾਜ ਦਸਮ ਪਾਤਸ਼ਾਹ ਆਪ ਕਿਰਪਾ ਕਰਦਾ, ਕਹਿੰਦੇ ਮੇਰਾ ਨਾਂ ਕੱਟ ਦਿਓ। ਕਹਿੰਦੇ ਨਾਂ ਨਹੀਂ ਕੱਟਣਾ, ਵੱਡਾ ਅਫਸਰ ਬਣਾ ਨੇ ਡਿਊਟੀ ਵੀ ਮਾਫ ਅਤੇ ਤੁਸੀਂ ਆਪਣਾ ਆਨੰਦ ਨੂੰ ਭਜਨ ਬਾਣੀ ਕਰਿਆ ਦਿਓ ਅਤੇ ਤੁਸੀਂ ਸਿੱਖਿਆ ਦੇ ਕੇ ਇਹਨਾਂ ਨੂੰ ਸਾਰਿਆਂ ਨੂੰ ਭਲੇ ਪਾਸੇ ਲਾਉਂਦੇ ਹਾਂ, ਤੁਹਾਡੀ ਪਲਟਣ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੁੰਦਾ। ਸਾਰੇ ਅਫਸਰ ਕਹਿੰਦਾ ਖੁਦਾ ਪ੍ਰਸਤ ਗੋਡ ਪ੍ਰਸਤ ਬਣਾਤੇ, ਡਿਊਟੀਆਂ ਵੀ ਕਰਦੇ ਆ ਭਜਨ ਵੀ ਕਰਦੇ ਆ। ਅਤੇ ਮਹਾਰਾਜ ਦਾ ਮਨ ਪ੍ਰਾਮ ਹੋ ਗਿਆ ਸੀ, ਕਹਿਣ ਲੱਗੇ ਤੁਹਾਡੇ ਕਾਗਜ਼ਾਂ ਸਾਡਾ ਨਾਂ ਹੀ ਨਹੀਂ, ਉਹਨਾਂ ਦਾ ਨਾਂ ਹੀ ਨਹੀਂ ਖਿਲ ਗਿਆ ਅਤੇ ਬਸ ਵਿਹਲੇ ਹੋ ਗਏ। ਇਹ ਹਰ ਵੇਲੇ ਹੈ ਇੱਕੋ ਇੱਕ ਉਹਦੇ ਆਤਮ ਚਿੰਤਨ 'ਚ ਲੱਗ ਗਿਆ ਕਿ ਕਿੱਡੀ ਵੱਡੀ ਉੱਚੀ ਅਵਸਥਾ ਨੂੰ ਪਾਇਆ। ਅੱਜ ਵੀ ਸੰਸਾਰ ਗੁਰਸਿੱਖ ਜਿਹੜੇ ਆ ਯਾਦ ਕਰਦੇ ਆ, ਜਿਹੜੇ ਮਨਮੁੱਖ ਲੋਕ ਆ ਉਹਨਾਂ ਦੇ ਪਲੇ ਤਾਂ ਨਿੰਦਿਆ ਹੀ ਆ, ਉਹਨੂੰ ਕੋਈ ਨਿੰਦਿਆ ਹੀ ਆ, ਪਰ ਜਿਹੜੇ ਗੁਰਮੁਖ ਆ ਉਹ ਨਾਮ ਬਣਨ ਵਾਲੇ ਭਜਨ ਵਾਲੇ ਮਹਾਂਪੁਰਖਾਂ ਦਾ ਸਤਿਕਾਰ ਕਰਦੇ ਆ। ਪਰ ਮੰਤਨ ਵਸਿਆ ਸੋਈ ਜੈ ਜੈਕਾਰ ਕਰਿਆ ਸਭ ਕੋਈ, ਥਾਂ ਥਾਂ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਆ ਕਿ ਉਹਨਾਂ ਦੇ ਕਾਰਜਾਂ ਨੂੰ ਨਿਰੰਕਾਰ ਆਪ ਸਵਾਰਦਾ। ਅੱਜ ਵੀ ਉਹ ਪਲਟਣ ਚੱਲਦੀ ਹੈ, ਜਿੱਥੇ ਵੀ ਜਾਂਦੇ ਆ ਉਹ ਗੁਰਦੁਆਰਾ ਉਹਦਾ ਨਾਂ ਹੈ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਨਾਂ 'ਤੇ ਰੱਖਦੇ ਆ ਅੱਜ ਵੀ ਹੈ। ਅਤੇ ਜਦੋਂ ਅਰਦਾਸ ਨੂੰ ਆ ਜਿਤਾਰਾ ਬੋਲਦੇ ਨੇ ਉਹ ਕਹਿੰਦੇ ਬਾਬਾ ਕਰਮ ਸਿੰਘ ਜੀ ਤੇਰੇ ਨਾਮ ਦੀ ਜੈ, ਹਾਲੇ ਵੀ ਉਹ ਪਲਟਣ ਉਹ ਜੈ ਜੈਕਾਰ ਹੁੰਦੇ ਜਿੱਥੇ ਵੀ ਪਲਟਣ ਜਾਂਦੀ ਹੈ ਉਹ ਮਹਾਰਾਜ ਦੇ ਨਾਂ 'ਤੇ ਰਹਿੰਦੀ ਹੈ। ਅੱਜ ਵੀ ਉਨੀ ਸ਼ਰਧਾ ਉਹਨਾਂ 'ਚ ਪਲਟਣ 'ਚ ਤੁਰੀ ਆਉਂਦੀ ਹੈ। ਸੋ ਇਸ ਵਾਸਤੇ ਪਾਤਸ਼ਾਹ ਕਿਰਪਾ ਕਰਦੇ ਆ ਕਿ ਭਾਈ ਉਹ ਜਿਹੜੇ ਮਹਾਂਪੁਰਖ ਆ, ਭਾਵੇਂ ਨਿੰਦਕ ਕਿੰਨਾ ਵੀ ਇਸ ਤਰ੍ਹਾਂ ਦਾ ਆਡੰਬਰ ਰਚਦੇ ਆ ਜਾਂ ਵਿਰੋਧੀ ਰਾਕਸ਼ ਵਿਰਤੀ ਦੇ ਖੜ ਜੰਤਰ ਉਹਨੂੰ ਮਾਰਨ ਤੱਕ ਰਚਦੇ ਆ, ਪਰ ਪਰਮੇਸ਼ੁਰ ਨੂੰ ਰੱਖਿਆ ਕਰਦਾ, ਉਹਨਾਂ ਦੇ ਸਾਰੇ ਕਾਰਜਾਂ ਨੂੰ ਆਪ ਸਵਾਰਦਾ ਹੈ। ਮਹੱਲਾ ਤੀਜਾ, ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿਦੇ ਪੀ ਪੁਨ ਜਾਹੇ, ਜਿਨੀ ਸਤਿਗੁਰ ਨਾ ਸੇਵਿਓ ਸੇ ਆਏ ਗਏ ਪਛਤਾਹੇ। ਇੱਕ ਸੱਜਣ ਚੱਲੇ, ਪਾਤਸ਼ਾਹ ਕਹਿੰਦੇ ਉਹ ਚੱਲਣ ਨੂੰ ਤਿਆਰ ਆ, ਇੱਕ ਚਲੇ ਗਿਆ, ਇੱਕ ਜਿਹੜੇ ਰਹਿੰਦੇ ਆ ਹੈਂ। ਮਹਾਰਾਜ ਕਹਿੰਦੇ ਇੱਕ ਦਿਨ ਉਹਨੇ ਵੀ ਚਲੇ ਜਾਣਾ, ਉਹ ਵੀ ਚਲ ਜਾਣਗੇ, ਪਰ ਪਾਤਸ਼ਾਹ ਕਹਿੰਦੇ ਆ ਜਿਹਨਾਂ ਗੁਰਮੁਖਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਨਹੀਂ ਸੇਵਿਆ, ਸੇਵਾ ਨਹੀਂ ਕੀਤੀ, ਉਹ ਦੁਨੀਆਂ ਵਿੱਚ ਆਉਂਦੇ ਆ, ਰਹਿੰਦੇ ਆ, ਨਾਮ ਬਾਣੀ ਨਾ ਕਰਦੇ ਹੋਏ ਸੇਵਾ ਸਿਮਰਨ ਅਤੇ ਪਛਤਾਉਂਦੇ ਆ, ਅਤੇ ਗਏ ਜਿਹੜੇ ਜਾਂਦੇ ਆ ਉਦੋਂ ਵੀ ਪਾਸ਼ਚਾਤਾਪ ਝੋਰਾ ਕਰਕੇ ਜਾਂਦੇ, ਵੀ ਦੁਨੀਆਂ 'ਤੇ ਆਏ ਵੀ ਕੁਛ ਨਹੀਂ, ਖੱਟੀ ਖੱਟੀ ਇਸ ਤਰ੍ਹਾਂ ਆਪਣਾ ਜਨਮ ਭ੍ਰਿਸ਼ਟ ਕਰਕੇ ਜਾ ਰਹੇ ਹਾਂ। ਉਹ ਜਿਹੜੇ ਬੰਦੇ ਆ ਉਹ ਦੁਨੀਆਂ 'ਚ ਆਏ, ਪਛਤਾਉਂਦੇ ਚਲੇ ਗਏ ਹਨ। ਨਾਨਕ ਸੱਚ ਰੱਤੇ ਸੇ ਨਾ ਵਿਛੁੜਿਆ ਹੈ, ਸਤਿਗੁਰ ਸੇਵ ਸਮਾਏ। ਪਾਤਸ਼ਾਹ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਸੇਵਾ 'ਚ ਸਮਾ ਗਏ, ਅਭੇਦ ਹੋਏ ਔਰ ਸੱਚੇ ਨਾਮ 'ਚ ਰੰਗੇ ਗਏ। ਸੇ ਉਹ ਜਿਹੜੇ ਗੁਰਮੁਖ ਪਿਆਰੇ, ਉਹ ਨਿਰੰਕਾਰ ਨੂੰ ਕਦੇ ਵਿਛੜਦੇ ਹੀ ਨਹੀਂ, ਉਹਨਾਂ ਦਾ ਫਿਰ ਵਿਛੋੜਾ ਨਾ ਸੀ। ਗੁਰੂ ਰਾਮ ਜੀ ਪੌੜੀ ਤਿਸ ਮਿਲੀ ਹੈ ਸਤਿਗੁਰ ਸੱਜਣੇ, ਜਿਸ ਅੰਤਰ ਹਰ ਗੁਣਕਾਰੀ, ਤਿਸ ਮਿਲੀ ਹੈ ਸਤਿਗੁਰ ਪ੍ਰੀਤ ਮੈਂ, ਜਿਨ ਹੁਣ ਮੈਂ ਵਿਚੋਂ ਮਾਰੀ। ਉਹ ਸਤਿਗੁਰੂ ਰੂਪੀ ਸੱਜਣ ਨਾਲ ਮਿਲਣਾ ਕਰੀਏ, ਦੁਨੀਆਂ ਨਾਲ ਮਿਲ ਮਿਲ ਕੀ ਕਰਨਾ। ਜਿਹੜੇ ਸਤਿਗੁਰਾਂ ਦੇ ਅੰਦਰ ਕਾਰੀ ਸੁੰਦਰ ਕਾਰੀ ਮੈਂ ਨੇ ਔਸ਼ਧੀ ਰੂਪੀ ਨਿਰੰਕਾਰ ਦੇ ਪਵਿੱਤਰ ਗੁਣ ਹੈ, ਉਹਨਾਂ ਦੇ ਦਰਸ਼ਨ ਕਰਨਾ, ਜਨਮ ਜਨਮ ਦੇ ਝੋਰੇ ਰੋਗ ਮਿਟ ਜਾਂਦੇ ਆ। ਉਹ ਫਿਰ ਗੁਰੂ ਪਿਆਰੇ ਪ੍ਰੀਤਮ ਪਿਆਰੇ ਸਤਿਗੁਰਾਂ ਨਾਲ ਮਿਲਣਾ ਕਰੀਏ, ਜਿਨ੍ਹਾਂ ਨੂੰ ਆਪਣੇ ਹਿਰਦੇ ਵਿੱਚੋਂ ਇਹ ਜਿਹੜੀ ਹੰਗਤਾ ਦੀ ਮਮਤਾ ਦੀ ਬਿਮਾਰੀ ਹਨ, ਇਹ ਨਾਮ ਰੂਪੀ ਔਸ਼ਧੀ ਨੇ ਇਹਨੂੰ ਮਾਰ ਦਿੱਤਾ ਹੈ। ਸੋ ਸਤਿਗੁਰ ਪੂਰਾ ਧਨ ਧਨ ਹੈ, ਜਿਨ ਹਰ ਉਪਦੇਸ਼ ਦੇ ਸਭ ਸ੍ਰੇਸ਼ਟ ਤਵਾਰੀ, ਨਿਤ ਜਪਿਹੋ ਸੰਤ ਹੋ ਰਾਮ ਨਾਮ ਭੌਜਲ ਬਿਖਤਾਰੀ। ਉਹ ਗੁਰੂ ਪਿਆਰੇ ਪੂਰੇ ਸਤਿਗੁਰਾਂ ਦੀ ਸੇਵਾ ਚਾਹੁੰਦੇ ਆ, ਸਤਿਗੁਰੂ ਜੀ ਧੰਤਾ ਯੋਗ ਆ, ਔਰ ਜਿਨ੍ਹਾਂ ਨੇ ਪਰਮੇਸ਼ਰ ਦਾ ਉਪਦੇਸ਼ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਸਵਾਰ ਦਿੱਤਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤੋਂ ਪਹਿਲਾਂ ਕਿਵੇਂ ਦੁਨੀਆ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਬੁਲਾਣੇ, ਖੈ ਸਾ ਮਰਦੇ ਜਿਵੇਂ ਬਾਂਸ ਨਾ ਬਾਂਸ, ਖੈ ਕੇ ਅੱਗ ਲੱਗ ਕੇ ਜੰਗਲ ਸੜਦਾ ਉਹ ਸੜ ਰਹੇ ਸੀ, ਪਰ ਮਹਾਰਾਜ ਨੇ ਠੰਡ ਵਰਤਾਈ ਆ ਕੇ। ਇਸ ਵਾਸਤੇ ਪਾਤਸ਼ਾਹ ਕਹਿੰਦੇ ਉਪਦੇਸ਼ ਦੇ ਕੇ ਸ੍ਰਿਸ਼ਟੀ ਨੂੰ ਸਵਾਰ ਦਿੱਤਾ। ਫਿਰ ਸੰਤ ਜਨੋ, ਹਮੇਸ਼ਾ ਪਰਮੇਸ਼ਰ ਦਾ ਨਾਮ ਜਪਣਾ ਕਰੋ, ਜੋ ਬਿਖ ਇਹ ਜਿਹੜਾ ਜ਼ਹਿਰ ਰੂਪ ਭਾਵ ਦੁੱਖ ਰੂਪੀ ਭੋਜਨ, ਪਰਮੇਸ਼ਰ ਦਾ ਨਾਮ ਆ ਉਹ ਸੰਸਾਰ ਸਾਗਰ ਤੋਂ ਤਾਰਨ ਵਾਲਾ ਹੈ। ਗੁਰਪੂਰੈ ਹਰ ਉਪਦੇਸ਼ ਦਿਆ, ਗੁਰ ਬਿਟੜ ਉਹ ਸਦਵਾਰੀ। ਪੂਰੇ ਸਤਿਗੁਰਾਂ ਨੇ ਪਰਮੇਸ਼ਰ ਦਾ ਉਪਦੇਸ਼ ਦਿੱਤਾ, ਇਸ ਕਰਕੇ ਸਤਿਗੁਰਾਂ ਬਿਟੜ ਉਹ ਉੱਪਰੋਂ ਅਸੀਂ ਸਦਾ ਹਰ ਸਮੇਂ ਬਲਿਹਾਰ ਕੁਰਬਾਨ ਜਾਂਦੇ ਹਾਂ। ਖਵਾਜਾ ਖੜਕ ਪੈਂਦੇ ਹਾਂ। ਉਹ ਪੰਜ ਭਰਾ ਵੇ ਮੁਸਲਮਾਨ ਫਕੀਰ, ਇੱਕ ਉਹਨਾਂ ਦੀ ਭੈਣ ਸੀ, ਉਹਨਾਂ ਦਾ ਨਾਂ 'ਤੇ ਉਹ ਪਿੰਡ ਵਧੇ ਹੋਏ ਆ। ਉਹ ਭੈਣ ਦਾ ਨਾਂ ਸ਼ਹਿਜ਼ਾਦੀ ਸੀ, ਉਹਦੇ ਨਾਂ 'ਤੇ ਪਿੰਡ ਆ। ਉਹ ਭਰਾਵਾਂ ਦੇ ਨਾਂ 'ਤੇ ਖਵਾਜਾ ਆ, ਸ਼ਕੂਰ ਆ, ਇਸ ਤਰ੍ਹਾਂ ਨਾਮ ਪਿੰਡਾਂ ਦੇ ਨਾਮ ਬਣੇ ਹੋਏ ਆ, ਮਾਲਵੀ ਫਿਰੋਜ਼ਪੁਰ ਦੇ ਨੇ। ਅਤੇ ਧੰਨ ਧੰਨ ਬਾਬਾ ਪ੍ਰਲੋਕ ਸਿੰਘ ਜੀ ਮਹਾਰਾਜ, ਉਹ ਉੱਧਰ ਚੱਲ ਗਿਆ ਜਿਹੜੇ ਚਲੇ ਗਏ, ਅਤੇ ਉਹ ਪਿੰਡ ਸਾਰੇ ਰਾਕਸ਼ ਵਿਰਤੀ ਸਾਰੇ ਐਬ ਜੂ ਆ ਗਏ, ਜਿਹੜੇ ਪਹਿਲੇ ਆ ਸ਼ਰਾਬਾਂ ਕਬਾਬਾਂ ਕੀਮਾ ਡੋਡੇ ਸਾਰੇ ਤਰ੍ਹਾਂ ਦੇ ਉਪਦਰਵ ਮਹਾਂਪੁਰਖ ਦਿਆਲੂ ਹੁੰਦੇ ਆ ਉਹਨੂੰ ਤਰਸ ਆਇਆ ਵੀ ਲੋਕ ਇੱਧਰ ਲੱਗੇ ਹੋਏ ਆ ਇਹਨਾਂ ਦਾ ਸੁਧਾਰ ਕਰੀਏ ਕੋਈ ਇਸ ਵੇਲੇ ਗੱਲ ਬਣਾਇਆ ਅਤੇ ਮਹਾਰਾਜ ਹੁਣ ਵੀ ਜਾਣਾ ਕਹਿੰਦੇ ਬਾਬਾ ਜੀ ਤੁਸੀਂ ਇੱਥੇ ਕਿੱਥੇ ਆ ਗਏ ਹੈਰਾਕ ਸਿੰਘ ਹੈਂ ਅਤੇ ਕਹਿੰਦੇ ਮਹਾਰਾਜ ਹੁਣ ਇਹਨਾਂ ਦਾ ਵੀ ਭਲਾ ਕਰਨਾ ਨਾ ਅਤੇ ਉਹ ਫਿਰ ਕਹਿਣ ਲੱਗੇ ਵੀ ਗੁਰਦੁਆਰਾ ਸਾਹਿਬ ਬਣਾਈਏ ਅਤੇ ਮਹਾਰਾਜ ਸਰੂਪ ਆਏਗਾ ਕਥਾ ਕੀਰਤਨ ਹੋਏਗਾ ਸਿੱਖਿਆ ਹੋਊ ਫਿਰ ਇਹ ਤੁਰਨਗੇ ਅਤੇ ਉਦੋਂ ਫਿਰ ਪੱਠੇ ਪੁੱਠੇ ਉੱਧਰ ਕਿੱਥੇ ਰੇਗਿਸਤਾਨ ਸੀ ਸਾਰਾ ਰੇਤਾ ਰੇਤਾ ਅਤੇ ਟਿੱਬੇ ਉੱਡਦੇ ਸੀ ਸ਼ਾਮ ਨੂੰ ਮੈਂ ਭਾਵੇਂ ਤੁਸੀਂ ਦਿਨੇ ਪੌੜੀ ਕੋਠੇ ਚੜ੍ਹ ਜਾਓ ਰੇਤਾ ਉੱਡ ਉੱਡ ਭੈੜ ਲੱਗ ਜਾਣਾ ਅਤੇ ਮਹਾਂਪੁਰਖ ਹਨ ਅਤੇ ਡਿਊਟੀਆਂ ਲਾਈਆਂ ਵੀ ਤੁਸੀਂ 100 ਇੱਟ ਗਈ ਤੁਸੀਂ 200 ਇੱਟ ਉਦੋਂ ਆਪ ਪੱਥ ਕੇ ਜੋ ਪੱਠੀਆਂ ਹੀ ਪਕਾਉਂਦੇ ਹੁੰਦੇ ਸੀ ਅਤੇ ਉਹ ਇੱਕ ਬੰਦਾ ਇਹੋ ਜਿਹਾ ਅਸੀਂ ਤਾਂ ਦੇਖਿਆ ਉਹ ਕਹੇ ਆਪਾਂ ਸਾਧ ਤੋਂ ਕੀ ਲੈਣਾ ਹੈਂ ਭਾਈਚਾਰੇ ਦਾ ਦਾਣਾ ਸਿਰ ਦੁੱਖ 'ਤੇ ਵੀ ਖਾਣਾ ਉਹ ਸਗੋਂ ਲੋਕਾਂ ਨੂੰ ਵੀ ਵਿਗਾੜੀ ਜਾ ਕਹਿੰਦੇ ਮਹਾਰਾਜ ਤੂੰ ਫਲਾਣਾ ਬੰਦਾ ਇਸ ਤਰ੍ਹਾਂ ਕਰਦਾ ਮਾਂ ਪੂਰੇ ਕਹਿੰਦੇ ਅੱਛਾ ਬਸ ਫਿਰ ਸੀ ਕਲਾ ਵਰਤੀ ਉਹ ਸਾਰੇ ਜੀ ਟੱਬਰ ਨਾ ਕੱਪੜੇ ਲਾ ਕੇ ਸਿਰ ਜਿਹਾ ਖਿਲਾਰ ਕੇ ਨਾ ਅਤੇ ਤੁਰੇ ਫਿਰ ਜਿਵੇਂ ਪਾਗਲ ਫਿਰਦੇ ਆ ਉਹ ਲੋਕ ਤਾਂ ਹੀ ਫਿਰ ਡਰਦਾ ਚਾਰ ਇੰਡੇ ਮੈਂ ਮਾਰਾ ਬਖਸ਼ ਲਓ ਬਾਬਾ ਜੀ ਫਿਰ ਕਹਿੰਦੇ ਵੀ ਹੁਣ ਭਾਈਚਾਰਾ ਕਹਿੰਦੇ ਵੱਡਾ ਭਾਈਚਾਰੇ ਨੂੰ ਕੋਈ ਬਚਾ ਲੈਣ ਹੁਣ ਹੈਂ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਧੂ ਵੀ ਰੱਬ ਨੇ ਕੋਈ ਬਰਕਤ ਰੱਖੀ ਹੁੰਦੀ ਭਾਅ ਜੀ ਫਿਰ ਤਾਂ ਆ ਕੇ ਮੂੰਹ ਜਕਾ ਲੈ ਕੇ ਮਿੰਨਤਾਂ ਹੀ ਕਰੀ ਆ ਫੜ ਫੜ ਚੱਲਿਆ ਫਿਰ ਕਹਿਣ ਲੱਗੇ ਵੀ ਹੁਣ ਇਉਂ ਨਹੀਂ ਗੱਲ ਸੁਣਨੀ ਹੁਣ ਤਾਂ ਖੰਡੇ ਵਾਲਾ ਅੰਮ੍ਰਿਤ ਛਕਣਾ ਪੈਣਾ ਅਤੇ ਅੰਮ੍ਰਿਤ ਛਕਾਇਆ ਸਾਰਿਆਂ ਕਿਤੇ ਤੀਰ ਮੰਗ ਸਿੱਧੇ ਗੱਲ ਅਤੇ ਸਾਰੀ ਜ਼ਿੰਦਗੀ ਉਹ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਕਰਦਾ ਹੁੰਦਾ ਸੀ ਅਤੇ ਕੋਲ ਹੁੰਦਾ ਸੀ ਕਿਡੀਆਂ ਲੱਤਾਂ ਹੁਣ ਆ ਕੇ ਨਾ ਲੰਮੇ ਪੈ ਕੇ ਡਡਾਊਟ ਕਰਦਾ ਅਤੇ ਮੈਂ ਕਿਉਂ ਹਾਂ ਕਹਿੰਦਾ ਮਹਾਰਾਜ ਅਸੀਂ ਬੜੇ ਸੁਕਰਮੀ ਸੀ ਬਾਬਾ ਜੀ ਨੂੰ ਬਖਸ਼ਿਆ ਉਹਨੇ ਸਿੱਧੇ ਕਹਿਣਾ ਬਾਬਾ ਤਰਲੋਕ ਸਹੁੰ ਤਰਲੋਕੀ ਨਾਥਾ ਬਖਸ਼ ਲਾ ਇਹ ਰੁੱਥੇ ਆਪਣੇ ਉਹ ਪਹਿਲਾਂ ਲੋਹੇ ਮੇਲਾ ਦੇ ਖੂਹ 'ਤੇ ਰਹਿੰਦੇ ਸੀ ਉੱਥੇ ਇੱਕ ਮਾਈ ਨੇ ਦੁੱਧ ਲਿਆਉਣਾ ਬਾਬਾ ਜੀ ਕਹਿੰਦੇ ਵੀ ਤੂੰ ਇਹ ਦੁੱਧ ਨਾ ਲਿਆ ਹੈ ਚੋਰੀ ਦੁੱਧ ਲਿਆਉਣੀ ਹੈ ਇਹ ਦੁੱਧ ਅਸੀਂ ਨਹੀਂ ਪੀਂਦੇ ਸਾਡੀ ਬੇਰੀ ਦੁੱਧ ਦਿੰਦੀ ਹੈ ਉੱਥੇ ਬੇਰੀ ਸੀ ਉਹਦੀਆਂ ਖੋੜਾਂ 'ਚੋਂ ਦੁੱਧ ਨਿਕਲਣ ਲੱਗ ਪਿਆ ਉਹ ਫਿਰ ਜਿਹੜੇ ਬਾਬਾ ਚੱਲ ਜਾਣਾ ਉੱਥੇ ਬੁਰਜ ਬਣਿਆ ਸੀ ਕੱਚਾ ਉਹ 'ਚ ਰਹਿੰਦੇ ਤੂੰ ਨਾਲ ਉਹ ਭਾਂਡੇ ਲਟਕਣ ਬਾਬਾ ਜੀ ਕਹਿੰਦੇ ਮਹਾਰਾਜ ਤੁਹਾਡੀ ਇਹ ਕੰਮ ਦਿੰਦਾ ਦੁੱਧ ਤਾਂ 70-70 ਵੀ ਲੈ ਜਾਂਦੇ ਲੋਕ ਕਿਆ ਬੇਰੀ 'ਚੋਂ ਨਿਕਲਦਾ ਇਹ ਕਹਿੰਦੇ ਅੱਛਾ ਕਹਿੰਦੇ ਬਦਰੀ ਆਪਣਾ ਰੂਪ ਬਦਲਦਾ ਉਹ ਬਾਹਰੋਂ ਬਾਟਾ ਜਿਹਾ ਖਾਧਾ ਖੋੜਾਂ ਬੰਦ ਹੋ ਗਈਆਂ ਮਹਾਂਪੁਰਖ ਹੁੰਦੇ ਕੌਤਕ ਹੁੰਦੇ ਜਿਹਨੇ ਹੁਣ ਅੱਖੀਂ ਦੇਖਿਆ ਇਹ ਅਸਚਰਜ ਖੇਲਾਂ ਅਤੇ ਇਸ ਤਰ੍ਹਾਂ ਫਿਰ ਉਹ ਆਪਣੇ ਤੇਜਾ ਸਿੰਘ ਸੀ ਉਹ ਸੀਵੀਏ ਗੋਦਾ ਸੀ ਅਤੇ ਛੜਾ ਸਿੰਘ ਸੀ ਉਹ ਕਹਿੰਦਾ ਮਹਾਰਾਜ ਮੇਰੇ ਆ 4 ਕਿੱਲੇ ਆ ਇੱਥੇ ਗੁਰਦੁਆਰਾ ਬਣਾ ਲਉਂ ਫਿਰ ਉੱਥੇ ਮਹਾਂਪੁਰਖਾਂ ਨੇ ਉਹ ਕੱਚੀਆਂ ਕੁੜੀਆਂ ਬਣਾਈਆਂ ਫਿਰ ਬਾਬਾ ਦਾਨ ਸਿੰਘ ਜੀ ਉਹਨੇ ਗੁਰਦੁਆਰਾ ਬਣਾਇਆ ਉਹ ਪਿੰਡ ਵਿੱਚ ਇੰਨੀ ਸ਼ਰਧਾ ਮਾਝਵੀਆਂ ਤੱਕ ਵੀ ਉਦੋਂ ਅੰਮ੍ਰਿਤ ਧਰੀ ਸੀ ਕਿਸੇ ਨੇ ਦਿਹਾੜੀ ਨਹੀਂ ਲੈਣੀ ਫਰੀ ਸੇਵਾ ਮਿਸਤਰੀਆਂ ਨਾਲ ਕਰਨੀ ਘਰੋਂ ਰੋਟੀ ਖਾਣ ਚਲੋ ਸਥਾਨ ਬਣਿਆ ਗੁਰਦੁਆਰਾ ਨਾ ਆਰਾਮ ਸਰ ਰੱਖਿਆ ਸਰੋਵਰ ਵੀ ਮੱਸਿਆ ਲੱਗਦੀ ਸੁੱਖਣਾ ਪੂਰੀਆਂ ਹੋਈਆਂ ਇਸ ਤਰ੍ਹਾਂ ਜਿਹੜੇ ਕਮਾਈ ਵਾਲੇ ਬੰਦੇ ਆ ਕਹਿੰਦੇ ਉਹ ਜਿੱਥੇ ਜਾਂਦੇ ਆ ਉਹ ਗੁਰੂ ਮਹਾਰਾਜ ਦਾ ਉਪਦੇਸ਼ ਦਿੰਦੇ ਆ ਲੋਕਾਂ ਦੇ ਜੀਵਨ ਸੁਆਰ ਦਿੰਦੇ ਆ ਇਸ ਵਾਸਤੇ ਪਾਤਸ਼ਾਹ ਕਹਿੰਦੇ ਗੁਰ ਪੂਰੇ ਹਰ ਉਪਦੇਸਿਆ ਗੁਰ ਬਿੱਟੜ ਉਹ ਸਦਭਾਗ ਕਹਿੰਦੇ ਅਸੀਂ ਗੁਰੂ ਤੋਂ ਸਦਾ ਹੀ ਬਲਿਹਾਰ ਜਾਂਦੇ ਹਾਂ ਉਹਨਾਂ ਦੇ ਬਖਸ਼ੇ ਹੋਏ ਮਹਾਂਪੁਰਖਾਂ ਤੋਂ ਵੀ ਬਲਿਹਾਰ ਜਾਂਦੇ ਹਾਂ। ਸਲੋਕ ਮਹਲਾ ਤੀਜਾ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੁਣ ਸੁਖਸਾਰ ਸਤਿਗੁਰਾਂ ਦੀ ਸੇਵਾ ਜਿਹੜੀ ਨਿਸ਼ਕਾਮ ਹੋ ਕੇ ਕੀਤੀ ਹੈ ਉਹਦਾ ਨਾਂ ਹੈ ਸੇਵਾ ਅਤੇ ਜਿਹੜੀ ਸਕਾਮ ਪੁਰਨਾ ਰੱਖ ਕੇ ਕੀਤੀ ਜਾਏ ਉਹਦਾ ਨਾਂ ਹੈ ਚਾਕਰੀ। ਸਤਿਗੁਰ ਸੱਚੇ ਪਾਤਸ਼ਾਹ ਸੇਵਾ ਚਾਹ ਕਰੀ ਦੂਏ ਅਰਥਾਂ 'ਚ ਜਿਹੜੀ ਚਾਹ ਉਤਸ਼ਾਹ ਨਾਲ ਕੀਤੀ ਜਾਏ ਔਰ ਮਨ ਨੂੰ ਸੰਸਾਰ ਵੱਲੋਂ ਚਾਹ ਕਰੀ ਦੁਨੀਆਂ ਦੇ ਮੋਹ ਵੱਲੋਂ ਮਨ ਨੂੰ ਚੁੱਕ ਕੇ ਸੇਵਾ ਕੀਤੀ ਜਾਏ ਉਹ ਸੁੱਖਾਂ ਵਿੱਚੋਂ ਸੰਸਾਰ ਸੁੱਖ ਜਿਹੜਾ ਸ੍ਰੇਸ਼ਟ ਸੁੱਖ ਹੈ। ਪਾਤਸ਼ਾਹ ਕਹਿੰਦੇ ਉਹ ਸ੍ਰੇਸ਼ਟ ਸੁੱਖਾਂ ਨੂੰ ਦੇਣ ਵਾਲੀ ਹੈ ਗੁਰ ਸੇਵਾ ਕਰਕੇ ਫਿਰ ਪਾਤਸ਼ਾਹ ਕਹਿੰਦੇ ਇੱਥੇ ਮਿਲਣ ਬੜਿਆ ਜਾਂ ਦਰਗਹਿ ਮੋਖ ਤੋਂ ਦਰਗਹਿ ਮੋਖ ਤੋਂ ਇਸ ਲੋਕ ਤਾਂ ਫਿਰ ਉਹਨਾਂ ਨੂੰ ਮਹਾਂਪੁਰਖਾਂ ਨੂੰ ਬੜਿਆਈਆਂ ਮਿਲਦੀਆਂ ਸੇਵਾਦਾਰਾਂ ਨੂੰ ਦਰਗਾਹ 'ਚ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਹੋ ਜਾਂਦਾ ਬੜੀਆਂ ਕਿਰਪਾ ਕਰ ਦਿੰਦੇ। ਉਹ ਜੈ ਸਿੰਘ ਮਿਸਤਰੀ ਸੀ ਕਹਿੰਦਾ ਮਹਾਰਾਜ ਸਾਡੇ ਸ਼ਿਵ ਦਿਆ ਅਤੇ ਇਸ ਤਰ੍ਹਾਂ ਅਤੇ ਮਹਾਰਾਜ ਉਹਨਾਂ ਨੇ ਮਿੱਤ ਮੈਂ ਦੁੱਧ ਲਿਆਇਆ ਕਰਾਂ ਆਪ ਜੀ ਕੋ ਅਤੇ ਦੁੱਧ ਲਿਆਇਆ ਉਹ ਬੁਰਜ ਸੀ ਗੜਵਾ ਸੁਖਮਾਂਜ ਬਾਬਾ ਜੀ ਸੋਚ ਪਵਿੱਤਰ ਦਾ ਬਹੁਤ ਰਾਹਦੇ ਸੀ ਕਹਿੰਦੇ ਉਹ ਬੁਰਜ ਅੰਦਰ ਰੱਖਦੇ ਰੱਖ ਕੇ ਬਾਟਾ ਉੱਤੇ ਉਹ ਬਟਾ ਰੱਖਿਆ ਬੁਰਜ ਦਾ ਬੂਹਾ ਬੰਦ ਕਰ ਦਿਆ ਬੁਰਜ ਦਾ ਇੱਕੋ ਦਰਵਾਜ਼ਾ ਹੁੰਦਾ ਕੱਚਾ ਹੁੰਦਾ ਠੰਡਾ ਹੁੰਦਾ ਗਰਮੀ ਸਰਦੀ ਪੁਰਾਣੇ ਜ਼ਮਾਨੇ ਜਿਸ ਤਰ੍ਹਾਂ ਦੇ ਸਾਧਨ ਹੁੰਦੇ ਸੀ ਹੁਣ ਤਾਂ ਸਾਇੰਸ ਨੇ ਨਵੇਂ ਸਾਧਨ ਵੀ ਬਣਾ ਦਿੱਤੇ ਨੇ ਉੱਧਰ ਗਰਮੀ ਬਹੁਤ ਜ਼ਿਆਦਾ ਪੈਂਦੀ ਸੀ ਰੇਗਿਸਤਾਨ ਅਤੇ ਲੋਹਾਂ ਚੱਲਦੀਆਂ ਸੀ ਤੱਤੀਆਂ ਕਹਿੰਦੇ ਅੰਦਰ ਰੱਖਿਆ ਬੈਠਾ ਆ ਵਜਨ ਵਾਲਾ ਕਰਦੇ ਰਹੇ ਮੌਜ ਵਿੱਚ ਕਹਿੰਦੇ ਲਿਆ ਵੀ ਦੁੱਧ ਪੀ ਲਈਏ ਤੇਰੇ ਸ਼ਹੀਦਾਂ ਦੁੱਧ ਪੀ ਲਈਏ ਉਹ ਖੁੱਲ੍ਹ ਕੇ ਗਿਆ ਅਤੇ ਗੜਵਾ ਬਿਲਕੁਲ ਸੁਕਮਾਨ ਬੱਟਾ ਉੱਤੇ ਬਾਟਾ ਉੱਤੇ ਬਿਲਕੁਲ ਸੁੱਕਾ ਕਹਿੰਦੇ ਮਾਰ ਪਏ ਅਤੇ ਬੂਹਾ ਤਾਂ ਕਹਿੰਦੇ ਖੋਲ੍ਹਿਆ ਨਹੀਂ ਹੈਂ ਅਤੇ ਇਹ ਦੁੱਧ ਕੌਣ ਪੀ ਗਿਆ ਹੱਸ ਪਏ ਕਹਿੰਦੇ ਤੇਰਾ ਸ਼ਹੀਦ ਪੀ ਗਿਆ ਹੋਏਗਾ

ਇੱਥੇ ਮਿਲਣ ਵਡਿਆਈਆਂ ਦਰਗਾਹ ਮੋਖ ਦੁਆਰ ਇੱਥੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਦਰਗਾਹ ਵਿੱਚ ਮੁਕਤੀ ਦੇ ਦਰਵਾਜ਼ੇ ਕਿ ਗਿਆਨ ਪ੍ਰਾਪਤ ਹੁੰਦਾ ਇਸ ਤਰ੍ਹਾਂ ਸਾਜਣ ਸਨ ਬਾਬਾ ਪ੍ਰੇਮੀ ਸੀ ਉਹ ਕਿਸੇ ਨੇ ਡੈਰੀ ਦੇਤੀ ਇਹ ਫੀਮ ਵੇਚਦਾ ਬਲਹਿਰ ਕਰਦਾ ਉਹ ਉੱਥੇ ਮਹਾਂਪੁਰਸ਼ ਹੋ ਗਿਆ ਅਤੇ ਉਹ ਮੁਸਲਮਾਨ ਥਾਣੇਦਾਰ ਆ ਗਿਆ ਬਾਬਾ ਨੂੰ ਕਹਿੰਦਾ ਮਹਾਰਾਜ ਆਪ ਮਹਾਂਪੁਰਖ ਹਾਂ ਇਹ ਸੱਜਣ ਸਿੰਘ ਡੈਰੀ ਆ ਇਹ ਜੀ ਆਪ ਬਚਨ ਦੇ ਦਿਓ ਅਤੇ ਮੈਂ ਨਹੀਂ ਮੁੜ ਜਾਂਦਾ ਕਹਿੰਦੇ ਤੁਸੀਂ ਤੈਨੂੰ ਪਤਾ ਨਹੀਂ ਕਿ ਮਹਾਂਪੁਰਸ਼ਾਂ ਸਮਾਂ ਵਰਦੀ ਪਾ ਕੇ ਕਿਉਂ ਆਇਆ ਕਿਹਦੀ ਇਜਾਜ਼ਤ ਲਈ ਉਹ ਬਜ਼ਾਰਾ ਘੰਬੀ ਜਾਏ ਕਮਾਈ ਵਾਲਿਆਂ ਦੀ ਤਪੱਸਿਆ ਬੜੀ ਹੁੰਦੀ ਨਾ ਅਤੇ 6'3" ਲੰਬੇ ਜਵਾਨ ਸੀ ਕਹਿੰਦੇ ਮਹਾਰਾਜ ਜੀ ਹੱਥ ਜੋੜੇ ਤੁਸੀਂ ਸ਼ਾਦੀ ਭਰ ਦਿਓ ਮੈਂ ਇੱਥੋਂ ਹੀ ਮੁੜ ਜਾਂਦਾ ਕਹਿੰਦੇ ਇੱਦਾਂ ਚਾਹ ਵੀ ਨਹੀਂ ਪੀਂਦਾ ਝੂਠੀਆਂ ਡੈਰੀਆਂ 'ਤੇ ਆ ਗਈਆਂ ਬਾਬਾ ਜੀ ਕਹਿੰਦੇ ਅਸੀਂ ਤੇਰੀ ਦਰਗਾਹ ਦੀ ਵੀ ਸ਼ਾਦੀ ਭਰੀ ਆ ਕਹਿੰਦੇ ਤੂੰ ਇੱਥੇ ਦੀ ਗੱਲ ਕਰਨਾ ਅਸੀਂ ਇਹਦੀ ਦਰਗਾਹ ਦੀ ਵੀ ਸ਼ਾਦੀ ਭਰੀ ਹੋਈ ਹੈ ਇੱਥੇ ਤੱਕ ਮਹਾਂਪੁਰਖ ਕਿਰਪਾ ਕਰਦੇ ਇੱਥੇ ਮਿਲਣ ਵਡਿਆਈਆਂ ਇਸ ਲੋਕ ਵਡਿਆਈਆਂ ਹੋਈਆਂ ਦਰਗਾਹ ਮੁੱਖ ਦੁਆਰ ਦਰਗਾਹ 'ਚ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਹੁੰਦਾ ਮੌਜ ਹੁੰਦੀ ਮਹਾਂਪੁਰਖਾਂ ਦੀ ਬਾਬਾ ਦਾਨ ਸਿੰਘ ਕਹਿੰਦੇ ਮਹਾਰਾ ਆਨਾ ਦੀ ਸ਼ਬਦ ਕੀ ਹੁੰਦਾ ਆਨਾ ਦਾ ਨਾਦ ਕੀ ਹੁੰਦਾ ਉਹ ਉਹਨਾਂ ਨੂੰ ਭੇਜ ਦਿੱਤਾ ਉੱਧਰੋਂ ਬਹਾਵਲਪੁਰ ਰਿਆਸਤ ਵੱਲੋਂ ਉੱਥੋਂ ਗੱਡੀ ਚੜ੍ਹਨਾ ਸੀ ਅਤੇ ਉਹ ਫਟਾ ਜਿਹਾ ਹੁੰਦਾ ਨਾ ਅਤੇ ਉੱਥੇ ਚਲੇ ਗਏ ਚਲੇ ਗਿਆ ਅਤੇ ਇੱਕ ਫਕੀਰ ਆ ਗਿਆ ਕਹਿੰਦੇ ਆਨਹਾ ਦੇ ਨਾਲ ਦੇਖਣਾ ਸੁਣਨਾ ਉਦੋਂ ਖੁੱਲ੍ਹ ਗਿਆ ਖੁੱਲ੍ਹ ਗਿਆ ਤਾਂ ਬੜੇ ਸੋਹਣੇ ਸਮਾਜ ਫਿਰ ਜਦੋਂ ਆਏ ਬਾਬਾ ਜੀ ਕਹਿੰਦੇ ਇਹ ਸੁਣ ਲਿਆ ਆਨਹਾ ਦੇ ਨਾਲ ਦੇਖ ਲਿਆ ਨਜ਼ਾਰਾ ਕਹਿੰਦੇ ਮਹਾਰਾਜ ਫਿਰ ਉਹ ਤਾਂ ਇਸ ਤਰ੍ਹਾਂ ਕੋਈ ਫਕੀਰ ਆਇਆ ਸੀ ਕਹਿੰਦੇ ਸਾਧੂਆਂ ਦੇ ਕਈ ਰੂਪ ਹੁੰਦੇ ਆ ਉਹ ਕਈ ਰੂਪ ਧਾਰ ਲੈਂਦੇ ਜਿਹੜੇ ਸੁਰਵਗ ਲੋਕ ਆ ਇੱਕ ਖਿਣ ਵਿੱਚ ਕਈ ਕਈ ਰੂਪ ਧਾਰ ਲੈਂਦੇ ਜੋ ਮਰਜ਼ੀ ਕਰ ਸਕਦੇ ਕਹਿੰਦੇ ਮਹਾਰਾਜ ਹੁਣ ਵਾਸਤਾ ਕਹਿੰਦੇ ਤੈਨੂੰ ਹੁਣੇ ਅਨਹਦ ਨਾਦ ਵਜਾ ਦਈਏ ਅਤੇ ਗੁਰੂ ਗ੍ਰੰਥ ਸਾਹਿਬ ਦੇ ਗੁਰਦੁਆਰੇ ਝਾੜੂ ਪਾਉਣ ਫੇਰਿਆ ਕਰੂਗਾ ਸੇਵਾ ਵੀ ਕਰਾਉਣੀ ਹੈ ਨਾ ਤੁਹਾਨੂੰ ਸਮਾਧੀ ਲਾ ਕੇ ਬਹਿ ਜਾਵਾਂਗਾ ਮੌਜ ਹੁੰਦੀ ਹੈ ਸੱਚੀ ਕਾਰ ਕਮਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ ਕਹਿੰਦੇ ਜਿਨ੍ਹਾਂ ਨੇ ਸੱਚੀ ਭਗਤੀ ਰੂਪੀ ਕਾਰ ਕਮਾਉਣਾ ਕੀਤੀ ਹੈ ਸੱਚੇ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਗ੍ਰਹਿਣ ਕੀਤਾ ਸੱਚੀ ਸੰਗਤ ਸੱਚ ਮਿਲਿਆ ਸੱਚਿਆ ਨਾ ਇਹ ਪਿਆਰ ਉਹਨਾਂ ਦਾ ਜਿਹੜਾ ਖਾਣਾ ਵਸਤਰਾਂ ਦਾ ਪਹਿਨਣਾ ਇਹ ਵੀ ਸੱਚਾ ਸਫਲ ਹੈ ਉਹ ਫਿਰ ਗੰਦ ਪਿਲੋ ਥੋੜ੍ਹੀ ਖਾਂਦੇ ਆ ਸ਼ੁੱਧ ਹੱਕ ਹਲਾਲ ਦੀ ਕਮਾਈ ਹੁੰਦੇ ਆ ਅਤੇ ਉਹਨਾਂ ਦਾ ਪਹਿਨਣਾ ਜਸ ਰੂਪੀ ਵਸਤਰ ਪਾਉਂਦੇ ਆ ਨਾਮ ਰੂਪੀ ਭੋਜਨ ਕਿਰਤ ਦਾ ਭੋਜਨ ਇਹ ਵੀ ਉਹਨਾਂ ਦਾ ਪਹਿਨਣਾ ਵੀ ਸਫਲ ਹੈ ਉਹ ਨਹੀਂ ਕਿ ਫੈਸ਼ਨ ਪ੍ਰਸਤੀ 'ਚ ਲੋਕਾਂ ਨੂੰ ਦਿਖਾ ਕੇ ਮਨ ਨੂੰ ਚੰਚਲ ਵਿਕਾਰੀ ਬਣਾਉਣਾ ਉਹਨਾਂ ਦਾ ਪਹਿਨਣਾ ਵੀ ਸਫਲ ਹੈ ਸੱਚੀ ਸਤਸੰਗਤ ਦੁਆਰਾ ਸੱਚੇ ਪਰਮੇਸ਼ਵਰ ਦੇ ਨਾਮ ਵਿੱਚ ਜੇ ਇਹ ਜਗਿਆਸੂ ਪਿਆਰ ਕਰੇ ਫਿਰ ਪਾਤਸ਼ਾਹ ਕਹਿੰਦੇ ਸੱਚਾ ਨਿਰਾਂਕਰ ਮਿਲੇ ਮਿਲਦਾ ਹੈ ਸੱਚਿਆ ਸਬਦ ਹਰ ਸਦਾ ਦਰ ਸੱਚਿਆ ਸਚਿਆਰ ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੂੰ ਨਜ਼ਰ ਕਰੈ ਕਰਤਾਰ ਉਹ ਸੱਚੇ ਵਾਹਿਗੁਰੂ ਦੇ ਉਪਦੇਸ਼ ਕਰ ਗਏ ਸਦਾ ਹਰਖ ਉਹਨਾਂ ਨੂੰ ਆਨੰਦ ਹੁੰਦਾ ਉਹ ਸੱਚੇ ਦੇ ਦਰਬਾਰ ਵਿੱਚ ਉਹ ਸਚਿਆਰ ਹੁੰਦੇ ਹਨ ਪਾਤਸ਼ਾਹ ਕਿਰਪਾ ਕਰਦੇ ਆ ਸਤਿਗੁਰਾਂ ਦੀ ਸੇਵਾ ਉਹ ਗੁਰੂ ਪਿਆਰੇ ਕਰਦੇ ਆ ਜਿਨ੍ਹਾਂ ਉੱਤੇ ਮਹਾਰਾਜ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਦੇ ਆ ਮਹੱਲਾ ਤੀਜਾ ਭਾਈ ਸਾਹਿਬ ਭਾਈ ਭਗੀਰਥ ਸਾਹਿਬ ਰੋਜ਼ ਦਾਤਣ ਲੈ ਕੇ ਮਹਾਰਾਜ ਨੂੰ ਆਉਂਦੇ ਸੀ
گیارہ میل ہونا، گیارہ جانا، پورے ایک بجے پہنچنا۔ اج بیر صاحب انہوں کی سیوا کی نشانی ہے، مہاراج دے ملاپ پیار کی نشانی ہے، جیتے کرپا کرتے وہی سیوا کر سکتا۔ محلہ تیجا، ہور بڑانی چاکری ترگ جیون ترگ واس، امرت چھوڑ بکھ لگے بکھٹنا بکھراس۔ جڑے ویکتی ستگرو دا گھر چھڈ کے ہور بڑانی پرائی نوکری کرتے، پاتشاہ کہتے انہوں کے جیون ترکا رہے، انہوں کے بسنے بھی ترکا رہے، کیوں نام روپ کے امرت چھڈ کے بکارا میں لگے، انہوں وہ بے دی راس پونجی اشردا کر کے دکھ زہر کٹ دے آپ دکھان پراپت کرتے۔ گیانی سنت سنگھ جی انہوں نے اپنا لڑکا بھی مہاراج رنجیت سنگھ دے کوئی سروس دوارتی نوکری، تن تن بابا خدا سنگھ جی کہتے گیانی جی تھی تن تن صاحب شری گرو رامداس جی کے سیوک سی، اپنے سپتر بھی مہاراج کا سیوک بنا دے، کانے کا نوکر بنایا، یہ راج آج ہے گا کل ہے نہیں، کہتے آپ گرو رامداس کے سیوک سی، گرو رامداس کے سیوک بنا دے، اج سان گرو گرنتھ صاحب سے بھروسہ نہیں، بندیا سے بھروسہ، یہ تو سمجھنے بندے کے موہرے تو کن بارہ بارہ چودہ چودہ گھنٹے کہ جی میں بوتا چلتا ہے وہ چلتے ہیں، کہ گرو دے وشواس نہیں، کہ گرو بھی کھانوں دے دوں گا پہنوں نوں دے دوں گا، وہ دے تے نہیں یقین، جنہوں مارے تو یقین آ گیا یہ تو سارا برکت آ جانیا۔ اس کر کے بڈانی چاکری جی، بڈانی چاکری ترک جیون ترک واس، انہوں کا جیون بھی ترکا رہا، جتنے بستے وہ بھی ترکا رہا، امرت نو چھڈ کے بک زہر چ لگے ہے، بک کھٹ رہے ہیں، بکھان کی راس پونجی پراپت کر رہے ہیں، کیونکہ اندر شردا نہیں نا، زہر کی راس پونجی ہے، نشردکتا کر کے زہر پھٹ رہے ہیں، دکھان پراپت کر رہے ہیں، بے کھانا بکھ پہننا بکھ پہ مکھ براس، ایتھے دکھو دکھ ماگنا مویا نرک نواس۔ پاتشاہ کہتے انہوں کا کھانا بھی زہر روپ ہے، انہوں کا پہننا بھی زہر روپ ہے، کیوں کھا کے پھر بدبیریاں کرتے ہیں، چنگے شنگار والے کپڑے پہن کے من بکاری کرتے، کہ منہ بچ گراس جڑیاں برکیاں پاؤں نا وہ بھی زہر آ، نال پھر ترکاریاں کے نال بوتلوں کے کٹ پیندے ہیں، وہ جڑے بندے اچھے اس لوگ بھی دکھ ہی دکھ کما، مر کے بھی پھر انہوں کا نرکوں میں واسا کرتے ہیں، منمکھ موہ میلا ہے سب دن جاننی، کام کرو بناس ستگر کا پو چھوٹیا، من ہٹ کام نہ آوے راس، ایسے منمکھوں کے منہ میلے ستگرو کے اپدیش کی برکت جانتے ہیں، اور کام کرو لگ کے بناس نال سن دے، اور جنہوں نے گرو کا ڈر پاؤ گرہن کرنا چھڑ دتا، انہوں کا من جڑا ہٹ ورتی کر کے ماڑے کام کرتے ہیں، چنگے کام نہیں کرتے، انہوں کا کوئی کام بھی راس نہیں ہوتا، من ہٹ کام نہ آئے راس، من کا ہٹ نہیں چھڑتے، گرو کی سن گرہن نہیں کرتے، کوئی کام بھی پھر انہوں کا راس نہیں ہوتا۔ ਜਾਂ ਪੁਰਬਤ ਦੇ ਮਾਰੀ ਹੈ ਕੋ ਨਾ ਸੁਣੇ ਅਰਦਾਸ, ਨਾਨਕ ਪੁਰਬ ਲਿਆ ਕਮਾਵਣਾ ਗੁਰਮੁਖ ਨਾਮ ਨਿਵਾਸ। ਐਸੇ ਲੋਕ ਜੰਮਦੀ ਪੁਰਬਤ ਦੇ ਮਾਰੇ ਜਾਂਦੇ ਹਨ, ਉਹਨਾਂ ਦੀ ਕੋਈ ਫਰਿਆਦ ਵੀ ਨਹੀਂ ਸੁਣਦਾ ਅਰਦਾਸ। ਪਾਤਸ਼ਾਹ ਕਹਿੰਦੇ ਬਸ ਵੀ ਕੀ ਹੈ, ਜਿਹੋ ਜਿਹਾ ਮੱਥੇ ਦੇ ਪੂਰਬ ਵਾਲਾ ਲੇਖ ਲਗਾ ਕੇ ਆਏ ਹੈ, ਉਹੋ ਜਿਹਾ ਕਰਮ ਨੂੰ ਕਮਾਉਂਦੇ ਹੈ, ਜਿਹੜੇ ਗੁਰਮੁਖ ਪਿਆਰੇ ਹੈ ਉਹ ਸਤਿਗੁਰੂ ਦੁਆਰਾ ਸਿੱਖਿਆ ਲੈ ਕੇ ਨਾਮ ਜਪ ਕੇ ਨਾਮੀ ਪਰਮੇਸ਼ੁਰ ਵਿੱਚ ਨਿਵਾਸ ਕਰਦੇ ਹਨ। ਪੌੜੀ ਸੋ ਸਤਿਗੁਰ ਸੇਵੇ ਹੋ ਸਾਧ ਜਨ ਜਿਨ ਹਰ ਹਰ ਨਾਮ ਦਰੜਾਇਆ, ਸੋ ਸਤਿਗੁਰ ਪੂਜੋ ਦਿਨ ਸਰਾਧ ਜਨ ਜਗਨਨਾਥ ਜਗਦੀਸ਼ ਪਾਇਆ। ਇਹ ਸੰਤ ਜਨ ਸਤਿਗੁਰਾਂ ਦੀ ਸੇਵਾ ਕਰੋ।

ਅਗਿਆਨ ਰੂਪੀ ਜਿਹੜਾ ਹਨੇਰਾ ਸੀ ਉਹਨੂੰ ਦੂਰ ਕਰ ਦਿੱਤਾ ਹੈ। ਸੋ ਸਤਿਗੁਰ ਕਹੋ ਸਭ ਧੰਨ ਧੰਨ ਜਿਹਨਾਂ ਹਰ ਭਗਤ ਭੰਡਾਰ ਲਾਇਆ, ਐਸੇ ਸਤਿਗੁਰਾਂ ਨੂੰ ਸਾਰੇ ਰਲ ਕੇ ਧੰਨ ਧੰਨ ਕਹੋ ਜਿਹਨਾਂ ਨੇ ਹਾਂਜੀ ਸਾਰੀ ਨਿਰੰਕਾਰ ਦੀ ਭਗਤ ਰੂਪ ਭੰਡਾਰਾ ਲਹਾਇਆ ਲਵਾ ਦਿੱਤਾ, ਕਿਉਂਕਿ ਉਹਦੀ ਕਿਰਪਾ ਨੇ ਲੱਜਦਾ ਇਹ ਸਲੋਕ ਨਾਲ ਲਾ ਤੀਜਾ ਸਤਿਗੁਰ ਮਿਲਿਆ ਭੁੱਖ ਗਈ ਪੇਕੀ ਭੁੱਖ ਨਾ ਜਾਏ। ਸਤਿਗੁਰ ਮਿਲਿਆ, ਸਤਿਗੁਰੂ ਮਿਲਣ ਕਰਕੇ ਉਹਨਾਂ ਦੀਆਂ ਭੁੱਖਾਂ ਚਲ ਗਈਆਂ। ਭੇਖਾਂ ਦੇ ਧਾਰਨਾ ਇਹ ਮਾਇਆ ਪਦਾਰਥਾਂ ਦੀ ਭੁੱਖ ਜਿਹੜੀ ਤ੍ਰਿਸ਼ਨਾ ਭਟਕਣਾ ਲੱਗੀ ਜਾਂਦੀ ਨਹੀਂ, ਬਹੁਤ ਭੇਖ ਧਾਰੀ ਫਿਰਦੇ ਆ, ਅਤੇ ਬਾਜ਼ਾਰਾਂ 'ਚ ਮੰਗਦੇ ਫਿਰਦੇ ਆ, ਭੁੱਖ ਮਿਟਦੀ ਥੋੜ੍ਹੀ। ਦੁੱਖ ਲੱਗਿਆ ਕਰ ਘਰ ਘਰ ਫਿਰਿਆ ਅੱਗੇ ਦੂਣੀ ਮਿਲਿਆ ਸਜਾਏ। ਉਹ ਜਿਹੜੇ ਭੇਖੀ ਬੰਦੇ ਆ ਭੁੱਖਾ ਦਾ ਦੁੱਖ ਲੱਗਦਾ ਘਰਾਂ ਘਰਾਂ 'ਚ, ਦੁਕਾਨਾਂ ਦੁਕਾਨਾਂ 'ਤੇ ਮੰਗਦੇ ਫਿਰਦੇ, ਇਸ ਕਰਕੇ ਉਹਨਾਂ ਨੂੰ ਅੱਗੇ ਦਰਗਾਹ ਵਿੱਚ ਅੱਗੇ ਨੂੰ ਦੂਣੀ ਸਜ਼ਾ ਮਿਲਦੀ ਹੈ। ਅਤੇ ਜਦ ਹੱਥ ਪੈਰ ਦਿੱਤੇ ਆ ਕਿਰਤ ਕਰਕੇ ਕਿਉਂ ਨਹੀਂ ਖਾਂਦੇ, ਅਤੇ ਹਾਂ ਜਿਹੜੇ ਕੋਈ ਅਰਥੀ ਆ ਉਹ ਤਾਂ ਗੱਲ ਵੱਖਰੀ ਹੈ, ਪਰ ਜਿਹੜਾ ਕਰ ਸਕਦਾ। ਪਰ ਇਸ ਤਰ੍ਹਾਂ ਬਹੁਤ ਟੁੱਕੜ ਬੋਝ ਹਰਾਮਖੋਰ ਲੋਕ ਆ ਜਿਹੜੇ ਫਿਰਦੇ। ਮਹਾਰਾਜ ਨੂੰ ਪੁੱਛਿਆ ਮਹਾਰਾਜ ਇਹ ਭਾਰਤ ਤਰੱਕੀ ਕਰ ਸਕਦਾ, ਕਹਿੰਦੇ ਹਾਂ। ਮਹਾਰਾਜ ਕਹਿੰਦੇ ਇੱਕ ਤਾਂ ਬਲੈਕ ਮਾਰਕੀਟ ਨੂੰ ਬੰਦ ਹੋ ਜਾਏ, ਇੱਕ ਆ ਜਿਹੜੇ ਡੱਬੀਆਂ ਵਾਲੇ ਨਾ ਇਹ ਬੰਦ ਹੋ ਜਾਣ, ਜਿਹੜੇ ਬੇਲਡ ਟੁੱਕੜ ਬੋਝ ਹਰਾਮਖੋਰ ਕਰਦੇ ਕੁਛ ਨਹੀਂ। ਇਸ ਵਾਸਤੇ ਕਹਿੰਦੇ ਭਾਰਤ ਵਰਗਾ ਦੇਸ਼ ਕਿਹੜਾ ਜਿੱਥੇ 12 ਮਹੀਨੇ ਸੂਰਜ ਦੇ ਦਰਸ਼ਨ ਹੁੰਦੇ, 6 ਰੁੱਤਾਂ ਆਉਂਦੀਆਂ, ਹਰ ਤਰ੍ਹਾਂ ਦਾ ਖਣਿਜ ਪਦਾਰਥ ਮੇਵੇ ਫਲ ਫਰੂਟ ਹਰ ਤਰ੍ਹਾਂ ਦੀਆਂ ਜਿਣਸਾਂ ਪੈਦਾ ਹੁੰਦੀਆਂ। ਇਸ ਦੇਸ਼ ਵਰਗਾ ਕਹਿੰਦੇ ਵੀ ਕਿਹੜਾ ਦੇਸ਼ ਆ, ਆਹ ਦੋ ਚੀਜ਼ਾਂ ਕਹਿੰਦੇ ਬੰਦ ਹੋ ਜਾਣ, ਕਹਿੰਦੇ ਇਹ ਦੇਸ਼। ਮਹਾਰਾਜ ਕਹਿੰਦੇ ਪਹਿਲਾਂ ਇਹਨਾਂ ਨੂੰ ਮੁਗਲ ਲੁੱਟੀ ਗਿਆ, ਇਹ ਗੋਰਿਆ ਫਿਰ ਇਹ ਆਵੇ। ਕਹਿੰਦੇ ਇੱਥੇ ਇੱਕ ਬੰਦਾ ਕੰਮ ਕਰਦਾ 15 ਖਾਂਦੇ ਆ, ਕਹਿੰਦੇ ਬਾਹਰਲੇ ਦੇਸ਼ਾਂ 'ਚ ਸਾਡੇ ਸਾਰੇ ਜੀਅ ਕਮਾਉਂਦੇ ਆ, ਇਹ ਵੀ ਕਿਸ਼ਤਾਂ ਨਹੀਂ ਪੂਰੀਆਂ ਹੁੰਦੀਆਂ। ਕਹਿੰਦੇ ਇਸ ਧਰਤੀ ਗੁਰੂਆਂ ਪੀਰਾਂ ਅਵਤਾਰਾਂ ਦੀ ਹੈ, ਮਹਾਂਪੁਰਖਾਂ ਦੀ ਹੈ, ਬੰਦਗੀ ਵਾਲਿਆਂ ਦੀ, ਇਸ ਧਰਤੀ ਬਰਕਤ ਹਾਲੇ ਵੀ ਹੈਗੀ ਹੈ। ਸੋ ਇਸ ਵਾਸਤੇ ਪਾਤਸ਼ਾਹ ਦੱਸਦੇ ਆ, ਦੁੱਖ ਲੱਗਿਆ ਘਰ ਘਰ ਫਿਰ ਆ ਕੇ ਦੂਣੀ ਮਿਲਿਆ ਸਜਾਏ, ਅੰਤਰ ਸਹਿਜਨਾ ਸਹਿਜੇ ਹੀ ਲੈ ਖਾਏ, ਮਨ ਹੱਠ ਜਿਸ ਦੇ ਮੰਗਣਾ ਲੈਣਾ ਦੁੱਖ ਮਨਾਏ। ਕਹਿੰਦੇ ਉਹਨਾਂ ਦੇ ਹਿਰਦੇ ਅੰਦਰ ਸਹਿਜ ਗਿਆਨ ਨਹੀਂ ਆਇਆ, ਉਹ ਜਿਹਦੇ ਕਰਕੇ ਸ਼ਾਂਤੀਪੂਰਵਕ ਸੁਤੇ ਅਤੇ ਖਿਆ ਰਹਿ ਕੇ ਖਾਂਦਾ। ਇਸ ਵਾਸਤੇ ਮਨ ਦੇ ਹੱਠ ਕਰਕੇ ਜਿਹਦੇ ਕੋਲ ਮੰਗਣਾ ਅਤੇ ਫਿਰ ਉਹਨੇ ਥੋੜ੍ਹਾ ਦਿੱਤਾ ਅਤੇ ਫਿਰ ਲੈਣ ਲੱਗਿਆ, ਫਿਰ ਦੁੱਖ ਮੰਨਦਾ ਵੀ ਮੈਨੂੰ ਇੰਨਾ ਦੇਣਾ ਸੀ। ਦੁਕਾਨਾਂ 'ਤੇ ਆਉਂਦੇ ਨਾ, ਉਹ ਚਾਹੁੰਦੇ ਮੈਨੂੰ ਇੰਨਾ ਦੇ ਦਿਓ, ਉਹ ਨਹੀਂ ਦਿੰਦਾ, ਫਿਰ ਲੜਦੇ ਆ ਉਹਨਾਂ ਨੂੰ, ਹਾਂਜੀ ਫਿਰ ਦੁੱਖ ਮਨਾਉਂਦੇ ਆ। ਸਾਡੇ ਹੱਠ ਕਰਕੇ ਜਿਹਦੇ ਕੋਲੋਂ ਮੰਗਦੇ ਆ, ਜੇ ਉਹਨੂੰ ਥੋੜ੍ਹਾ ਦਿੱਤਾ ਫਿਰ ਲੈਣ ਲੱਗੇ ਵੀ ਦੁੱਖ ਮਨਾ। ਗ੍ਰਾਹੀਆਂ ਨੂੰ ਕਈ ਆਉਂਦੇ ਆ, ਜੇ ਤਾਂ ਅਗਲਾ ਛੱਡ ਦਿੰਦੇ ਵੀ ਉਹ ਨਹੀਂ ਇੰਨਾ ਜੀ ਰਸੀਦ ਕੱਟ ਰਹੀ ਹੈ, ਹੈਂ ਉਹ ਮੈਂ ਰਸੀਦ ਕੱਟ ਰਹੀ, ਕੋਈ ਟੈਕਸ ਤਾਂ ਹੈ ਨਹੀਂ, ਹੈਂ ਜੇ ਨਾ ਉਹਨਾਂ ਦਿਓ ਫਿਰ ਦੁੱਖ ਮਨਾਉਂਦੇ ਆ। ਇਸ ਭੇਖੇ ਸਭ ਹੋ ਗਿਰਹੋ ਭਲਾ, ਜਿੱਥੋਂ ਹੋ ਗੋਬਰ ਸਾਏ, ਸਭ ਰਸਤੇ ਤਿੰਨਾਂ ਸੋਝੀ ਪਈ, ਦੂਜਾ ਭਰਮ ਭੁਲਾਏ। ਪਾਤਸ਼ਾਹ ਕਹਿੰਦੇ ਇਹੋ ਜਿਹਾ ਭੇਖ ਧਰਨ ਨੂੰ ਗਿਰਹੋ, ਗ੍ਰਿਸਤ ਭਲਾ ਚੰਗਾ, ਜਿੱਥੇ ਕੋਈ ਗਰੀਬ ਗੁਰਬਾ ਬਰਸਾਏ ਸੁੱਖ ਪਾਉਂਦਾ ਆ। ਪਰ ਕਹਿੰਦੇ ਇਹ ਬਚਨ ਦੀ ਸੋਝੀ ਉਹਨਾਂ ਨੇ ਪਾਈ ਹੈ ਜਿਹੜੇ ਸਤਿਗੁਰਾਂ ਦੇ ਉਪਦੇਸ਼ ਵਿੱਚ ਰੱਤੇ ਹੋਏ ਆ, ਜਿਹੜੇ ਦੂਸਰੇ ਪੁਰਸ਼ ਹੋ ਤੇ ਐਵੇਂ ਪਾਤਸ਼ਾਹ ਕਹਿੰਦੇ ਭਰਮਾਂ 'ਚ ਭੁੱਲੇ ਫਿਰਦੇ ਹਨ। ਪਿਆ ਕਿਰਤ ਸਮਾਵਨਾ ਕਹਿਣਾ ਕੁਛ ਨਾ ਜਾਏ, ਨਾਨਕ ਜੋਤਿਸ਼ ਪਾਵੈ ਸੇ ਭਲੇ, ਜਿਨਕੀ ਪਤ ਪਾਵੈ ਥਾਏ। ਪਾਤਸ਼ਾਹ ਕਹਿੰਦੇ ਉਹਨਾਂ ਦੇ ਬਾਸਨੀ ਮੱਥੇ ਦੇ ਲੇਖ ਹੀ ਇਹੋ ਜਿਹਾ ਪਿਆ ਆ, ਉਸ ਤਰ੍ਹਾਂ ਦੀ ਉਹ ਕਿਰਤ ਕਰਮਾਂ ਨੂੰ ਕਮਾਉਣਾ ਕਰਦੇ ਆ। ਪਾਤਸ਼ਾਹ ਕਹਿੰਦੇ ਇਹੋ ਲੋਕਾਂ ਦਾ ਹਾਲ ਕੁਝ ਕਹਿ ਕੇ ਦੱਸਿਆ ਨਹੀਂ ਜਾਂਦਾ, ਇਸ ਕਰਕੇ ਕਹਿੰਦੇ ਇਸ ਗੱਲ ਦੇ ਉੱਤੇ ਹੋਰ ਕੁਝ ਕਿਹਾ ਨਹੀਂ ਜਾਂਦਾ। ਜਿਹੜੇ ਪੁਰਸ਼ ਉਸ ਨਿਰੰਕਾਰ ਨੂੰ ਪਾਉਂਦੇ ਆ ਉਹੀ ਚੰਗੇ ਆ, ਜਿਹਨਾਂ ਦੀ ਇੱਜ਼ਤ ਮਾਲਕ ਥਾਂ ਪਾਉਂਦਾ ਹੈ ਉਹੀ ਉਸ ਇੱਜ਼ਤ ਨੂੰ ਪ੍ਰਾਪਤ ਕਰਦੇ ਹਨ। ਮੰਨ ਲਾ ਤੀਜਾ, ਸਤਿਗੁਰ ਸੇਵਿਆ ਸਦਾ ਸੁੱਖ, ਜਨਮ ਮਰਨ ਦੁੱਖ ਜਾਏ, ਚਿੰਤਾ ਮੂਲ ਨਾ ਹੋਵੇ, ਚਿੰਤ ਵਸੈ ਮਨ ਆਏ। ਗੁਰੂ ਮਹਾਰਾਜ ਦੀ ਸੇਵਾ ਕਰਨਾ ਸੁੱਖ ਹੁੰਦਾ, ਜੰਮਣ ਵਾਲ ਦੁੱਖ ਚਲੇ ਜਾਂਦਾ, ਚਿੰਤਾ ਮੂਲ ਕਦਾ ਚਿੱਤ ਨਹੀਂ ਹੁੰਦੀ, ਔਰ ਜਿਹੜਾ ਨਿਰੰਕਾਰ ਅਚਿੰਤ ਆ ਅਚਾਨਕ ਸੁਤੇ ਸਿੱਧ ਉਹਨਾਂ ਦੇ ਮਨ 'ਚ ਆ ਕੇ ਨਿਵਾਸ ਕਰਦਾ ਵੱਸ ਜਾਂਦਾ ਹੈ। ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀ ਬਜਾਏ, ਮਿਲ ਗਈ ਮਨ

निर्मल हुआ। अमृतसर तीर्थ नहाए, ये अंतस्करण के अंदर पातशाह कहते एक ज्ञान रूपी तीर्थ है। बाहर दौड़ा फिरदा, अंदर के तीर्थ नूं जानदा नहीं। ज्ञान में नहीं जानो, ये आत्मा रूपी जिहड़ा तीर्थ है ना, ये तो अंदर ही है। पूरे गुरु ने गुरसिखां नूं समझा दिता, ये अमृत सरोवर तीर्थ ते इशनान करना, ये राग द्वेष रूपी जिहड़ी मैल है ये चले जांदी है। मन शुद्ध पवित्र हो जाता है, जो बिरति आत्माकार हो जाए। तीर्थ में हमारा तीर्थ नाम है पवित्र का, पवित्र आत्मा सतगुरु साहब जी हैं, तो नाम अमर दे सार सरोवर है। हाँ जी, ऐसे सतगुरों के उपदेश रूपी जल स्नान करने ना पापों की मैल चले जाती है, मन फिर निर्मल पवित्र हो जाता है, उन्हों का मन पवित्र हो गया। सज्जन मिले सज्जना सच्चा शब्द सुभाए, कर ही परचा पाया ज्योति ज्योत मिलाए। सज्जन जे असू सज्जन सतगुराना जे मिल जाए सच्चे उपदेश सुभाए, श्रेष्ठ प्रेम धारण कर लिया कर लवे तो हिरदे घर विच परचा परचा प्रेम का पाया, तो ज्योति जरा प्रकाश रूप परमात्मा सी उदेने दी ज्योत आत्मा मिल जाती है। पाखंड जमकालना छोड़े लै जासी पत गुआए, नानक नाम रखे से उभरे सच्चे सुल बुलाए। पखंड करना ये जमराज नहीं छड़दा, पत जिहड़ी इज्जत नूं गुआ के कोई प्रखंडी रो के उन्हों लै जाएगा। पातशाह कृपा करदे परमात्मा नाम चीज ने अपने मन नूं रंग लिया, वो सच्चे निरंकार नाम बिरती ला के वो पुरश उभरे में ने बच गए हैं, संसार सागर तो तर गए हैं। पौड़ी तित जाए बहो सत्संग की, जिथे हर का हर नाम बलोई है, सहजे ही हर नाम लेहो हर तत ना खोई है। हे गुरमुखो सत्संग जाके बैठो, जिथे निरंकार का नाम बलोईए बचारिया जाता है। सहजे शांति न परमेश्वर का नाम लो ऐन आनंद न, सारे वेदा शास्त्रा तत् सिद्धांत वो की है परमेश्वर का नाम। उसनू खोना ना करो, समा हाथा ना तो ना गुआओ, ये भागा ना मिलता समा। नित जप्यो हर हर दिन सरात, हर दरग है ढोई है, सो पाए पूरा सतगुरु जिस तुर मस्तक ललाट लुकोई है। दिन रात परमेश्वर नाम नू जपो और परमात्मा की दरगाह च ढोई है, तुहानू ढोई मिलेगी, जगह मिलेगी। पूरे गुरु महाराज के उपदेश नू ओ पुरख प्राप्त करता है जिहदे ललाट ललाट ना मत्थे ते मस्तक श्रोमणी पवित्र लेख लिखे होंदे हन। ते इस गुर को सब नमस्कार करो, जिन हर की हर गाल गलोई है। ऐसे सतगुरां नू कौमन नू सारे रल मिल के मत्था टेको। जिहड़े सतगुरां ने परमेश्वर की गाल गलोई है, कथा कथन कीती है। लोक मल्ला तीजा, सज्जन मिले सज्जना जिन सतगुर नाल प्यार, मिल प्रीतम तिन के आया सचे प्रेम प्यार। वो गुरमुख सज्जन सज्जन निरंकार नाम मिले है, जेड़े जिन्हों का गुरु महाराज नाल प्यार है, वो जड़े गुरमुख प्यारे है गुरु प्यारे नाल मिल के प्रेम करते हैं और सच्चे निरंकार उन्होंने ध्याया है। मन ही ते मन मानिया गुर का शब्द अपार, यह सज्जन मिले ना बिछड़ा है जे आप मिले करतार। सतगुरां दे मन ही मैंने मंत्र दे उपर उन्हों का मन मन गया। सतगुरां का उपदेश कैसा पवित्र है कि अपार निरंकार की प्राप्ति कराने वाला है। अपार जी का पारावार नहीं पाया जाता, उन्हों की प्राप्ति करने गुरु का शब्द है। जब गुरु के उपदेश मन लिया, मन ही तो मन ये मनौत वालों मना हो गया, फिर मन की मनौत छड़ती गुरु की मनौत वाल लग गए। इस तरह सज्जन निरंकार नाल मिले हुए उह विछड़दे ने, जिहड़े निरंकार ने अपने नाम मिला लाए हैं मेल लाए हैं। एक ना दर्शन की प्रतीत ना ही सब दिन करे विचार, बिछड़िया का क्या बिछड़ा है जिन्हों जिन्हों दूजे भाई प्यार। एक मनमुखा सतगुरां के दर्शन से भरोसा नहीं, प्रतीत नहीं आती ना वो सतगुरां के उपदेश का विचार करते। वैसे बिछड़िया का की बिछड़ना, वो तो अगे बिछड़े हुए उन्हें बिछड़िया का की करे, विछोड़ ना करे। जिन्हों मनमुखा का द्वैश भाव में प्यार लगा वो द्वैश छोड़ी फिरती है। मनमुख सेती दोस्ती थोड़ा डिया दिन चार, इस प्रीति तुड़ती बिलम न हो, इत दोस्ती चलन वकार। जोड़े मनमुख बंदे है
ਉਹਨਾਂ ਨਾਲ ਜਿਹੜਾ ਮਿੱਤਰਚਾਰਾ ਲਾਉਣਾ ਨਾ, ਇਹ ਸਦਾ ਰਹਿਣ ਵਾਲਾ ਨਹੀਂ, ਥੋੜ੍ਹੇ ਦਿਨ ਰਹਿਣ ਵਾਲੀ, ਕਿੰਨੇ ਕੁ ਦਿਨ? ਕਹਿੰਦੇ ਇਹ ਦੋਸਤੀ ਨਿਭਣ ਵਾਲੀ ਨਹੀਂ, ਥੋੜ੍ਹੇ ਦਿਨ, ਚਾਰ ਕੁ ਦਿਨ ਰਹਿਣ ਵਾਲੀ। ਇਹ ਜਿਹੜੀ ਉਹਨਾਂ ਦੀ ਮਾਇਆ ਪਦਾਰਥਾਂ ਦੀ ਪ੍ਰੀਤੀ ਹੁੰਦੀ ਹੈ, ਆਪਣੇ ਗਰਜ ਦੀ, ਉਹ ਟੁੱਟਦਿਆਂ ਬਿਲਮ ਦੇਰੀ ਨਹੀਂ ਹੁੰਦੀ। ਇਹ ਜਿਹੜੀ ਦੋਸਤੀ ਕਰਕੇ ਕਈ ਤਰ੍ਹਾਂ ਦੇ ਵਿਕਾਰ ਜਿਹੜੇ ਦੋਸ਼ ਆ ਉਹ ਵੀ ਚੱਲਦੇ ਪੈਦਾ ਹੋ ਜਾਂਦੇ। ਜਿਹਨਾਂ ਅੰਦਰ ਸੱਚੇ ਕਾ ਭਾਉ ਨਾ ਹੀ, ਨਾਮ ਨਾ ਕਰੇ ਪਿਆਰ, ਨਾਨਕ ਤਿੰਨ ਸਿਉਂ ਕਿਆ ਕੀਚੇ ਦੋਸਤੀ ਜਾ ਭੁਲਾਏ ਕਰਤਾਰ। ਜਿਹਨਾਂ ਦੇ ਮਨ ਅੰਦਰ ਨਿਰੰਕਾਰ ਦਾ ਭੈ ਨਹੀਂ, ਨਾਮ ਵਿੱਚ ਵੀ ਪਿਆਰ ਨਹੀਂ ਕਰਦੇ, ਪਾਤਸ਼ਾਹ ਕਹਿੰਦੇ ਉਹਨਾਂ ਨਾਲ ਦੋਸਤੀ ਮਿੱਤਰਚਾਰਾ ਕੀ ਕਰਨਾ, ਜਿਹੜੇ ਮਨ ਕਰਤਾਰ ਪਰਮੇਸ਼ਰ ਨੇ ਭੁਲਾਏ ਹੋਏ ਹਨ। ਮਹਲਾ ਤੀਜਾ, ਇੱਕ ਸਦਾ ਇੱਕ ਤੈ ਰੰਗ ਰਹਿ ਹੈ, ਤਿੰਨ ਕਹਿ ਹੋ ਸਦ ਵਿਲਿਆਰਾ ਜਾਓ, ਹਨਮਨ ਤਨ ਅਰਪੀ ਤਿੰਨ ਕੋ ਨਿਵਨ ਮਿਲਾਗਾ ਉਪਾਏ। ਪਾਤਸ਼ਾਹ ਕਹਿੰਦੇ ਗੁਰੂ ਪਿਆਰੇ, ਸਦਾ ਇੱਕ ਨਿਰੰਕਾਰ ਦੇ ਰੰਗ ਪ੍ਰੇਮ ਵਿੱਚ ਮਸਤ ਰਹਿੰਦੇ ਹਨ। ਕਹਿੰਦੇ ਮੈਂ ਸਦਾ ਐਸੇ ਗੁਰੂਆਂ ਨੂੰ ਬਲਿਹਾਰ ਕਰਵਾਉਣ ਜਾਂਦਾ ਹਾਂ। ਪਾਤਸ਼ਾਹ ਕਹਿੰਦੇ ਤਨ ਮਨ ਧਨ ਉਹਨਾਂ ਨੂੰ ਸੌਂਪ ਦਿੰਦਾ ਹਾਂ, ਅਤੇ ਨਿਉਂ ਨਿਉਂ ਝੁੱਕ ਝੁੱਕ ਕੇ ਉਹਨਾਂ ਦੇ ਚਰਨੀ ਲੱਗਦਾ ਹਾਂ। ਤਿੰਨ ਮਿਲਿਆ ਮਨ ਸੰਤੋਖਿਆ, ਤ੍ਰਿਸ਼ਨਾ ਭੁੱਖ ਸਭ ਜਾਏ, ਨਾਨਕ ਨਾਮਰ ਅਤੇ ਸੁਖੀਏ ਸਦਾ ਸੱਚੇ ਸੁਲ ਬੁਲਾਏ। ਉਹਨਾਂ ਗੁਰਮੁਖਾਂ ਮਿਲਣ ਕਰਕੇ ਮਨ ਸੰਤੋਖ ਵਾਲਾ ਹੋ ਜਾਂਦਾ, ਸਾਰੇ ਮਾਇਆ ਪਦਾਰਥ ਤ੍ਰਿਸ਼ਨਾ ਇਹ ਭੁੱਖ ਜਿਹੜੀ ਹੈ ਚਲੇ ਜਾਂਦੀ ਹੈ। ਪਾਤਸ਼ਾਹੀ ਕਿਰਪਾ ਕਰਦੇ ਆ, ਉਹ ਪੁਰਖ ਸੱਚੇ ਨਾਲ ਲਿਵ ਲਾ ਕੇ ਨਾਮ 'ਚ ਰੱਤੇ ਹੋਏ ਆ ਔਰ ਸਦਾ ਵਾਸਤੇ ਸੁਖੀ ਰਹਿੰਦੇ ਹਨ। ਪੌੜੀ ਤਿਸ ਗੁਰ ਕੋ ਹੁਣ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ, ਤਿਸ ਗੁਰ ਕੋ ਸਦ ਬਲਿਹਾਰਨ ਹੈ, ਜਿਨ ਹਰ ਸੇਵਾ ਬਣ ਸੁਣਾਈ। ਐਸੇ ਸਤਿਗੁਰਾਂ ਬਲਿਹਾਰ ਜਾਂਦੇ ਹਾਂ ਜਿਨ੍ਹੀਂ ਨਿਰੰਕਾਰ ਦੀ ਕਥਾ ਸੁਣਾਈ ਹੈ, ਐਸੇ ਸਤਿਗੁਰਾਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਨਿਰੰਕਾਰ ਦੀ ਸੇਵਾ ਰੂਪੀ ਬਨੌਟ ਬਣਾਈ ਹੈ, ਵਿਧੀ ਬਣਾ ਦਿੰਦੇ ਆ। ਜਿਵੇਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨ ਤਰਨ ਸਰੋਵਰ ਦੀ ਸੇਵਾ, ਦਰਬਾਰ ਦੀ ਸੇਵਾ, ਹਰਿਮੰਦਰ ਸਾਹਿਬ ਸੇਵਾ, ਇਹ ਵਿਧੀ ਬਣਾਈ ਨਾ ਸੰਗਤਾਂ ਤੋਂ ਸੇਵਾ ਕਰਵਾਉਣ ਦੀ, ਮਹਾਰਾਜ ਗੁਰੂ ਅਮਰਦਾਸ ਜੀ ਬੋਲੀ ਸਭ ਦੀ ਸੇਵਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਾਈ ਛਡਾਈ, ਤਿਸ ਗੁਰ ਕੋ ਸਭ ਆਸ ਹੈ, ਜਿਨ ਹਰ ਕੋ ਜੀ ਪਾਈ। ਉਹ ਪਿਆਰੇ ਸਤਿਗੁਰੂ ਸਦਾ ਸਾਡੇ ਨਾਲ ਨਿਵਾਸ ਕਰ ਰਹੇ, ਜਿੱਥੇ ਕਿਸੇ ਮੈਨੂੰ ਕੋਈ ਬਿਵਤਾ ਜਾ ਉੱਥੇ ਛਡਾ ਲੈਂਦੇ। ਐਸੇ ਸਤਿਗੁਰ ਨੂੰ ਸਭ ਆਸ ਹੈ, ਘੰਤਾ ਯੋਗ ਹੈ। ਜਿਹੜੇ ਸਤਿਗੁਰਾਂ ਨੇ ਨਿਰੰਕਾਰ ਦੀ ਪ੍ਰਾਪਤੀ ਦੀ ਸੋਝੀ ਹਾਂਜੀ ਸਾਨੂੰ ਯਾਦ ਪਾਈ ਹੈ, ਇਹ ਦੱਸਿਆ ਵੀ ਇਸ ਤਰ੍ਹਾਂ ਮਿਲੇਗਾ। ਨਾਨੂ ਗੁਰਬਿਟ ਹੁਣ ਵਾਰਿਆ, ਜਿਨ੍ਹਾਂ ਹਰ ਨਾਮ ਦੀ ਹੈ ਮੇਰੇ ਮਨ ਕੀ ਆਸ ਪੁਰਾਈ। ਅਸੀਂ ਐਸੇ ਸਤਿਗੁਰਾਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਕਿਰਪਾ ਕਰਕੇ ਨਾਮ ਦੀ ਬਰਕਤ ਦਿੱਤੀ ਔਰ ਮੇਰੇ ਮਨ ਦੀ ਆਸਾ ਪੁਰਾਈ ਪੂਰੀ ਕਰ ਦਿੱਤੀ ਹੈ। ਲੋਕ ਮਨ ਦਾ ਤੀਜਾ, ਕ੍ਰਿਸ਼ਨਾ ਦਾਦੀ ਜਲ ਮੂਹੇ ਜਲ ਜਲ ਕਰੇ ਪੁਕਾਰ, ਸਤਿਗੁਰੂ ਸ਼ੀਤਲ ਜੇ ਮਿਲਿਆ ਫਿਰ ਜਲਨ ਦੂਜੀ ਵਾਰ। ਇਹ ਤ੍ਰਿਸ਼ਨ ਰੂਪੀ ਅੱਗ ਦੀ ਜਿਹੜੀ ਦਾਦੀ ਇਹ ਸੜੀ ਹੋਈ ਸੀ ਨਾ, ਇਹ ਜੀਵ ਰੂਪੀ ਇਸਤਰੀ ਸੜ ਕੇ ਮਰ ਰਹੀ ਸੀ ਔਰ ਜਾਲ ਜਲ ਸੜ ਸੜ ਕੇ ਪੁਕਾਰ ਕਰਦੀ ਹੈ। ਜੇ ਸ਼ੀਤਲ ਠੰਡਾ ਕਰਨ ਵਾਲਾ ਹਾਂਜੀ ਪਰਮੇਸ਼ਰ ਦਾ ਨਾਮ ਗੁਰੂ ਮਹਾਰਾਜ ਤੋਂ ਮਿਲ ਜਾਏ ਫਿਰ ਦੂਜੀ ਵਾਰ ਨਹੀਂ ਸੜਦੀ। ਇਸ ਵਾਸਤੇ ਜਲ ਜਲ ਸੜ ਸੜ ਕੇ ਪੁਕਾਰ ਕਰਦੀ ਹੈ, ਜਲ ਜਲ ਕਰੇ ਪੁਕਾਰ, ਜਲ ਜਲ ਕੇ ਪੁਕਾਰ ਕਰਦੀ ਹੈ। ਅਤੇ ਜੇ ਸ਼ੀਤਲ ਗੁਰੂ ਮਿਲ ਜਾਏ ਉਹਨਾਂ ਦਾ ਨਾਮ ਉਪਦੇਸ਼, ਫਿਰ ਦੂਜੀ ਵਾਰੀ ਨਹੀਂ ਸੜਨਾ ਪੈਂਦਾ, ਜਠਰਾਗਨੀ ਦੀ ਅੱਗ 'ਚ ਨਹੀਂ ਸੜਨਾ ਪੈਂਦਾ, ਤ੍ਰਿਸ਼ਨਾ ਈਰਖਾ ਦੀ ਅੱਗ 'ਚ ਨਹੀਂ, ਕਾਮ ਕ੍ਰੋਧ ਦੀ ਅੱਗ 'ਚ ਨਹੀਂ ਸੜਨਾ ਪੈਂਦਾ। ਨਾਨਕ ਬਿਨ ਨਾਵੇ ਨਿਰਭਉ ਕੋ ਨਹੀਂ, ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਨਿਰੰਕਾਰ ਪਰਮੇਸ਼ਰ ਮਹਾਰਾਜ ਕਹਿੰਦੇ ਜਿੰਨਾ 'ਚ ਇਹ ਗੁਰੂ ਦੇ ਸ਼ਬਦ ਦੀ ਵਿਚਾਰ ਉਪਦੇਸ਼ ਨਹੀਂ ਨਾ ਕਰਦਾ, ਉਦੋਂ ਤੱਕ ਕੋਈ ਨਿਰਭੈ ਪਦ ਵੀ ਨਹੀਂ ਪਾਉਂਦਾ। ਉਪਦੇਸ਼ ਵਿਚਾਰ ਕੀ ਕਰਨੀ ਹੈ, ਕਿ ਮੈਂ ਕਿਹੜੇ ਕੰਮਾਂ ਲੱਗਾ, ਬੁਰਿਆਂ ਨੂੰ ਇਹਨਾਂ ਨੂੰ ਛੱਡ ਕੇ ਸਤਿਕਰਮ ਗ੍ਰਹਿਣ ਕਰਕੇ ਆਤਮ ਗਿਆਨ ਪ੍ਰਾਪਤ ਕਰਨਾ। ਇਹ ਨਹੀਂ ਵੀ ਅੱਖਰਾਂ ਦੀ ਵਿਚਾਰ ਵਿੱਚ ਇਹ ਸੀਮਤ ਹੋ ਜਾਣਾ, ਉਸ ਵਿਚਾਰ 'ਚੋਂ ਵਿਚਾਰ ਲੈ ਕੇ ਆਤਮ ਗਿਆਨ ਪ੍ਰਾਪਤ ਕਰਨਾ। ਮਹਲਾ ਤੀਜਾ, ਭੇਖੀ ਅਗਨ ਬੁਝੇ ਚਿੰਤਾ ਹੈ ਮਨ ਮਾਹੇ, ਬਰਮੀ ਮਾਰੀ ਸਾਫ ਨਾ ਮਰੇ ਤਿਉਂ ਨੂਰੇ ਕਰਮ ਕਮਾਹੇ। ਭੇਖਾਂ ਦੇ ਧਾਰਨ, ਕਈ ਰੰਗ ਬਿਰੰਗੇ ਬਹੁਤ ਭੇਖ ਬਣਾਉਂਦੇ ਨੇ, ਅਤੇ ਮਾਇਆ ਦੀ ਪਦਾਰਥਾਂ ਦੀ ਤ੍ਰਿਸ਼ਨਾ ਪਿਆਗ ਇਹਨਾਂ ਦਾ ਬੁਝਦੀ ਨਹੀਂ।
ਉਹ ਪੇਕੀਏ ਮੰਝ ਪਦਾਰਥਾਂ ਦੇ ਪਾਉਣ ਲਈ ਹਰ ਵੇਲੇ ਚਿੰਤਾ ਬਣੀ ਹੀ ਰਹਿੰਦੀ ਹੈ। ਜਿਸ ਤਰ੍ਹਾਂ ਬਰਮੀ ਮਾਰੀ ਉਹ ਖੁੱਡ ਦੇ ਬੰਦ ਕੀਤਿਆਂ ਸੱਪ ਨਹੀਂ ਨਾ ਮਰਦਾ, ਉਹ ਬਰਮੀ ਸੱਪ ਦੀ ਖੁੱਡ ਨੂੰ ਕਹਿੰਦੇ ਆ। ਉੱਤੋਂ ਕੁੱਟੀ ਜਾਓ ਅਤੇ ਸੱਪ ਅੰਦਰ ਕੋਈ ਸਿਆਇਆ ਲੁਕਿਆ ਆ, ਬਰਮੀ ਖੁੱਡ ਕੁੱਟਣਾ ਤਾਂ ਕੋਈ ਗੱਲ ਨਹੀਂ ਮਾਣੀ। ਇਸ ਤਰ੍ਹਾਂ ਨਗੁਰੇ ਪੁਰਖ ਜਿਹੜੇ ਆ ਉਹਨਾਂ ਦੇ ਕਰਮ ਕਮਾਏ ਹੋਏ ਸਾਰੇ ਨਿਸਫਲ ਆ, ਫਜੂਲ ਆ। ਇਸ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਸਰੀਰ ਨੂੰ ਦੁੱਖ ਦਿੰਦੇ ਆ, ਇਹ ਮਨ ਨਹੀਂ ਮਰਦਾ, ਇਹ ਸ਼ਬਦ ਦੀ ਕਸਵੱਟੀ 'ਤੇ ਮਨ ਮਰਦਾ। ਸਤਿਗੁਰ ਦਾਤਾ ਸੇਵੀ ਆ, ਸ਼ਬਦ ਵਸਣ ਮਨ ਆਏ, ਮੰਤਨ ਸੀਤਲ ਸਾਂਤ ਵਿੱਚ ਰਿਸ਼ਨਾ ਗੁਣ ਵਜਾਏ। ਨਾਮ ਦਾ ਦਾਤਾ ਕੌਣ ਹੈ? ਸਤਿਗੁਰ ਸੱਚਾ ਪਾਤਸ਼ਾਹ। ਉਹਨਾਂ ਦੀ ਸੇਵਾ ਕਰੀਏ, ਫਿਰ ਸੇਵਾ ਨਾਲ ਹਿਰਦਾ ਸ਼ੁੱਧ ਹੁੰਦਾ, ਫਿਰ ਮਨ 'ਚ ਉਪਦੇਸ਼ ਵੱਸਦਾ, ਮਨ ਫਿਰ ਵੀ ਸੀਤਲ ਹੋ ਜਾਂਦਾ ਆ, ਤਨ 'ਚ ਵੀ ਸ਼ਾਂਤੀ ਆ ਜਾਂਦੀ ਹੈ, ਅਤੇ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਇਹ ਵੀ ਬੁੱਝ ਜਾਂਦੀ ਹੈ। ਸੁੱਖਾਂ ਸਿਰ ਸਦਾ ਸੁੱਖ ਹੋਏ ਜਾਂ ਪਿੱਛੋਂ ਆਪ ਗਵਾਏ, ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਲਿਵਲਾ। ਜੇ ਇਸ ਦੇ 'ਚੋਂ ਆਪਾਂ ਹੰਕਾਰ ਗਵਾ ਲੈ ਸੁੱਖਾਂ ਵਿੱਚੋਂ, ਸਦਾ ਜਿਹੜਾ ਵੱਡਾ ਸੁੱਖ ਸ਼੍ਰੋਮਣੀ ਸੁੱਖ ਉਹ ਪ੍ਰਾਪਤ ਹੋ ਜਾਂਦਾ, ਔਰ ਸਤਿਗੁਰਾਂ ਦੁਆਰਾ ਉਦਾਸ ਦਾਈ ਪੁਰਖ ਦੀ ਅਪਰਾਮਤਾ ਨੂੰ ਧਾਰਨ ਕਰਦਾ, ਜਿਹੜਾ ਸੱਚੇ ਨਿਰੰਕਾਰ 'ਚ ਲਿਵ ਲਾ ਕੇ ਰਹਿੰਦਾ ਹੈ। ਚਿੰਤਾ ਮੂਲ ਨਾ ਹੋਵੇ, ਹਰ ਨਾਮ ਰਜਾ ਆਗਾਏ, ਨਾਨਕ ਨਾਮ ਬਿਨਾਂ ਨਾ ਛੂਟੀਆ ਹਮੇ ਪਛਾਏ ਪਛਾਏ। ਪਾਤਸ਼ਾਹ ਕਹਿੰਦੇ ਪਰਮਾਤਮਾ ਨਾਮ ਜਪ ਕੇ ਇਸ ਲੋਕ ਦੇ ਜਿਹੜੇ ਪਦਾਰਥ ਇਹਨਾਂ ਨੂੰ ਵੀ ਉਹ ਰੱਜ ਜਾਂਦਾ, ਭਟਕਣੇ ਨਹੀਂ ਹੁੰਦੀ। ਲੋਕ ਦੇ ਪਦਾਰਥ ਨੂੰ ਤ੍ਰਿਪਤ ਹੋ ਗਿਆ, ਉਹ ਵੀ ਨਹੀਂ ਹੈ ਮੈਂ ਸਵਰਗ ਜਾਵਾਂ, ਉੱਥੇ ਦੇ ਸੁੱਖ ਮਿਲਣ, ਹੈਂ ਉਹਨਾਂ ਦੀ ਕਦੀ ਚਿੰਤਾ ਹੀ ਨਹੀਂ ਹੁੰਦੀ ਮਨ 'ਚ। ਪਾਤਸ਼ਾਹ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ। ਇਹ ਜੀਵ ਜਿਹੜਾ ਹਉਮੈ ਵਿੱਚ ਐਵੇਂ ਪਚ ਰਿਹਾ, ਸੜ ਰਿਹਾ, ਉਹਨਾਂ ਨੂੰ ਪਚਾਏ ਖਰਾਬ ਕਰ ਰਿਹਾ। ਉਹ ਪਰ ਜੀ ਕਹਿੰਦੇ ਵੀ ਇਹਨਾਂ ਪੰਡਿਤ ਲੋਕਾਂ ਨੇ ਕਿ ਜਾਗ ਕਰੋ, ਤੁਸੀਂ ਸਵਰਗ ਚਲ ਜਾਓਗੇ, ਆਹ ਕਰੋਗੇ। ਕਹਿੰਦੇ ਬੜਾ ਕੁਝ ਕਰਾਉਂਦੇ ਰਹੇ, ਨਾ ਸਵਰਗ ਮਿਲਿਆ, ਨਾ ਕੁਝ ਮਿਲਿਆ, ਅਸ਼ਾਂਤੀ ਜ਼ਰੂਰ। ਅਤੇ ਜਦੋਂ ਫਿਰ ਭਜਨ ਸਿੰਘ ਨਾਲ ਲੱਗਦੇ ਆ ਇਹ ਰਿਹਾ, ਔੜੀ ਜਿਵੇਂ ਹਰ ਹਰ ਨਾਮ ਨੇ ਧਿਆਇਆ, ਤਿਨੀ ਪਾਏ ਅੜੇ ਸਰਬ ਸੁੱਖਾ, ਸਭ ਜਨਮ ਦਿਨਾਂ ਦਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ। ਤਿਨੀ ਨੰਨੇ ਥਲੇ ਹਰੰਤ ਹੈ, ਇਸ ਵਾਸਤੇ ਜਿਵੇਂ ਪਰਮੇਸ਼ਰ ਨਾਮ ਧਿਆਇਆ ਉਹਨੇ ਸਾਰੇ ਸੁੱਖ ਪਾ ਲਏ, ਉਹਨਾਂ ਦਾ ਜਨਮ ਸਫਲ ਹੈ ਜਿਨ੍ਹਾਂ ਦੇ ਮਨ 'ਚ ਪਰਮਾਤਮਾ ਦੇ ਨਾਮ ਦੀ ਭੁੱਖ ਲੱਗੀ ਹੈ। ਜਿਹਨੇ ਗੁਰ ਕੈ ਵਚਨ ਆਰਾਧਿਆ, ਤਿੰਨ ਬਿਸਰ ਗਏ ਸਭ ਦੁੱਖਾ, ਅਤੇ ਸੰਤ ਭਲੇ ਗੁਰਸਿੱਖ ਹੈ, ਜਿਨ ਨਾਹੀਂ ਚਿੰਤ ਪਰਾਈ ਚੁੱਖਾ। ਪਾਤਸ਼ਾਹ ਕਹਿੰਦੇ ਜਿਹਨਾਂ ਗੁਰੂ ਪਿਆਰਿਆਂ ਨੇ ਸਤਿਗੁਰਾਂ ਦੇ ਬਚਨਾਂ ਦੁਆਰਾ ਨਿਰੰਕਾਰ ਨੂੰ ਆਰਾਧਿਆ, ਉਹਨਾਂ ਦੇ ਸਾਰੇ ਦੁੱਖ ਬਿਸਰ ਗਏ, ਔਰ ਉਹ ਸੰਤ ਗੁਰੂ ਦੇ ਸਿੱਖ ਚੰਗੇ ਆ ਜਿਹਨਾਂ ਨੂੰ ਚੁੱਖਾ ਥੋੜ੍ਹਾ ਮਾਤਰ ਵੀ ਪਰਾਈ ਚਿੰਤਾ ਨਹੀਂ। ਚਿੰਤਾ ਸਾਰੀਆਂ ਖਤਮ ਹੋ ਗਈਆਂ, ਆਪਣੀ ਚਿੰਤਾ, ਆਪਣੇ ਪਰਿਵਾਰ ਦੀ ਚਿੰਤਾ, ਵਿਤਣ ਸੱਜਣੇ ਰਿਸ਼ਤੇਦਾਰਾਂ ਦੀ, ਹਾਂਜੀ, ਤੋਂ ਨਿਰੰਕਾਰ ਸਾਰਿਆਂ ਦਾ ਫਿਕਰ ਕਰ ਰਿਹਾ। ਧੰਨ ਧੰਨ ਤਿੰਨਾਂ ਦਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ। ਪਾਤਸ਼ਾਹ ਕਹਿੰਦੇ ਉਹਨਾਂ ਦਾ ਗੁਰੂ ਧੰਨ ਧੰਨ ਹੈ, ਮਨ ਬਣੀ ਸ਼ਰੀਰ ਕਰ ਧੰਨਤਾ ਜੋ ਗਿਆ, ਜਿਹਨਾਂ ਦੇ ਮੂੰਹ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਫਲ ਲੱਗੇ ਹੋਏ ਆ। ਜਦੋਂ ਬੋਲਦੇ ਆ ਅੰਮ੍ਰਿਤ ਰੂਪੀ ਵਚਨ ਬੋਲਦੇ। ਸਲੋਕ ਮਹਲਾ ਤੀਜਾ। ਕਲ ਮੈਂ ਜਮ ਜਾਂਦਾ ਹੈ ਹੁਕਮੇ ਕਰ ਗੁਮਾਏ, ਗੁਰ ਰਾਖੇ ਸੀ ਬੜੇ ਮਨ ਮੁਖਾ ਦੇ ਸਜਾਏ। ਕਲਯੁਗ 'ਚ ਇੱਕ ਕਲਾ ਰੂਪੀ ਪ੍ਰਵੰਚ, ਹੁਣ ਕਲਯੁਗ 'ਚ ਕਲਾ ਚੱਲਦੀ ਨਾ, ਸਾਰਾ ਮਸ਼ੀਨਰੀ ਨਾਲ ਹੀ ਹੈ, ਜਿੱਧਰ ਵੀ ਚੱਲ ਜਾਓ ਹਰ ਕੰਮ ਮਸ਼ੀਨਰੀ ਨਾਲ ਹੀ ਤਾਂ ਪਾਣੀ ਵੀ ਤਾਂ ਹੀ ਹੈ, ਸਮਰਥ ਮੋਟਰਾਂ ਪੀਣ ਮਿਲੂਗਾ, ਮਸ਼ੀਨਰੀ ਕੰਮ ਕਰਦੀ ਹੈ, ਮਸ਼ੀਨਰੀ ਨੂੰ ਬਿਜਲੀ ਚਲਾ ਰਹੀ। ਇਹ ਕਲਾ ਰੂਪੀ ਹੈ ਪ੍ਰਪੰਚ ਸੰਸਾਰ, ਇਹਦੇ ਅੰਦਰ ਜਮ ਜਿਹੜਾ ਜਿੰਦਦਾਰੀ ਬੈਰੀ ਹੈ। ਜੋ ਕਹਿੰਦੇ ਹੁਕਮ ਜਕਾਰ ਕਮਾਉਂਦਾ ਸਤਿਗੁਰੂ ਜੀ ਉਹਦੇ ਰਖਵਾਲੇ, ਉਹ ਤਾਂ ਇਹ ਕਲਯੁਗ ਦੇ ਝੋਲਿਆਂ ਤੋਂ ਬਚਦਾ ਹੈ। ਮਨਮੁਖ ਜਿਹੜੇ ਆ ਉਹਨਾਂ ਨੂੰ ਫਿਰ ਜਮਰਾਜ ਸਜ਼ਾ ਦਿੰਦਾ ਹੈ। ਜਿਮ ਕਾਲਿਆ ਬਸ ਜਗ ਬੰਦ ਆ, ਅਤੇ ਇਸ ਦਾ ਫੋਰੂ ਨਾ ਕੋਏ, ਜਿਨ ਜਮ ਕੀਤਾ ਸੋ ਸੇਵਿਆ ਗੁਰਮੁਖ ਦੁੱਖ ਨਾ ਹੋਏ। ਇਹ ਜਿੰਨਾ ਵੀ ਸੰਸਾਰ ਆ ਜਮਰਾਜ ਦੇ ਵਸ 'ਚ ਵੱਜਿਆ ਹੋਇਆ, ਇਸ ਵਾਸਤੇ ਇਹਦਾ ਫਰੂ ਫਰੂ ਨਾਮ ਹੁੰਦਾ, ਰੱਖੇ ਰੱਖਿਆ ਕਰਨ ਵਾਲੇ ਦਾ, ਹੱਥ ਪਾਣੇ ਵਾਲਾ ਕੋਈ ਨਹੀਂ ਹੈ ਜਿਸ ਜਮ ਨੇ ਪੈਦਾ ਕੀਤਾ। ਕਹਿੰਦੇ ਜਿਸ ਨੇ ਜਮ ਨੂੰ ਲਗਾਉਣਾ ਕੀਤਾ ਉਹ ਸਤਿਗੁਰਾਂ ਦੁਆਰਾ ਨਿਰੰਕਾਰ ਨੂੰ ਸੇਵਨਾ ਕਰੀਏ, ਫਿਰ ਗੁਰਮੁਖਾਂ ਨੂੰ ਕੋਈ ਦੁੱਖ ਨਹੀਂ ਹੋਏਗਾ।
ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ। ਪਾਤਸ਼ਾਹ ਕਹਿੰਦੇ ਆ ਉਹਨਾਂ ਗੁਰਮੁਖਾਂ ਦੀ ਤਾਂ ਜਮਰਾਜ ਧਰਮਰਾਜ ਵੀ ਸੇਵਾ ਕਰਦਾ, ਕਿਹੜੇ ਜਿਹਨਾਂ ਗੁਰਮੁਖਾਂ ਦੇ ਮਨ 'ਚ ਸੱਚਾ ਨਿਰੰਕਾਰ ਦਾ ਨਿਵਾਸ ਹੈ। ਮਹਲਾ ਤੀਜਾ, ਇਹ ਕਾਇਆ ਰੋਗ ਭਰੀ ਬਿਨ ਸਭ ਦਾ ਦੁੱਖ ਹੋਵੇ ਰੋਗ ਨਾ ਜਾਏ, ਸਤਿਗੁਰ ਮਿਲਾ ਤਾਂ ਨਿਰਮਲ ਹੋਵੇ ਹਰਨਾਮੋ ਮਨ ਵਸਾਏ। ਇਹ ਜਿਹੜਾ ਸਰੀਰ ਆ ਰੋਗਾਂ ਨਾਲ ਭਰਿਆ ਹੈ, ਸਤਿਗੁਰੂ ਦੇ ਪੇਸ਼ ਬਿਨਾਂ ਇਹ ਜਿਹੜਾ ਦੁੱਖ ਦੇਣ ਵਾਲਾ ਹੋਮੇ ਰੂਪੀ ਰੋਗ ਇਹ ਤਾਂ ਜਾਂਦਾ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਨਾਲ ਮਿਲ ਜਾਏ, ਪਰਮੇਸ਼ੁਰ ਦੇ ਨਾਮ ਵਿੱਚ ਮਨ ਵਸਾਵੇ, ਫਿਰ ਮਨ ਸ਼ੁੱਧ ਪਵਿੱਤਰ ਹੁੰਦਾ ਹੈ। ਨਾਨਕ ਨਾਮ ਧਿਆਇਆ ਸੁਖਦਾਤਾ ਦੁੱਖ ਵਿਸਰਿਆ ਸਹਿ ਸੁਭਾਏ। ਮਹਾਰਾਜ ਕਿਰਪਾ ਕਰਦੇ ਜਿਨ੍ਹਾਂ ਨੇ ਸੁੱਖਾਂ ਦਾ ਦਾਤਾ ਕੌਣ ਪਰਮੇਸ਼ੁਰ ਉਹਦੇ ਨਾਮ ਨੂੰ ਧਿਆਇਆ, ਉਹਨਾਂ ਦੇ ਦੁੱਖ ਪੁੱਤੇ ਸਿਰ ਬਿਸਰ ਜਾਏ ਭੁੱਲ ਜਾਂਦੇ ਨੇ। ਪੌੜੀ, ਜਿਨ ਜਗ ਜੀ ਨੇ ਉਪਦੇਸਿਆ ਤਿਸ ਗੁਰ ਕੋ ਹੋਂ ਸਦਾ ਘੁਮਾਇਆ, ਤਿਸ ਗੁਰ ਕੋ ਹੋਂ ਖੰਨੀਏ ਜਿਨ ਮਧੂਸੂਦਨ ਹਰ ਨਾਮ ਸੁਣਾਇਆ। ਜਿਹੜੇ ਸਤਿਗੁਰਾਂ ਨੇ ਜਗ ਜੀਵਨ ਨਿਰੰਕਾਰ ਦੀ ਪ੍ਰਾਪਤੀ ਦਾ ਉਪਦੇਸ਼ ਦਿੱਤਾ, ਉਹਨਾਂ ਤੋਂ ਅਸੀਂ ਸਦਾ ਘੁਮਾਇਆ ਬਲਿਹਾਰ ਜਾਂਦੇ ਹਾਂ, ਐਸੇ ਗੁਰੂ ਤੋਂ ਖੰਨੀਏ ਕੁਰਬਾਨ ਜਾਂਦੇ ਹਾਂ ਜਿਹਨਾਂ ਨੇ ਮਧੂ ਦੈਂਤ ਦੇ ਸੂਦਨ ਕੱਟਣ ਵਾਲਾ ਨਾਸ਼ ਕਰਨ ਵਾਲਾ ਪਰਮੇਸ਼ੁਰ ਦਾ ਨਾਮ ਸੁਣਾਇਆ ਹੈ। ਕਿਸ ਗੁਰ ਕੋ ਹੁਣ ਵਾਰਨ ਹੈ ਜਿਨ ਹੋਮੇ ਬਿਕਸਭ ਰੋਗ ਗਵਾਇਆ, ਅਤੇ ਸਤਿਗੁਰ ਕੋ ਵੱਡ ਪੁੰਨ ਹੈ ਜਿਨ ਅਵਗੁਣ ਘੱਟ ਗੁਣੀ ਸਮਝਾਇਆ, ਐਸੇ ਸਤਿਗੁਰਾਂ ਬਲਿਹਾਰ ਜਾਂਦੇ ਹਾਂ ਜਿਹਨਾਂ ਨੇ ਹੋਮੇ ਰੂਪੀ ਰੋਗ ਬਿਕਸਭ ਸਾਰੇ ਵਿਕਾਰਾਂ ਦਾ ਨਾਸ਼ ਕਰ ਦਿੱਤਾ ਹੈ। ਐਸੇ ਗੁਰੂਆਂ ਨੂੰ ਬੜਾ ਭਾਰੀ ਪੁੰਨ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੇ ਔਗਣਾਂ ਨੂੰ ਕੱਟ ਕੇ ਗੁਣੀ ਨਿਰੰਕਾਰ ਦੀ ਪ੍ਰਾਪਤੀ ਦਾ ਜਿਹੜਾ ਤਰੀਕਾ ਸੀ ਨਾ ਯਤਨ ਢੰਗ ਸਾਧਨ ਸਮਝਾ ਦਿੱਤਾ ਹੈ। ਸੋ ਸਤਿਗੁਰ ਤੈਨੂੰ ਕੋ ਭੇਟਿਆ ਜਿਨ ਕਹਿ ਮੁੱਖ ਮਸਤਕ ਭਾਗ ਲਿਖ ਪਾਇਆ, ਐਸੇ ਸਤਿਗੁਰੂ ਉਹਨਾਂ ਨੂੰ ਭੇਟਿਆ ਮਿਲੇ ਆ ਜਿਨ੍ਹਾਂ ਦੇ ਮਸਤਕ ਮੱਥੇ ਅਤੇ ਮੁੱਖ ਭਾਗਾਂ ਦਾ ਲੇਖ ਲਿਖ ਕੇ ਉਹਨੂੰ ਪਾਇਆ। ਸ਼੍ਰੋਮਣੀ ਭਾਗ ਲਿਖੇ ਸ਼ਲੋਕ ਮਹਲਾ ਤੀਜਾ, ਭਗਤ ਗ੍ਰਹਿ ਮਰ ਜੀਵੜੇ ਗੁਰੂ ਭਗਤ ਸਦਾ ਹੋਏ, ਉਹਨਾਂ ਕੋਲ ਤੁਰ ਭਗਤ ਖਜ਼ਾਨਾ ਬਖਸਿਆ ਮੇਟ ਨਾ ਸਕਿਆ ਕੋਈ। ਮਰ ਜੀੜੇ ਜਿਹੜੇ ਸੰਸਾਰ ਵੱਲੋਂ ਮਰ ਗਿਆ, ਆਪਣੀ ਹੋਂਦ ਮਿਟਾਤੀ ਹੈ, ਉਹ ਤਾਂ ਗੁਰਮ ਪਿਆਰੇ ਹੈ, ਉਹ ਨਿਰੰਕਾਰ ਦੀ ਭਗਤੀ ਕਰਦੇ ਹਨ, ਉਹਨਾਂ ਦੀ ਕੀਤੀ ਭਗਤੀ ਸਦਾ ਕਬੂਲ ਹੁੰਦੀ ਹੈ। ਕਿਉਂ? ਉਹ ਮਰ ਜੀਵੜਿਆਂ ਨੂੰ ਤੁਰ ਦਰਗਾਹ ਤੋਂ ਨਿਰੰਕਾਰ ਨੇ ਭਗਤੀ ਦਾ ਖਜ਼ਾਨਾ ਬਖਸ਼ਿਆ, ਇਸ ਵਾਸਤੇ ਉਹਨੂੰ ਕੋਈ ਮੇਟ ਨਹੀਂ ਸਕਦਾ। ਗੁਣ ਦਾਨ ਮਨ ਪਾਇਆ ਇੱਕੋ ਸੱਚਾ ਸੋਏ, ਨਾਨਕ ਗੁਰਮੁਖ ਮਿਲ ਰਿਹਾ ਫਿਰ ਵਿਛੋੜਾ ਕਦੇ ਨਾ ਹੋਏ। ਉਹ ਗੁਣਾਂ ਦਾ ਦਾਨ ਖਜ਼ਾਨਾ ਇੱਕ ਸੱਚਾ ਨਿਰੰਕਾਰ, ਐਸੇ ਸਤਿਗੁਰੂ ਨੂੰ ਮਿਲ ਕੇ ਉਹਨਾਂ ਨੇ ਆਪਣੇ ਮਨ ਅੰਦਰੋਂ ਹੀ ਪਾ ਲਿਆ। ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰੇ ਨਿਰੰਕਾਰ ਇਸ ਤਰ੍ਹਾਂ ਮਿਲ ਗਿਆ, ਫਿਰ ਉਹਨਾਂ ਦਾ ਮੁੜ ਕੇ ਵਿਛੋੜਾ ਹੀ ਨਹੀਂ ਹੁੰਦਾ। ਮਹੱਲਾ ਤੀਜਾ, ਸਤਿਗੁਰੂ ਦੀ ਸੇਵਨਾ ਕਿਉਂ ਨਹੀਂ ਹੈ? ਕਿਹਾ ਉਹ ਕਰੇ ਵਿਚਾਰ ਤਬ ਦੇ ਸਾਰਨ ਜਾਣੇ ਬੇਕੂਲਾ ਦਾ ਵਾਰ। ਜਿਨ੍ਹਾਂ ਨੇ ਸਤਿਗੁਰ ਦੀ ਸੇਵਾ ਨਹੀਂ ਕੀਤੀ ਔਰ ਸੱਚ ਝੂਠ ਦਾ ਨਿਰਣੇ ਦਾ ਵਿਚਾਰ ਵੀ ਨਹੀਂ ਕੀਤਾ, ਗੁਰੂ ਦੇਵ ਦੇ ਸਾਰ ਕਦਰ ਨਹੀਂ ਜਾਣੀ, ਉਹ ਗਾ ਵਾਰ ਉਹ ਜਿਹੜੇ ਮੂਰਖ ਆ ਵਿਕਾਰਾਂ ਵਿੱਚ ਭੁੱਲੇ ਫਿਰਦੇ ਆ, ਬਸ ਕੰਮ ਕਰੋ ਦੇ ਕੀੜੇ ਬਣੇ ਹੋਏ ਆ। ਅਗਿਆਨੀ ਅੰਧ ਵੋ ਕਰਮਕ ਮਗਾ, ਦੂਜਾ ਭਾਈ ਪਿਆਰ ਅਨਹੋਦਾ ਆਪ ਗਣਾਏ ਦੇ ਜਾਂ ਮਾਰ ਕਰੇ ਤੈਨੂੰ ਖੁਆਰ। ਅੰਧੇ ਅਗਿਆਨੀ ਲੋਕ ਜਿਹੜੇ ਉਹ ਬਹੁਤ ਤਰ੍ਹਾਂ ਦੇ ਕੰਮ ਕਮਾਉਂਦੇ, ਦਵੈਸ਼ ਭਾਵਨਾ ਉਹਨਾਂ ਦੀ ਪ੍ਰੀਤੀ ਹੈ ਅਨਹੋਣ ਦਾ, ਆਪਣੇ ਤਾਂ ਸ਼ੁਭ ਗੁਣ ਹੈ ਨਹੀਂ ਪਰ ਆਪਣੇ ਆਪ ਨੂੰ ਬਹੁਤ ਪਵਿੱਤਰ ਗਿਣਾਉਂਦੇ ਆ, ਜਮ ਉਹਨਾਂ ਨੂੰ ਮਾਰ ਕੇ ਖੁਆਰ ਮੈਨੇ ਖਰਾਬ ਕਰਦਾ ਹੈ। ਨਾਨਕ ਇਸ ਨੂੰ ਆਖੀਏ ਜਾਂ ਆਪੇ ਬਖਸ਼ਣਾ? ਪਾਤਸ਼ਾਹ ਕਹਿੰਦੇ ਆ ਕਿਹਨੂੰ ਜਾ ਕੇ ਕੋਈ ਕਹੀਏ, ਉਹ ਨਿਰੰਕਾਰ ਆਪੇ ਬਖਸ਼ਣੇ ਵਾਲਾ ਹੈ। ਪੌੜੀ, ਤੂੰ ਕਰਤਾ ਸਭ ਕੁਛ ਜਾਣਦਾ ਸਭ ਜੀ ਤੁਮਾਰੇ, ਜਿਸ ਤੂੰ ਭਾਵੇ ਤਿਸ ਤੂੰ ਮੇਲ ਲੈ ਹੈ। ਕਿਹਾ ਜਾਂਦਾ ਵਿਚਾਰੇ ਉਹ ਨਿਰੰਕਾਰ ਸਾਰਾ ਕੁਝ ਜਾਣ ਰਿਹਾ ਹੈ ਕਿ ਸਾਰੇ ਜੀ ਉਹਨੇ ਪੈਦਾ ਕੀਤੇ, ਜਿਹਨੂੰ ਆਪ ਜੀ ਚਾਹੁੰਦੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਹੋ। ਇਹ ਜੀ ਵਿਚਾਰੇ ਕੌਣ ਆ ਕਿ ਤੈਨੂੰ ਆਪਣੀ ਸ਼ਕਤੀ ਨਾਲ ਆਪਣੇ ਰੰਗ ਢੰਗ ਨਾਲ ਮਿਲ ਸਕਣ? ਤੂੰ ਕਰਨ ਕਾਰਨ ਸਮਰੱਥ ਹੈ ਸੱਚ ਸਿਰਜਣਹਾਰੇ, ਜਿਸ ਨੂੰ ਮਿਲ ਹੈ ਪਿਆਰਿਆ ਸੋ ਤੁਧ ਮਿਲਿਆ ਗੁਰਮੁਖ ਵਿਚਾਰੇ, ਇਹ ਸੱਚੇ ਸਿਰਜਣਹਾਰ। ਸਾਰੇ ਕਾਰਨਾਂ ਨੂੰ ਕਰਨ ਵਿੱਚ ਆਪ ਜੀ ਸਮਰੱਥ ਹੋ। ਇਹ ਪਿਆਰੇ ਜਿਨ੍ਹਾਂ ਨੂੰ ਤੁਸੀਂ ਆਪਣੇ ਨਾਲ ਮਿਲਾ ਲੈਂਦੇ ਹੋ ਤੈਨੂੰ ਮਿਲਦੇ ਹਨ। ਇਹ ਬਚਨ ਨੂੰ ਮਨਮੁਖ ਜਨ ਹਾਂਜੀ, ਜਿਹੜਾ ਇਹ ਬਚਨ ਆ ਗੁਰਮੁਖ ਵਿਚਾਰੇ, ਮਨਮੁਖ ਨਹੀਂ ਵਿਚਾਰਦੇ,
جس نو مل ہے پیارے سو تو مل ہے، یہ پیارے وہی تین ملتے جن ملو گے، گرم ہی بچارے جڑے گرم پیارے ہیں اس گل کی وچار کرتے ہیں، منموک اس وچار تو خالی ہے۔ ہم بلیہاری ستگر آپ نے جن میرا ہر الکھ لکھارے، ابھی اپنے ستگر سچے پاتشاہ بلیہار جانے ہیں جنہوں نے میرا الکھ نرنکار میں لکھارے میں نے جنا دتا ہے۔ سلوک من لا تیجا رتنا پارکھ، جو ہوگا سو رتنا کرے وچار، رتن سارن جانے اگیانی اندھ اندھار، جڑا گرمکھ رتنا ہیرے نو پرکھن والا وہ رتنا دی وچار کرتا، اس طرح شبھ گنا نو پرکھن والا جڑا ہوں وہ شبھ گنا دی وچار کرتا ہے۔ شبھ گنا روپ رتنا دی سار قدر نو جڑا نہیں جانتا وہ جڑا اندھا اگیانی ہے انہوں نے رہ جاتا، وہ پتا بھی ہیرے دی کی برکت ہے۔ رتن گرو کا سبد ہے، بوجھے بوجھن ہار، مورخا پگنائے دے مرجم ہے ہوئے خوار، ستگرو کا پدیش یہی رتن ہیرا روپ، کوئی برلا اس گل بجھن والا اس پدیش روپی رتن سمجھتا ہے، جڑے مورخ بندے ہیں اپنے آپ گنا، اس واسطے وہ مرنے جمنے ہمیشہ خوار میں نے خراب ہوں۔ نانک رتن سول ہے، جس گرمکھ لگے پیار، سدا سدا نام اچر ہے ہر نامو نت ویوہار، بارے کرپا کر دے جڑا پردیش روپی رتن ہے وہ گرو چرے لہے لیندے ہن۔ ہاں جی، جس گرمکھ دا مکھی شرومنی ستگرہ نال پیار لگے وہ سدا ہمیشہ ہمیشہ نام نو اچر ہے اچار دے، پرماتما دا نام سدا ایدے نال اپنا بہار کردے ہن، پیار کردے بھی نام جپدے ہن۔ کرپا کرے جی اپنی تاں ہر رکھا اور تار، جی پرمیشر کرپا کرے میر دی نظر، پھر یہ جڑا جیو ہے پھر دے نام نو تار کے گرہن کر کے رکھدا ہے۔ محلہ تیجا، ستگرو دی سیوا نہ کینیاں، ہر نام نہ لگو پیار، ستگرو دی سیوا کیتی نہیں تے پرمیشر دے نام نہ پیار لگا نہیں، پرمیشر دے نام نہ ایدا پیار ہی نہیں لگا، ایدا پیار تاں دنیا والے لگیا ہوا ہے، اس نرنکار والوں تاں بے مکھ ہویا پھردا ہے، کیونکہ آیا تو اسی وہدے نال پریتی پاؤن واسطے، پر اس نے اپنی پریتی جڑی ہے وہ سنسار والے پائی ہوئی ہے۔ محلہ تیجا، ستگرو سیوا نہ کینیا، ہر نام نہ لگو پیار، نہ تو سیوا کیتی نہ نام نہ پیار لایا، ماتم جان ہو اے جیو دے اوئے آپ مارے کرتا، جنہاں نے گرو مہاراج دی سیوا نہیں کیتی، پرماتما دے نام دے سمرن وچ پریتی نہیں لائی، ہیں پاتشاہ کہندے انہاں نوں تسیں اے نہ جانو جیندے آ، وہ تاں نرنکار نے آپ پہ مار دتے آ، ہمیں بڑا روگ ہے پائے دوجا کرم گمائے، نانک من جیو جا موئے ہر وسریا دکھ پائے، انہاں دا ہمیں تک بڑا روگ ہے، دویش بھاؤ وچ کرم کماؤندے آ۔ پاتشاہ کہندے منمکھ جیندے مریاں ورگے، انہوں نے نرنکار نا تا نام بھلیا ہے اس لیے دکھ پاؤں پوڑی، جس انتر ہردا سد ہے تے جن کو سب نمسکاری، جس اندر نام ندان ہے تے جن کو ہو بلیہاری، جنہاں دا اندروں ہردا شدھ ہے انہاں گرمکھاں نوں سارے لوگ متھا ٹیکتے ہیں۔ جڑے پرش دے اندر نام ندیاں دا خزانہ، وہ پرش نوں پاتشاہ کہندے اسیں بلیہار جاندے ہاں، جس اندر بدھ وویک ہے ہر نام مراری، تو ستگر سبنا کا مت ہے سب تے سہ پیاری، جنہاں دی بدھی دے اندر بویک گیان ہے پرمیشر دا نام ہے، وہ ستگرو ساریاں دا متر ہے، مت میں نہیں متر ہے، سارے لوگ انہاں نال پیار کردے ہیں، سب آتم رمپ سارے گربدھ وچاری، کیونکہ ستگراں نے بدھی وچ اے گل نوں وچاریا کہ پرمیشر نے ساریاں وچ آتم اپنا آپ پساریا ہوا۔ سلوک محلہ تیجا، بن ستگر سیوے جی کے بندنا ہومے کرم کماہ، بن ستگر سیوے ٹھورنا پاوے مرجم ہے آو ہے جائے، ستگر دی سیوا کیتے بنا اے جیو ہومے چ لگے، جنہیں کرم کماؤندے ہنکار چ کردے وہ جیوے واسطے بندھن روپ بن جاندے، ستگر دی سیوا کیتے بنا اس روپ روپی ٹھور وہ جگہ نو پراپت ہی نہیں کردے، بس جمن مرن دے چکر وچ گیڑیاں چ پھری جاندے۔ بن ستگر سیوے پکا بولنا نام نہ بسا من ماہ، نانک بن ستگر سیوے جمپر بدے ماریاں موہے کالے اٹھ جاہے، گرو مہاراج سیوا تو بنا یہ جنے بچن بولتا پھکے ہے، یہ من چ نام نہیں بستا۔ پاتشاہ کہندے ستگر سیوا کیتے بنا
ਜਮਾਂ ਦੀ ਸੰਜੀਵਨੀ ਕੁਝ ਵੱਡੇ ਹੋਏ ਮਾਰੀਦੇ ਇਹ ਕਾਲੇ ਮੂੰਹ ਵਾਲੇ ਜਮਦੂਤਾਂ ਨਾਲ ਉੱਠ ਕੇ ਤੁਰ ਜਾਂਦੇ ਆ। ਮਹੱਲਾ ਪਹਿਲਾਂ ਜਲ ਹੋਇਆ ਸੀ ਕਿ ਜਿੱਤ ਮੈਂ ਪਿਆਰਾ ਵੀਸਰਾ ਨਾਨਕ ਸਾਹਿਬ ਭਲੀ ਪ੍ਰੀਤ ਜਿੱਤ ਸਾਹਿਬ ਸੇਤੀ ਪਾਤਰ ਹੈ। ਇਹੋ ਜਿਹੀ ਜਿਹੜੀ ਪ੍ਰੀਤੀ ਹੈ ਜਲ ਹੋ ਮੈਨੇ ਇਹਨੂੰ ਸਾੜ ਦਿਓ, ਕੀ ਕਰਨਾ ਝੂਠੀ ਪ੍ਰੀਤੀ ਨੂੰ ਹੈ ਜਿਹਦੇ ਕਰਕੇ ਮੈਨੂੰ ਪਿਆਰਾ ਨਿਰੰਕਾਰ ਹੀ ਭੁੱਲ ਜਾਏ। ਪਾਤਸ਼ਾਹ ਕਹਿੰਦੇ ਉਹ ਪ੍ਰੀਤੀ ਭਲੀ ਹੈ ਜਿਹਦੇ ਕਰਕੇ ਸਾਹਿਬ ਮਾਲਕ ਨਾ ਇਹਦੀ ਪੱਤ ਇੱਜ਼ਤ ਬਣੀ ਰਹੇ। ਹੁਣ ਅਸੀਂ ਦੁਨੀਆਂ ਦਾ ਮੋਹ ਕਰਦੇ ਹਾਂ, ਉਹ ਦੁਨੀਆਂ ਦਾ ਮੋਹ ਰੱਬ ਵੱਲ ਨਹੀਂ ਨਾ ਤੁਰਨ ਦਿੰਦਾ, ਦੁਨੀਆਂ ਦਾ ਮੋਹ ਰੱਬ ਵੱਲ ਤੁਰ ਨਹੀਂ ਨਾ ਦਿੰਦਾ। ਅਤੇ ਕਹਿੰਦੇ ਇਹੋ ਜਿਹੀ ਪ੍ਰੀਤੀ ਨੂੰ ਕੀ ਕਰਨਾ ਪੌੜੀ। ਹਰ ਇੱਕੋ ਦਾਤਾ ਸੇਵੀ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀਏ ਮਨ ਚੰਦਿਆ ਪਾਈਏ। ਹਰੀ ਇੱਕੋ ਦਾਤਾ, ਉਹਦੀ ਸੇਵਾ ਕਰੋ, ਇੱਕ ਨੂੰ ਧਿਆਓ, ਇੱਕ ਪਾਸੋਂ ਦਾਤਾ ਮੰਗੀਏ, ਫਿਰ ਮਨ ਚੰਦਿਆ, ਜਿਹੜਾ ਮਨ ਇਸ ਫਲ ਉਹ ਪ੍ਰਾਪਤ ਕਰ ਲਈਦਾ ਹੈ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ਼ਮ ਰਹੀਏ, ਜਿਹਨੇ ਸੇਵਾ ਤਿੰਨ ਫਲ ਪਾਇਆ ਅਤੇ ਉਸ ਜਨ ਕੀ ਸਭ ਭੋਗ ਗਵਾਈ ਹੈ। ਪਾਤਸ਼ਾਹੀ ਕਿਰਪਾ ਕਰਦੇ ਹਨ ਜੇ ਨਿਰੰਕਾਰ ਨੂੰ ਛੱਡ ਕੇ ਦੂਜੇ ਕੋਲੋਂ ਕੋਈ ਚੀਜ਼ ਮੰਗੀਏ ਅਤੇ ਸ਼ਰਮ ਦੇ ਨਾਲ ਮਰਨਾ ਹੁੰਦਾ ਹੈ। ਜਿਸ ਨੇ ਇੱਕ ਨਿਰੰਕਾਰ ਨੂੰ ਸੇਵਿਆ ਉਹਨਾਂ ਨੇ ਗਿਆਨ ਫਲ ਪਾ ਲਿਆ, ਔਰ ਉਹ ਜਿਹੜੇ ਪੁਰਖ ਆ ਉਹਨਾਂ ਦੀਆਂ ਸਾਰੀਆਂ ਦੁੱਖਾਂ ਭੁੱਖਾਂ ਦੂਰ ਹੋ ਜਾਂਦੀਆਂ ਹਨ। ਨਾਨਕ ਤਿੰਨ ਬਿੱਟੋਂ ਵਾਰਿਆ ਜਿਨ ਅੰਧ ਨਿਹਰਦਾ ਨਾਮ ਧਿਆਈਏ। ਪਾਤਸ਼ਾਹਾਂ ਦੇ ਬਿੱਟੋਂ ਮੈਨੇ ਉਹਨਾਂ ਦੇ ਉੱਪਰੋਂ ਅਸੀਂ ਬਲਿਹਾਰ ਵਾਰਿਆ ਬਲਿਹਾਰ ਜਾਂਦੇ ਹਾਂ, ਜਿਹਨੇ ਦਿਨ ਰਾਤ ਆਪਣੇ ਸਿਰ ਦੇ ਇੱਕ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ। ਲੋਕ ਮਹਲਾ ਤੀਜਾ, ਭਗਤ ਜਨਾਂ ਕੋ ਆਪ ਤੁਠਾ ਮੇਰਾ ਪਿਆਰਾ ਆਪੇ ਲੈਣ ਜਨ ਲਾਏ, ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਨੂੰ ਸਿਰ ਛੱਤ ਸੱਚਾ ਆਹਾਰ ਬਣਾਏ। ਮੇਰਾ ਪਿਆਰਾ ਉਹ ਨਿਰੰਕਾਰ ਭਗਤ ਜਨਾਂ ਦੇ ਆਪ ਤੁਠਾ ਮੈਨੇ ਖੁਸ਼ ਹੋਇਆ, ਭਗਤਾਂ ਨੂੰ ਆਪਣੀ ਸ਼ਰਨ ਵਿੱਚ ਆਪੇ ਲਾ ਲੈਂਦਾ ਹੈ। ਇਸ ਰੂਪ ਦੀ ਪਾਤਸ਼ਾਹੀ ਭਗਤਾਂ ਨੂੰ ਆਪੇ ਦਿੰਦਾ, ਔਰ ਨਿਰੰਕਾਰ ਨੇ ਉਹਨਾਂ ਸੰਤਾਂ ਦੇ ਸਿਰ 'ਤੇ ਸੱਚਾ ਜਸ ਰੂਪੀ ਛਤਰ ਬਣਾਇਆ ਹੋਇਆ। ਸਦਾ ਸੁਖੀ ਨਿਰਮਲੇ ਸਤਿਗੁਰ ਕੀ ਕਾਰ ਗੁਮਾਏ, ਰਾਜੇ ਹੋਏ ਨੂੰ ਆਖੀ ਹੈ ਭਿੜ ਮਰੈ ਫਿਰ ਜੂਨੀ ਪਾਹੇ। ਸੱਚੇ ਪਾਤਸ਼ਾਹ ਦੀ ਸੇਵਾ ਰੂਪੀ ਕਾਰ ਗੁਮਾ ਕੇ ਭਗਤ ਸਦਾ ਸੁਖੀ ਹੈ, ਨਿਰਮਲੇ ਪਵਿੱਤਰ ਸ਼ੁੱਧ ਆ। ਉਹ ਰਾਜੇ ਨਹੀਂ ਕਹੇ ਜਾਂਦੇ ਜਿਹੜੇ ਆਪ ਲੜ ਲੜ ਕੇ ਮਰਦੇ ਆ ਫਿਰ ਜੂਨੀਆਂ ਜੇ ਪਾਹੇ ਪੈਂਦੇ ਹਨ। ਨਾਨਕ ਬਿਨ ਨਾਵੈ ਨਿੱਕੀ ਵੱਡੀ ਫਿਰ ਹੈ ਸੋਭਾ ਬੋਲਣਾ ਪਾਏ। ਪਾਤਸ਼ਾਹ ਕਹਿੰਦੇ ਪਰਮੇਸ਼ੁਰ ਨਾਮ ਮੇਰੋ ਮਨਮੁਖ ਜਸ ਰੂਪੀ ਨੱਕ ਵਢਾਈ ਫਿਰਦੇ ਆ, ਬੋਲ ਕਦਾਚਿਤ ਸੋਭਾ ਵਡਿਆਈ ਨੂੰ ਨਹੀਂ ਪਾਉਂਦੇ ਹਨ। ਮਹੱਲਾ ਤੀਜਾ, ਸੁਣ ਸਿੱਖਿਆ ਸਾਧਨ ਆਇਓ ਜਿਸ ਚਿਰ ਗੁਰਮੁਖ ਸ਼ਬਦ ਨਾਲ ਲਾਗੈ, ਸਤਿਗੁਰ ਸੇਵਿਆ ਨਾਮ ਮਨੁੱਖ ਸਾਹਿਬ ਵਿੱਚੋਂ ਭਣਾਂਪੋ ਪਾਗੈ। ਜੇ ਚਿਰ ਜਾਤੇ ਮੂੰਹ ਦੇ ਵਿੱਚ ਸਤਿਗੁਰਾਂ ਦਾ ਉਪਦੇਸ਼ ਨਹੀਂ ਮਨ 'ਚ ਨਹੀਂ ਲੱਗਦਾ ਹੈ, ਉਦੋਂ ਤੱਕ ਇਹ ਸਿੱਖਿਆ ਸੁਣ ਕੇ ਵੀ ਸਾਧ ਸਿੱਖਿਆ ਸੁਣਦਾ ਤਾਂ ਹੈਗਾ, ਉਹਦਾ ਆਨੰਦ ਨਹੀਂ ਆਉਂਦਾ, ਉਹ ਪ੍ਰੀਜ ਲੱਗਦੀ ਹੈ। ਪਾਤਸ਼ਾਹ ਦੀ ਸੇਵਾ ਕਰਨ ਮਨ ਵਿੱਚ ਨਾਮ ਦਾ ਨਿਵਾਸ ਹੁੰਦਾ, ਹਿਰਦੇ 'ਚ ਭਰਮ ਵੀ ਚਲੇ ਜਾਂਦਾ, ਡਰ ਵੀ ਦੂਰ ਹੋ ਜਾਂਦਾ ਹੈ। ਇਹ ਸਤਿਗੁਰ ਨੂੰ ਜਾਣਾ ਅਤੇ ਇਹੋ ਹੋਵੇ ਤਾਂ ਸੱਚ ਨਾਮ ਲਿਵ ਲਾਗਾ। ਜਿਹੋ ਜਿਹਾ ਸਤਿਗੁਰਾਂ ਨੂੰ ਇਹ ਜਾਣਦਾ ਉਹੋ ਜਿਹਾ ਫਲ ਇਹਨੂੰ ਪ੍ਰਾਪਤ ਹੁੰਦਾ। ਜੇ ਬ੍ਰਹਮ ਸਰੂਪ ਕਰਕੇ ਜਾਣੇ ਅਤੇ ਸੱਚ ਨਾਮ ਵਿੱਚ ਲਿਵ ਲੱਗਦੀ ਹੈ। ਇਸ ਕਰਕੇ ਮਹਾਰਾਜ ਨੇ ਪੁੱਛਿਆ ਸੀ ਨਾ ਕਿ ਭਾਈ ਬਾਲਾ ਜੀ ਮਹਾਰਾਜ ਤੁਸੀਂ ਗੁਰੂ ਨਾਨਕ ਸਾਹਿਬ ਕੀ ਜਾਣਦੇ, ਬਾਬਾ ਬੁੱਢਾ ਜੀ ਤੁਸੀਂ ਧੰਨ ਗੁਰੂ ਅੰਗਦ ਸਾਹਿਬ? ਕਹਿੰਦੇ ਮੈਂ ਉਹਨਾਂ ਨੂੰ ਮਹਾਂਪੁਰਖ ਜਾਣਦਾ ਸੀ, ਮੈਂ ਬ੍ਰਹਮ ਗਿਆਨੀ ਜਾਣਦਾ ਸੀ। ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਮੈਂ ਉਹਨਾਂ ਨੂੰ ਨਿਰੰਕਾਰ ਜਾਣਦਾ ਸੀ। ਕਹਿੰਦੇ ਸਾਨੂੰ ਨਿਰੰਕਾਰ ਹੀ ਬਣਾਤਾ। ਨਾਨਕ ਨਾਮ ਮੇਰਾ ਵਡਿਆਈ ਹਰ ਦਰ ਸੋਹਣ ਆਗੈ। ਪਾਤਸ਼ਾਹ ਕਹਿੰਦੇ ਨਾਮ ਜਪਣ ਇਹ ਵਡਿਆਈ ਮਿਲਦੀ ਹੈ, ਉਹ ਫਿਰ ਅੱਗੇ ਜਾ ਕੇ ਨਿਰੰਕਾਰ ਦੇ ਦਰਬਾਰ ਵਿੱਚ ਸੋਹਣ ਉਹਨਾਂ ਦੀ ਸ਼ੋਭਾ ਵੀ ਹੁੰਦੀ ਹੈ। ਪੌੜੀ ਗੁਰਸਿੱਖਾਂ ਮਨ ਅਪ੍ਰੀਤ ਹੈ ਗੁਰ ਪੂਜਣ ਆਵ ਹੈ, ਨਾਮ ਬਣਨ ਜਿਹਾ ਰੰਗ ਸੁਣ ਲਾਹਾ ਹਰ ਨਾਮ ਲੈ ਜਾਵ ਹੈ। ਗੁਰਸਿੱਖਾਂ ਦੇ ਮਨ ਵਿੱਚ ਪਰਮੇਸ਼ਰ ਦੀ ਪ੍ਰੀਤੀ ਹੈ, ਜਿਹਦੇ ਕਰਕੇ ਗੁਰੂ ਦੀ ਪੂਜਾ ਕਰਨ ਲਈ ਆਉਂਦੇ, ਰੰਗ ਸੁਣ ਪਿਆਰ ਨਾਲ ਪਰਮਾਤਮਾ ਨਾਮ ਬਣਨ ਜਿਹਾ ਖਰੀਦਦੇ ਆ ਅਤੇ ਨਾਮ ਦਾ ਲਾਹਾ ਲੈ ਕੇ ਜਾਂਦੇ ਆ। ਗੁਰਸਿੱਖਾਂ ਦੇ ਮੂੰਹ 'ਚ ਲਈ ਹਰ ਦਰ ਗਿਆ ਭਾਵ ਹੈ, ਗੁਰ ਸਤਿਗੁਰ ਬੋਲ ਹਰ ਨਾਮ ਕਾਵੜ ਭਾਗੀ ਸਿੱਖ ਗੁਣ ਸਾਂਝ ਕਰਾਵ ਹੈ। ਉਹਨਾਂ ਗੁਰਸਿੱਖਾਂ ਦੇ ਮੁਖੜੇ ਉਜਲੇ ਪਵਿੱਤਰ ਹੈ, ਪਰਮੇਸ਼ਰ ਦਰਗਾਹ 'ਚ ਪਾਉਂਦੇ। ਗੁਰ ਪੂਜਨੀ ਗੁਰੂ ਕੋਲੋਂ ਨਾਮ ਰੂਪੀ ਇਹ ਦਾਣਿਆਂ ਦਾ ਬੋਲ ਜਿਹੜਾ ਢੇਰ ਆ, ਵਡਭਾਗੀ ਗੁਰਸਿੱਖ ਉਹ ਗੁਣਾਂ ਦੀ ਸਾਂਝ ਭਾਈ ਵਾਲੀ ਆਪ ਕਰਦੇ ਆ, ਹੋਰਨਾਂ ਪਾਸੋਂ ਘੁਰਾਉਂਦੇ ਆ। ਤਿੰਨਾਂ ਸਤਿਗੁਰ ਤਿੰਨਾਂ ਗੁਰਸਿੱਖਾਂ ਕੋਲੋਂ ਵਾਰਿਆ ਜੋ ਬਹਿੰਦੇ ਆ ਉਸਦੇ ਹਰ ਨਾਮ 'ਤੇ। ਐਸੇ ਗੁਰਸਿੱਖਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਬਹਿੰਦੇ ਉੱਠਦੇ ਹਰ ਵੇਲੇ ਪਰਮੇਸ਼ਰ ਨਾਮ ਨੂੰ ਧਿਆਉਂਦੇ ਹਨ। ਸਲੋਕ ਮਹਲਾ ਤੀਜਾ,
ਨਾਨਕ ਨਾਮ ਨਿਧਾਨ ਹੈ ਗੁਰੂ ਪਾਇਆ ਜਾਏ ਮਨ ਨੂੰ ਕਰੋ ਦੀ ਵੱਤ ਨਾ ਜਾਣਨੀ ਅੰਧੇ ਭਾਉ ਮੋਏ ਬਿਲਾਏ ਪਾਤਸ਼ਾਹ ਕਿਰਪਾ ਕਰਦੇ ਆ ਨਿਰੰਕਾਰ ਦਾ ਨਾਮ ਨਿਧੀਆਂ ਦਾ ਖਜ਼ਾਨਾ ਹੈ ਲੇਕਿਨ ਸਤਿਗੁਰਾਂ ਦੁਆਰਾ ਪਾਇਆ ਜਾਂਦਾ ਹੈ ਮਨਮੁੱਖ ਬੰਦੇ ਆਤਮ ਵਸਤੂ ਘਰ ਹੁੰਦੀ ਨੂੰ ਇਹ ਜਾਣਦੇ ਨੇ ਅੰਨੇ ਅਗਿਆਨੀ ਹੈ ਬਰਲਾਪ ਕਰਦੇ ਭੌਂਕਦੇ ਮਰ ਜਾਂਦੇ ਬਸ ਭੌਂਕ ਭੌਂਕ ਕਰੀ ਜਾਂਦੇ ਜਿਵੇਂ ਕੁੱਤੇ ਭੌਂਕਦੇ ਆ ਨਿੰਦਿਆ ਕਰੀ ਜਾਂਦੇ ਮਹਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋ ਨਿਰੰਜਨ ਪਾਇਆ ਗੁਰੂ ਭਰਮ ਪੋ ਭਾਗੀ ਪਾਤਸ਼ਾਹ ਜੀ ਕਿਰਪਾ ਕਰਦੇ ਉਹ ਕਾਇਆ ਕਾਇਆ ਨਾਮ ਇੱਥੇ ਬੁੱਧੀ ਦਾ ਕੰਚਨ ਸੋਨੇ ਵਾਂਗ ਉੱਜਲ ਪਵਿੱਤਰ ਹੈ ਜਿਹੜੇ ਸੱਚ ਸੱਚ ਨੇਚੇ ਕਰੇ ਸੱਚੇ ਨਾਮ ਵਿੱਚ ਲੱਗ ਗਈ ਹੈ ਸਤਿਗੁਰਾਂ ਨਿਰਮਲ ਕੋਈ ਦਾ ਜੋਤੀ ਸੁਰ ਨਿਰੰਜਨ ਨਿਰੰਕਾਰ ਉਹਨੂੰ ਪਾ ਲਿਆ ਭਰਮ ਵੀ ਪਾਓ ਸਾਰਾ ਭਾਗੀ ਸਭ ਦੌੜ ਦੌੜ ਗਏ ਹੈਂ ਜਿਹੜੇ ਗੁਰੂ ਮਹਾਰਾਜ ਆਉਂਦੇ ਨਾ ਜਿਵੇਂ ਸ਼ੇਰ ਨੂੰ ਦੇ ਕੇ ਹਰਨ ਭੱਜਦੇ ਆ ਅਤੇ ਗੁਰੂ ਦੇ ਮੂਹਰੇ ਫਿਰ ਬਰਾਈਆਂ ਨਹੀਂ ਟਿਕਦੀਆਂ ਨਾਨਕ ਗੁਰਮੁਖ ਸਦਾ ਸੋ ਪਾਵੇ ਅੰਦਰ ਨਾਲ ਬੈਰਾਗੀ ਪਾਤਸ਼ਾਹ ਕਹਿੰਦੇ ਇਸ ਦਿਨ ਰਾਤ ਬਰਾਗੀ ਬਰਾਗ ਧਾਰ ਕੇ ਪਿਆਰ ਧਾਰ ਕੇ ਗੁਰਮੁਖ ਸਦਾ ਹਾਂਜੀ ਸਿਮਰਨ ਕਰਦੇ ਆਤਮਕ ਸੁੱਖ ਨੂੰ ਪਾਉਂਦੇ ਹਨ ਪੌੜੀ ਸੇ ਗੁਰਸਿੱਖ ਤਾਨ ਧੰਨ ਹੈ ਜਿਹਨੇ ਗੁਰਪਦੇਸ਼ ਸੁਣਿਆ ਹਰ ਕੰਨੀ ਪਹਿਲਾ ਟਿੱਪੀ ਤੋਂ ਰਹਿਤ ਆ ਦੂਜਾ ਟਿੱਪੀ ਦੇ ਇਸ ਕਰਕੇ ਪਹਿਲਾ ਥੋੜ੍ਹਾ ਨਰਮ ਵਾਜ ਦੂਆ ਥੋੜ੍ਹਾ ਦੀਰਘ ਉਹ ਗੁਰੂ ਦੇ ਸਿੱਖ ਧੰਨ ਧੰਨ ਹੈ ਜਿਹਨਾਂ ਨੇ ਕੰਨੀ ਕੰਨੀ ਨਾਲ ਹੁੰਦਾ ਕਿਨਾਰੇ ਕਰਨ ਵਾਲਾ ਕੰਨੀ ਕੰਨ ਦੇ ਕੇ ਦਾ ਮਤਲਬ ਧਿਆਨ ਦੇ ਕੇ ਪਰਮੇਸ਼ੁਰ ਦੇ ਨਾਮ ਨੂੰ ਉਪਦੇਸ਼ ਨੂੰ ਸਤਿਗੁਰ ਸੱਚੇ ਪਾਤਸ਼ਾਹ ਤੋਂ ਸੁਣਿਆ ਹੈ ਗੁਰ ਸਤਿਗੁਰ ਨਾਮ ਦਰੜਾਇਆ ਤਿੰਨ ਹਉਮੈ ਦੁਗਦਾ ਭੰਨੀ ਉਹ ਗੁਰਮੁਖਾਂ ਨੂੰ ਗੁਰੂ ਪੂਜਾ ਜੋ ਸਤਿਗੁਰਾਂ ਨਾਮ ਦ੍ਰਿੜ ਪੱਕਾ ਕਰਾ ਦਿੱਤਾ ਹੈ ਫਿਰ ਉਹਨਾਂ ਗੁਰਮੁਖਾਂ ਨੇ ਹਉਮੈ ਦੇ ਦੁਗਦਾ ਭੰਨੀ ਭੰਨ ਦਿੱਤੀ ਨਾਸ ਕਰਤੀ ਮੈਨੂੰ ਹਰ ਨਾ ਵੈ ਕੋਈ ਮਿੱਤਰ ਨਾ ਹੀ ਵਿਚਾਰ ਡਿਠਾ ਹਰ ਜਨੀ ਹਰੀ ਦੇ ਜਨ ਜਿਹੜੇ ਉਹਨੇ ਵਿਚਾਰ ਕੇ ਦੇਖਿਆ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜੀਵ ਦਾ ਕੋਈ ਵੀ ਅਸਲੀ ਮਿੱਤਰ ਨਹੀਂ ਜਿਹਨਾਂ ਨਾਲ ਮਿੱਤਰਚਾਰਾ ਪਾਉਣਾ ਇਹ ਸਾਰੇ ਧੋਖੇ ਦੇਣ ਵਾਲੇ ਆ ਜਿਹਨਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ ਤਿੰਨੀ ਸਤਿਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਧਿਆਏ ਦੇ ਤਿੰਨੀ ਚੜੀ ਚਬਗਣ ਬੰਨੀ ਜਿਹਨਾਂ ਜਿਹੜੇ ਗੁਰਸਿੱਖਾਂ ਉੱਤੇ ਹਰੀ ਸੰਤੁਸ਼ਟ ਖੁਸ਼ ਹੋ ਗਿਆ ਪ੍ਰਸੰਨ ਹੋ ਗਿਆ ਤਿੰਨੀ ਉਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਕਹੀ ਹੋਈ ਗੱਲ ਨੂੰ ਮੰਨ ਲਿਆ ਬਚਨ ਨੂੰ ਔਰ ਗੁਰਮੁਖ ਪਿਆਰੇ ਨਾਮ ਨੂੰ ਧਿਆਉਂਦੇ ਤਿੰਨੀ ਉਹਨਾਂ ਨੂੰ ਚਬਗਣ ਮੈਨੇ ਚਾਰ ਗੁਣ ਜਿਹੜੀ ਚਤੁਰਖ ਭੂਮਿਕਾ ਗਿਆਨ ਦੀ ਭੂਮਿਕਾ ਤੁਰਿਆ ਪਦ ਉਹਦੀ ਬੰਨੀ ਮੈਨੇ ਰੰਗਤ ਚੜ ਗਈ ਹੈ ਸਲੋਕ ਮਹਲਾ ਤੀਜਾ ਮਨਮੁਖ ਕਾਇਰਕ ਰੂਪ ਹੈ ਬਿਨ ਨਾਵੇ ਨੱਕ ਨਾਹੇ ਅੰਦਨ ਧੰਦੇ ਵਿਆਪੇ ਸੁਪਨੇ ਵੀ ਸੁਖ ਨਾਏ ਜਿਹੜੇ ਮਨਮੁਖ ਪੁਰਖ ਹੈ ਨਾ ਉਹ ਇਹਦਾ ਕਾਇਰ ਗਿੱਧੀ ਹੈ ਕੁਰੂਪ ਸਫਾਈ ਰੂਪੀ ਰੂਪ ਤੋਂ ਰਹਿ ਜਾ ਨਾਮ ਤੋਂ ਬਿਨਾਂ ਹੋਣ ਕਰਕੇ ਜਸ ਰੂਪੀ ਨੱਕ ਹੈ ਹੀ ਨਹੀਂ ਆਹ ਮਾਇਆ ਦੁਆਰਾ ਨੱਕ ਨੁੱਕ ਵਧੇਰੇ ਬਣਾਉਂਦੇ ਆ ਅਤੇ ਪਤਾ ਨਹੀਂ ਲੈ ਕੇ ਕਦੋਂ ਡਿੱਗ ਪੈਂਦਾ ਰਾਤ ਦਿਨ ਧੰਦਿਆਂ ਵਿਆਪਾਰ ਲੱਗ ਰਹੇ ਸੁਪਨੇ ਇਹ ਸੁਪਨੇ ਮਾਤਰੇ ਇਹ ਸੰਸਾਰ ਸੁਪਨੇ 'ਚ ਸੁਪਨੇ ਹੈਂ ਉਹਨਾਂ ਨੂੰ ਕਦੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਨਾਨਕ ਗੁਰਮੁਖ ਹੋਵੇ ਤਾਂ ਉਭਰੇ ਨਾ ਹੀ ਤਾਂ ਵਧੇ ਦੁੱਖ ਸਹਾਏ ਪਾਤਸ਼ਾਹ ਕਹਿੰਦੇ ਜੋ ਮਨਮੁੱਖ ਗੁਰਮੁਖ ਹੋਣਗੇ ਤਾਂ ਹੀ ਬਚਣਗੇ ਉਵੇਂ ਕਿਵੇਂ ਬਚਣਗੇ ਨਹੀਂ ਤਾਂ ਵਧੇ ਹੋਏ ਕਰਮਾਂ ਦੇ ਮੋਹ ਦੇ ਜਾਲ 'ਚ ਦੁੱਖਾਂ ਨੂੰ ਸਹਾਰਨਗੇ ਮਹਲਾ ਤੀਜਾ ਗੁਰਮੁਖ ਸਦਾ ਦਰ ਸੋਹਣੇ ਗੁਰ ਕਾ ਸਬਦ ਕਮਾਹ ਅੰਤਰ ਸੰਤ ਸਦਾ ਸੁਖ ਦਰ ਸੱਚਾ ਸੋਭਾ ਪਾਹੇ ਐਸੇ ਜਿਹੜੇ ਗੁਰਮੁਖ ਸਦਾ ਦਰਗਾਹ 'ਚ ਸੋਭਾ ਸੰਯੁਕਤ ਹੁੰਦੇ ਸੋਭਾ ਪਾਉਂਦੇ ਆ ਮਾਰੇ ਦੇ ਪ੍ਰੇਸ਼ ਦੀ ਕਮਾਈ ਕਰਦੇ ਆ ਉਹਦਾ ਸਦਾ ਸ਼ਾਂਤੀ ਸੁੱਖ ਵਾਹਦਾ ਉਹ ਸੱਚੇ ਦਰ 'ਚ ਸੋਭਾ ਵਡਿਆਈ ਪਾਉਂਦੇ ਹਨ ਨਾਨਕ ਗੁਰਮੁਖ ਨਾਮ ਪਾਇਆ ਸਹਿਜ ਹਰਸ਼ ਸਮਾਜ ਪਾਤਸ਼ਾਹ ਨੇ ਉਹਨੇ ਸਤਿਗੁਰਾਂ ਦਾ ਪਰਮੇਸ਼ੁਰ ਨਾਮ ਨੂੰ ਪਾਇਆ ਉਸ ਉੱਤੇ ਸਿੱਧ ਉਹਦੇ ਵਿੱਚ ਸਮਾ ਜਾਂਦੇ ਪੌੜੀ ਗੁਰਮੁਖ ਪ੍ਰਹਿਲਾਦ ਜਾਂ ਪਰਗਤ ਪਾਈ ਗੁਰਮੁਖ ਜਾਣਕਾਰ ਨਾਮ ਲਿਵਲਾਈ ਗੁਰਮੁਖ ਸਤਿਗੁਰਾਂ ਦੁਆਰਾ ਪ੍ਰਹਿਲਾਦ ਨੇ ਪਰਮੇਸ਼ੁਰ ਭਗਤੀ ਕਰਕੇ ਮੁਕਤੀ ਪਾਈ ਹੈ ਗੁਰਮੁਖ ਸਤਿਗੁਰਾਂ ਦੁਆਰਾ ਰਾਜਾ ਜਨਕ ਪਰਮੇਸ਼ੁਰ ਨਾਮ 'ਚ ਲਿਵਲਾਈ ਗੁਰਮੁਖ ਜਿਹੜਾ ਰਾਜਾ ਜਨਕ ਹੈ ਉਹਦੇ ਦੁਆਰਾ ਸਥਿਤ ਦੇਵ ਨੇ ਪਰਮੇਸ਼ੁਰ ਦੇ ਨਾਮ ਵਿੱਚ ਲੇਵਲ ਆਈ ਹੈ ਕਿਉਂਕਿ ਪ੍ਰਹਿਲਾਦ ਦੇ ਗੁਰੂ ਨਾਰਦ ਸੀ ਰਾਜਾ ਜਨਕ ਜੀ ਦੇ ਗੁਰੂ ਅਸ਼ਟਾਬਕਰ ਜੀ ਸੀਗੇ ਗੁਰਮੁਖ ਵਿਸ਼ੇਸ਼ ਹਰ ਉਪਦੇਸ਼ ਸੁਣਾਈ ਬਿਨ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ ਮੁਖੀ ਗੁਰੂ ਕੌਣ ਵਿਸ਼ੇਸ਼ ਜੀ ਮਹਾਰਾਜ ਹੈ ਉਹਨਾਂ ਨੇ ਹਰ ਰਾਮਚੰਦਰ ਜੀ ਨੂੰ ਆਪਣਾ ਪਵਿੱਤਰ ਉਪਦੇਸ਼ ਸੁਣਾਇਆ ਜੋ ਵਿਸ਼ੇਸ਼ ਗ੍ਰੰਥ ਸ਼੍ਰੀ ਰਾਮਚੰਦਰ ਜੀ ਹੈ ਵਿਸ਼ੇਸ਼ ਮਹਾਰਾਜ ਤੋਂ
ਇਹ ਪਵਿੱਤਰ ਉਪਦੇਸ਼ ਗ੍ਰਹਿਣਗੇ ਤਾਂ ਇਸ ਵਾਸਤੇ ਹੀ ਮੇਰੇ ਭਰਾਵੋ ਸਤਿਗੁਰਾਂ ਤੋਂ ਬਿਨਾਂ ਕਿਸੇ ਨੇ ਵੀ ਨਾਮ ਨਹੀਂ ਪਾਇਆ। ਆ ਪਿਛਲੇ ਯੁਗਾਂ ਦੀਆਂ ਕਹਾਣੀਆਂ ਪੜ੍ਹ ਲਓ, ਹੈਂ ਹੁਣ ਕਹਿ ਦਿੰਦੇ ਆ ਕੋਈ ਸੰਤ ਅਖਰੇ ਹੈ ਨਹੀਂ ਗੁਰੂ ਗ੍ਰੰਥ ਸਾਹਿਬ 'ਚ, ਆ ਵਿਸ਼ਿਸ਼ਟ ਮੁਨੀ ਕੌਣ ਆ, ਅਸ਼ਟਾਵਕਰ ਕੌਣ ਆ, ਇਹਨਾਂ ਸੰਤਾਂ ਦੇ ਨਾਂ ਲਿਖੇ। ਗੁਰਮੁਖ ਹਰ ਭਗਤ ਹਰ ਆਪ ਲਹਾਈ, ਪਾਤਸ਼ਾਹ ਕਹਿੰਦੇ ਮੁਖੀ ਜਿਹੜੇ ਗੁਰੂ, ਹੁਣ ਇੱਥੇ ਦਰਵਾਸ਼ਾ ਜੀ ਦਾ ਕਹਿੰਦੇ ਦਰਵਾਸ਼ਾ ਜੀ ਹੈ, ਉਹਨਾਂ ਨੇ ਹਰੀ ਦੀ ਭਗਤੀ, ਹਰੀ ਨਾਮ ਇੱਥੇ ਕ੍ਰਿਸ਼ਨ ਜੀ ਦਾ, ਕ੍ਰਿਸ਼ਨ ਨੂੰ ਆਪ ਲਹਾਈ ਮੈਨੇ ਲਵਾਈ ਹੈ, ਕਿਉਂਕਿ ਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ, ਦਰਵਾਸ਼ਾ ਸੀ ਸ਼੍ਰੀ ਰਾਮ ਚੰਦ ਮਹਾਰਾਜ ਗੁਰੂ, ਵਿਸ਼ੇਸ਼ ਮਹਾਰਾਜ ਸੀ, ਮਹਾਰਾਜ ਜਨਕ ਦੇ ਅਸ਼ਟਾਵਕਰ ਸੀ ਔਰ ਸੁਖਦੇਵ ਦੇ ਜਨਕ ਜੀ ਸੀਗੇ। ਸਲੋਕ ਮਹਲਾ ਤੀਜਾ, ਸਤਿਗੁਰੂ ਕੀ ਪ੍ਰਤੀਤ ਨਾ ਜਾ ਸਭ ਦਿਨ ਲੱਗੋ ਭਾਓ, ਉਸ ਨੂੰ ਸੁਖ ਨਾ ਉਪਜੈ ਭਾਵੇ ਸੌ ਗੇੜਾ ਆਵੋ ਜਾਓ। ਪਾਤਸ਼ਾਹ ਜੀ ਕਹਿੰਦੇ ਆ ਜਿਨ੍ਹਾਂ ਨੂੰ ਗੁਰੂ 'ਤੇ ਭਰੋਸਾ ਨਹੀਂ ਆਇਆ ਔਰ ਉਪਦੇਸ਼ ਵਿੱਚ ਭਾਉ ਪਿਆਰ ਨਹੀਂ ਲੱਗਿਆ, ਉਹਨਾਂ ਨੂੰ ਸੁੱਖ ਪੈਦਾ ਹੀ ਨਹੀਂ ਹੁੰਦਾ। ਸੌ ਗੇੜਾ ਭਾਵੇਂ ਸੈਂਕੜੇ ਵਾਰੀ ਆਈ ਜਾਓ ਜਾਈ ਜਾਓ, ਭਾਵੇਂ ਰੋਜ਼ ਸੰਗ 'ਚ ਘੁੰਮੀ ਜਾਓ, ਹੈਂ ਜਦੋਂ ਉਪਦੇਸ਼ ਮਨ 'ਚ ਹੀ ਨਹੀਂ ਵਸਾਇਆ ਫਿਰ ਤਾਂ ਗੱਲ ਬਣਨੀ ਨਹੀਂ। ਨਾਨਕ ਗੁਰੂ ਨੂੰ ਸਹਿਜ ਮਿਲਿਆ ਸੱਚੇ ਉਸਨੂੰ ਲਿਵਲਾਓ। ਪਾਤਸ਼ਾਹ ਕਹਿੰਦੇ ਸੱਚੇ ਨਾਲ ਜਦੋਂ ਲਿਵ ਲਾਵਾਂਗੇ, ਲਿਵਲਾਉਣ ਨਾਲ ਗੁਰਮੁਖ ਜਨ ਸਹਿਜ ਉਹ ਗਿਆਨ ਵਿੱਚ ਜਾ ਕੇ ਮਿਲਦੇ ਆ। ਮਹਲਾ ਤੀਜਾ, ਇਹ ਮਨ ਐਸਾ ਸਤਿਗੁਰੂ ਖੋਜ ਲਓ ਜਿਸ ਸੇਵਿਆ ਜਨਮ ਮਰਨ ਦੁੱਖ ਜਾਏ। ਇਹ ਮਨਾ ਤੂੰ ਐਸੇ ਸਤਿਗੁਰ ਪੂਰੇ ਜਿਹੜੇ ਉਹਨਾਂ ਨੂੰ ਖੋਜ ਲੈ ਲੱਭ ਲੈ, ਜਿਨ੍ਹਾਂ ਦੀ ਸੇਵਾ ਕਰਨ ਜੰਮਣ ਮਨ ਦਾ ਦੁੱਖ ਚਲਿਆ ਜਾਏਗਾ। ਸਹਿਸਾ ਮੂਲ ਨਾ ਹੋਵੇ ਹੋਮੇ ਸਭ ਜਲਾਏ, ਸਤਿਗੁਰ ਉਪਦੇਸ਼ ਦੁਆਰਾ ਹੋਮੇ ਨੂੰ ਸਾੜ ਦਿਓ ਤਾਂ ਫਿਰ ਕੀ ਹੋਏਗਾ ਮੂਲ। ਕਦਾਚਿਤ ਕਦੇ ਵੀ ਮਨ 'ਚ ਹਿੰਸਾ ਨਾ ਪਰਮਾਣਗਤ ਨਾ ਪਰਮੇਗਤ ਨਾ ਵਪਾਰ ਜੇ ਪੈਦਾ ਹੀ ਨਹੀਂ ਹੋਏਗਾ। ਕੂੜਿਆ ਕੀ ਪਾਲ ਵਿੱਚੋਂ ਨਿਕਲਿਆ, ਸੱਚ ਵਸਮਨ ਆਏ, ਅੰਤਰ ਸੰਤ ਮਨ ਸੁੱਖ ਹੋਏ, ਸੱਚ ਸੰਜਮ ਕਾਰ ਕਮਾਏ, ਫਿਰਦੇ ਝੂਠ ਦੀ ਪਾਲ। ਇਹ ਵੱਟ ਨਿਕਲ ਜਾਏ ਨਾ ਮਨ 'ਚ ਫਿਰ ਸੱਚਾ ਨਾ ਆ ਕੇ ਨਿਵਾਸ ਕਰਦਾ ਹੈ ਔਰ ਫਿਰ ਸੱਚਾ ਸੰਜਮ ਹੈ ਕਪਟ ਤੋਂ ਰਹਿਤ ਹੋ ਕੇ ਇੰਦਰੀਆਂ ਦਾ ਦਮਨ ਕਰਨਾ, ਇਹ ਰੂਪੀ ਕਾਰ ਕਮਾਉਣ ਕਰਕੇ ਮਨ ਦੇ ਅੰਦਰ ਪਾਤਸ਼ਾਹ ਕਹਿੰਦੇ ਸ਼ਾਂਤੀ ਔਰ ਸੁੱਖ ਪ੍ਰਾਪਤ ਹੋ ਜਾਂਦਾ ਹੈ। ਨਾਨਕ ਪੂਰਿਆ ਕਰਮ ਸਤਿਗੁਰੂ ਮੇਰਾ ਹਰ ਜੀ ਉਹ ਕਿਰਪਾ ਕਰੇ ਰਜਾਏ, ਮਹਾਰਾਜ ਕਿਰਪਾ ਕਰਦੇ ਆ ਪਿਛਲੇ ਚੰਗੇ ਕੰਮ ਹੁਣ ਹੋਣ, ਇਸ ਜਨਮ 'ਚ ਵੀ ਕਰਮ ਹੋਣ ਨੇਕੀ ਵਾਲੇ, ਫਿਰ ਗੁਰੂ ਕਦੇ ਮਿਲਦੇ। ਪਾਤਸ਼ਾਹ ਦੇ ਮਿਲਣ ਰਜਾਏ, ਆਗਿਆ ਦੇ ਕਰਨ ਵਾਲਾ ਨਿਰੰਕਾਰ ਜੀਉ, ਫਿਰ ਉਹ ਕਿਰਪਾ ਕਰਦਾ ਹੈ ਪੌੜੀ, ਜਿਸਦਾ ਘਰ ਦੀਵਾਨ ਹਰ ਹੋਵੇ ਅਤੇ ਇਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖਾਂ ਦੇ ਘਰ 'ਚ ਕਰਨਾਮ ਹਿਰਦੇ ਦਾ, ਹਿਰਦੇ ਨਿਰੰਕਾਰ ਦਾ ਦੀਵਾਨ ਆਸਰਾ ਹੁੰਦਾ, ਉਹਨਾਂ ਦੀ ਮੁੱਠੀ 'ਚ ਸਾਰਾ ਸੰਸਾਰ ਆ ਜਾਂਦਾ। ਇਹ ਮੁੱਠੀ ਜਿਹੜੀ ਚੀਜ਼ ਉਹ ਆਪਣੇ ਕਾਬੂ ਹੁੰਦੀ ਹਨ, ਇਸ ਤਰ੍ਹਾਂ ਸਾਰਾ ਸੰਸਾਰ ਉਹਨਾਂ ਦੇ ਅਧੀਨ ਆ। ਉਹ ਜਿੱਥੇ ਵੀ ਮਹਾਂਪੁਰਖ ਚੱਲ ਜਾਂਦੇ ਆ, ਸਲਾਮਾਂ ਹੀ ਸਲਾਮਾਂ ਹੁੰਦੀਆਂ, ਨਮਸਕਾਰਾਂ ਹੀ ਹੁੰਦੀਆਂ ਉਹਨਾਂ ਨੂੰ, ਅਤੇ ਇਸ ਕੋਲ ਤਲ ਕੀ ਕਿਸੇ ਦੀ ਨਾ ਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ। ਭੋਗ ਜਿਹੜੇ ਪੁਰਖ ਆ ਉਹਨਾਂ ਨੂੰ ਕਿਸੇ ਦੀ ਤਲ ਕੀ ਮੁਤਾਜੀ ਨਹੀਂ ਹੁੰਦੀ, ਇੱਛਾ ਹੀ ਨਹੀਂ ਹੁੰਦੀ। ਦੌਨ ਆਸਰਾ ਰੂਪ ਕੌਣ ਨਿਰੰਕਾਰ ਨੇ ਸਾਰਿਆਂ ਨੂੰ ਲਿਆ ਕੇ ਉਹਨਾਂ ਦੇ ਚਰਨੀ ਪਾ ਦਿੱਤਾ। ਹਰਿਦੁਆਰ ਮਹਾਰਾਜ ਹੋਣੀ ਚਲਾ ਗਿਆ ਅਤੇ ਬਸ ਉਹ ਛੇ ਭੇਖਾਂ ਦੇ ਸਾਧੂ ਨਮਸਕਾਰਾਂ ਕਰਦੇ। ਕਮਾਈ ਐਸੀ ਹੁੰਦੀ, ਇੱਕ ਵਾਰੀ ਅਸਾਮ ਦੇ ਜੰਗਲਾਂ 'ਚ ਗਏ ਤਾਂ ਉੱਥੇ ਮਾਤਾ ਜੀ ਹੁੰਦੇ ਸੀ ਅਤੇ ਉਹ ਨਗਨ ਸਰੂਪ ਰਹਿੰਦੇ ਅਤੇ ਉਹ ਸੇਵਾਦਾਰਾਂ ਨੂੰ ਕਹਿੰਦੇ ਵੀ ਸੂਟ ਲਿਆਓ, ਸੂਟ ਪਾ ਲਿਆ। ਕਹਿੰਦੇ ਮਾਤਾ ਜੀ ਅੱਜ ਸੂਟ, ਕਹਿੰਦੇ ਜਨਾਨੀਆਂ ਤੋਂ ਜਨਾਨੀਆਂ ਨੇ ਪੜਦਾ ਕਰਦਾ ਕਰਨਾ, ਅੱਜ ਕੋਈ ਪੁਰਖ ਆ ਰਿਹਾ। ਜਦ ਨੂੰ ਫਿਰ ਮਹਾਰਾਜ ਉੱਥੇ ਚਲੇ ਗਏ, ਮਹਾਂਪੁਰਖਾਂ ਨੂੰ ਸਾਰਾ ਪਤਾ ਹੁੰਦਾ ਕਿੱਥੇ ਕਿੱਥੇ ਮਹਾਂਪੁਰਖ ਰਹਿ ਰਹੇ। ਦਰਗਾਹ 'ਚੋਂ ਆਉਂਦੇ ਨੇ, ਡਿਊਟੀਆਂ ਲੱਗੀਆਂ ਹੁੰਦੀਆਂ, ਇਹਨਾਂ ਨੂੰ ਸਭ ਪਤਾ ਹੁੰਦਾ ਇਲਾਕਿਆਂ ਦਾ। ਇੱਥੇ ਤੇ ਫਲਾਣੇ ਮਹਾਂਪੁਰਖ ਬੈਠੇ। ਮਾਨਸਾ ਕੇ ਹੋ ਦੀਵਾਨ ਹੋ, ਕੋਈ ਨਸ ਭੱਜ ਨਿਕਲਿਆ ਹਰ ਦੀਵਾਨ ਹੋ, ਕੋਈ ਕਿੱਥੇ ਜਾਇਆ। ਮਾਨਸਾ ਕਿਹੋ ਦੀਵਾਨ ਦੀਵਾਨ ਹੋ, ਮਨੁੱਖਾਂ ਦੇ ਆਸਰੇ ਕਿੱਥੋਂ ਦਾ ਕੋਈ ਨਸ ਭੱਜ ਕੇ ਨਿਕਲ ਸਕਦਾ ਜਾ ਸਕਦਾ ਨਾ, ਪਰ ਨਾ ਕਰਦੇ ਦੀਵਾਨੇ ਆਸਰੇ ਨਿਕਲ ਕੇ ਕਿੱਥੇ ਜਾਏਗਾ। ਪੂਰੀਆਂ ਬਾਹਾਂ ਤਾਂ ਬਹੁਤ ਲੰਮੀਆਂ, ਉਹ ਭੱਜ ਕੇ ਇੱਥੇ ਚੱਲ ਜਾਣਾ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੇ ਹਿਰਦਾ, ਕਿ ਨਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਹੁਣ ਮਹਾਰਾਜ ਗਏ ਸੀ ਨਾ, ਤੂੰ ਮੂਲੇ ਦੇ ਘਰ ਵਾਲੇ ਨੇ ਕਿਹਾ ਮਹਾਰਾਜ ਆ ਗਿਆ ਲੈ ਆਉਣਾ ਜਾਣ, ਘਰ ਵਾਲੇ ਨੇ ਹੈਂ ਕਹਿੰਦੇ ਜਾਣਾ ਪਿੱਟਿਆ ਉਹ ਆ ਗਿਆ ਮਹਾਰਾਜ। ਕਹਿੰਦਾ ਹੁਣ ਕਿਵੇਂ ਕਰਾਂ, ਹੈਂ ਬਚਨ ਕੀਤਾ ਬੋਰਡ ਨਹੀਂ ਆਉਣਾ। ਕਹਿੰਦੇ ਉਹ ਗੁਹਾੜੀ 'ਚ ਲੁੱਕ ਜਾ, ਉੱਥੇ ਲੁੱਕ ਗਿਆ। ਮਹਾਰਾਜ ਕਹਿੰਦੇ ਹੈਂ ਮੂਲਾ ਜੀ ਕਿੱਥੇ ਆ। ਕਹਿੰਦੀ ਮਹਾਰਾਜ ਤਾਂ ਬਾਂਡੇ ਗਿਆ। ਮਹਾਰਾਜ ਕਹਿੰਦੇ ਚੰਗਾ ਉਹ ਬਾਂਡੇ ਦੇਖੂਗਾ। ਮਹਾਰਾਜ ਚਲੇ ਗਿਆ।
ਕੌਣ ਨਿਕਲ ਰਿਹਾ? ਕਹਿੰਦੇ ਉਹ ਹੁਣ ਤਾਂ ਨਿਕਲਿਆ, ਮਹਾਰਾਜ ਤੇ ਚਲੇ ਗਿਆ, ਨਿਕਲੇ ਕੌਣ? ਉਹ ਸੱਪ ਨੇ ਡੰਗ ਮਾਰਿਆ, ਮਰ ਗਿਆ। ਹੁਣ ਫਿਰ ਉਹ ਚੱਕ ਚੁੱਕ ਕੇ ਲਾਸ਼ ਲਿਆ ਮਹਾਰਾਜ, ਕਹਿੰਦੇ ਹੁਣ ਤਾਂ ਜੋ ਹੋਣਾ ਹੋ ਗਿਆ, ਤੇਰਾ ਵਚਨ ਮੰਨਿਆ, ਸਾਨੂੰ ਪਿੱਠ ਦੇ ਦਿੱਤੀ, ਹੁਣ ਦਸਵੇਂ ਜਾਮੇ ਗਲਿਆਣ ਕਰਾਂਗੇ। ਫਿਰ ਉੱਥੇ ਸ਼ਿਕਾਰ ਘਾਟ ਗੁਰਦੁਆਰਾ ਥੱਲੇ ਹਨੂੰਮਾਨ ਦਾ ਜਿੱਥੇ ਜਨਮ ਹੋਇਆ ਮੰਦਰ, ਉੱਥੇ ਫਿਰ ਮਹਾਰਾਜ ਨੇ ਸ਼ਹਿਰ ਦਾ ਸ਼ਿਕਾਰ ਖੇਲਿਆ। ਬਾਹਰ ਰਿਹਾ ਕਹਿੰਦੇ ਮਹਾਰਾਜ ਅੱਗੇ ਸ਼ੇਰਾਂ ਦੇ, ਬੜੇ ਬੜੇ ਜਾਨਵਰਾਂ ਦੇ, ਖੂਨੀਆਂ ਦੇ ਸ਼ਿਕਾਰ ਕਰਦੇ ਅੱਜ? ਕਹਿੰਦੇ ਸ਼ਾਇਆ ਨਹੀਂ, ਇਹ ਗੁਰੂ ਨਾਨਕ ਪਾਤਸ਼ਾਹ ਬੇਮੁੱਖ ਹੋਇਆ ਸੀ, ਉੱਥੇ ਗੁਰਦੁਆਰਾ ਸ਼ਿਕਾਰ ਘਾਟ ਬਣਿਆ। ਇਸ ਵਾਸਤੇ ਕਹਿੰਦੇ ਮਹਾਰਾਜ ਤੋਂ ਭੱਜ ਕੇ ਕਿੱਥੇ ਚਲ ਜੂਗਾ? ਸੋਇਆ ਸਾਰ ਦੀਵਾਨ ਬਸਿਆ ਭਗਤਾਂ ਕੇ ਹਿਰਦੈ, ਤੇ ਰਹਿਣ ਦੇ ਕੁਛ ਦੇ ਆਣ ਸਭ ਭਗਤਾਂ ਕੇ ਖਲਵਾਇਆ। ਮਹਾਰਾਜ ਨੂੰ ਸੰਤ ਆਨੰਦ ਸਿੰਘ ਰਾਮਗੜ ਕਹਿੰਦੇ ਮਹਾਰਾਜ ਤੁਸੀਂ ਸੂਮ ਬੜੇ ਆ, ਕਿਸੇ ਨੂੰ ਦਾਤ ਨਹੀਂ ਦਿੰਦੇ। ਮਹਾਰਾਜ ਕਹਿੰਦੇ ਦੱਸ ਕਿਹਨੂੰ ਦੇਈਏ, ਕੋਈ ਅਧਿਕਾਰੀ ਹੋਵੇ ਤਾਂ ਦੇਈਏ। ਕਹਿੰਦੇ ਯਾਰ ਤੁਹਾਡੇ ਘੋੜੇ ਦੀ ਸੇਵਾ ਕਰਦਾ ਗੁਰਬਚਨ ਸਿੰਘ, ਕਿਹਨੂੰ ਦਾਤ ਦਿਓ, ਇਹਦੀ ਬੜੀ ਕਮਾਈ ਹੈ, ਬੜਾ ਸਿਮਰਨ। ਮਹਾਰਾਜ ਕਹਿੰਦੇ ਅੱਛਾ। ਕਹਿੰਦੇ ਲੈ ਵੀ ਗੁਰਬਚਨ ਸਿੰਘ ਤੂੰ ਚਾਲੀ ਹੁਣ ਇੱਥੇ ਸੇਵਾ ਕਰਨੀ। ਮਹਾਰਾਜ ਚਲੇ ਗਿਆ ਵੀ ਸਾਡੇ ਆਉਂਦਿਆਂ ਤੱਕ ਕਿਤੇ ਜਾਣਾ ਨਹੀਂ। ਹੁਣ ਕਿ ਹੁਣ ਮਹਾਰਾਜ ਦਾ ਕੀ ਪਤਾ ਲੰਮੇ ਦੌਰੇ ਚਲੇ ਗਏ ਕਦੋਂ ਆਉਂਦੇ ਆ। ਉੱਥੋਂ ਰਾਤ ਨੂੰ ਭੱਜ ਨਿਕਲਿਆ, ਉੱਥੇ ਸਾਈਂ ਥਾਕੀ ਸਾਰਾ ਮਕਬਰਾ ਜੀ ਲੋਕ ਨੇੜੇ ਲੰਘਿਆ, ਸ਼ਹੀਦਾਂ ਨੇ ਢਾ ਕੇ ਕੁੱਟਿਆ ਚੰਗਾ। ਮਹਾਰਾਜ ਅੰਤਰਜਮੀ ਸੀ ਆ ਗਿਆ। ਹੈਂ ਬਾਬਾ ਨਾਨਕ ਸਿੰਘ ਕਹਿੰਦੇ ਲੈਕਿਨ ਤੁਸੀਂ ਕਹਿੰਦੇ ਸੂਮ ਬੜੇ ਦਿੰਦੇ ਨਹੀਂ ਹਾਂ, ਦੇ ਲੈ 40 ਦਿਨ ਨਹੀਂ ਟੇਕਿਆ। ਹੈਂ ਅਤੇ ਤੁਸੀਂ ਗੱਲਾਂ ਕਰਦੇ ਹਾਂ ਕਿ ਮਹਾਰਾਜ ਦਸਮ ਪਾਤਸ਼ਾਹ ਨੇ ਕਿਹਾ 40 ਦਿਨ ਰਹੋ, 8 ਦਿਨ ਰਹੋ, 8 ਪੈਰ ਰਹੋ, ਖਾਲਸੇ ਦਾ ਰਾਜ ਹੋਜੂ। ਉਦੋਂ ਤਾਂ ਯੁੱਧ ਜੰਗ ਹੁੰਦੇ ਸੀ, ਹੈਂ ਭੁੱਖ ਦੁੱਖ ਕਿੰਨਾ ਸੀ, ਅਤੇ ਹੁਣ ਤਾਂ ਇੱਥੇ ਖਾਣ ਪੀਣ ਸਭ ਕੁਝ ਮਿਲਦਾ, ਹੁਣ ਵੀ ਨਹੀਂ ਟਿਕਦੇ। ਹੁਣ ਆਪਾਂ ਕਹਿੰਦੇ ਉਹਨੇ ਬਚਨ ਨਹੀਂ ਮੰਨਿਆ, ਉੱਥੇ ਤਾਂ ਕਸ਼ਟ ਦੇ ਦਿਨ ਸੀ, ਘੇਰੇ ਪਏ ਸੀ, ਅਤੇ ਹੁਣ ਤਾਂ ਕੋਈ ਘੇਰਾਨੀ ਕੋਈ ਕਸ਼ਟ ਨਹੀਂ, ਹੈਂ ਵਿਹਲਿਆਂ ਨੂੰ ਖਾਣ ਪੀਣ ਪਹਿਨਣ ਸਭ ਕੁਝ ਮਿਲਦਾ, ਹੁਣ ਕਿਹੜਾ ਬਚਨ ਮੰਨਦੇ ਆ? ਬੜੇ ਸ਼ਰਮਿੰਦੇ ਹੋਏ। ਕਹਿੰਦੇ ਅਸੀਂ ਤਾਂ ਦਿੰਦੇ ਹਾਂ ਦਾਤਾਂ, ਪਰ ਲੈਣ ਵਾਲਾ ਵੀ ਹੋਵੇ ਨਾ। ਹੈਂ ਇਸ ਕਰਕੇ ਬਚਨ ਮੰਨਣਾ ਬੜਾ ਕਠਿਨ ਹੈ, ਜਿੱਥੇ ਕਿਰਪਾ ਉਹੀ ਮੰਨਦਾ। ਸੋ ਇਸ ਕਰਕੇ ਉਹਨਾਂ ਦੀਆਂ ਬਾਹਾਂ ਬੜੀਆਂ ਲੰਮੀਆਂ, ਭੱਜ ਕੇ ਕਿੱਥੇ ਚਲ ਜਾਣਾ? ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਗਿਆ ਹਿਰਦੈ, ਤਿੰਨ ਰਹਿੰਦੇ ਖੋਦੇ ਆਣ ਸਭ ਭਗਤਾਂ ਕੇ ਖਲਵਾਇਆ। ਕਹਿੰਦੇ ਜਿਹੜੇ ਰਹਿੰਦੇ ਖੁੰਦੇ ਆ ਨਾ, ਉਹ ਵੀ ਸਾਰੇ ਲਿਆ ਕੇ ਭਗਤਾਂ ਕੇ ਖਲਵਾ ਦਿੱਤੇ ਆ। ਹਾਂਜੀ, ਹਰ ਨਾਵੇ ਕੀ ਵਡਿਆਈ, ਕਰਮ ਪ੍ਰਾਪਤ ਹੋਇਆ ਗੁਰੂ ਬਿਰਲਾ ਕਿਨੇ ਧਿਆਇਆ। ਉਹ ਐਸਾ ਦੀਵਾਨ ਆਸਰਾ ਰੂਪੀ ਆ ਨਿਰੰਕਾਰ, ਹੈਂ ਉਹ ਭਗਤਾਂ ਦੇ ਹਿਰਦੇ ਨਿਵਾਸ ਕਰਦਾ। ਉਹ ਨਿਰੰਕਾਰ ਬਾਕੀ ਰਹਿੰਦੇ ਹੁੰਦੇ, ਬੱਚੇ ਕੁੱਚੇ ਜਿਹੜੇ ਸੀ ਰਹਿੰਦੇ ਹੁੰਦੇ, ਹੈਂ ਜਿਹੜੇ ਹਰ ਵੇਲੇ ਖਿੰਦੇ ਰਹਿੰਦੇ ਸੀ ਨਾ, ਗੁਰੂ ਘਰ ਨਾਲ ਈਰਖਾ ਕਰਦੇ ਸੀ, ਉਹ ਵੀ ਲਿਆ ਕੇ ਭਗਤਾਂ ਕੇ ਹਲਵਾਸ ਸੀ। ਤੇ ਉਹ ਕਹਿੰਦੇ ਕੱਲ੍ਹ ਤਾਂ ਬੜੀ ਨਿੰਦਿਆ ਕਰਦੇ ਸੀ, ਅੱਜ ਤਾਂ ਬੜੇ ਮੂੰਹ ਠਗਣੇ ਬਣ ਕੇ ਹੱਥ ਜੋੜ ਕੇ ਖੜੇ ਹਾਂ। ਹੈਂ ਰੱਬ ਫਿਰ ਉਹਨਾਂ ਦੀ ਹੈਂਕੜ ਭੰਨ ਦਿੰਦਾ ਨਾ। ਹਰਨਾਵੇ ਕੀ ਵਡਿਆਈ, ਕਰਮ ਪ੍ਰਾਪਤ ਹੋ ਗਿਆ ਗੁਰੂ ਬਿਰਲਾ ਕਿਨੇ ਧਿਆਇਆ। ਪਰਮੇਸ਼ਰ ਨਾਮ ਦੀ ਵਡਿਆਈ, ਪੂਰਵਲੇ ਚੰਗੇ ਕੰਮ ਹੋਣ ਫਿਰ ਪ੍ਰਾਪਤ ਹੁੰਦੀ ਹੈ। ਪਰਮਾਤਮਾ ਨੂੰ ਕਹਿੰਦੇ ਕਿਸੇ ਬਿਰਲੇ, ਗੁਰਮੁਖ ਨੇ ਧਿਆਇਆ ਨਾਮ ਜਪਿਆ। ਸਲੋਕ ਮਹਲਾ ਤੀਜਾ, ਬਿਨ ਸਤਿਗੁਰ ਸੇਵੇ ਜਗਤ ਮਾਂ ਬਿਰਸਾ ਜਨਮ ਗਵਾਏ, ਦੂਜਾ ਪਿਆ ਤੋਂ ਦੁੱਖ ਲਗਾ ਮਰ ਜੰਮੇ ਆਵਾ ਜਾਏ। ਸਤਿਗੁਰ ਸੱਚੇ ਪਾਏ ਸੇਵਾ ਤੋਂ ਬਿਨਾਂ ਇਹ ਸਾਰਾ ਸੰਸਾਰ ਨਿਸਫਲ ਮਰ ਰਿਹਾ, ਦਿਨ ਦਿਨ ਧੰਦੇ ਪਿੱਟ ਪਿੱਟ ਕਿਵੇਂ ਮਰ ਰਹੇ। ਅਮੋਲਕ ਜਨ ਇਹਨੂੰ ਵਿਅਰਥ ਉਗਾਈ ਜਾਂਦੇ, ਦੁਵੈਸ਼ ਕਰਕੇ ਬੜੇ ਦੁਖੀ ਹੋ ਰਿਹਾ, ਦੁੱਖ ਲੱਗਾ। ਜੰਮਣ ਵਿੱਚ ਆਉਂਦੇ ਆ ਜਾਂਦੇ, ਬੇਸ਼ਕਾਂ ਅੰਦਰ ਵਾਸ ਹੈ, ਫਿਰ ਜੂਨੀ ਪਾਏ, ਨਾਨਕ ਬਿਨਾਂ ਵੈ ਜਮ ਮਰ ਕੇ ਅੰਤ ਗਿਆ ਪਛਤਾਏ। ਉਹ ਗੰਦਗੀ ਦੇ ਅੰਦਰ ਵਾਸਾ, ਵਾਰ ਵਾਰ ਜੂਨੀਆਂ 'ਚ ਪੈਂਦੇ। ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾਂ ਜੰਮ ਮਾਰਦਾ ਔਰ ਅੰਤ ਪ੍ਰਾਣਾਂ ਦੇ ਬਜੋਗ ਜਿਹੜੇ ਮੌਤ ਦਾ ਸਮਾਂ ਆ ਗਿਆ, ਇਹ ਪਛਤਾਉਂਦੇ ਜਾਂਦੇ। ਲੈ ਆਏ ਵੀ ਸੀ, ਆਪਣਾ ਜਨਮ ਗਵਾ ਕੇ ਚਲੇ ਗਏ। ਮਹਲਾ ਤੀਜਾ, ਇਸ ਯੁੱਗ ਮੈਂ ਪੁਰਖ ਹੀ ਗਿਆ ਹੋਰ ਸਗਲੀ ਨਾਲ ਸਵਾਈ। ਇਸ ਸੰਸਾਰ ਵਿੱਚ ਇੱਕ ਪਰਮੇਸ਼ਰ ਪੁਰਖ ਹੈ, ਸਵਾਈ ਜਿੰਨੀ ਵੀ ਸ੍ਰੇਸ਼ਟੀ ਹੋਰ ਸਗਲੀ ਸਾਰੇ ਨਾਰੀਆਂ ਇਸਤਰੀਆਂ ਦੇ ਤੋਲਿਆ, ਜਿਵੇਂ ਇਸਤਰੀ ਪੁਰਸ਼ ਦੇ ਅਧੀਨ ਆ, ਇਸ ਤਰ੍ਹਾਂ ਸਾਰਾ ਸੰਸਾਰ ਪਰਮੇਸ਼ਰ ਅਧੀਨ ਆ। ਹੁਣ ਸਾਰਿਆਂ ਨੂੰ ਆਪਣੀ ਨਕੇਲ ਪਾਈ ਹੋਈ ਹੈ, ਸਭ ਕੁਝ ਭੋਗ ਗਿਆ, ਲਿਪਤ ਰਹਿਆ, ਲਖਣ ਲਖਣ ਜਾਈ, ਪੂਰਾ ਗੁਰਵੇ ਖਾ ਲਿਆ, ਸਭ ਦੇ ਸੋਝੀ ਪਾਈ, ਸਾਰਿਆਂ ਘਟਾਂ ਨੂੰ ਭੋਗਦਾ। ਫਿਰ ਉਹ ਅਲਿਪਤ ਅਸੰਗ ਰਹਿੰਦਾ, ਨਿਰਲੇਪ ਰਹਿੰਦਾ, ਅਲੱਖ ਹੈ, ਉਹ ਨਿਰੰਕਾਰ, ਆਪਣੇ ਆਪ ਜਾਣਿਆ ਨਹੀਂ ਜਾਂਦਾ। ਪੂਰੇ ਸਤਿਗੁਰਾਂ ਨੇ ਸਭ ਦੇ ਉਪਦੇਸ਼ ਦੁਆਰਾ ਸੋਝੀ ਇਹ ਗਿਆਤ ਪਾਈ, ਇਹਨੂੰ ਸੋਝੀ ਦਿੱਤੀ ਹੈ। ਇਹਨੂੰ ਸੋਝੀ ਨੂੰ ਪਾ ਕੇ ਜਦੋਂ ਸਮਝ ਆ ਗਈ, ਫਿਰ ਅੰਦਰ ਪ੍ਰਕਾਸ਼ ਹੋ ਗਿਆ, ਪਰਦਾ ਟੁੱਟ ਗਿਆ, ਫਿਰ ਪਰਮੇਸ਼ਰ ਨੂੰ ਵਿਖਾਲ ਦਿੱਤਾ। ਪੁਰਖ ਹੈ ਸੇਵਾ ਸੇ ਪੁਰਖ ਹੋ ਗਿਆ, ਜਿਨੀ ਹੁਣ ਮੈਂ ਸਭ ਦੁੱਲ ਜਲਾਈ, ਅਤੇ ਇਸ ਦਾ ਸਰੀਰ ਕੋ ਨਹੀਂ ਨਾ ਕੋ ਕੰਟਕ ਵਗੈਰਾ ਆਈ। ਉਹ ਜਿਹੜੇ ਉਸ ਦੀ ਸੇਵਾ ਕਰਦੇ
ਉਹਦਾ ਰੂਪ ਹੋ ਜਾਂਦਾ। ਪਰ ਜਿਹੜਾ ਉਹਨੂੰ ਸੇਵਦਾ ਉਹ ਹੈ ਜਿਨ ਸਤਿਗੁਰਾਂ ਦੁਆਰਾ ਹੋਮੇ ਨੂੰ ਸਾੜ ਦਿੱਤਾ ਹੈ, ਉਹਦਾ ਕੋਈ ਸ਼ਰੀਕ ਨਹੀਂ, ਅਤੇ ਨਾ ਕੰਟਕ ਦੁਖਦਾਈ ਬੈਰੀ ਵੀ ਉਹਦਾ ਕੋਈ ਨਹੀਂ। ਨਿਸ਼ਚਲ ਰਾਜ ਹੈ ਸਦਾ ਤੇ ਸਕੇਰਾ ਨਾ ਵਹਿ ਨਾ ਜਾਈ, ਆਂਦਨ ਸੇਵਕ ਸੇਵਾ ਕਰੇ ਹਰ ਸੱਚੇ ਗੁਣ ਗਾਈ, ਨਾਨਕ ਵੇਖ ਵੇਖ ਸਿਆ ਹਰ ਸੱਚੇ ਕੀ ਵਡਿਆਈ। ਉਹਦਾ ਜਿਹੜਾ ਰਾਜ ਨਾਮ ਇੱਥੇ ਹੁਕਮ ਦਾ, ਉਹਦਾ ਸਰੂਪ ਨਿਸ਼ਚਲ ਹੈ, ਨਾ ਉਹ ਆਉਂਦਾ ਨਾ ਜਾਂਦਾ। ਉਹ ਗੁਰਮੁਖ ਸੇਵਕ ਹੋ ਕੇ ਦਿਨ ਰਾਤ ਇਹ ਕੋਈ ਪ੍ਰਾਪਤੀ ਚਾਹੁੰਦਾ ਸੇਵਾ ਕਰੇ, ਸੱਚੇ ਨਾਂ ਕਾ ਦੇ ਗੁਣ ਗਾਵੇ। ਮਹਾਰਾਜ ਕਿਰਪਾ ਕਰਦੇ ਅਸੀਂ ਸੱਚੇ ਪਰਮਾਤਮਾ ਵਡਿਆਈ ਨੂੰ ਵੇਖ ਸਿਆ, ਮੈਨੇ ਬੜੇ ਪ੍ਰਸੰਨ ਹੁੰਦੇ ਹਾਂ, ਖੁਸ਼ ਹੁੰਦੇ। ਬਦਲ ਦਿਓ।

ਨਿਸ਼ਚਿਲ ਰਾਜ ਹੈ ਸਦਾ ਤੇ ਸਵੇਰਾ ਨਾ ਆਵੇ ਨਾ ਜਾਈ। ਉਹਦਾ ਰਾਜ ਸਦਾ ਨਿਸ਼ਚਿਲ ਹੈ, ਨਾ ਆਉਂਦਾ ਨਾ ਜਾਂਦਾ। ਅੰਦਨ ਸੇਵਕ ਸੇਵਾ ਕਰੇ ਹਰ ਸੱਚੇ ਗੁਣ ਗਾਈ, ਦਿਨ ਰਾਤ ਸੇਵਾ ਕਰਦੇ ਸੱਚੇ ਦੇ ਗੁਣ ਗਾਉਂਦੇ। ਨਾਨਕ ਵੇਖ ਵੇਖਿਆ ਕਿ ਹਰ ਸੱਚੇ ਕੀ ਵਡਿਆਈ। ਮਹਾਰਾਜ ਕਹਿੰਦੇ ਪ੍ਰਸੰਨ ਹੁੰਦੇ ਆ ਸੱਚੇ ਦੀ ਵਡਿਆਈ ਦੇਖ ਕੇ। ਪੌੜੀ ਜਿਨ ਕਹਿ ਹਰ ਨਾਮ ਬਖਸ਼ਿਆ ਸਾਡੇ ਹਿਰਦੇ, ਹਰ ਨਾਮੋਂ ਤਿੰਨ ਕੋਂ ਰੱਖਣਹਾਰਾ, ਹਰ ਨਾਮ ਪਿਤਾ, ਹਰ ਨਾਮੋਂ ਮਾਤਾ, ਹਰ ਨਾਮ ਸਾਈ ਮਿੱਤਰ ਹਮਾਰਾ। ਜਿਨ੍ਹਾਂ ਦੇ ਹਿਰਦੇ ਪਰਮਾਤਮਾ ਦਾ ਨਾਮ ਬਖਸ਼ਿਆ, ਉਹ ਨਾਮੀ ਨਿਰੰਕਾਰ ਨੂੰ ਰੱਖਣ ਵਾਲਾ, ਕਿਉਂ ਐਸਾ ਯਕੀਨ ਕਰਦੇ ਆ ਪਰਮਾਤਮਾ ਦਾ ਨਾਮ ਹੀ ਪੇ ਆ, ਨਾਮ ਹੀ ਮਾਤਾ ਆ, ਨਾਮ ਹੀ ਸਾਡਾ ਸਖਾਈ ਪਿਆਰਾ, ਸਾਡਾ ਸਾਥ ਰਹਿਣ ਵਾਲਾ ਮਿੱਤਰ ਵੀ ਪਰਮੇਸ਼ਰ ਦਾ ਨਾਮ ਹੈ। ਹਰ ਨਾਵੇ ਨਾਲ ਗੱਲਾਂ, ਹਰ ਨਾਵੇ ਨਾਲ ਮਸਲਤ, ਹਰ ਨਾਮ ਹਮਾਰੀ ਕਰਦਾ ਨਿਸਾਰਾ, ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਹਰ ਨਾਮ ਕੁੱਲ, ਹਰ ਨਾਮ ਪਰਿਵਾਰਾ। ਉਹ ਨਾਮ ਨਾਲ ਹੀ ਬਚਨ ਉਲਾਸ ਕਰਦੇ, ਨਾਮ ਨਾਲ ਹੀ ਮਸਲਤ ਸਲਾਹ ਆ। ਪਰਮਾਤਮਾ ਦਾ ਨਾਮ ਸਾਡੀ ਹਮੇਸ਼ਾ ਸਾਰ ਸੰਭਾਲ ਕਰ ਰਿਹਾ, ਪਰਮਾਤਮਾ ਦਾ ਨਾਮ ਸਾਡੀ ਬੇਅੰਤ ਪਿਆਰੀ ਸੰਗਤ ਆ, ਪਰਮਾਤਮਾ ਦਾ ਨਾਮ ਕੁੱਲ ਆ ਅਤੇ ਨਾਮ ਹੀ ਸਾਡਾ ਪਰਿਵਾਰ ਆ। ਜਨ ਨਾਨਕ ਕੋ ਹਰ ਨਾਮ ਹਰ ਗੁਰਦੀ ਆ, ਹਰ ਹਾਲਤ ਪਲ ਸਦਾ ਕਰੇ ਨਿਸਤਾਰਾ। ਪਾਤਸ਼ਾਹਾਂ ਦੇ ਮੈਂ ਸੇਵਕ ਨੂੰ ਪਰਮਾਤਮਾ ਨਾਮ, ਪਰਮਾਤਮਾ ਦੇ ਸਰੂਪ ਗੁਰੂ ਮਹਾਰਾਜ ਨੇ ਦਿੱਤਾ ਅਤੇ ਇਹ ਹਾਲਤ ਪਲ ਲੋਕ ਪਲੋਕ ਸਦਾ ਸਾਡਾ ਨਿਸਤਾਰਾ ਕਰਦਾ ਹੈ, ਸਲੋਕ ਮੱਲਾ ਤੀਜਾ ਕਲਿਆਣ ਕਰਦਾ ਹੈ। ਜਿਨ ਕੋ ਸਤਿਗੁਰੂ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ, ਅਚਿੰਤ ਹਰ ਨਾਮ ਤਿੰਨ ਕੇ ਮਨ ਵਸਿਆ ਸੱਚੇ ਸਭ ਸਮਾਹੇ। ਜਿਨ੍ਹਾਂ ਨੂੰ ਪੂਰੇ ਗੁਰੂ ਮਿਲੇ ਉਹ ਨਿਰੰਕਾਰ ਦੀ ਕੀਰਤੀ ਰੂਪੀ ਕਰਮ ਸਦਾ ਵਾਸਤੇ ਕਮਾਉਂਦੇ ਆ। ਉਹਨਾਂ ਦੇ ਮਨ 'ਚ ਅਚਿੰਤ ਅਚਾਨਕ ਸੁਤੇ ਸੇ ਨਾਮ ਵਸ ਗਿਆ, ਉਹ ਸੱਚੇ ਹਾਂਜੀ ਸ਼ਬਦ ਜਿਹੜਾ ਪਰਮਾਤਮਾ ਬ੍ਰਹਮ 'ਚ ਸਮਾਏ ਹੋਏ ਹਨ। ਕੁੱਲ ਆਧਾਰ ਹੈ ਆਪਣਾ ਮੁੱਖ ਪਦ ਵੀ ਆਪੇ ਪਾਹੇ, ਪਰਾ ਪਾਰਬ੍ਰਹਮ ਤਿੰਨ ਕੋ ਸੰਤੁਸ਼ਟ ਪਿਆ, ਜੋ ਗੁਰਚਰਨੀ ਜਨ ਪਾਹੇ। ਉਹ ਆਪਣੀਆਂ ਕੁੱਲਾਂ ਉਤਾਰ ਲੈਂਦੇ ਆ, ਮੁੱਖ ਪਦ ਵੀ ਨੂੰ ਆਪੇ ਪਾ ਲੈਂਦੇ ਆ। ਉਹਨਾਂ ਨੂੰ ਨਿਰੰਕਾਰ ਸੰਤੁਸ਼ਟ ਪ੍ਰਸੰਨ ਹੋ ਕੇ ਮਿਲਿਆ ਔਰ ਸਤਿਗੁਰਾਂ ਦੀ ਚਰਨੀ ਪਾਹੇ ਪਏ ਆ। ਜਿਹੜੇ ਬੰਦੇ ਉਹਨਾਂ ਨੂੰ ਮਾਰੇ ਪ੍ਰਸੰਨ ਹੋ ਕੇ ਮਿਲਦੇ ਹਨ। ਜਨ ਨਾਨਕ ਹਰ ਕਾ ਦਾਸ ਹੈ, ਕਰ ਕਿਰਪਾ ਹਰ ਲਾਜ ਰਖਾਏ। ਪਾਤਸ਼ਾਹਾਂ ਦੇ ਮੈਂ ਤਾਂ ਉਹਦਾ ਦਾਸ ਹੈ, ਉਹ ਆਪੇ ਕਿਰਪਾ ਕਰਕੇ ਸਾਡੀ ਲੱਜਾ ਰਖਾਏ ਰੱਖਦਾ ਹੈ। ਇਹ ਸੱਚੇ ਪਾਤਸ਼ਾਹ ਸਾਡੀ ਲੱਜਾ ਰੱਖਣਾ ਕਰੋ। ਮਹੱਲਾ ਤੀਜਾ, ਹਉਮੈ ਅੰਦਰ ਖੜਕਾ ਖੜਕੇ ਖੜਕ ਵਿਹਾਏ, ਹਉਮੈ ਵੱਡਾ ਰੋਵੇ ਮਰ ਜੰਮੇ ਆਵੈ ਜਾਏ। ਮਨਮੁਖਾਂ ਦੇ ਹਿਰਦੇ 'ਚ ਹਉਮੈ ਰੂਪੀ ਖੜਕ ਖੰਡਾ ਖੜਕਣੇ ਵਾਲਾ ਹੈ, ਉਹਦੇ ਖੜਕਣੇ ਦੇ ਵਿੱਚ ਹੀ ਪਾਤਸ਼ਾਹ ਕਹਿੰਦੇ ਉਹਨਾਂ ਦੀ ਉਮਰ ਵਿਆਹ ਬੀਤ ਜਾਂਦੀ ਹੈ। ਮਨਮੁਖਾਂ ਦੇ ਹਿਰਦੇ ਅੰਦਰ ਹਉਮੈ ਰੂਪੀ ਖੜਕ ਖੋ ਗਿਆ, ਖੜਕੇ ਖੜਕ ਖੋ ਵੀ ਖੋ, ਇਸ ਤਰ੍ਹਾਂ ਉਮਰ ਬੀਤ ਜਾਂਦੀ ਹੈ। ਹਉਮੈ ਇੱਕ ਵੱਡਾ ਭਾਰੀ ਰੋਗ ਆ, ਇਸੇ ਕਰਕੇ ਜੰਮਣ ਮਰਨ 'ਚ ਇਹ ਆਉਂਦਾ ਜਾਂਦਾ ਹੈ। ਜਿਨ ਕੋ ਪੁਰੂ ਲਿਖਿਆ ਤਿੰਨਾਂ ਸਤਿਗੁਰ ਮਿਲਿਆ ਪ੍ਰਵਾਏ, ਨਾਨਕ ਗੁਰਪ੍ਰਸਾਦੀ ਉਭਰੇ ਹਉਮੈ ਸਭ ਜਲਾਏ। ਇਹਨਾਂ ਦੇ ਮਸਤਕ 'ਤੇ ਪੂਰਵ ਦਾ ਪਵਿੱਤਰ ਲੇਖ ਲਿਖਿਆ, ਉਹਨਾਂ ਨੂੰ ਪਰਮਾਤਮਾ ਸਤਿਗੁਰੂ ਆ ਕੇ ਮਿਲਦੇ ਆ, ਉਪਦੇਸ਼ ਦਿੰਦੇ ਆ ਅਤੇ ਸਤਿਗੁਰਾਂ ਦੁਆਰਾ ਆ ਕੇ ਨਿਰੰਕਾਰ ਮਿਲਿਆ। ਪਾਤਸ਼ਾਹ ਕਹਿੰਦੇ ਆ ਸਤਿਗੁਰਾਂ ਦੀ ਕਿਰਪਾ ਵਾਲੇ ਗੁਰੂ ਉਪਦੇਸ਼ ਨੂੰ ਗ੍ਰਹਿਣ ਕਰਕੇ ਹਉਮੈ ਨੂੰ ਸਾੜ ਕੇ ਸੰਸਾਰ ਤੋਂ ਫਿਰ ਉਹ ਜਨਮ ਮਰ ਤੋਂ ਉਭਰੇ ਮੈਨੇ ਬਚ ਗਏ ਹਨ। ਪੌੜੀ, ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਵਨਾਸੀ ਪੁਰਖ ਬਤਾਤਾ, ਹਰ ਨਾਮ ਹਮ ਸਰੇਵ ਹੈ, ਹਰ ਨਾਮ ਹਮ ਪੂਜ ਹੈ, ਹਰ ਨਾਮ ਮੈਂ ਹੀ ਮਨ ਰਾਤਾ। ਉਹ ਨਿਰੰਕਾਰ ਅਵਗਤ ਅਗੋਚਰ ਅਵਨਾਸੀ ਵਧਾਤਾ, ਸਾਰੇ ਫਲਾਂ ਦਾ ਦਾਤਾ ਨਿਰੰਕਾਰ, ਨਾਮ ਸਾਡਾ ਰੱਖਕ ਆ। ਇਸ ਵਾਸਤੇ ਅਸੀਂ ਪਰਮਾਤਮਾ ਨਾਮ ਨੂੰ ਸੇਵਦੇ ਹਾਂ, ਯਤੇ ਕਰਦੇ ਹਾਂ, ਨਾਮ ਨੂੰ ਪੂਜਦੇ ਹਾਂ, ਨਾਮ ਵਿੱਚ ਸਾਡਾ ਮਨ ਰੰਗਿਆ ਹੋਇਆ ਹੈ। ਹਰ ਨਾਮੇ ਜੇਵਟ ਕੋਈ ਅਵਰ ਨਾ ਸੂਝਿਆ, ਹਰ ਨਾਮੋਂ ਅੰਤ ਛਡਾਤਾ, ਹਰ ਨਾਮ ਦੀ ਆ ਗੁਰਪਰਪਾਰੀ ਤਾਨ, ਧੰਨ ਗੁਰੂ ਕਾ ਪਿਤਾ ਮਾਤਾ। ਪਰਮਾਤਮਾ ਨਾਮ ਜਿੱਡਾ ਸਾਨੂੰ ਅਵਰ, ਹੋਰ ਕੋਈ ਸੂਝਦਾ ਹੀ ਨਹੀਂ। ਅੰਤ ਸਮੇਂ ਨਿਰੰਕਾਰ ਦਾ ਨਾਮ ਸਾਨੂੰ ਛਡਾਉਣ ਵਾਲਾ, ਪਰਉਪਕਾਰੀ ਸਤਿਗੁਰਾਂ ਨੇ ਨਾਮ ਦਿੱਤਾ, ਇਸ ਲਈ ਸਤਿਗੁਰੂ ਜੀ ਦਾ ਪਿਤਾ ਬਾਬਾ ਤੇਜ ਭਾਨ ਜੀ ਧੰਨਤਾ ਯੋਗ ਅਤੇ ਮਾਤਾ ਰੂਪ ਕੌਰ ਜੀ ਵੀ ਧੰਨਤਾ ਯੋਗ ਹਨ। ਹੁਣ ਸਤਿਗੁਰ ਆਪਣੇ ਕੋਲ ਸਦਾ ਨਮਸਕਾਰੀ ਜਿੱਤ ਮਿਲਿਆ, ਹਰ ਨਾਮ ਮੈਂ ਜਾਤਾ। ਅਸੀਂ ਆਪਣੇ ਗੁਰੂ ਮਹਾਰਾਜ ਤੋਂ ਸਦਾ ਕਰਵਾਉਣ ਜਾਂਦੇ ਹਾਂ, ਸਦਾ ਨਮਸਕਾਰ ਕਰਦੇ ਹਾਂ ਜਿੱਤ, ਜਿਹਨਾਂ ਸਤਿਗੁਰਾਂ ਨੂੰ ਮਿਲ ਕੇ ਅਸੀਂ ਪਰਮੇਸ਼ਰ ਦੇ ਨਾਮ ਜਾਤਾ ਮੈਨੇ ਜਾਣਿਆ ਹੈ। ਸਲੋਕ ਮਹਲਾ ਤੀਜਾ, ਗੁਰਮੁਖ ਸੇਵਨਾ ਕਿੰਨੀਆਂ, ਹਰ ਨਾਮ ਨਾਲ ਲੱਗੋ ਪਿਆਰ, ਸਭ ਦਾ ਸਾਧਨ ਆਇਓ ਮਨ ਵਰ ਜਨਮੇ ਵਾਰੋ ਵਾਰ।
جنہاں نے مکھ گرو دی سیوا نہیں کی، نام چ پیار نہیں لگیا، گرو دے بندے دا سواد نہیں آیا، وہ جڑے بندے جمدے مردے بار بار آدھے جاندے من مکھ آندھ نہ چیتے ہی کہ تے آیا سہ سار نانک جن کو نظر کرے سے گرمکھ لنگے پار، وہ اندھ انے گیان وراگ نیترا تو ہی نے من مکھ پرمیشر چیتے یاد نہیں کرتے سنسار چیت کہڑے کم لے آئے، مہاراج کہندے جنہ نے نرنکار کی میر کی نظر جنہوں تو نرنکار اپنی میر کی نظر کرتا کہ وہ گرمکھ پیارے جان جڑے سیوک آ سنسار ساگر تو پار لنگے ہیں، ملا تیجا ایکو سادگر جاگتا ہو جگ سوتا موہ پیاس سادگر سیون جگان سے جو رتے سچ نام گنتا، ایک ستگرو گیان جاگر جاگ دے سارا جگ سنسار پروار کے موہ پدارتھوں کی پیاس ستایا، گرو مہاراج سیوا کر کے جڑے گنتاس گنا کے خزانے نرانکار کے سچے نام جرتے ہیں پاشن سے وہ گیان جاگر جگان میں نے جاگتے ہیں، من مخند ن چیتنی جنم مر ہوئے بناس نانو گرم تینی نام تے آیا جن کو تر پورو لکھیاس، من مخ جڑے نرانکار چیتے نہیں کرتے جمن و بناس میں ناس ہوں خراب ہوں، پاشاہ کرپا کر دے انہیں گرمکھن نام تے آیا جنہوں تر درگاہ تو پورو لے پوتر لکھ لکھے ہیں آس میں ہے پورو لے لکھ لکھے پی گئے ہیں، پوڑی ہر نام ہمارا بھوجن چھت ہی پرکار جت کھایا ہے ہم کو تربت پئی، ہر نام ہمارا پہنن جت پہ ننگے نہ ہو گئے اور پہنن کی ہماری سرد گئی، پرمیشر نام ساڈا چھتی پرکار کا امرت روپی بھوجن ہے، جس نام بھوجن کے کھانے ساڈے من نو سنتوشٹی ہو گئی ترپتی ہو گئی ہے، ہری کا نام ساڈا کپڑیاں کا پہننا ہے اور جس نام روپے کپڑے نی پہنن کر کے ننگے نہیں ہوئے گا اور ہو پرتا کپڑے کے پہنن کی ساری جڑی شردا سی وہ چلے گئی، ہر نام ہمارا بن جا ہر نام وپار ہر نامے کی ہم کو سادو اور کار کنی دھی، پرمیشر ساڈا بن جا نام وپار ہے سادو نے سانو پرمیشر نام کی کار کنی کرنی دیتی ہے، کار بھی نرانکار کے نام کی دس ہزار کی کنی تھیلی پرمیشر کے نام کی دیتی ہے، کار کنی ان کی کار کن ہونا مختیاری دیتی ہے، ہر نامے کا ہم لکھا لکھا سب جم کی اگلی کھان گئی پرمیشر کے نام دے اسی لکھا لکھا جہاں کر کے اگلی جڑی جمع کی ساری کان کنوٹ سی وہ چلے گئی ہے، ہر کا نام گرمکھ نے برلے تے آیا جن سو پور کرم پراپت لکھت پئی، کسی برلے نے پرمیشر نام نو تے آیا کنہ نے جنہوں نے تر تو پوتر کرم کی لکھت پئی ہے، ہوں پل دینے والے وہ پراپت ہو گئی ہے، شلوک محلہ تیجا جگت اگیانی اندھ ہے دوجے پائے کرم کمائے دوجے پائے جیتے کرم کرے دکھ لا گیا تین تائے، یہ اگیانی سنسار جگت میں جیو جڑے انے ہو رہا ہے دویش پاج کرم کما رہا ہے، دویش میں لگ کے جن کرم کرتا وہ دکھ سری نو دوڑ دوڑ کے لگتے ہیں، گر پرسادی سوکھ اوپجائے جاں گورکھا سبد کمائے سچی بانی کرم کرے اندر نام تے آئے، گرو مہاراج کرپا نہ مہاراج

ਸਾਡੇ ਘਰ ਸਦਾ ਇਹ ਕਾਲ ਹਮੇਸ਼ਾ ਸਦੀਵ ਕਾਲ ਇਹ ਨਾਮ ਰੂਪੀ ਖਜ਼ਾਨਾ ਭਗਤੀ ਦੇ ਭੰਡਾਰੇ ਭਰੇ ਹੈ। ਮਹਾਰਾਜ ਸਾਰੇ ਜੀਵਨ ਦੇ ਦਾਤੇ ਦੇਣ ਵਾਲੇ ਗੁਰੂ ਮਹਾਰਾਜ ਸਦਾ ਜੀਵੇ ਮੈਨੇ ਜਿਉਂਦੇ ਹਨ। ਆਂਦਨ ਕੀਰਤਨ ਸਦਾ ਕਰਿਆ ਗੁਰ ਕਾ ਸ਼ਬਦ ਅਪਾਰਾ, ਸ਼ਬਦ ਗੁਰੂ ਕਾ ਸਦ ਉਚਰਿਆ ਜੋਗ ਜੋ ਵਰਤਾਵਨ ਹਾਰਾ। ਉਹ ਅਪਾਰ ਨਿਰੰਕਾਰ ਦੀ ਪ੍ਰਾਪਤੀ ਕਰਨ ਵਾਲੇ ਗੁਰੂ ਉਪਦੇਸ਼ ਦੁਆਰਾ ਉਹ ਗੁਰੂ ਪਿਆਰੇ ਸਦਾ ਦਿਨ ਰਾਤ ਕੀਰਤਨ ਕਰੇ ਕਰਦੇ ਜਸ ਕਰਦੇ ਹੈ। ਜੋਗਾਂ ਜੋਗਾਂ ਨਾਮ ਦੀ ਦਾਤ ਵਰਤਾਉਣ ਵਾਲੇ ਗੁਰੂ ਮਹਾਰਾਜ ਉਹਨਾਂ ਦੇ ਸਤਿਗੁਰਾਂ ਦੇ ਉਪਦੇਸ਼ ਨੂੰ ਉਹ ਗੁਰਮੁਖ ਪਿਆਰੇ ਸਦਾ ਹੀ ਉਚਾਰਦੇ ਹਨ। ਇਹ ਮਨੁਆ ਸਦਾ ਸੁਖ ਵਸੈ ਸਹਿਜੇ ਕਰੇ ਵਾਪਾਰਾ, ਅੰਤਰੋ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣ ਹਾਰਾ। ਇਹ ਮਨ ਸਦਾ ਸੁਖ ਵਿੱਚ ਤਾਂ ਵੱਸਦਾ ਜੇ ਸਹਿਜੇ ਸ਼ਾਂਤੀਪੂਰਵਕ ਪਰਮੇਸ਼ਰ ਦੇ ਨਾਮ ਦਾ ਵਪਾਰ ਕਰੇ। ਔਰ ਸਤਿਗੁਰਾਂ ਦਾ ਰਤਨ ਰੂਪੀ ਪਰਮਾਤਮਾ ਦਾ ਗਿਆਨ ਹੈ ਉਹ ਮੁਕਤੀ ਨੂੰ ਕਰਾਉਣ ਵਾਲਾ ਹੈ। ਨਾਨਕ ਜਿਸ ਨੂੰ ਨਜ਼ਰ ਕਰੇ ਸੋ ਪਾਏ ਸੋ ਹੋਵੇ ਦਰ ਸਜਾਰਾ। ਪਾਤਸ਼ਾਹ ਕਿਰਪਾ ਕਰਦੇ ਜਿਨ੍ਹਾਂ ਦੇ ਮਹਾਰਾਜ ਕਿਰਪਾ ਮੇਰ ਦੀ ਨਜ਼ਰ ਕਰਦੇ ਹੈ ਉਹ ਗਿਆਨ ਨੂੰ ਪਾਉਂਦੇ ਹੈ। ਜਿਹੜਾ ਗਿਆਨ ਨੂੰ ਪਾਉਂਦਾ ਉਹ ਨਿਰੰਕਾਰ ਦੇ ਦਰਬਾਰ 'ਚ ਸੱਚਾ ਹੁੰਦਾ ਹੈ। ਪੌੜੀ ਧੰਨ ਧੰਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਚਰਨੀ ਜਾਇ ਪਿਆ, ਧੰਨ ਧੰਨ ਸੋ ਗੁਰਸਿੱਖ ਕਹੀਏ ਜਿਨ ਹਰ ਨਾਮਾ ਮੁੱਖ ਰਾਮ ਕਹੇ। ਉਹ ਗੁਰਸਿੱਖ ਧੰਨ ਧੰਨ ਕਹੇ ਜਾਂਦੇ ਹੈ ਜਿਹੜੇ ਮਹਾਰਾਜ ਚਰਨੀ ਪਏ। ਉਹ ਗੁਰਸਿੱਖ ਧੰਨ ਧੰਨ ਕਹੇ ਜਾਂਦੇ ਹੈ ਜਿਨ੍ਹਾਂ ਨੇ ਮੂੰਹ ਤੋਂ ਪਰਮੇਸ਼ਰ ਦਾ ਨਾਮ ਆਚਾਰਿਆ ਕਥਨ ਕੀਤਾ ਹੈ। ਧੰਨ ਧੰਨ ਸੋ ਗੁਰਸਿੱਖ ਕਹੀਏ ਜੇ ਸਾਰ ਨਾਮ ਸੁਣਿਆ ਮਨ ਅੰਦ ਪਿਆ, ਧੰਨ ਧੰਨ ਸੋ ਗੁਰਸਿੱਖ ਕਹੀਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਉਹ ਗੁਰਸਿੱਖ ਧੰਨ ਧੰਨ ਕਿਹਾ ਜਾਂਦਾ ਜਿਹੜਾ ਨਾਮ ਸੁਣ ਕੇ ਜਿਹਦੇ ਮਨ 'ਚ ਆਨੰਦ ਪਿਆ ਪ੍ਰਾਪਤ ਹੋਇਆ। ਉਹ ਗੁਰਸਿੱਖ ਧੰਨ ਧੰਨ ਕਿਹਾ ਜਾਂਦਾ ਜਿਹਨਾਂ ਨੇ ਗੁਰੂ ਮਹਾਰਾਜ ਸੇਵਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਲੈਣਾ ਕੀਤਾ। ਤਿਸ ਗੁਰਸਿੱਖ ਕੌਂ ਹੋ ਸਦਾ ਨਮਸਕਾਰੀ ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ। ਉਸ ਗੁਰਸਿੱਖ ਨੂੰ ਅਸੀਂ ਸਦਾ ਹੀ ਨਮਸਕਾਰ ਕਰਦੇ ਹਾਂ ਜਿਹੜਾ ਗੁਰਸਿੱਖ ਸਤਿਗੁਰਾਂ ਦੇ ਭਾਣੇ ਹੁਕਮ ਚੱਲਿਆ ਹੈ। ਲੋਕ ਮਹਲਾ ਤੀਜਾ। ਮਨ ਹਟਕੇ ਨੇ ਨਾ ਪਾਇਓ ਸਭ ਤੱਕ ਇਹ ਕਰਮ ਕਮਾਏ, ਮਨ ਹਟਕੇ ਕਰ ਪਰਮ ਦੇ ਦੁੱਖ ਪਾਇਆ ਦੂਜਾ ਪਾਏ। ਮਨ ਦੇ ਹਟ ਕਰਕੇ ਨਿਰੰਕਾਰ ਨੂੰ ਕਿਸੇ ਨੇ ਨਹੀਂ ਪਾਇਆ। ਇਹ ਸਾਰੇ ਜੀ ਬਹੁਤ ਤਰ੍ਹਾਂ ਦੇ ਕਰਮ ਕਮਾ ਕੇ ਥੱਕ ਟੁੱਟ ਗਏ ਆ। ਮਨ ਦੇ ਜਿਹੜੇ ਹਟ ਕਰਨ ਵਾਲੇ ਭੇਖਾਂ ਨੂੰ ਧਾਰ ਕੇ ਭਟਕਦੇ ਫਿਰਦੇ ਆ, ਉਹਨਾਂ ਨੇ ਫਿਰ ਦੂਜੇ ਪਾਏ। ਦੁਵੈਸ਼ ਭਾਵ ਕਰਕੇ ਬੜੇ ਦੁੱਖ ਪਾਏ ਹਨ ਪਾ ਰਹੇ ਹਨ। ਹਰੇ ਦਿਸਾ ਸੰਭੋ ਹੈ ਨਾਮ ਨਾਮ ਵਸਾ ਮਨ ਆਏ, ਗੁਰਸੇਵਾ ਦੇ ਮਨ ਨਿਰਮਲ ਹੋਇਆ ਗਿਆਨ ਦੇ ਰਾਜ ਆਏ। ਇਰਦੀਆਂ ਸਿੱਧੀਆਂ ਸਭ ਮੋਹ ਰੂਪ ਹੈ, ਇਹਨਾਂ 'ਚ ਲੱਗ ਕੇ ਮਨ 'ਚ ਪਰਮਾਤਮਾ ਦਾ ਨਾਮ ਆ ਕੇ ਨਹੀਂ ਵੱਸਦਾ। ਗੁਰੂ ਦੀ ਸੇਵਾ ਕਰਨਾ ਮਨ ਪਵਿੱਤਰ ਹੁੰਦਾ, ਅਗਿਆਨ ਰੂਪੀ ਹਨੇਰਾ ਦੂਰ ਹੋ ਜਾਂਦਾ ਹੈ। ਨਾਮ ਰਤਨ ਘਰ ਪ੍ਰਗਟ ਹੋਇਆ ਨਾਨਕ ਸਾਹਿਬ ਸਮਾਏ। ਪਾਤਸ਼ਾਹ ਕਹਿੰਦੇ ਜਿਹਨਾਂ ਦੇ ਘਰ ਹਿਰਦੇ 'ਚ ਇਹ ਨਾਮ ਰੂਪੀ ਰਤਨ ਪ੍ਰਗਟ ਹੋ ਗਿਆ ਉਹ ਸਾਹਿਬ ਸਮਾਏ, ਉਹ ਫਿਰ ਗਿਆਨ 'ਚ ਸਮਾ ਜਾਂਦੇ ਹਨ। ਮਹਲਾ ਤੀਜਾ। ਸਬਦ ਸਾਧਨ ਆਇਓ ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਉਪਾਰ, ਨਾਨਕ ਕਿਰਤ ਪਿਆ ਕਮਾਵਣਾ ਕੋਈ ਨਾ ਮਿਟਣ ਹਾਰ। ਜਿਹਨਾਂ ਨੂੰ ਕਹਿੰਦੇ ਸ਼ਬਦ ਸਤਿਗੁਰਾਂ ਦੇ ਵੀ ਸਾਧ ਸੁਆਦ ਨਹੀਂ ਆਇਆ, ਪਰਮੇਸ਼ੁਰ ਨਾਮ 'ਚ ਪਿਆਰ ਨਹੀਂ ਲੱਗੋ ਲੱਗਿਆ, ਰਸਨਾ ਤੋਂ ਹਰ ਵੇਲੇ ਫਿੱਕੇ ਭੈੜੇ ਕੌੜੇ ਬਚਨ ਬੋਲਦੇ, ਉਹ ਬੰਦੇ ਨਿਤ ਨਿਤ ਹਮੇਸ਼ਾ ਹਮੇਸ਼ਾ ਖਰਾਬ ਹੁੰਦੇ। ਪਾਤਸ਼ਾਹ ਕਹਿੰਦੇ ਮੱਥੇ 'ਤੇ ਜਿਸ ਤਰ੍ਹਾਂ ਦੇ ਕਰਮ ਪਏ ਆ ਉਸੇ ਤਰ੍ਹਾਂ ਦੇ ਅੱਗੇ ਨੂੰ ਕਰਮ ਖਾਉਂਦੇ ਆ। ਉਹ ਭੈੜੇ ਕਰਮ ਹੁਣ ਭੋਗੇ ਬਿਨਾਂ ਜਾਂਦੇ ਨੇ, ਭੋਗੇ ਬਿਨਾਂ ਉਹਨਾਂ ਨੂੰ ਉਹਨਾਂ ਦੇ ਕਰਮਾਂ ਨੂੰ ਕੋਈ ਮੇਟਣ ਵਾਲਾ ਨਹੀਂ ਹੈ। ਪੌੜੀ ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਕੋ ਸ਼ਾਂਤ ਆਈ, ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਈ। ਸਤਿਪੁਰਖ ਨਿਰੰਕਾਰ ਸਾਡੇ ਸਤਿਗੁਰੂ ਧੰਨ ਧੰਨ ਹੈ, ਹਾਂਜੀ ਜਿਹੜੇ ਗੁਰਾਂ ਨਾਲ ਮਿਲ ਕੇ ਸਾਨੂੰ ਸ਼ਾਂਤੀ ਆ ਗਈ ਹੈ। ਸਤਿਪੁਰਖ ਨਿਰੰਕਾਰ ਰੂਪੀ ਸਾਡੇ ਸਤਿਗੁਰੂ ਧੰਨ ਧੰਨ ਹੈ, ਜਿਹਨਾਂ ਗੁਰਾਂ ਨਾਲ ਮਿਲ ਕੇ ਅਸੀਂ ਨਿਰੰਕਾਰ ਦੀ ਭਗਤੀ ਪਾਈ ਹੈ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ 'ਤੇ ਹਮ ਹਰ ਨਾਮ ਲੈ ਬੁਲਾਏ। ਪਰਮਾਤਮਾ ਦੀ ਭਗਤੀ ਕਰਾਉਣ ਵਾਲੇ ਸਾਡੇ ਗੁਰੂ ਮਹਾਰਾਜ ਧੰਨ ਧੰਨ ਹੈ, ਜਿਹੜੇ ਗੁਰਾਂ ਦੀ ਸੇਵਾ ਕਰਕੇ ਅਸੀਂ ਪਰਮੇਸ਼ਰ ਦੇ ਨਾਮ 'ਚ ਲੈ ਬੁਲਾਈ ਹੈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਬੈਰੀ ਮਿੱਤਰ ਹਮ ਕੋ ਸਭ ਸਭ ਦ੍ਰਿਸ਼ਟ ਦਿਖਾਏ। ਐਸੇ ਗਿਆਨੀ ਨਿਰੰਕਾਰ ਸਰੂਪ ਨਿਰੰਕਾਰ ਨੂੰ ਜਣਾਉਣ ਵਾਲੇ ਸਤਿਗੁਰੂ ਧੰਨ ਧੰਨ ਹੈ, ਜਿਨ੍ਹਾਂ ਦੀ ਸੇਵਾ ਕਰਕੇ ਅਸੀਂ ਪਰਮੇਸ਼ਰ ਦੇ ਨਾਮ 'ਚ ਲੈ ਬੁਲਾਈ। ਹਰ ਗਿਆਨੀ ਉਹ ਜਿਹੜੇ ਨਿਰੰਕਾਰ ਨੂੰ ਜਣਾਉਣ ਵਾਲੇ ਸਾਡੇ ਗੁਰੂ ਮਹਾਰਾਜ ਹਨ, ਜਿਨ੍ਹਾਂ ਨੇ ਬੈਰੀ ਮਿੱਤਰ ਸਾਨੂੰ ਹਾਂਜੀ ਸਮਦ੍ਰਿਸ਼ਟੀ ਦਿਖਾ ਤੇ। ਹੁਣ ਕੋਈ ਇਹ ਭਾਵ ਨਹੀਂ ਹੈਗੇ ਬੈਰੀ ਜਾਂ ਮਿੱਤਰ ਹੈ, ਸਮਦ੍ਰਿਸ਼ਟੀ ਹੋ ਗਈ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਹਨਾਂ ਹਰ ਨਾਮ 'ਚ ਹਮਾਰੀ ਪ੍ਰੀਤ ਬਣਾਈ। ਸਾਡੇ ਕਹਿੰਦੇ ਅਸਲੀ ਮਿੱਤਰ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨਾਲ ਸਾਡੀ ਪ੍ਰੀਤ ਬਣਾ ਦਿੱਤੀ ਹੈ।
ਰੋਗ ਮਹਲਾ

0: ਵਹਿਲਾ ਕਾਲੀ ਮੰਦ ਵਿਦੇਸ਼ ਫਿਰ ਨਿਤ ਝੂਰੇ ਸੰਭਾਲੇ ਮਿਲਦਿਆਂ ਢਿੱਲ ਨਾ ਹੋਵੇ ਜਾਂ ਨੀਅਤ ਰਾਸ ਕਰੇ। ਇਹ ਜੀਵ ਰੂਪੀ ਜਿਹੜੀ ਮੰਦ ਇਸਤਰੀ ਹੈ ਇਹ ਸਰੀਰ ਘਰ ਚ ਤੇਰੀ ਨਿਰੰਕਾਰ ਵਸ ਰਿਹਾ, ਪਰ ਇਹ ਜੀਵ ਰੂਪੀ ਇਸਤਰੀ ਉਹਨੂੰ ਵਿਦੇਸ਼ ਪਰਦੇਸ ਜਾਣ ਕੇ ਦੂਰ ਜਾਣ ਕੇ ਹਮੇਸ਼ਾ ਝੁਰਦੀ ਹੈ, ਸੰਭਾਲੇ ਯਾਦ ਕਰਦੀ ਹੈ। ਇਹ ਕਹਿੰਦੇ ਜੀਵ ਰੂਪੀ ਇਸਤਰੀ ਆਪਣੀ ਨੀਤ ਜਿਹੜੀ ਬੁੱਧੀ ਹੈ ਉਹਨੂੰ ਰਾਸ ਮੈਨੇ ਸਹੀ ਕਰ ਲਵੇ, ਸਾਫ਼ ਕਰ ਲੈ, ਉਹ ਨਿਰੰਕਾਰ ਹਾਂਜੀ ਪਰਮਾਤਮਾ ਨਾਲ ਮਿਲਦਿਆਂ ਫਿਰ ਕੋਈ ਢਿੱਲ ਦੇਰੀ ਨਹੀਂ ਲੱਗਦੀ ਹੈ। ਮਹਲਾ ਪਹਿਲਾ, ਨਾਨਕ ਗਾਲੀ ਕੁੜੀਆ ਵਾਜਪ੍ਰੀਤ ਕਰੇ ਤੇ ਚਲ ਜਾਣੇ ਭਲਾ ਘਰ ਜਿਸ ਚਿਰ ਲੇਵਾ ਦੇ। ਪਾਤਸ਼ਾਹ ਕਹਿੰਦੇ ਨਿਰੰਕਾਰ ਦੀ ਪ੍ਰੀਤੀ ਤੋਂ ਬਾਅਦ ਬਿਨਾਂ ਜਿਹੜੀਆਂ ਗੱਲਾਂ ਕਰਨੀਆਂ ਉਹ ਸਾਰੀਆਂ ਕੁੜੀਆਂ ਝੂਠੀਆਂ ਹੈ। ਤੇ ਚਿਰ ਉਦੋਂ ਤੱਕ ਇਹ ਜੀ ਪਰਮੇਸ਼ੁਰ ਨੂੰ ਭਲਾ ਕਰਕੇ ਜਾਣੇ ਜਾਣਦਾ ਜੇ ਚਿਰ ਜਦੋਂ ਤਾਈਂ ਉਹ ਦਿੰਦਾ ਰਹੇ, ਇਹ ਜੀ ਪਦਾਰਥ ਲੈਂਦਾ ਰਹੇ, ਨਾ ਮਿਲੇ ਤੇ ਰੱਬ ਦੀ ਵੀ ਨਿੰਦਿਆ ਕਰਦੇ ਕਿ ਰੱਬ ਦਾ ਅਸੀਂ ਕੀ ਵਿਗਾੜਿਆ, ਸਾਨੂੰ ਦਿੰਦਾ ਕੁਛ ਨਹੀਂ। ਪੌੜੀ ਜਿਨੋ ਪਾਏ ਜੀ ਤੇ ਨਾ ਰੱਖਿਆ, ਅੰਮ੍ਰਿਤ ਸੱਚਾ ਨਾ ਭੋਜਨ ਚਾਖਿਆ। ਉਹ ਸੱਚੇ ਨਿਰੰਕਾਰ ਨੇ ਜੀ ਪੈਦਾ ਕੀਤੇ ਹੈ, ਉਹਨੇ ਰੱਖਣਾ ਕੀਤੇ ਹੈ, ਔਰ ਪਰਮਾਤਮਾ ਦੇ ਨਾਮ ਅੰਮ੍ਰਿਤ ਭੋਜਨ ਨੂੰ ਜਿਹਨੇ ਚੱਖਿਆ ਖਾਧਾ ਹੈ। ਤ੍ਰਿਪਤ ਰਿਆ ਗਾਏ ਮਿੱਟੀ ਭਵਾਖਿਆ ਭਵਾਖਿਆ ਸਭ ਅੰਦਰ ਇੱਕ ਵਰਤਾ ਕਿਹਨੇ ਬਿਰਲੇ ਰੱਖਿਆ। ਉਹ ਤ੍ਰਿਪਤ ਅਗਾਏ ਮੈਨੇ ਬਿਲਕੁਲ ਰੱਜ ਗਿਆ, ਉਹਨਾਂ ਦੀ ਭਵਾਖਿਆ ਬੁਲਾਖਾ ਜਾਂ ਤ੍ਰਿਸ਼ਨਾ ਮਿਟ ਗਈ। ਉਹ ਸਾਰਿਆਂ 'ਚ ਇੱਕ ਪਰਮਾਤਮਾ ਵਰਤ ਰਿਹਾ, ਇਸ ਬਚਨ ਨੂੰ ਕਿਸੇ ਬਿਰਲੇ ਨੇ ਲਾਖਿਆ ਮੈਨੇ ਜਾਣਿਆ ਹੈ, ਜਾਂ ਨਾਨਕ ਪੈ ਨਿਹਾਲ ਪ੍ਰਭ ਕੀ ਪਾਖਿਆ। ਪਾਤਸ਼ਾਹ ਕਹਿੰਦੇ ਉਹ ਜਨ ਨਿਹਾਲ ਹੋ ਗਿਆ ਜਿਹਨੇ ਪ੍ਰਭ ਦੀ ਪਾਖਿਆ ਸ਼ਰਨ ਜਿਹੜੀ ਗ੍ਰਹਿਣ ਕਰ ਲਈ ਹੈ। ਸਲੋਕ ਮਹਲਾ ਤੀਜਾ। ਸਤਿਗੁਰ ਨੂੰ ਸਭ ਕੁਝ ਵੇਖਦਾ ਜੇਤਾ ਜਗ ਸੰਸਾਰ, ਬਿਠਾ ਮੋਤ ਨਾ ਹੋਵੇ ਜਿਸ ਚਿਰ ਸਭ ਜਣਾ ਕਰੇ ਵਿਚਾਰ। ਇਸ ਨਾਲ ਜੇਤਾ ਜਿੰਨਾ ਵੀ ਹੈ ਜਗ ਤੇ ਜੀਵ, ਜੀਵਾਂ ਦਾ ਸਮੂਹ, ਇਹ ਸਾਰੇ ਗੁਰੂ ਮਹਾਰਾਜ ਨੂੰ ਦੇਖਦੇ। ਜਿੰਨਾ ਵੀ ਸੰਸਾਰ ਉਹ ਸਾਰੇ ਸਾਲ ਗੁਰੂ ਮਹਾਰਾਜ ਦਰਸ਼ਨ ਦੇਖ ਰਿਹਾ, ਪਰ ਸਤਿਗੁਰ ਦਿੱਠੇ ਦਰਸ਼ਨ ਕੀਤਿਆਂ ਮੁਕਤੀ ਨਹੀਂ ਹੁੰਦੀ। ਜਿਸ ਚਿਰ ਜਦੋਂ ਤਾਈਂ ਸ਼ਬਦ ਗੁਰੂ ਦੇ ਉਪਦੇਸ਼ ਦੀ ਵਿਚਾਰ ਨਾ ਕੀਤੀ ਜਾਏ, ਉਹਦੇ 'ਤੇ ਚੱਲਿਆ ਨਾ ਜਾਏ, ਹਉਮੈ ਮਿਲਣਾ ਚੁੱਕੇ ਨਾਮ ਨਾ ਲੱਗਿਆ ਪਿਆਰ, ਇੱਕ ਆਪੇ ਬਖਸ਼ ਮਿਲਾਇਣ ਦੋਵਦਾਤਾ ਜੂ ਬਿਕਾਰ। ਮਹਾਰਾਜ ਦੇ ਉਪਦੇਸ਼ ਤੋਂ ਬਿਨਾਂ ਇਹ ਹਉਮੈ ਦੀ ਜਿਹੜੀ ਮੈਲ ਇਹ ਦੂਰ ਨਹੀਂ ਹੁੰਦੀ, ਨਾ ਪਰਮੇਸ਼ਰ ਨਾਲ ਪਿਆਰ ਲੱਗਦਾ। ਜਿਹਨਾਂ ਮਹਾਰਾਜ ਦੇ ਉਪਦੇਸ਼ ਰਾਹੀਂ ਦੁਬਦਾ ਆਦਿਕ ਬਕਾਰ ਤਿਆਗ ਦਿੱਤੇ ਹੈ, ਉਹਨਾਂ ਗੁਰਮੁਖ ਨੇ ਇੱਕ ਨਿਰੰਕਾਰ ਨੂੰ ਹਾਂਜੀ ਚੇਤੇ ਕੀਤਾ, ਉਹਨਾਂ ਆਪੇ ਬਖਸ਼ ਕੇ ਆਪਣੇ ਨਾਲ ਉਹਨਾਂ ਨੂੰ ਮਿਲਾ ਲਿਆ ਹੈ। ਨਾਨਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹਿਤ ਪਿਆ। ਪਾਤਸ਼ਾਹ ਕਹਿੰਦੇ ਉਹ ਗੁਰਮੁਖ ਸਤਿਗੁਰਾਂ ਦੇ ਦਰਸ਼ਨ ਨੂੰ ਦੇਖ ਕੇ ਉਹਨੂੰ ਗੁਰੂ ਮਹਾਰਾਜ ਨੇ ਹਿੱਤ ਪਿਆਰ ਕਰਕੇ ਜੀਵਤ ਭਾ ਹੰਕਾਰ ਵੱਲੋਂ ਮਰ ਕੇ ਉਹ ਨਿਰੰਕਾਰ ਨਾਲ ਮਿਲ ਗਏ ਹਨ। ਮਹੱਲਾ ਤੀਜਾ। ਸਤਿਗੁਰੂ ਨਾਲ ਸੇਵੇ ਮੂਰਖ ਅੰਧ ਗਵਾਰ, ਦੂਜਿਆਂ ਪੈ ਬਹੁਤ ਦੁੱਖ ਲੱਖਾਂ ਚਲਤਾ ਕਰੇ ਵਿਗਾਰ। ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਸੇਵਾ ਨਹੀਂ ਕੀਤੀ ਉਹ ਮੂਰਖ ਅੰਨੇ ਅਤੇ ਗਵਾਰ, ਮੈਨੂੰ ਝੰਡਾ ਲਿਆ ਦੂਜੇ ਦਵੈਸ਼ ਪਾ ਕਰਕੇ ਉਹਨੂੰ ਬਹੁਤ ਦੁੱਖ ਲੱਗ ਰਿਹਾ। ਉਹ ਜਲਤਾ ਸੜਦੇ ਹੋਏ ਦਿਨਾਂ ਤੋਂ ਪਕਾਰਾਂ ਕਰਦੇ ਆ। ਬਹੁਤ ਲੋਕ ਆ ਸਾਡਾ ਜੀ ਹਿਰਦਾ ਸੜੀ ਜਾਂਦਾ, ਸਾਨੂੰ ਸ਼ਾਂਤੀ ਨਹੀਂ, ਇਸ ਤਰ੍ਹਾਂ ਦੀ ਮਨਮੁੱਖਾਂ ਦੀ ਹਾਲਤ ਆ। ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ, ਨਾਨਕ ਗੁਰਮਤੀ ਸੁੱਖ ਪੈ ਬਖਸ਼ੇ ਬਖਸ਼ਨਾਰ। ਪਾਤਸ਼ਾਹ ਕਹਿੰਦੇ ਜਿਹਨਾਂ ਪਰਿਵਾਰ ਦੇ ਸੰਬੰਧੀਆਂ ਲਈ ਇਹਨ ਸਤਿਗੁਰਾਂ ਨੂੰ ਭੁਲਾ ਦਿੱਤਾ, ਮਹਾਰਾਜ ਦਾ ਉਪਦੇਸ਼ ਛੱਡਤਾ, ਉਹ ਸੰਬੰਧੀ ਅੰਤੀ ਵਾਰ ਅੰਤ ਸਮੇਂ ਉਪਕਰੇ ਇਹਦੀ ਕੋਈ ਸਹਾਇਤਾ ਨਹੀਂ ਕਰਦੇ। ਪਾਤਸ਼ਾਹ ਕਹਿੰਦੇ ਗੁਰੂ ਦੀ ਸਿੱਖਿਆ ਲੈਣ ਵਾਲਿਆਂ ਨੂੰ ਸੁੱਖ ਪਾਇਆ, ਉਹ ਬਖਸ਼ਣ ਵਾਲਾ ਨਿਰੰਕਾਰ ਹੈ, ਜਿਹੜਾ ਉਹਦੀ ਸ਼ਰਨ ਆਉਂਦਾ ਉਹਨੂੰ ਬਖਸ਼ ਲੈਂਦਾ ਹੈ। ਪੌੜੀ ਤੂੰ ਆਪੇ ਆਪ ਸਭ ਕਰਤਾ, ਕੋਈ ਦੂਜਾ ਹੋਏ ਸੋਵਰੋ ਕਹੀ ਹੈ। ਇਹ ਨਿਰੰਕਾਰ ਤੁਸੀਂ ਆਪੇ ਆਪ ਸੁਤੰਤਰ ਹੈ, ਆਪ ਸਾਰਿਆਂ ਦੇ ਕਰਤੇ, ਤੁਹਾਤੋਂ ਵੀ ਨਾ ਕੋਈ ਅਬਰੋ, ਹੋਰ ਦੂਜਾ ਹੋਵੇ ਤਾਂ ਹੀ ਕਥਨ ਕਰਕੇ ਦੱਸੀਏ। ਹਰ ਆਪੇ ਬੋਲੇ ਆਪ ਬੁਲਾਵੇ, ਹਰ ਆਪੇ ਜਲ ਥਲ ਰਵ ਰਹੀ ਹੈ। ਉਹ ਨਿਰੰਕਾਰ ਆਪ ਹੀ ਬੋਲਦਾ, ਆਪ ਹੀ ਬੁਲਾਉਂਦਾ, ਜਲਾਂ ਥਲਾਂ ਰਵ ਰਿਹਾ, ਸਾਰੀਆਂ ਜਾਂ ਭਰਪੂਰ ਵਿਆਪਕ ਹੋ ਰਿਹਾ ਹੈ। ਹਰ ਆਪੇ ਮਾਰਾ, ਹਰ ਆਪੇ ਛੋਡੈ, ਮਨ ਹਰ ਸਰਣੀ ਪੜ ਰਹੀ ਹੈ। ਉਹ ਹਰੀ ਨਿਰੰਕਾਰ ਆਪੇ ਮਾਰਦਾ, ਆਪੇ ਛੋਡੇ ਛੱਡਦਾ। ਇਸ ਲਈ ਇਹ ਮਨਾ, ਤੂੰ ਸਦਾ ਵਾਸਤੇ ਨਿਰੰਕਾਰ ਦੀ ਸ਼ਰਨ ਵਿੱਚ ਪੈ ਕੇ ਰਹਿਣਾ ਕਰ, ਜਿੰਨੀ ਜ਼ਿੰਦਗੀ ਹੈ ਉਹਦੀ ਸ਼ਰਨ ਗ੍ਰਹਿਣ ਕਰ। ਹਰ ਮੈਨੂੰ ਕੋਈ ਮਾਰ ਜਵਾਲ ਨਾ ਸਕਾ ਹੈ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਹੈ। ਨਿਰੰਕਾਰ ਤੋਂ ਬਿਨਾਂ ਹੋ ਕੋਈ ਨਾ ਮਾਰ ਸਕਦਾ ਨਾ ਜਵਾਲ ਸਕਦਾ। ਐਸਾ ਯਕੀਨ ਮਨ 'ਚ ਰੱਖ ਕੇ ਇਹ ਮਨ ਨਿਚਿੰਦ ਨਿਸਚਿੰਦ ਹੋ ਕੇ ਨਿਸਲ ਦੁੱਖਾਂ ਤੋਂ ਰਹਿਤ ਹੋ ਕੇ ਰਹਿਣਾ ਕਰੀਏ। ਇਹ ਮਨ ਨਿਚਿੰਦ ਬਫਿਕਰ ਹੋ ਜਾ, ਔਰ ਨਿਸਲ ਹੋ ਕੇ ਸੌਣਾ ਕਰੀਏ। ਉੱਠਦਿਆਂ ਮਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ 'ਤੇ ਆਈਏ, ਜਾਂ ਨਾਨਕ ਗੁਰਮੁਖ ਕਰ ਲਈਏ ਸੁਧ। ਉੱਠਦਿਆਂ ਬਹਿੰਦਿਆਂ ਸੁੱਤਿਆਂ ਹਮੇਸ਼ਾ ਹਮੇਸ਼ਾ ਪਰਮੇਸ਼ਰ ਨਾਲ ਨੂੰ ਧਿਆਉਣਾ ਕਰੀਏ। ਪਾਤਸ਼ਾਹ ਕਥਨ ਕਰਦੇ ਹਨ, ਇਹ ਗੁਰਮੁਖਾ ਇਹ ਪੁਰਸ਼ਾ ਗੁਰਮੁਖ ਹਾਂਜੀ, ਗੁਰਾਂ ਦੁਆਰਾ ਨਿਰੰਕਾਰ ਨੂੰ ਲਈਏ, ਮੈਨੇ ਲਿਖਣਾ, ਉਸ ਨਿਰੰਕਾਰ ਨੂੰ ਜਾਣੋ, ਜਾਣਨਾ ਕਰੀਏ, ਉਹ ਤੋਂ ਬਿਨਾਂ ਜਾਣਿਆ ਨਹੀਂ ਜਾਂਦਾ। ਸੁਧ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਦੇ, ਹੈ ਭਾਈ ਇਹ ਵਾਰ ਸੋਧ ਹੈ, ਠੀਕ ਹੈ, ਅਥਵਾ ਸੋਧੀ ਹੈ, ਇਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਵੀ ਗਲਤੀ ਨਹੀਂ ਹੈ, ਭੁੱਲ ਨਹੀਂ ਹੈ। ਵੱਡਾ ਹੰਸ ਰਾਗ ਜਿਹੜਾ ਸੰਪੂਰਨ ਹੋਇਆ, ਔਰ ਪੰਨਾ 594 ਅੰਗ 'ਤੇ ਇਹ ਵਾਰ ਜਿਹੜੀ ਸੰਪੂਰਨ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿੱਖ ਸਾਹਿਬ ਕੀ ਟੇਕ ਨਾਨਕ ਮਨ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੂਖ ਜਾਹੇ। ਐਸੇ ਦੀਨ ਦਿਆਲ ਸਤਿਗੁਰੂ ਹਾਜ਼ਰਾ ਹਜ਼ੂਰ ਜਹਰਾ ਜਹੂਰ ਕਬਰ ਛੱਤਰ ਤੱਕ ਦੇ ਮਾਲਕ, ਅਗਿਆਨਤਾ ਦਾ ਹਨੇਰਾ ਕੱਟ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਜੋਤ ਅੰਦਰ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਮਾਈ ਭਾਈ ਸਿੱਖ ਸੰਗਤ ਬੜੇ ਅਦਬ ਪਿਆਰ ਤੇ ਸਤਿਕਾਰ ਸਹਿਤ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੀ ਪਵਿੱਤਰ ਇਲਾਹੀ ਗੁਰਬਾਣੀ ਉਪਰੰਤ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ, ਜੋ ਮੀਰੀ ਪੀੜੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਬਚਨ ਕਰ ਰਹੇ ਨੇ, ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵਿਆਂ ਵਾਲੇ, ਜਿਨ੍ਹਾਂ ਦੇ ਪਾਸੋਂ ਵਕਤੇ ਦੇ 14 ਗੁਣਾਂ ਦੀ ਵਿਚਾਰ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤੀ ਹੈ। ਸੁੱਚਾ ਤੇ ਸੁੱਚਾ ਜੀਵਨ ਹੋਣਾ ਚਾਹੀਦਾ ਹੈ, ਇਹ ਨਾ ਹੋਵੇ ਆਵਰਣ ਤੋਂ ਉਪਦੇਸ਼ ਦੇ ਮੁੱਖ ਮੈਂ ਪਰ ਹੈ ਰੇਤ ਰਾਸ ਬਿਰਾਨੀ ਰਾਗ ਤੇ ਆਇਆ ਘਰ ਘਰ ਖੇਤ ਵਾਲੀ ਗੱਲ। ਸੋ ਆਪ ਜੀ ਨੇ ਬੜੇ ਅਦਬ ਪਿਆਰ ਸਤਿਕਾਰ ਸਹਿਤ ਵਿਚਾਰ ਸਰਵਣ ਕੀਤੇ ਨੇ। ਕੁਝ ਸਮਾਂ ਸਿੱਖ ਸੰਗਤਾਂ ਦੇ ਦਰਸ਼ਨ ਉਦਾਰਿਆਂ ਵਾਸਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਵਾਸਤੇ ਦੱਸ ਰਿਹਾ ਦੇ ਨਿਮਾਣੇ ਜਿਹੇ ਢਾਡੀ ਜਥੇ ਨੂੰ ਪ੍ਰਾਪਤ ਹੋਇਆ। ਸਭ ਤੋਂ ਪਹਿਲਾਂ ਗੁਰਦੇਵ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਦੇ ਸਿਮਰਨ ਨਾਲ ਹਾਜ਼ਰੀ ਦਵਾਈਏ। ਸਰਬੱਤ ਮਾਈ ਭਾਈ ਸਿੱਖ ਸੰਗਤ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਤਿਹਾਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚੋਂ ਲਗਾਤਾਰ ਰੋਜ਼ਾਨਾ ਆਪ ਸਿੱਖ ਸੰਗਤਾਂ ਦੇ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਸਿੱਖ ਸੰਗਤਾਂ ਦੇ ਦਰਮਿਆਨ ਹਾਜ਼ਰ ਕਰ ਰਹੇ ਹਾਂ, ਬੇਨਤੀਆਂ ਕਰ ਰਹੇ ਹਾਂ। ਐਸੇ ਸਤਿਗੁਰਾਂ ਦੇ ਪਾਵਨ ਜੀਵਨ ਦੇ ਵਿੱਚੋਂ ਕੁਝ ਅਗੇਰੇ ਹੋਰ ਇਤਿਹਾਸਕ ਵਿਚਾਰ, ਸਤਿਗੁਰਾਂ ਦੀਆਂ ਰਹਿਮਤਾਂ, ਗੁਰੂ ਸਾਹਿਬ ਜੀ ਦੀ ਦਇਆਲਤਾ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਨਿਰਵੈਰਤਾ ਇਹਨਾਂ ਇਤਿਹਾਸਾਂ ਵਿੱਚੋਂ ਸਿੱਖ ਸੰਗਤਾਂ ਦੇ ਸਨਮੁਖ ਆਉਂਦੀ ਹੈ। ਸੋ ਆਪ ਸੰਗਤ ਦੀ ਸੇਵਾ ਅੰਦਰ ਬੇਨਤੀ ਕਰ ਰਹੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੱਕ ਵਿਚਾਰ ਜੰਗ ਹੋਇਆ, ਵਿਚਾਰ ਦਾ ਕਿਤੇ ਤਲਵਾਰ ਦਾ ਜੰਗ, ਕਿਤੇ ਵਿਚਾਰ ਦਾ ਜੰਗ। ਤਲਵਾਰ ਦਾ ਜੰਗ ਆਰੰਭ ਹੁੰਦਾ ਹੈ, ਬੰਦ ਹੋ ਜਾਂਦਾ ਹੈ। ਵਿਚਾਰ ਦਾ ਜੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਚੱਲਿਆ, ਚੱਲਦਾ ਆ ਰਿਹਾ ਤੇ ਚੱਲਦਾ ਰਹੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੱਕ ਵਿਚਾਰ ਦਾ ਹੀ ਜੰਗ ਹੋਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਿਚਾਰ ਦੇ ਨਾਲ ਕੁਰਾਹੇ ਪਏ ਹੋਏ ਮਨੁੱਖ, ਕੱਟਰ ਤੇ ਕਠੋਰ ਦਿਲ, ਉਹਨਾਂ ਨੂੰ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਵਿਚਾਰ ਦੇ ਨਾਲ ਐਨ ਨਿਰੋਤਰ ਕਰਕੇ ਸੱਚ ਦਾ ਮਾਰਗ ਦਰਸਾ ਦਿੱਤਾ। ਤੇ ਵਿਚਾਰ ਦੇ ਜੰਗ ਦਾ ਸਿੱਟਾ ਸੀ ਜਦੋਂ ਕਿ ਭੇਖ ਬਣਾ ਕੇ ਦੁਨੀਆਂ ਨੂੰ ਲੁੱਟਣ ਵਾਲਾ, ਜਿਹਦਾ ਨਾਂ ਲੋਕ ਸੱਜਣ ਸੇਖ ਕਹਿੰਦੇ ਨੇ ਪਰ ਕੰਮ ਸੱਜਣ ਵਾਲੇ ਨਹੀਂ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਐਸਾ ਬੋਲ ਅਣਿਆਲਾ ਤੀਰ ਮਾਰਿਆ, ਗਿਆਨ ਦੀ ਰੌਸ਼ਨੀ ਹੋ ਗਈ, ਸੱਚ ਦੇ ਰਾਹ ਤੇ ਚੱਲ ਪਿਆ। ਇਹ ਵਿਚਾਰ ਦੀ ਜੰਗ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਤੇ ਆਣ ਕੇ ਹਮਾਇਓ ਤਲਵਾਰ ਉਠਾਉਂਦਾ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਵਿਚਾਰ ਦੀ ਜੰਗ ਦੇ ਨਾਲ ਉਹਨੂੰ ਨਿਰਤਰ ਕਰ ਦਿੰਦੇ ਨੇ ਤੇ ਸਤਿਗੁਰਾਂ ਦੇ ਚਰਨਾਂ ਤੇ ਪੈ ਪੈਂਦਾ। ਪਿਆਰੇ ਗੁਰਸਿੱਖੋ, ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ। ਲੋੜ ਮਹਿਸੂਸ ਹੋਈ ਹੁਣ ਵਿਚਾਰ ਦੀ ਜੰਗ ਦੇ ਨਾਲ ਨਾਲ ਤਲਵਾਰ ਦੀ ਜੰਗ ਦੀ ਲੋੜ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖਾਂ ਦੇ ਹੱਥਾਂ ਦੇ ਸ਼ਸਤਰ ਪਕੜਾਏ, ਯੋਧੇ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਆਣ ਕੇ ਹਾਜ਼ਰ ਹੋਏ। ਰੋਜ਼ਾਨਾ ਸ਼ਸਤਰ ਵਿਦਿਆ ਦਾ ਅਭਿਆਸ ਹੋਣ ਲੱਗਾ, ਜੰਗਾਂ ਯੁੱਧਾਂ ਦਾ ਵੇਲਾ ਆਇਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਇਹਨਾਂ ਸੂਰਮਿਆਂ ਨੇ ਵੈਰੀਆਂ ਦੇ, ਦੁਸ਼ਮਣਾਂ ਦੇ, ਜ਼ਾਲਮਾਂ ਦੇ ਆਹੂ ਲਾ ਰਕਲਾ ਕੇ ਰੱਖ ਦਿੱਤੇ। ਫੌਜ ਤਿਆਰ ਬਰ ਤਿਆਰ ਹੋ ਗਈ। ਜੋ ਮੈਂ ਗੱਲ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਕਰਨ ਲੱਗਾ, ਗੁਰਤਾ ਗੱਦੀ ਸਾਨੂੰ ਸ਼ੌਕਤ ਵਾਲੀ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਦਰਬਾਰ ਅੰਦਰ ਸੁਭਾਈਮਾਨ ਹੁੰਦੇ ਨੇ, ਸਜੀ ਹੋਈ ਦਸਤਾਰ ਉੱਪਰ ਸੁਨਹਿਰੀ ਕਲਗੀ ਚਮਕਾ ਮਾਰਦੀ ਹੈ, ਮੋਢੇ ਉੱਤੇ ਪਿਆ ਹੋਇਆ ਕਮਾਨ, ਇੱਕ ਪਾਸੇ ਤੀਰਾਂ ਦਾ ਭਰਿਆ ਹੋਇਆ ਪੱਥਰ, ਧਾਗ ਦੇ ਉੱਤੇ ਦੁਸ਼ਮਣ ਦਾ ਖੂਨ ਪੀਣ ਵਾਲੀ ਤਲਵਾਰ ਲਟਕਦੀ ਹੈ, ਗਾਤਰੇ ਸੋਭਦੀ ਹੈ। ਜਦੋਂ ਮੇਰੇ ਗੁਰਦੇਵ ਤੁਰਦੇ ਨੇ ਬਾਹਰ,
ਸੱਜੇ ਤੇ ਖੱਬੇ ਸ਼ਸਤਰ ਧਾਰੀ ਸੂਰਮੇ ਐਨ ਤਿਆਰ ਪਰ ਤਿਆਰ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਤੱਕ ਕੇ ਹਰ ਇੱਕ ਦਾ ਸਿਰ ਅਦਬ ਦੇ ਨਾਲ ਝੁਕ ਜਾਂਦਾ ਹੈ। ਆਓ ਇਸ ਰਚਨਾ ਵੀ ਤੁਹਾਡੀ ਸੇਵਾ ਅੰਦਰ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੈ, ਜਿੱਥੇ ਖਾਲਸੇ ਦਾ ਸਾਜਨਾ ਦਿਵਸ ਸਿੱਖ ਸੰਗਤਾਂ ਮਨਾ ਰਹੀਆਂ ਨੇ, ਖਾਲਸੇ ਦੀ ਸਾਜਨਾ ਹੋਈ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਐਲਾਨ ਕਰਕੇ ਆਖਿਆ ਸੀ, ਬੰਦੇ ਨੂੰ ਬੰਦਾ ਨਾ ਜੇਲ੍ਹਾਂ ਵਿੱਚ ਤਾੜੇ, ਮੈਂ ਘੂਰੀ ਨਾਲ ਬਦਲਾਂਗਾ ਹੋਕੇ ਤੇ ਹਾੜੇ, ਮੈਂ ਬੁਲਬੁਲ ਨੂੰ ਪਿੰਜਰੇ ਵਿੱਚ ਪੈਣ ਨਹੀਂ ਦੇਣਾ, ਮੈਂ ਸ਼ਰ੍ਹਾਂ ਦੇ ਸ਼ਿਕਾਰੀ ਤਾਂ ਰਹਿਣ ਨਹੀਂ ਦੇਣਾ, ਇਹ ਦੁਨੀਆਂ ਸਭ ਹੋਈ ਹੈ ਪਿਆਰ ਤੋਂ ਪੈਦਾ, ਮੈਂ ਕਰਨੇ ਨੇ ਬੰਦੇ ਤਲਵਾਰ ਤੋਂ ਪੈਦਾ, ਮੈਂ ਐਸੀ ਭਰੂ ਪੰਛੀ ਦੇ ਖੰਭਾਂ ਵਿੱਚ ਸ਼ਕਤੀ ਜੋ ਉੱਡ ਕੇ ਉਡਾ ਦੂੰਗਾ ਬੰਬਾਂ ਦੀ ਹਸਤੀ। ਅੱਜ ਉਸ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਜਿਆ ਹੋਇਆ ਦਰਬਾਰ ਕਲਗੀਧਰ ਪਾਤਸ਼ਾਹ ਮਹਾਰਾਜ ਸੁਭਾਏ ਮਾਨ ਨੇ ਦੇਵਤਿਆਂ ਵਾਂਗ ਲਾ ਕੇ ਚੌਂਕੜੇ ਸੰਗਤਾਂ ਬੈਠੀਆਂ ਨੇ, ਗੁਰੂ ਕੀ ਬਾਣੀ ਦਾ ਹੋ ਰਿਹਾ ਕੀਰਤਨ, ਉਸ ਸਜੇ ਹੋਏ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਦਰਬਾਰ ਦੀ ਸ਼ੋਭਾ ਸਿੱਖ ਸੰਗਤਾਂ ਦੇ ਸਨਮੁਖ ਢਾਡੀ ਜੱਥਾ ਇਹਨਾਂ ਅੱਖਰਾਂ ਵਿੱਚ ਹੈ।

ਜਦੋਂ ਸੀ ਨਗਾਰਿਆਂ ਤੇ ਵੱਜਿਆ ਕਰ ਸਿੰਘ ਜੋਸ਼ ਵਿੱਚ ਸੀ ਛੱਡ ਦੇ ਪਹਾੜੀਆਂ ਦੇ ਸੀਨੇ ਆਏ ਜਾ ਕੇ ਲੱਗਦੇ ਪਹਾੜੀਆਂ ਦੇ ਸੀਨੇ

ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸਜਿਆ ਹੋਇਆ ਦੀਵਾਨ, ਸਜੇ ਦੀਵਾਨ ਅੰਦਰ ਇਲਾਹੀ ਬਾਣੀ ਦੇ ਕੀਰਤਨ, ਗੁਰਬਾਣੀ ਦੀ ਵਿਚਾਰ, ਸਿੱਖ ਸੰਗਤਾਂ ਚੌਂਕੜੇ ਲਾ ਕੇ ਪਿਆਰ ਦੇ ਨਾਲ ਬੈਠਦੀਆਂ ਨੇ। ਆਪਣੀ ਜ਼ਿੰਦਗੀ ਦਾ ਗੁਰੂ ਚਰਨਾਂ ਵਿੱਚ ਬੈਠਣਾ ਇਹ ਸਮਾਂ ਸਫਲਾ ਸਮਝਦੀਆਂ। ਮੇਰੇ ਸਾਹਿਬ ਜੀ ਦਾ ਫਰਮਾਨ ਹੈ, ਸਾਈ ਘੜੀ ਸੁਲੱਖਣੀ ਸੋ ਨਾਲ ਵਿਹਾਵੇ। ਜਿਹੜੀ ਘੜੀ, ਜਿਹੜਾ ਸਮਾਂ ਉਸ ਪ੍ਰਭੂ ਪਰਮੇਸ਼ਰ ਦੀ ਯਾਦ ਅੰਦਰ ਗੁਜ਼ਰ ਜਾਏ, ਉਹ ਵੱਡ ਭਾਗਾ ਹੈ, ਉਹ ਭਾਗਾਂ ਵਾਲਾ ਹੈ। ਸੰਗਤਾਂ ਸੇਵਾ ਕਰਕੇ, ਤਨ ਮਨ ਧਨ ਕਰਕੇ ਸੇਵਾ ਕਰਕੇ, ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਰਹੀਆਂ ਨੇ, ਇਸ ਜ਼ਿੰਦਗੀ ਦੇ ਅੰਦਰ ਇਸ ਸਮੇਂ ਸਫਲਾ ਕਰ ਰਹੀਆਂ। ਮੇਰੇ ਗੁਰਦੇਵ ਸੱਤੇ ਸਤਿਗੁਰੂ ਦੇ ਦੇਖ ਪਾਵਨ ਦਰਬਾਰ ਦੀ ਸੱਜੇ ਤੇ ਖੱਬੇ ਇੱਕ ਪਾਸੇ ਸ਼ਸਤਰਧਾਰੀ ਸੂਰਮੇ ਚੜ੍ਹਦੀ ਕਲਾ ਦਾ ਪ੍ਰਤੀਕ, ਇਲਾਹੀ ਬਾਣੀ ਦਾ ਜਾਪ ਕਰਨ ਵਾਲੇ ਦੇਵਤਿਆਂ ਵਾਂਗ ਚੌਂਕੜੇ ਲਾ ਕੇ ਬੈਠੇ ਗੁਰਸਿੱਖ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਵਾਸਤੇ ਹੱਥ ਜੋੜ ਕੇ ਖੜੀ। ਇੰਨੇ ਚਿਰ ਨੂੰ ਬਾਹਰ ਬਾਹਰ ਇੱਕ ਵਿਅਕਤੀ ਗੁਰੂ ਦਰਬਾਰ ਦੇ ਅੰਦਰ ਨਜ਼ਦੀਕ ਪਹੁੰਚ ਕੇ ਸਤਿਗੁਰਾਂ ਦੇ ਸਜੇ ਦਰਬਾਰ ਨੂੰ ਤੱਕ ਕੇ ਸੇਵਾ ਕਰਦਾ, ਨਮਸਕਾਰ ਕਰਦਾ, ਪਰ ਇਹਦਾ ਹਿਰਦਾ ਭਰਿਆ ਹੋਇਆ। ਵੇਖਣ ਨਾਲ ਹੀ ਪਤਾ ਲੱਗਦਾ ਇਹਦੇ ਦਿਲ ਉੱਤੇ ਕੋਈ ਗਹਿਰਾ ਦੁੱਖ ਹੈ, ਕੋਈ ਗਹਿਰਾ ਸਦਮਾ ਹੈ, ਕਿਉਂ ਆਉਣ ਵਾਲਾ ਮਨੁੱਖ ਪਹਿਚਾਣਿਆ ਜਾਂਦਾ। ਚਿਹਰੇ ਨੂੰ ਪੜ੍ਹ ਕੇ ਇਸ ਗੱਲ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਮਨੁੱਖ ਦੇ ਹਿਰਦੇ ਦੇ ਅੰਦਰ ਖੁਸ਼ੀ ਹੈ ਜਾਂ ਗਮੀ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਆ ਗਿਆ, ਇਹਨੇ ਮੱਥਾ ਟੇਕਿਆ, ਉੱਠ ਕੇ ਖਲੋਤਾ, ਹੱਥ ਜੋੜੇ, ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੇ ਬੰਦੇ ਤੱਕਦਾ। ਇਹਦੀਆਂ ਅੱਖਾਂ ਵਿੱਚੋਂ ਛਲਕਦੇ ਹੋਏ ਅੱਥਰੂ ਜਿਹੜੇ ਧਰਤੀ ਦੀ ਹਿੱਕ ਤੇ ਜਾ ਕੇ ਪੈ ਰਹੇ ਸਨ, ਉਹ ਇਸ ਗੱਲ ਦਾ ਖੁਲਾਸਾ ਕਰ ਰਹੇ ਸਨ। ਗੁਰੂ ਦੀ ਹਜ਼ੂਰੀ ਦੇ ਅੰਦਰ ਦਰਬਾਰ ਵਿੱਚ ਆਉਣ ਵਾਲਾ ਮਨੁੱਖ ਜਿਹੜਾ ਇਹ ਦੁਖੀ ਹੈ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਆਹ ਭਾਈ ਕੀ ਕਈ ਤੈਨੂੰ ਕੋਈ ਦੁੱਖ ਹੈ, ਕਿਸੇ ਨੇ ਸਤਾਇਆ, ਕਿਸੇ ਨੇ ਤੈਨੂੰ ਕੋਈ ਇਹੋ ਜਿਹਾ ਵਚਨ ਕਿਹਾ ਹੈ? ਜਦੋਂ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੈ, ਇਹ ਆਉਣ ਵਾਲਾ ਜਿਸ ਦਾ ਨਾਮ ਹੈ ਦੇਵੀ ਦਾਸ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਬਹਿ ਕੇ ਆਪਣੀ ਦੁੱਖਾਂ ਭਰੀ ਦਾਸਤਾਨ ਜਿਵੇਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਦੱਸਦਾ ਹੈ, ਉਹਨਾਂ ਬੋਲਾਂ ਦਾ ਵੇਰਵਾ ਆਪ ਸੰਗਤ ਦੀ ਸੇਵਾ ਅੰਦਰ ਸਾਰੰਗੀ ਵਾਦਕ ਹਰਦੇਵ ਸਿੰਘ ਗਿੱਲ ਸੰਧਵਾਂ, ਢਾਡੀ ਭਗਵੰਤ ਸਿੰਘ ਸਾਂਘਣਾ ਬਾੜੋਵਾਲ, ਅਮਰਜੀਤ ਸਿੰਘ ਤਲਵੰਡੀ ਸੰਘੇੜਾ, ਸੁਖਵਿੰਦਰ ਸਿੰਘ ਅਨਮੋਲ ਦਾ ਢਾਡੀ ਜੱਥਾ ਇਹੋ ਕਹਿ ਰਿਹਾ।

0: ਸਿੰਘ ਹੋ ਕੇ ਘੋੜਿਆਂ ਤੇ ਅਸਵਾਰ।
1: ਇੱਕ ਵਾਰੀ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਕੇ ਗੱਦ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਦਾਤਾਰ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਜਿਸ ਦਾ ਨਾਂ ਦੇਵੀ ਦਾਸ ਹੈ, ਇਹਨੇ ਤਰਲੇ ਲੈ ਕੇ ਆਖਿਆ, ਦਾਤਾ ਨਮਾਣੇ ਦੀ ਦਾਸਰੇ ਦੀ ਫਰਿਆਦ ਸੁਣੀ ਜਾਏ, ਤਰਲੇ ਲੈ ਕੇ ਤੁਹਾਡੇ ਚਰਨਾਂ ਵਿੱਚ ਪਹੁੰਚਿਆ। ਮਹਾਰਾਜ, ਤੁਹਾਡੇ ਤੋਂ ਬਿਨਾਂ ਸਹਾਰਾ ਹੋਰ ਕੋਈ ਨਹੀਂ। ਸਾਹਿਬ ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ, ਕਾਰਨ ਕੀ ਹੈ? ਤੇਰੇ ਰੋਣ ਦੇ ਕਾਰਨ ਦਾ ਪਤਾ ਲੱਗੇ, ਤੈਨੂੰ ਦੁੱਖ ਕੀ ਹੈ? ਸਿਰਫ ਰੋਣ ਦੇ ਨਾਲ ਤੇਰੇ ਦੁੱਖ ਦਾ ਇਲਾਜ ਨਹੀਂ ਹੋ ਸਕਦਾ, ਜਿੰਨਾ ਚਿਰ ਆਪਣਾ ਦੁੱਖ ਦੱਸਦਾ ਨਹੀਂ। ਮੇਰੇ ਕਲਗੀਧਰ ਪਾਤਸ਼ਾਹ ਨੇ ਇਹਨੂੰ ਹੌਸਲਾ ਦਿੱਤਾ, ਧੀਰਜ ਦਿੱਤਾ, ਕਹਿਣ ਲੱਗੇ, ਰੋਣਾ ਆਪਣੀ ਵਿਥਿਆ ਦੱਸ। ਕੁਝ ਹੌਸਲਾ ਹੋਇਆ, ਕੁਝ ਸ਼ਾਂਤ ਹੋਇਆ, ਇਸ ਦੀ ਗੱਲ ਦੀ ਸਮਝ ਆਉਣ ਲੱਗੀ। ਕਹਿੰਦਾ, ਸੱਚੇ ਪਾਤਸ਼ਾਹ, ਮੇਰਾ ਨਾਮ ਦੇਵੀ ਦਾਸ ਹੈ, ਜ਼ਿਲ੍ਹਾ ਹੁਸ਼ਿਆਰਪੁਰ ਮਾਹਲਪੁਰ ਇਲਾਕੇ ਦਾ ਰਹਿਣ ਵਾਲਾ। ਸੱਚੇ ਪਾਤਸ਼ਾਹ, ਮਾਪਿਆਂ ਦੇ ਦਿਲਾਂ ਵਿੱਚ ਬੜਾ ਚਾਅ ਹੁੰਦਾ ਹੈ। ਮੇਰੀ ਜਵਾਨੀ ਨੂੰ ਤੱਕ ਕੇ ਮਾਂ ਬਾਪ ਦੀਆਂ ਆਸਾਂ ਜਵਾਨ ਹੋਈਆਂ, ਉਹਨਾਂ ਨੇ ਪਰਿਵਾਰ ਵੇਖ ਕੇ ਮੇਰੀ ਸ਼ਾਦੀ ਦਾ ਸੰਬੰਧ ਬਣਾ ਕੇ ਪਿਆਰ ਦੇ ਨਾਲ ਇਸ ਦਿਨ ਨੂੰ ਮਿਥਿਆ। ਮਹਾਰਾਜ ਬਾਰਾਤ ਲੈ ਕੇ ਵਿਆਹਣ ਵਾਸਤੇ ਗਿਆ ਸੀ, ਬੜੀਆਂ ਖੁਸ਼ੀਆਂ ਦੇ ਨਾਲ ਵਿਆਹਣ ਤੋਂ ਬਾਅਦ ਡੋਲਾ ਲੈ ਕੇ ਵਾਪਸ ਆਪਣੇ ਪਿੰਡ ਵੱਲ ਨੂੰ ਆ ਰਹੇ ਸੀ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਅਚਨਚੇਤ ਰਸਤੇ ਦੇ ਵਿੱਚ ਆਉਂਦੇ ਆ, ਸਾਡੇ ਹੀ ਇਲਾਕੇ ਦਾ ਪਿੰਡ ਬਸੀ ਦਾ ਨਵਾਬ, ਜਿਹੜਾ ਬੜਾ ਹੰਕਾਰਿਆ ਹੋਇਆ, ਜਿਹੜਾ ਕਿਸੇ ਦੀ ਪਰਵਾਹ ਨਹੀਂ ਮੰਨਦਾ, ਇਲਾਕੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਖੁਆਰ ਕਰਦਾ ਹੈ। ਮਹਾਰਾਜ, ਉਸ ਨੇ ਆਣ ਕੇ ਸਾਡਾ ਰਸਤਾ ਰੋਕ ਲਿਆ, ਬਾਰਾਤ ਨੂੰ ਲੁੱਟਿਆ ਔਰ ਟੁੱਟਿਆ, ਇੰਨਾ ਡਰਾਇਆ ਤੇ ਧਮਕਾਇਆ, ਕਿਸੇ ਦੀ ਜ਼ਰੂਰਤ ਨਹੀਂ ਪਈ। ਉਸ ਬਸੀ ਦੇ ਪਠਾਣ ਜਾਬਰ ਖਾਨ ਦੇ ਸਾਹਮਣੇ ਰਾਤਾ ਜਿੰਨੀ ਵੀ ਕੋਈ ਆਵਾਜ਼ ਕਰ ਸਕੀ। ਮਹਾਰਾਜ, ਕੁੱਟ ਖਾ ਕੇ ਆਪਣਾ ਆਪ ਲੁਟਾ ਕੇ ਮੈਂ ਤੁਹਾਡੇ ਦਰ ਤੇ ਪਹੁੰਚਿਆ। ਸੱਚੇ ਪਾਤਸ਼ਾਹ, ਜਾਂਦਾ ਜਾਂਦਾ ਲੁੱਟਣ ਤੋਂ ਬਾਅਦ ਮੇਰੇ ਘਰਵਾਲੀ ਨੂੰ ਵੀ ਆਪਣੇ ਘੋੜੇ ਤੇ ਬਿਠਾ ਕੇ ਆਪਣੀ ਹਵੇਲੀ ਵੱਲੇ ਲੈ ਗਿਆ, ਆਪਣੇ ਪਿੰਡ ਵੱਲੇ ਲੈ ਗਿਆ। ਮਹਾਰਾਜ, ਮੈਂ ਇਲਾਕੇ ਦੇ ਬੜੇ ਚੰਗੇ ਚੰਗੇ ਪਤਵੰਤ ਲੋਕਾਂ ਵੱਲੇ ਗਿਆ, ਉਹਨਾਂ ਦੇ ਪੈਰਾਂ ਤੇ ਝੁੱਕ ਕੇ ਤਰਲੇ ਲੈ ਕੇ ਆਖਿਆ, ਮੇਰੀ ਮਦਦ ਕਰੋ। ਪਰ ਮਹਾਰਾਜ, ਕੋਈ ਵੀ ਮੇਰੀ ਮਦਦ ਵਾਸਤੇ, ਮੇਰਾ ਸਹਾਇਕ ਬਣਨ ਲਈ ਕੋਈ ਵੀ ਤਿਆਰ ਨਹੀਂ ਹੋਇਆ। ਸਾਰਿਆਂ ਨੇ ਆਪਣਾ ਖੇੜਾ ਛੁਡਾ ਕੇ ਆਖਿਆ, ਉਹ ਜਿਹੜਾ ਮੁਗਲੀਆ ਹਕੂਮਤ ਦਾ ਦਬਦਬਾ ਹੈ, ਉਹਨਾਂ ਦੀ ਸਰਕਾਰ ਹੈ, ਉਹਨਾਂ ਦੀ ਗੱਲ ਸੁਣੀ ਜਾਏਗੀ। ਅਸੀਂ ਐਵੇਂ ਤੇਰੇ ਨਾਲ ਤੁਰ ਕੇ ਮੁਗਲੀਆ ਹਕੂਮਤ ਦੇ ਨਾਲ ਆਪਣਾ ਵਿਗਾੜ ਪਾਈਏ, ਇਸ ਕਰਕੇ ਅਸੀਂ ਤੇਰੀ ਕੋਈ ਮਦਦ ਨਹੀਂ ਕਰ ਸਕਦੇ। ਮਹਾਰਾਜ, ਮੈਨੂੰ ਦੁਨੀਆਂ ਦੇ ਅੰਦਰ ਜੇ ਕੋਈ ਸਹਾਰਾ ਦੱਸਿਆ ਤੇ ਉਹ ਤੁਹਾਡੇ ਚਰਨਾਂ ਦਾ ਦੱਸਿਆ। ਸੱਚੇ ਪਾਤਸ਼ਾਹ, ਕਿਰਪਾ ਕਰੋ, ਦਾਸਰੇ ਦੀ ਰੱਖਿਆ ਕਰੋ, ਮਦਦ ਕਰੋ। ਪਿਆਰੇ ਗੁਰਸਿੱਖੋ, ਤੱਕੀਏ ਮੇਰੇ ਸਾਹਿਬ ਇਕਬਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ, ਜਿਨ੍ਹਾਂ ਨੇ ਸੰਤ ਸਿਪਾਹੀ ਬਣਾਏ ਨੇ, ਜਿਹੜੇ ਕੈਰ ਬੁਝਦੇ ਤੇ ਡਰਪੋਕ ਆਪਣੀ ਜ਼ਿੰਦਗੀ ਥਰ ਥਰ ਕੰਬਦੇ ਹੋਏ ਇਸ ਸੰਸਾਰ ਦੇ ਅੰਦਰ ਗੁਜ਼ਾਰ ਰਹੇ ਸਨ, ਮੇਰੇ ਸਤਿਗੁਰਾਂ ਨੇ ਉਹਨਾਂ ਦੇ ਦਿਲਾਂ ਦੇ ਅੰਦਰ ਉਹ ਸਪਿਰਿਟ, ਉਹ ਜੋਸ਼, ਉਹ ਜਵਾਲਾ ਭਰ ਦਿੱਤਾ ਹੈ, ਉਹ ਹਿੰਮਤ, ਉਹ ਦਲੇਰੀ ਭਰ ਦਿੱਤੀ, ਜਿਹੜੀ ਸੰਸਾਰ ਦੇ ਅੰਦਰ ਦੂਜਿਆਂ ਦੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਉਹਨਾਂ ਦਾ ਸਹਾਇਕ, ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਖਾਲਸਾ ਹਮੇਸ਼ਾ ਨਿਤਰਦਾ ਰਹੇ। ਜਿਹੜੇ ਗੱਲ ਕਹਿੰਦੇ ਸਨ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਨ ਕਭੀ ਨਹੀਂ ਪਕੜੀ, ਚਿੜੀ ਉੱਤੇ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹੁੰਚ ਦੇ ਕੇ ਉਹਨਾਂ ਦੇ ਅੰਦਰ ਉਹ ਦਲੇਰੀ ਭਰ ਦਿੱਤੀ, ਲੱਖਾਂ ਦਾ ਮੁਕਾਬਲਾ ਕਰਨ ਵਾਸਤੇ ਉਹ ਡੱਕ ਪਏ। ਪਿਆਰੇ ਗੁਰਸਿੱਖੋ, ਅੱਜ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਨੇ ਆਏ ਹੋਏ ਇਸ ਗੁਰੂ ਦੀ ਹਜ਼ੂਰੀ ਦੇ ਅੰਦਰ ਜਿਹੜਾ ਨਿਆਸਰਾ ਹੋ ਕੇ ਆਇਆ, ਤੇ ਗੁਰੂ ਦਾ ਘਰ ਜਿਹੜਾ ਉਹ ਨਿਆਸਰਿਆਂ ਦਾ ਆਸਰਾ ਹੈ, ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ ਹੈ। ਜੋ ਸ਼ਰਨ ਆਵੈ ਇਸ ਕੰਠ ਲਾਵੈ, ਤੇ ਬਿਰਦ ਸਵਾਮੀ ਸੰਦਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਵਕਤ ਇਸ ਗੱਲ ਤੇ ਵਿਚਾਰ ਕਰਦਿਆਂ ਹੋਇਆਂ ਆਏ ਹੋਏ ਇਸ ਸ਼ਰਨਾਰਥੀ ਦੇਵੀ ਦਾਸ ਨੂੰ ਧੀਰਜ ਦਿੱਤਾ ਹੈ, ਇਹਨੂੰ ਹੌਸਲਾ ਦਿੱਤਾ ਹੈ। ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਆਵਾਜ਼ ਮਾਰੀ, ਸਾਹਿਬਜ਼ਾਦਾ ਅਜੀਤ ਸਿੰਘ ਸਤਿਗੁਰਾਂ ਦੇ ਹਜ਼ੂਰ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਖੜਾ ਹੈ। ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਅਜੀਤ ਸਿੰਘ, ਆਇਆ ਹੋਇਆ ਗੁਰੂ ਦੀ ਹਜ਼ੂਰੀ ਦੇ ਅੰਦਰ ਇੱਕ ਸ਼ਰਨਾਰਥੀ, ਜੋ ਤਰਲੇ ਲੈ ਕੇ ਆਪਣੀ ਦੁੱਖਾਂ ਭਰੀ ਵਿਥਿਆ ਦੱਸ ਰਿਹਾ ਹੈ, ਇਵੇਂ ਇਸ ਦੀ ਮਦਦ ਕਰਨ ਵਾਸਤੇ ਜਾਣਾ ਚਾਹੀਦਾ ਹੈ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਆਏ ਹੋਏ ਸੁਦੇਵੀ ਦਾਸ ਦੀ ਗੱਲ ਦੱਸਦੇ ਹੋਏ ਜਿਵੇਂ ਇਹਨਾਂ ਸਾਥ ਦੇਣ ਵਾਸਤੇ ਕਹਿ ਰਹੇ ਨੇ, ਸਰਵਣ ਕਰੋ ਇਹਨਾਂ ਅੱਖਰਾਂ ਵਿੱਚ ਤੁਹਾਡੀ ਜੱਥਾ ਇਹ ਹੋਵੇ।

0: ਅਸੀਂ ਚਾਹੁੰਦੇ ਹਾਂ ਇਸ ਦਾ ਚਾਹੇ ਦਰਦ ਬਣਦਾ ਅਸੀਂ ਚਾਹੁੰਦੇ ਹਾਂ ਇਸ ਦਾ ਚਾਹੇ ਦਰਦ ਬਣਦਾ
1: ਹੋ ਸੌ ਕੀ ਘੋੜੀ ਸਵਾਰ ਲੈ ਸੌ ਕੀ ਘੋੜੀ

ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪਣੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਕੋਲ ਸੱਦ ਕੇ ਕਹਿਣ ਲੱਗੇ, ਅਜੀਤ ਸਿੰਘ ਆ ਜਿਹੜਾ ਸ਼ਰਨ ਵਿੱਚ ਆ ਗਿਆ ਫਿਰ ਉਹਦੀ ਮਦਦ ਕਰਨੀ ਸਾਡਾ ਮੁੱਢਲਾ ਫਰਜ਼ ਤੇ ਸਿਧਾਂਤ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਿਸੇ ਦੇ ਦੁੱਖ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਨ? ਇਸੇ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਅਜੇ 9 ਸਾਲ ਦੀ ਉਮਰ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਅੰਦਰ ਕਸ਼ਮੀਰ ਤੋਂ ਚੱਲ ਕੇ ਪੰਡਤਾਂ ਦਾ ਟੋਲਾ ਆਇਆ, ਪੰਡਿਤ ਕਿਰਪਾ ਰਾਮ ਦੀ ਅਗਵਾਈ ਥੱਲੇ, ਉਹਨਾਂ ਨੇ ਤਰਲੇ ਲੈ ਕੇ ਆਖਿਆ ਸੀ, ਦਾਤਾ ਸਾਡਾ ਧਰਮ ਖਤਰੇ ਵਿੱਚ ਹੈ। ਮਹਾਰਾਜ, ਅਸੀਂ ਥਾਂ ਥਾਂ ਤੇ ਜਾ ਕੇ ਤਰਲੇ ਲੈ ਸਕੇ ਹਾਂ ਪਰ ਸਾਡੀ ਬਾਹੁੜੀ ਕਰਨ ਵਾਲਾ ਕੋਈ ਨੀ, ਸਾਡੀ ਫਰਿਆਦ ਸੁਣਨ ਵਾਲਾ ਕੋਈ ਨੀ। ਮਹਾਰਾਜ, ਗੁਰੂ ਨਾਨਕ ਦੇ ਘਰ ਦਾ ਆਸਰਾ ਲੈ ਕੇ ਆਇਆ, ਜੇ ਸਾਡੀ ਇਸ ਦਰ ਤੇ ਵੀ ਨਾ ਸੁਣੀ ਗਈ ਤੇ ਸੰਸਾਰ ਦੇ ਵਿੱਚੋਂ ਸਾਡੀ ਆਸ ਮੁੱਕ ਜਾਏਗੀ, ਸਾਡਾ ਧਰਮ ਖਤਰੇ ਵਿੱਚ ਹੈ, ਮੁੱਕ ਜਾਏਗਾ। ਸਾਹਿਬ ਕਮਾਲ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ 9 ਸਾਲ ਦੀ ਉਮਰ ਹੈ। ਬਾਲਾ ਪ੍ਰੀਤਮ ਜੋਤੀ ਪ੍ਰੀਤਮ ਰੇ ਸ਼ਹਿਨਸ਼ਾਹ, ਕਦੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮੁੱਖ ਵੱਲੇ ਤੱਕਦੇ ਨੇ, ਗੁਰੂ ਪਿਤਾ ਜੀ ਵੱਲੇ ਵੇਖਦੇ ਨੇ, ਕਦੇ ਆਏ ਹੋਏ ਉਹਨਾਂ ਪੰਡਤਾਂ ਦੇ ਕੁਮਲਾਏ ਹੋਏ ਚਿਹਰਿਆਂ ਵੱਲੇ ਨਜ਼ਰ ਮਾਰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬੇਨਤੀ ਕਰਕੇ ਕਹਿੰਦੇ ਨੇ, ਗੁਰਦੇਵ ਪਿਤਾ ਜੀ, ਕੀ ਇਹਨਾਂ ਦਾ ਧਰਮ ਬਚ ਸਕਦਾ? ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਹਾਂ ਲਾਲ ਜੀ, ਬਚ ਸਕਦਾ। ਸਤਿਗੁਰੂ ਜੀ, ਕਿਵੇਂ? ਮੇਰੇ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜੇ ਕੋਈ ਧਰਮੀ ਮਨੁੱਖ, ਕੋਈ ਸਤਪੁਰਸ਼, ਕੋਈ ਬੰਦਗੀ ਵਾਲਾ, ਕੋਈ ਕਮਾਈ ਵਾਲਾ ਇਹਨਾਂ ਦੀ ਧਰਮ ਦੀ ਖਾਤਰ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦੇ, ਇਹਨਾਂ ਦਾ ਧਰਮ ਬਚ ਸਕਦਾ। ਕਿਸੇ ਦੇ ਦੁੱਖ ਨੂੰ ਨਾ ਬਰਦਾਸ਼ਤ ਕਰਦਿਆਂ ਹੋਇਆਂ, ਨਾ ਸਹਾਰਦਿਆਂ ਹੋਇਆਂ, ਮੇਰੇ ਸਾਹਿਬ ਸੱਚੇ ਪਾਤਸ਼ਾਹ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਨੇ, ਸਵਾਲ ਸਤਿਗੁਰੂ ਜੀ, ਗੁਰਦੇਵ ਪਿਤਾ ਜੀ, ਮੇਰੀਆਂ ਨਜ਼ਰਾਂ ਵਿੱਚ ਤੁਹਾਡੇ ਨਾਲੋਂ ਪਰਮਾਤਮਾ ਤੇ ਸਤਪੁਰਖ ਦੁਨੀਆਂ ਵਿੱਚ ਹੋਰ ਕਿਹੜਾ ਹੋ ਸਕਦਾ? ਧੰਨ ਕਲਗੀਧਰ ਦਾ ਤਾਰ, ਜਿਹੜੇ ਆਪ ਯਤੀਮ ਹੋਣਾ ਪ੍ਰਵਾਨ ਕਰ ਲੈਂਦੇ ਨੇ। ਆਪ ਇਸ ਗੱਲ ਦਾ ਜ਼ਿਕਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਵੱਲੇ ਰਵਾਨਾ ਤੌਰ ਕਰ ਦਿੰਦੇ ਨੇ। ਪਿਆਰੇ ਗੁਰਸਿੱਖੋ, ਅੱਜ ਕਿੱਡਾ ਵੱਡਾ ਜ਼ਿਕਰਾ ਹੈ, ਕਿਤੇ ਪਿਤਾ ਨੂੰ ਤੋਰਦੇ ਨੇ ਇਹਨਾਂ ਦੁਖੀਆਂ ਦੀ ਮਦਦ ਵਾਸਤੇ, ਤੇ ਅੱਜ ਆਪਣੇ ਸਾਹਿਬਜ਼ਾਦੇ, ਆਪਣੇ ਬੇਟੇ, ਆਪਣੇ ਲੱਗਤੇ ਬਿਗਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਇਹਨਾਂ ਦਾ ਮਦਦਗਾਰ ਬਣਾ ਕੇ ਭੇਜ ਰਹੇ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਅਜੀਤ ਸਿੰਘਾਂ, 100 ਸਿੰਘਾਂ ਦਾ ਜਥਾ ਲੈ ਕੇ ਇਹਨਾਂ ਦੇ ਨਾਲ ਜਾ ਕੇ ਇਸ ਦੇਵੀ ਦਾਸ ਦੇ ਘਰ ਵਾਲੀ ਨੂੰ ਬਸੀ ਦੇ ਪਠਾਣ ਜਾਬਰ ਖਾਨ ਦੇ ਕੋਲੋਂ ਛਡਾਉਣਾ, ਉਹਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਉਹਨੂੰ ਦੇਣੀ। ਐਸਾ ਜ਼ਾਲਮ, ਐਸਾ ਦਰਿੰਦਾ ਹੰਕਾਰ ਦੇ ਮੱਧ ਵਿੱਚ ਮਤਿਆ ਹੋਇਆ, ਏਡੀ ਹੋਸ਼ ਹਵਾਸ ਗਵਾ ਬੈਠਾ ਹੈ, ਜਿਹੜਾ ਲੋਕਾਂ ਦੀ ਇੱਜ਼ਤ ਦੇ ਨਾਲ ਖਿਲਵਾੜ ਕਰਦਾ, ਉਹਨੂੰ ਗੰਨ ਦੇਣਾ ਚਾਹੀਦਾ। ਮੇਰੇ ਸਾਹਿਬ ਜੀ ਦੇ ਹੁਕਮ ਅੱਗੇ ਬਾਬਾ ਅਜੀਤ ਸਿੰਘ ਨੇ ਸਿਰ ਝੁਕਾਇਆ, ਆਪਣੇ ਨਾਲ 100 ਸਿੰਘਾਂ ਦਾ ਜਥਾ ਲਿਆ, ਭਾਈ ਸੰਗਤ ਸਿੰਘ ਜੀ ਨਾਲ ਨੇ ਚੱਲ ਪਿਆ ਜਥਾ, ਸਤਿਗੁਰਾਂ ਤੋਂ ਆਗਿਆ ਲੈ ਕੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦਿਆਂ ਹੋਇਆਂ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੂਰਮੇ ਗੜ ਸ਼ੰਕਰ ਤੋਂ ਹੁੰਦੇ ਹੋਏ ਅੱਗੇ ਇਲਾਕੇ ਵੱਲੇ ਮਹਲਪੁਰ ਸ਼ਹਿਰ ਦੇ ਨਜ਼ਦੀਕ ਪਹੁੰਚ ਗਏ। ਇਸ ਤੋਂ ਅੱਗੇ ਗੁਰੂ ਕੇ ਸੂਰਮਿਆਂ ਨੇ ਬਸੀ ਪਿੰਡ ਵੱਲ ਨੂੰ ਧਾਵਾ ਬੋਲ ਦਿੱਤਾ ਹੈ, ਚਾਰ ਫੇਰੇ ਜਾ ਕੇ ਕਰਕੇ ਘੇਰਾਬੰਦੀ, ਤਾਂ ਕਿ ਉਹ ਜਾਬਰ ਖਾਨ ਕਿਤੇ ਆਪਣੀ ਹਵੇਲੀ ਦੇ ਵਿੱਚੋਂ ਬਾਹਰ ਨਿਕਲ ਕੇ ਡਰਦਾ ਮਾਰਿਆ ਹੋਇਆ ਦੌੜ ਨਾ ਜਾਏ, ਉਹਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਉਸਨੂੰ ਦੇਣੀ ਚਾਹੀਦੀ ਹੈ। ਆਓ ਤੱਕੀਏ ਸਵਾਰ ਦੇ ਬੋਲਾਂ ਦੇ ਅੰਦਰ, ਸਾਹਿਬਜ਼ਾਦਾ ਅਜੀਤ ਸਿੰਘ ਆਪਣੇ ਨਾਲ ਦੇ ਸਾਥੀ ਸਿੰਘਾਂ ਨੂੰ ਲੈ ਕੇ ਚਾਰ ਫੇਰੇ ਪਿੰਡ ਨੂੰ ਪਾ ਕੇ ਘੇਰਾ, ਇਸ ਜਾਬਰ ਖਾਨ ਦੀ ਹਵੇਲੀ ਉੱਤੇ ਹੱਲਾ ਹੈ।

0: ਜੱਗ ਵਿੱਚ ਰਹਿੰਦੀਆਂ ਹੋਈਆਂ ਤੇਰੀਆਂ ਹਾਂ ਤੇਰੀਆਂ ਵਰਤੀਆਂ
1: ਜਾਂ ਮਨ ਮੁੱਖਾਂ ਦਾ ਕਾਹਦਾ ਜੀਣਾ ਜਿਹੜੇ ਝੁਕ ਝੁਕ ਜੀਵਨ ਜੀਂਦੇ ਲੰਮੀ ਉਮਰ ਦੀਆਂ ਰੱਖਣ ਤਾਂਗਾ ਪਾਣੀ ਪੁੱਛ ਪੁੱਛ ਪੀਂਦੇ ਤਨ ਸੂਰਮਾ ਜੀਂਦਾ ਮਰਦਾ ਮੌਤ ਦਾ ਡਰ ਨਾ ਨੇੜੇ ਧਰਮ ਲਈ ਜੋ ਦੇਣ ਸ਼ਹਾਦਤ ਉਹ ਸ਼ਹੀਦ ਤਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸੂਰਮੇ ਇਸ ਬਸੀ ਤੇ ਹੱਲਾ ਬੋਲ ਕੇ ਇਸ ਜਾਬਰ ਖਾਨ ਨੂੰ ਇਹਦੀ ਹਵੇਲੀ ਵਿੱਚੋਂ ਕੱਢ ਕੇ ਮੁਸ਼ਕਾਂ ਬੰਨ ਕੇ ਘੋੜੇ ਤੇ ਸੁੱਟ ਲਿਆ ਉਸ ਦੇਵੀ ਦਾਸ ਦੇ ਘਰ ਵਾਲੀ ਸੋਮਾਵਤੀ ਜਿਸ ਨੂੰ ਬੜੇ ਪਿਆਰ ਦੇ ਨਾਲ ਉਸ ਨੂੰ ਵੀ ਆਪਣੇ ਨਾਲ ਲੈ ਤੁਰੇ ਰਸਤੇ ਵਿੱਚ ਆਉਂਦਿਆਂ ਮੁਗਲਾਂ ਦੀ ਫੌਜ ਦੇ ਨਾਲ ਜੰਗ ਹੋਇਆ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਅੱਜ ਉਸ ਅਸਥਾਨ ਤੇ ਜੋ ਸਾਡੇ ਤੋਂ ਤਕਰੀਬਨ 20 ਕਿਲੋਮੀਟਰ ਦੀ ਦੂਰੀ ਤੇ ਹੈ ਦਹਰਾਮ ਤੋਂ ਅਗੇਰੇ ਮਾਹਲਪੁਰ ਸ਼ਹਿਰ ਮਾਹਲਪੁਰ ਦੇ ਨਾਲ ਬਿਲਕੁਲ ਨਜ਼ਦੀਕ 1 ਕਿਲੋਮੀਟਰ ਦੀ ਦੂਰੀ ਤੇ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦਾਂ ਸਿੰਘਾਂ ਦੇ ਨਾਂ ਤੇ ਬਣਿਆ ਹੋਇਆ ਉਹ ਪਵਿੱਤਰ ਗੁਰ ਅਸਥਾਨ ਹੈ ਜਿਹੜਾ ਇਸ ਯਾਦ ਵਿੱਚ ਮੌਜੂਦ ਹੈ। ਇਸ ਹੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਯੋਧਿਆਂ ਵਾਂਗ ਇਹਨਾਂ ਸਿੰਘਾਂ ਦੀ ਕਮਾਨ ਸੰਭਾਲਦਿਆਂ ਹੋਇਆਂ ਇਸ ਬਸੀ ਤੇ ਹਮਲਾ ਬੋਲ ਕੇ ਜਾਬਰ ਖਾਨ ਨੂੰ ਬੰਨਿਆ ਮੰਜ਼ਲਾਂ ਨੂੰ ਮਾਰ ਕੇ ਕਲਗੀਧਰ ਦਾਤਾਰ ਜੀ ਦੇ ਕੋਲ ਜਾ ਪਹੁੰਚੇ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਹਜ਼ੂਰੀ ਦੇ ਅੰਦਰ ਦੇਵੀ ਦਾਸ ਜੋ ਤਰਲੇ ਰਹਿੰਦਾ ਸੀ ਆਪਣੇ ਘਰ ਵਾਲੀ ਸੋਮਾਵਤੀ ਨੂੰ ਤੱਕ ਕੇ ਬੜਾ ਖੁਸ਼ ਹੋਇਆ ਤੇ ਸਤਿਗੁਰਾਂ ਦਾ ਸ਼ੁਕਰਾਨਾ ਦੋਵੇਂ ਜੀ ਕਰ ਰਹੇ ਸਨ। ਦਾਤਾ ਤੁਸੀਂ ਕਿਰਪਾ ਕਰਕੇ ਸਾਡੀ ਲਾਜਪਤ ਨੂੰ ਰੱਖਿਆ ਬੇਨਤੀ ਨੂੰ ਪ੍ਰਵਾਨ ਕੀਤਾ ਸਾਰੀ ਜ਼ਿੰਦਗੀ ਤੁਹਾਡੇ ਅਹਿਸਾਨਮੰਦ ਰਹਾਂਗੇ। ਚਾਹੇ ਗੁਰਸਿੱਖੋ ਮੇਰੇ ਕਲਗੀਧਰ ਪਾਤਸ਼ਾਹ ਨੇ ਸਿੰਘਾਂ ਦੇ ਜਥੇ ਨੂੰ ਸ਼ਾਬਾਸ਼ ਦਿੱਤੀ ਬੜਾ ਵਡਿਆਇਆ ਤੇ ਮਾਣ ਦਿੱਤਾ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਨੇ। ਇਹ ਹੈ ਖਾਲਸੇ ਦੀ ਕਰਨੀ, ਇਹ ਹੈ ਖਾਲਸੇ ਦਾ ਕਿਰਦਾਰ ਉੱਚਾ ਤੇ ਸੁੱਚਾ ਜਿਹੜਾ ਦੂਜਿਆਂ ਵਾਸਤੇ ਵੀ ਮਨੁੱਖਤਾ ਵਾਸਤੇ ਸੱਚ ਅਣਖ ਦੇ ਬਦਲੇ ਜੂਝਦਿਆਂ ਹੋਇਆਂ ਆਪਣੀਆਂ ਜਾਨਾਂ ਵੀ ਨਿਖਾਵਰ ਕਰਕੇ ਕੌਮ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਐਸੀ ਸਬੂਤ ਦਿੰਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਇਤਿਹਾਸ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਕੋਟਾਨਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸੰਗਤ ਦਾ ਧੰਨਵਾਦ, ਬਹੁਤ ਸਾਰਾ ਮਾਣ ਤੁਸਾਂ ਨੇ ਮਾਇਆ ਨਾਲ ਕੀਤਾ ਹੈ, ਸਤਿਗੁਰੂ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚ ਬਰਕਤਾਂ ਬਖਸ਼ਿਸ਼ ਕਰਨ ਆਪਣੇ ਦਰ ਘਰ ਦਾ ਪਿਆਰ, ਗੁਰਸਿੱਖੀ ਜੀਵਨ ਦਾ ਦਾਨ ਬਖਸ਼ਿਸ਼ ਕਰਕੇ ਨਿਵਾਜਣ, ਸਮੂਹ ਸੰਗਤ ਦਾ ਧੰਨਵਾਦ, ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਜੋ ਬਹੁਤ ਸੁਚੱਜਾ ਪ੍ਰਬੰਧ ਹੈ ਆਪ ਜੀ ਦਾ, ਸੋ ਆਪ ਜੀ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਇਹ ਜਥਾ ਆਪ ਸੰਗਤਾਂ ਤੋਂ ਸੇਵਾ ਲੈਂਦਾ ਹੈ। ਆਓ ਹੁਣ ਆਪਾਂ ਰੋਜ਼ਾਨਾ ਦੀ ਤਰ੍ਹਾਂ ਗੁਰੂ ਦੀ ਪਾਵਨ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੀ ਇਲਾਹੀ ਬਾਣੀ ਅਨੰਦ ਸਾਹਿਬ ਜੀ ਦੇ ਜਾਪ ਆਪਾਂ ਸਾਰੇ ਮਿਲ ਕੇ ਕਰੀਏ ਜੀ। ਅਦਰ ਪਿਆਰ ਤੇ ਸਤਿਕਾਰ ਗੁਰਬਾਣੀ।

0: ਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸਵਰਗ ਰਾਜਨੇ ನಚ ದುರ್ಲಭಂ ಭೋಜನಂ ಬಿಂಜನಂ ನಚ ದುರ್ಲಭಂ ಸ್ವಚ್ಛ ಅಂಬರೆ ನಚ ದುರ್ಲಭಂ ಸುತ ಮಿತ್ರ ಭ್ರಾತ ಬಾಂಧವೆ ನಚ ದುರ್ಲಭಂ ಬನಿತಾ ವಿಲಾಸೆ ನಚ ದುರ್ಲಭಂ ವಿದ್ಯಾ ಪರವೀಣಂ ನಚ ದುರ್ಲಭಂ ಚತುರ್ ಚಂಚಲ ದುರ್ಲಭಂ ಏಕ ಭಗವಾನ್ ನಾಮೇ ನಾನಕ ಲಬ್ಧೇನ್ ಸಾಧ ಸಂಗ ಕಿರ್ಪಾ ಪ್ರಭಂ। ਮਨੁੱਖ ਦਾ ਮਨ ਪਰਿਪੂਰਨ ਪਰਮਾਤਮਾ ਨੇ ਐਸਾ ਬਣਾਇਆ ਇਹ ਪ੍ਰਭਾਵਿਤ ਹੁੰਦਾ ਸਿਰਫ ਦੁਰਲਭ ਵਸਤੂ ਤੋਂ ਦੁਰਲਭ ਹਸਤੀ ਤੋਂ। ਜੋ ਦੁਰਲਭ ਨੇ ਉਸ ਤੋਂ ਮਨ ਕੰਨੀ ਕਤਰਾਉਂਦਾ ਹੈ। ਜੋ ਦੁਰਲਭ ਨੇ ਮਨ ਉਸਦੀ ਮੰਗ ਨਹੀਂ ਕਰਦਾ। ਜੋ ਦੁਰਲਭ ਨੇ ਮਨੁੱਖ ਦੇ ਮਨ 'ਤੇ ਉਸਦਾ ਪ੍ਰਭਾਵ ਨਹੀਂ ਪੈਂਦਾ। ਜੋ ਜੋ ਵਸਤੂ ਜੋ ਜੋ ਹਸਤੀ ਮਨ ਵਿਚਾਰ ਵਿੱਚ ਨਹੀਂ ਲਿਆਉਂਦਾ ਸੋਚ ਵਿੱਚ ਨਹੀਂ ਲਿਆਉਂਦਾ ਚੇਤਨੀ ਵਿੱਚ ਨਹੀਂ ਲਿਆਉਂਦਾ ਇੱਕ ਗੱਲ ਸਪਸ਼ਟ ਹੋ ਗਈ ਇਹ ਸਭ ਕੁਛ ਬੇਮੁੱਲਾ ਹੈ ਫਜ਼ੂਲ ਹੈ ਐਵੇਂ ਹੈ ਅਕਾਰਤ ਹੈ। ਦਰਅਸਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਸ਼ਲੋਕ ਦੇ ਰਾਹੀਂ ਇਹ ਦੱਸ ਰਹੇ ਨੇ ਕਿ ਇਹ ਮਨ ਦੁਰਲਭ ਕੀ ਹੈ ਇਸ ਦਾ ਤੈਨੂੰ ਬੋਧ ਨਹੀਂ ਔਰ ਵਿਅਰਥ ਕੀ ਹੈ ਇਸ ਦੀ ਵੀ ਤੈਨੂੰ ਸਮਝ ਨਹੀਂ। ਇਹ ਕਾਰਨ ਹੈ ਕਿ ਦੁਰਲਭ ਨੂੰ ਤੂੰ ਨਿਖਿਧ ਸਮਝ ਲਿਆ ਔਰ ਨਿਖਿਧ ਨੂੰ ਤੂੰ ਦੁਰਲਭ ਸਮਝ ਲਿਆ ਔਰ ਇਸ ਤਰੀਕੇ ਨਾਲ ਜੀਵਨ ਸਾਰਾ ਉਲਟ ਕੇ ਰਹਿ ਗਿਆ। ਸੁੱਖ ਦੀ ਤਾਂ ਤੇ ਦੁੱਖ ਔਰ ਦੁੱਖ ਦਾ ਹੋਣਾ ਬੇਚੈਨੀ ਤੇ ਪਰੇਸ਼ਾਨੀ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਚੁਣਾਵ ਵਿੱਚ ਮਨੁੱਖ ਦੇ ਕੋਲੋਂ ਕੋਈ ਗਲਤੀ ਹੋਈ। ਕਬੀਰ ਵੀ ਆਪਣੇ ਢੰਗ ਨਾਲ ਸਮਝਾਉਂਦੇ ਨੇ ਕਬੀਰ ਆਮ ਭਇਓ ਨਿੰਬਾ ਨੀਮ ਭਇਓ ਆਮ ਕੇਲਾ ਪਾਕਾ ਹਜ਼ਾਰ ਨਾਰੀਅਲ ਫਲ ਸੇਬਰ ਪਾਕਾ ਮੂਰਖ ਮੁਗਦ ਗਵਾਰ। ਅੰਬ ਦਾ ਪੱਕਾ ਫਲ ਰਸਦਾਇਕ ਗੁਣਦਾਇਕ ਸੁਖਦਾਇਕ ਇਸ ਨੂੰ ਮਨੁੱਖ ਨੇ ਕੌੜਾ ਕਸੈਲਾ ਨਿੰਮ ਦਾ ਫਲ ਜਾਣ ਕੇ ਤਿਆਗਿਆ ਤੇ ਨਿੰਮ ਦੇ ਫਲ ਨੂੰ ਪੱਕਾ ਅੰਬ ਸਮਝ ਕੇ ਰਸਦਾਇਕ ਤੇ ਗੁਣਦਾਇਕ ਸਮਝ ਕੇ ਅਪਣਾ ਲਿਆ ਝੋਲੀ ਵਿੱਚ ਪਾ ਲਿਆ। ਕੇਲਾ ਪਾਕਾ ਝਾੜ ਪੱਕਾ ਕੇਲਾ ਸਵਾਦੀ ਕੇਲਾ ਝਾੜੀ ਦਾ ਜੰਗਲੀ ਫਲ ਸਮਝ ਕੇ ਤਿਆਗ ਦਿੱਤਾ ਹੈ ਤੇ ਝਾੜੀਆਂ ਦਾ ਵੀ ਜੰਗਲੀ ਫਲ ਉਹਨੂੰ ਪੱਕਾ ਕੇਲਾ ਸਮਝ ਕੇ ਮੂੰਹ ਵਿੱਚ ਪਾ ਲਿਆ। ਨਾਰੀਅਲ फल से बरपाका मूरख मुगदय गवार। जो पक्का नारियल दा फल है उनु सिमल दा फल जान के त्याग देता है, और जो सिमल दा फल फिक्का है उनु नारियल दा फल समझ के झोली रिच पा ले है। इस वास्ते कबीर कहिंदे मूरख मुगद गवार। गांव तक ही जिसकी पहचान ते जानकारी होवे गवार कह देंदे ने। मूरख जो मूर्छत है, मुगद जो अंधा है, अंधकार विच जी रहा है। कबीर कहिंदे ने चुनाव विच मनुख ने गवारां दी तरह सोचे है, अंधेरे दी तरह चले है, और मूर्छ दी तरह बेहोशी विच चुनाव कीता है, तो अंजाम की है जीवन दी झोली विच सवाए दुखां तो होर कुछ भी नहीं रह गया। दुर्लभ वस्तु नु तुच्छ जान के इसने त्यागया है, ते तुच्छ नु दुर्लभ समझ के झोली विच पा लिया है। तो सवाल पैदा होंदा है दुर्लभ की है, क्योंकि जो दुर्लभ वस्तु है आज मनुख कोल नहीं दिखाई देंदी, और मनुख जिन्ना जिन्ना दे पिछे दौड़ रहा है, जीवन भर दौड़ रहा है, और पीढ़ी दर पीढ़ी दौड़ रहा है। ये दौड़ जिस मंगल पे पचांदी है, और ये दौड़ जिस जिस नहीं है, गुरबाणी उसनु दुर्लभ नहीं मनदी। इस पावन पवित्र श्लोक देख

ਜੀ ਜੰਤਰ ਸਭ ਤਾਂ ਕੇ ਹਾਰ ਜੀਆਂ ਦੀ ਜੁਗਤ ਸਾਰੀ ਵਾਹਿਗੁਰੂ ਜੀ ਦੇ ਆਪਣੇ ਹੱਥ ਵਿਚ ਹੈ। ਦੀਨ ਦਿਆਲ ਅਨਾਥ ਕੋ ਨਾਥ, ਦੀਨਾਂ ਦਾ ਨਾਥ ਹੈ ਸਰਵ ਸ਼ਕਤੀਮਾਨ ਵਾਹਿਗੁਰੂ ਆਪ ਹੀ ਹੈ। ਜਿਸ ਰਾਖੇ ਤਿਸ ਕੋਈ ਨਾ ਮਾਰੇ, ਜਿਹਨੂੰ ਆਪ ਰੱਖਣਾ ਚਾਹੁੰਦਾ ਹੈ ਉਹਦਾ ਕੋਈ ਵਿਨਾਸ਼ ਨਹੀਂ ਕਰ ਸਕਦਾ। ਸੋ ਮੋਆ ਜਿਸ ਮਨੋ ਵਿਸਾਰੇ, ਜਿਸ ਮਨ ਤੋਂ ਵਾਹਿਗੁਰੂ ਜੀ ਦਾ ਨਾਮ ਵਿਸਰ ਜਾਂਦਾ ਹੈ ਉਹ ਮਨੁੱਖ ਜਿਉਂਦਿਆਂ ਹੀ ਮਰ ਜਾਂਦਾ ਹੈ। ਜਿਸ ਤਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ। ਹੇ ਜੀਵ ਤੋਂ ਵਾਹਿਗੁਰੂ ਦਾ ਤਿਆਗ ਕਰਕੇ ਕਿੱਥੇ ਜਾਵੇਗਾ, ਕਿਉਂਕਿ ਹਰ ਥਾਂ ਤੇ ਵਾਹਿਗੁਰੂ ਜੀ ਆਪ ਹੀ ਜੋਤ ਕਰਕੇ ਵਿਆਪਕ ਹਨ। ਜੀ ਕੀ ਜੁਗਤ ਜਾਂ ਕੈ ਸਭ ਹੱਥ, ਅੰਤਰ ਬਾਹਰ ਜਾਨੋ ਸਾਥ। ਜੀਆਂ ਦੀ ਜੁਗਤ, ਜੀਆਂ ਦਾ ਗਿਆਨ ਧਿਆਨ ਸਭ ਵਾਹਿਗੁਰੂ ਜੀ ਦੇ ਹੀ ਆਪਣੇ ਹੱਥ ਵਿਚ ਹੈ, ਤਾਂ ਤੇ ਜੀਆਂ ਨੂੰ ਵਾਹਿਗੁਰੂ ਜੀ ਦੇ ਸਰੂਪ ਨੂੰ ਅੰਦਰ ਔਰ ਬਾਹਰ ਆਪਣੇ ਨਾਲ ਸਮਝਣਾ ਚਾਹੀਦਾ ਹੈ। ਗੁਣ ਨਿਧਾਨ ਬੇਅੰਤ ਅਪਾਰ, ਵਾਹਿਗੁਰੂ ਜੀ ਆਪ ਗੁਣਾਂ ਦੇ ਖਜ਼ਾਨੇ ਹਨ, ਬੇਅੰਤ ਹਨ, ਪਰਮ ਗਤੀ ਦੇ ਮਾਲਕ ਹਨ। ਨਾਨਕ ਦਾਸ ਸਦਾ ਬਲਹਾਰ, ਗੁਰਦੇਵ ਫਰਮਾਉਂਦੇ ਨੇ ਐਸੇ ਵਾਹਿਗੁਰੂ ਤੋਂ ਸਦਕੇ ਸਦਕੇ

ਹਰ ਇੱਕ ਨਾਏ। ਹੇ ਵਾਹਿਗੁਰੂ ਜੀ, ਜਿਸ ਤੇ ਆਪ ਕਿਰਪਾ ਕਰਦੇ ਹੋ ਤੁਹਾਡਾ ਸੇਵਕ ਤੁਹਾਡਾ ਹੀ ਨਾਮ ਫਿਰ ਜਪਣ ਲੱਗ ਪੈਂਦਾ ਹੈ। ਜਨ ਲਾਗਾ ਹਰ ਇੱਕ ਨਾਏ, ਜਿਸ ਕੀ ਆਸ ਨਾ ਬਿਰਥੀ ਜਾਏ। ਉਸ ਜਨ ਦੀ ਆਸ ਕੇ ਉਹਨੂੰ ਵਾਹਿਗੁਰੂ ਜੀ ਦਾ ਦਰਸ਼ਨ ਹੋਵੇ, ਉਹ ਕਦੀ ਵਿਅਰਥ ਨਹੀਂ ਜਾਂਦੀ ਹੈ। ਸੇਵਕ ਕੋ ਸੇਵਾ ਬਣ ਆਈ, ਹੁਕਮ ਬੋਝ ਪਰਮ ਪਦ ਪਾਈ। ਹੇ ਵਾਹਿਗੁਰੂ ਜੀ, ਜਿਸ ਤੇ ਤੁਹਾਡੀ ਦਇਆ ਮੇਰ ਹੋ ਜਾਂਦੀ ਏ, ਉਹਨਾਂ ਸੇਵਕਾਂ ਨੂੰ ਸੇਵਾ ਤੇ ਸਿਮਰਨ ਬਣ ਆਉਂਦਾ ਹੈ। ਉਹਨਾਂ ਨੇ ਵਾਹਿਗੁਰੂ ਜੀ ਤੁਹਾਡੇ ਹੁਕਮ ਨੂੰ ਬੁੱਝ ਕੇ ਪਰਮ ਪਦ ਨੂੰ ਪ੍ਰਾਪਤ ਕੀਤਾ ਹੈ। ਜੀਵ ਜਦੋਂ ਆਤਮਾ ਵਿੱਚ ਸਥਿਤ ਹੁੰਦਾ ਹੈ, ਇਸ ਨੂੰ ਪਰਮ ਪਦ ਆਖੀ ਦੇ ਮਨ ਤੋਂ ਜੋਤ ਸਰੂਪ ਹੈ। ਆਪਣਾ ਮੂਲ ਪਛਾਣ

ਉਹਨਾਂ ਦੀ ਕਿਰਪਾ ਨਾਲ ਬੰਧਨ ਮੁਕਤ ਹੋ ਜਾਂਦਾ ਹੈ ਤੇ ਦਇਆ ਮੇਰ ਨਾਲ ਨਿਰਭਉ ਦੇ ਸਰੂਪ ਵਿਚ ਸਥਿਤ ਹੋ ਜਾਂਦਾ ਹੈ। ਨਿਰਭਉ ਜਪੈ ਸਗਲ ਭਾਉ ਮਿਟੈ, ਅਣਦਨ ਪੂਜੈ ਗੁਰ ਕੇ ਪੈਰ। ਇਹ ਵਾਹਿਗੁਰੂ ਜੀ ਦਾ ਪ੍ਰਗਟ ਹੋਣਾ ਸਤਿਗੁਰਾਂ ਦੀ ਪ੍ਰੀਤ ਤੇ ਪ੍ਰਸੰਨਤਾ ਉੱਤੇ ਨਿਰਭਰ ਕਰਦਾ ਹੈ। ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਿਆ ਹੈ ਕਿ ਗੁਰੂ ਵਚਨਾਂ ਤੇ ਫੁੱਲ ਚੜਾਏ ਹਨ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਗੁਰਮੁਖ ਪਿਆਰੇ ਇਸ ਲੋਕ ਵਿਚ ਵੀ ਸੁਖੀ ਹੋਏ ਨੇ ਤੇ ਉਹਨਾਂ ਨੇ ਆਪਣਾ ਪਰਲੋਕ ਵੀ ਸਵਾਰ ਲਿਆ ਹੈ। ਨਾਨਕ ਹਰ ਪ੍ਰਭ ਆਪੇ ਮੇਲੇ। ਗੁਰਦੇਵ ਜੀ ਫਰਮਾਉਂਦੇ ਨੇ ਇਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਜੀ ਨੇ ਆਪ ਕਿਰਪਾ ਕਰਕੇ ਮੇਲਿਆ ਹੈ।

ਕਹਿ ਦਰਸ ਤੁਹਾਰੋ ਹੋਏ। ਤੇਰੀਆਂ ਸੇਵਕਾਂ ਨੇ ਵਾਹਿਗੁਰੂ ਨਾਮ ਨੂੰ ਹਿਰਦੇ ਵਿਚ ਧਾਰਨ ਕੀਤਾ ਹੈ ਤੇ ਇਸ ਕਾਰਨ ਉਹਨਾਂ ਦਾ ਲੋਕ ਤੇ ਪਰਲੋਕ ਦੋਏ ਸੰਵਰ ਗਏ ਹਨ। ਪੂਰੇ ਗੁਰ ਕੀ ਪੂਰੀ ਦੀਖਿਆ, ਪੂਰਨ ਸਤਿਗੁਰੂ ਨਾਨਕ ਸਾਹਿਬ ਦਾ ਉਪਦੇਸ਼ ਬਾਣੀ ਵਿਚ ਪੂਰਨ ਹੈ। ਜਿਸ ਮਨ ਬਸੈ ਤਿਸ ਸਾਚ ਪਰਿਖਿਆ, ਜਿਸ ਸੇਵਕ ਦੇ ਮਨ ਵਿਚ ਪੂਰੇ ਸਤਿਗੁਰੂ ਦਾ ਉਪਦੇਸ਼ ਪੂਰਨ ਕਰਕੇ ਜਿਸ ਸੇਵਕ ਨੇ ਮੰਨਿਆ ਉਹਨੇ ਪਾਇਆ ਕਿ ਵਾਹਿਗੁਰੂ ਸੱਤ ਹੈ, ਵਾਹਿਗੁਰੂ ਨਾਮ ਸੱਤ ਹੈ, ਵਾਹਿਗੁਰੂ ਨਾਮ ਸੱਤ ਹੈ। ਮਨ ਤਨ ਨਾਮ ਜਪੋ ਲਿਵ ਲਾਏ, ਸੁਰਤ ਨੂੰ ਸ਼ਬਦ ਨਾਲ ਲਾ ਕੇ ਪ੍ਰੇਮ ਨਾਲ ਵਾਹਿਗੁਰੂ ਜੀ ਦਾ ਨਾਮ ਜਪੋ। ਜਪਣ ਦਾ ਤਰੀਕਾ ਇਹ ਹੈ, ਬੋਲ ਕੇ ਜਪੋ, ਫਿਰ ਮਦਮਾ ਚੁੱਪ ਰਹਿ ਕੇ ਜਪੋ, ਫਿਰ ਪਾਸਯੰਤੀ ਹਿਰਦੇ ਵਿਚ ਵਿਚਾਰ ਕੇ ਜਪੋ, ਫਿਰ ਇਹੀ ਜਾਪ ਪਰਾ ਬਾਣੀ ਵਿਚ ਜਾ ਕੇ ਵਾਹਿਗੁਰੂ ਜੀ ਦਾ ਸਰੂਪ ਹੋ ਜਾਂਦਾ ਹੈ। ਬੈਖਰੀ, ਮਦਮਾ, ਪਾਸਯੰਤੀ ਤੇ ਪਰਾ ਵਿਚ ਵਾਹਿਗੁਰੂ ਜੀ ਦਾ ਨਾਮ ਜਪਿਆ ਜਾ ਸਕਦਾ ਹੈ। ਮਨ ਤਨ ਨਾਮ ਜਪੋ ਲਿਵ ਲਾਏ, ਆਪਣੀ ਲਿਵ ਨੂੰ ਆਪਣੀ ਸੁਰਤ ਨੂੰ ਸ਼ਬਦ ਵਿਚ ਲਾ ਕੇ ਡੋਲਦੇ ਹੋਏ ਮਨ ਨੂੰ ਅਡੋਲ ਕਰਕੇ ਵਾਹਿਗੁਰੂ ਜੀ ਦਾ ਨਾਮ ਜਪੋ। ਦੁੱਖ ਦਰਦ ਮਨ ਤੇ ਭਾਉ ਜਾਏ, ਇਉਂ ਵਾਹਿਗੁਰੂ ਜੀ ਦਾ ਪ੍ਰੇਮ ਨਾਲ ਨਾਮ ਜਪਿਆ ਤਨ ਦਾ ਦੁੱਖ ਤੇ ਮਨ ਦਾ ਦਰਦ ਸਭ ਸਮਾਪਤ ਹੋ ਜਾਂਦੇ ਹਨ। ਸੱਚ ਵਪਾਰ ਕਰੋ ਵਪਾਰੀ, ਐ ਵਪਾਰੀ ਐ ਮੁਸਾਫਰ, ਤੂੰ ਦੇਹੀ ਵਿਚ ਸਦਾ ਨਹੀਂ ਰਹਿਣਾ। ਐ ਮਨ, ਤੂੰ ਮੁਸਾਫਰ ਹੋ ਕੇ ਇਸ ਦੇਹੀ ਰੂਪੀ ਸਰਾਂ ਵਿਚ ਰਹਿ ਰਿਹਾ ਏ, ਤੂੰ ਇਕ ਦਿਨ ਚਲੇ ਜਾਣਾ ਏ, ਦੇਹੀ ਛੱਡ ਜਾਣੀ ਏ, ਤਾਂ ਕਿ ਤੂੰ ਸੱਚ ਨਾਮ ਦਾ ਵਪਾਰ ਕਰ ਲੈ, ਸੱਚੇ ਵਾਹਿਗੁਰੂ ਨੂੰ ਆਪਣੇ ਮਨ ਵਿਚ ਰੱਖ ਲੈ, ਕਿਉਂਕਿ ਦੇਹੀ ਤੇਰੇ ਪਾਸ ਸਦਾ ਨਹੀਂ ਰਹੇਗੀ। ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭ ਹੈ ਖੇਪ ਤੁਮਾਰੀ। ਵਾਹਿਗੁਰੂ ਦੀ ਦਰਗਾਹ ਵਿਚ ਤੇਰੀ ਮਿਹਨਤ ਮਜ਼ਦੂਰੀ ਨੂੰ ਫਲ ਲੱਗ ਜਾਵੇ, ਭਾਵ ਤੈਨੂੰ ਵਾਹਿਗੁਰੂ ਜੀ ਮਿਲ ਜਾਣ। ਵਾਹਿਗੁਰੂ ਨੇ ਕਿਰਪਾ ਕਰਕੇ ਬੰਦਗੀ ਕਰਨ ਵਾਸਤੇ, ਨਾਮ ਜਪਣ ਵਾਸਤੇ ਤੈਨੂੰ ਇਹ ਮਨੁੱਖ ਦੇਹੀ ਦਿੱਤੀ ਏ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੋਲ ਮਤ ਜਾਓ।

ਵਾਹਿਗੁਰੂ ਦਾ ਆਸਰਾ ਹੀ ਆਪਣੇ ਮਨ ਵਿਚ ਰੱਖੋ। ਜਿਨ੍ਹਾਂ ਸੇਵਕਾਂ ਨੇ ਵਾਹਿਗੁਰੂ ਜੀ ਦਾ ਹੀ ਆਸਰਾ ਆਪਣੇ ਮਨ ਵਿਚ ਰੱਖਿਆ, ਵਾਹਿਗੁਰੂ ਜੀ ਦਾ ਹੀ ਨਾਮ ਜਪਿਆ ਹੈ, ਉਹ ਫਿਰ ਇਸ ਸੰਸਾਰ ਵਿਚ ਆਉਣ ਜਾਣ ਵਿਚ ਨਹੀਂ ਰਹੇ।

अमर पै अमरा पद पाया साध संग नानक हर ध्याया। गुरुदेव कृपा करके गुरसिखा का जीवन दसते हैं। गुरसिखा की मत विवेक वाली, गुरसिखा की दृष्टि अमृत भरी हुंदी है। मत पूरी अमृत जां की दृष्ट, दर्शन पेखत उदरस श्रिष्ट। इना महापुरुषा का प्यारिया गुरसिखा का इना बीबिया सिखा का दर्शन करके जीवा का उधार हो जाता है। चरण कमल जाके अनूप, जिन्हां दी संगत बहुत सोहनी निघी ते सतगुरु दे प्यार वाली हुंदी है। सफल दर्शन सुंदर हर रूप, जिन्हां दा दर्शन कीतियां मन नूं वाहिगुरु दे नाम दी सफलता मिलदी है ते वाहिगुरु जी दा सुंदर रूप मन विच आ टिकदा है। तन सेवा सेवक परवान, इन्हां गुरसिखां दी सेवा, इन्हां गुरसिखां दा दास भाव, इन्हां सिखां दी मन दी गरीबी बहुत सोहनी है। वाहिगुरु जी दर ते परवान होए हुए हन। अंतरजामी पुरख प्रधान, इन्हां सेवकां इन्हां दासां प्यारियां गुरसिखां विच वाहिगुरु जो अंतरजामी हन ਉਹ ਪ੍ਰਗਟ ਹੋਏ ਹਨ। ਜਿਸ ਮਨ ਵਸੇ ਸੋ ਹੋਤ ਨਿਹਾਲ, ਵਾਹਿਗੁਰੂ ਜੀ ਜਿਸ ਮਨ ਵਿੱਚ ਵਸ ਜਾਣ, ਜਿਸ ਗੁਰਸਿੱਖ ਦੇ ਮਨ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਹੋ ਜਾਏ, ਉਹ ਸਿੱਖ ਨਿਹਾਲ ਹੋ ਜਾਂਦਾ ਹੈ, ਨਿਹਾਲ ਹੋ ਜਾਂਦਾ, ਨਿਹਾਲ ਹੋ ਜਾਂਦਾ ਹੈ। ਤਾਂ ਕਿ ਨਿਕਟ ਨਾ ਆਵਤ ਕਾਲ, ਉਸ ਸਿੱਖ ਦੇ ਮੌਤ ਲਾਗੇ ਨਹੀਂ ਆਉਂਦੀ, ਉਹ ਅਮਰਾ ਪਦ ਨੂੰ ਪ੍ਰਾਪਤ ਹੋ ਜਾਂਦਾ, ਚਿਰਨਜੀਵੀ ਹੋ ਜਾਂਦਾ, ਨਿਰੰਤਰ ਜੀਵਨ ਵਾਲਾ ਹੋ ਜਾਂਦਾ, ਅੰਮ੍ਰਿਤ ਰਸ ਵਾਲਾ ਹੋ ਜਾਂਦਾ, ਅੰਮ੍ਰਿਤ ਬਾਣੀ ਵਾਲਾ ਹੋ ਜਾਂਦਾ ਹੈ। ਅਮਰ ਭਏ ਅਮਰਾ ਪਦ ਪਾਇਆ, ਵਾਹਿਗੁਰੂ ਜੀ ਦਾ ਨਾਮ ਜਪ ਕੇ ਵਾਹਿਗੁਰੂ ਸਰੂਪ ਨੂੰ ਅੰਦਰ ਦਾਖਲ ਕਰਵਾ ਕੇ ਮਨ ਔਰ ਤਨ ਵਿੱਚ ਜਦੋਂ ਵਾਹਿਗੁਰੂ ਦਾ ਨਾਮ ਦਾਖਲ ਹੋ ਗਿਆ, ਅੰਕਿਤ ਹੋ ਗਿਆ, ਜਦੋਂ ਮਨ ਔਰ ਤਨ ਵਾਹਿਗੁਰੂ ਜੀ ਦੇ ਨਾਮ ਵਿੱਚ ਰੰਗਿਆ ਗਿਆ, ਤਾਂ ਜੀਵਨ ਅੰਮ੍ਰਿਤ ਰਸੀਲਾ ਹੋ ਗਿਆ। ਕਬੀਰ, ਮੈਂ ਨਾ ਮਰੋ ਮਰਬੋ ਸੰਸਾਰਾ, ਜੀਵਨ ਮ੍ਰਿਤੂ ਤੋਂ ਪਰੇ ਚਿਰਨਜੀਵੀ ਅਵਸਥਾ ਸਿੱਖ ਨੂੰ ਸਤਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਜੀ ਦਾ ਨਾਮ ਜਪਿਆਂ ਪ੍ਰਾਪਤ ਹੋ ਜਾਂਦੀ ਹੈ। ਇਹ ਪਰਮ ਪਦ ਹੈ, ਇਹ ਅਮਰਾ ਪਦ ਵੀ ਹੈ, ਜੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਸਾਧ ਸੰਗ ਨਾਨਕ ਹਰ ਧਿਆਇਆ, ਇਸ ਗੁਰਸਿੱਖ ਨੇ ਸੰਗਤ ਵਿੱਚ ਆ ਕੇ ਸਤਿਗੁਰੂ ਦੀ ਆਗਿਆ ਵਿੱਚ ਰਹਿ ਕੇ ਸਤਿਗੁਰੂ ਨੂੰ ਆਪਣਾ ਮਨ ਔਰ ਤਨ ਦੇ ਕੇ ਵਾਹਿਗੁਰੂ ਜੀ ਦਾ ਨਾਮ ਪਰਿਪੱਕਤਾ ਨਾਲ ਜਪਿਆ ਹੈ, ਦ੍ਰਿੜ ਕਰ ਕੀਤਾ ਹੈ ਵਾਹਿਗੁਰੂ ਜੀ ਦਾ ਨਾਮ, ਮਨ ਵਿੱਚ ਪ੍ਰਤੀਤੀ ਆਈ ਏ ਤੇ ਵਾਹਿਗੁਰੂ ਜੀ ਦੀਆਂ ਬਰਕਤਾਂ ਹੋਈਆਂ ਨੇ, ਵਾਹਿਗੁਰੂ ਜੀ ਦੀ ਦਾਤ ਪ੍ਰਾਪਤ ਹੋਈ ਹੈ। ਗੁਰੂ ਦੀ ਕਿਰਪਾ ਨਾਲ ਸਿੱਖ ਗੁਰੂ ਚਰਨਾਂ ਵਿੱਚ ਲੀਨਤਾ ਹਾਸਲ ਕਰਕੇ ਵਾਹਿਗੁਰੂ ਜੀ ਦੇ ਸਰੂਪ ਵਿੱਚ ਅੰਕਿਤ ਹੋ ਗਿਆ ਹੈ। ਜਿਵੇਂ ਗੰਗਾ ਸਾਗਰ ਵਿੱਚ ਵਲੀਨ ਹੋ ਗਈ ਹੈ, ਤਿਵੇਂ ਜੀਵ ਆਤਮਾ ਰਾਹੀਂ ਪਰਮ ਆਤਮਾ ਵਿੱਚ ਵਲੀਨ ਹੋ ਗਿਆ ਹੈ। ਜਿਉਂ ਜਲ ਮੇਂ ਜਲ ਆਏ ਖਟਾਨਾ, ਕਿਉਂ ਜੋਤੀ ਸੰਜੋਤ ਸਮਾਨਾ, ਮਿਟ ਗਏ ਗਵਨ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ

ਵਾਹਿਗੁਰੂ ਜੀ ਦਾ ਨਾਮ ਜਪਣ ਵਾਸਤੇ ਇਹ ਦੇਹੀ ਪ੍ਰਾਪਤ ਹੋਈ ਹੈ। ਵਾਹਿਗੁਰੂ ਜੀ ਦਾ ਜੋ ਦਰਸ਼ਨ ਚਾਹੁੰਦੇ ਹਨ, ਵਾਹਿਗੁਰੂ ਜੀ ਕਿਰਪਾ ਕਰਦੇ ਹਨ, ਸਤਿਗੁਰਾਂ ਦਾ ਮਿਲਾਪ ਹੁੰਦਾ ਹੈ। ਸਤਿਗੁਰੂ ਸ਼ਬਦ ਰੂਪੀ ਅੰਮ੍ਰਿਤ ਦੀ ਦਾਤ ਬਖਸ਼ਦੇ ਹਨ। ਕੰਨਾਂ ਰਾਹੀਂ ਸ਼ਬਦ ਦਾ ਸਰੋਤ ਮਨ ਤੱਕ ਪਹੁੰਚਾਉਂਦੇ ਹਨ। ਮਨ ਸ਼ਬਦ ਦੇ ਅਭਿਆਸ ਵਿੱਚ ਅੱਖ ਵਾਲਾ ਹੋ ਜਾਂਦਾ, ਇਸ ਦਾ ਤੀਸਰਾ ਨੇਤਰ ਖੁੱਲ ਜਾਂਦਾ ਹੈ। ਮਨ ਦੀ ਅੱਖ ਨਾਲ ਇਸ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦਾ ਦੀਦਾਰ ਹੋਣ ਲੱਗ ਪੈਂਦਾ ਹੈ। ਗਿਆਨ ਅੰਜਣ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਜੀ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਤਿਗੁਰਾਂ ਦੀ ਸੰਗਤ ਵਿੱਚ ਆਇਆ, ਸਤਿਗੁਰਾਂ ਦੀ ਆਗਿਆ ਵਿੱਚ ਮਨ ਤਨ ਨੂੰ ਵਰਤਿਆ, ਵਾਹਿਗੁਰੂ ਨਾਮ ਦਾ ਅਭਿਆਸ ਕੀਤਿਆ, ਰਸਨਾ ਕੰਨ ਤੇ ਅੱਖਾਂ ਨੂੰ ਸ਼ੁੱਧ ਰੱਖਿਆ, ਗੁਰੂ ਦੀ ਰਹਿਣੀ ਵਿੱਚ ਰਹਿ ਕੇ ਜਦੋਂ ਵਾਹਿਗੁਰੂ ਨਾਮ ਦਾ ਅਭਿਆਸ ਕੀਤਾ, ਮਨ ਅਡੋਲ ਹੋ ਗਿਆ, ਸਹਿਜ ਵਿੱਚ ਟਿਕ ਗਿਆ, ਆਤਮਾ ਦਾ ਗੁਣ ਮਨ ਵਿੱਚ ਆ ਗਿਆ, ਮਨ ਆਨੰਦਿਤ ਹੋ ਗਿਆ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਵਾਹਿਗੁਰੂ ਜੀ ਦਾ ਨਾਮ ਮਿੱਠਾ ਲੱਗਣ ਲੱਗ ਪਿਆ। ਐਂ ਲੱਗਾ ਜਿਵੇਂ ਮਨ ਵਿੱਚ ਕਿਸੇ ਨੇ ਮਿਸ਼ਰੀ ਘੋਲ ਦਿੱਤੀ ਹੋਵੇ। ਸਗਲ ਸਮੱਗਰੀ ਕਿਸ ਘਟ ਮਾਹੇ, ਅਨਕ ਰੰਗ ਨਾਨਾ ਦਿਸਟਾਏ। ਐਂ ਲੱਗਾ ਵੀ ਸਾਰੀ ਸ੍ਰਿਸ਼ਟੀ ਹੀ ਵਾਹਿਗੁਰੂ ਜੀ ਦੇ ਮਨ ਵਿੱਚ ਵਸਦੀ ਏ, ਤੇ ਮੈਂ ਵਾਹਿਗੁਰੂ ਦੇ ਕੋਲੇ ਹੋ ਕੇ ਵਾਹਿਗੁਰੂ ਦਾ ਦਾਸ ਬਣ ਕੇ ਵਾਹਿਗੁਰੂ ਜੀ ਦੇ ਅਨੇਕਾਂ ਰੰਗਾਂ ਨੂੰ ਮਾਣ ਰਿਹਾ ਹਾਂ। ਨਾਉ ਨਿਜ ਅੰਮ੍ਰਿਤ ਪ੍ਰਭ ਕਾ ਨਾਮ, ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਮਿੱਠਾ ਲੱਗਾ, ਇੰਨਾ ਮਿੱਠਾ ਲੱਗਾ, ਮਨ ਇੰਨਾ ਖਿਰ

ਜਿਵੇਂ ਦੇਹੀ ਵਿੱਚ ਮਨ ਹੁੰਦਾ ਹੈ, ਇਸ ਤਰ੍ਹਾਂ ਮਨ ਦੇ ਗਹਿਰੇ ਤਲ ਵਿੱਚ ਵਾਹਿਗੁਰੂ ਜੀ ਦਾ ਆਪਣਾ ਪਵਿੱਤਰ ਨਾਮ ਹੁੰਦਾ ਹੈ। ਨਾਨਕ ਅੰਮ੍ਰਿਤ ਮਨੇ ਮਾਹੇ ਪਾਈਐ ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਨਾਲ ਇਹ ਵਾਹਿਗੁਰੂ ਜੀ ਦਾ ਅੰਮ੍ਰਿਤ ਰੂਪੀ ਨਾਮ ਮਨ ਦੇ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ ਹੈ। ਸੁਨ ਸਮਾਦ ਅਨਹਦ ਤੈਨਾਦ, ਐਂ ਲੱਗਾ ਜਿਵੇਂ ਮੇਰਾ ਨਿਵਾਸ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਵਿੱਚ ਵਾਹਿਗੁਰੂ ਜੀ ਬਿਰਾਜਮਾਨ ਹਨ ਤੇ ਉਹਨਾਂ ਦੀ ਉਸਤਤ ਵਿੱਚ ਦੇਵਗਣ ਗਾਇਨ ਕਰਦੇ ਹਨ। ਉਸ ਸਤੁਤੀ ਨੂੰ ਸੁਣ ਕੇ ਮਨ ਖੀਵਾ ਹੋ ਗਿਆ ਹੈ। ਇਉਂ ਮਨ ਮੁੱਕਦਾ ਮੁੱਕਦਾ ਮੁੱਕਦਾ ਮੁੱਕਦਾ ਵਾਹਿਗੁਰੂ ਜੀ ਦੇ ਅਨੇਕ ਰੰਗਾਂ ਵਿੱਚ ਜੋ ਮਨ ਨੂੰ ਆਨੰਦ ਕਰ ਦੇਣ ਵਾਲੇ ਸਨ, ਉਹਨਾਂ ਵਿੱਚ ਉਸ ਸਮਾਧੀ ਰੰਗ ਵਿੱਚ ਮਨ ਮੁੱਕ ਗਿਆ ਹੈ। ਗੁਰੂ ਦੀ ਮਤ ਸਥਿਰ ਹੋ ਗਈ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਮਨ ਦੀ ਮਿਠਾਸ ਇਤਨੀ ਮਿੱਠੀ ਹੋ ਗਈ ਹੈ ਕਿ ਅੰਦਰ ਔਰ ਬਾਹਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੀ ਦਿਸਣ ਲੱਗ ਪਿਆ ਹੈ।

ਵਿਚਾਰਾਂ ਦਾ ਸੁਣ ਜਿਸਲੇ ਹੋਇਆ ਤੇ ਮਨ ਸੁਣ ਮਸੁਣ ਵਿਚ ਹੋ ਗਿਆ। ਅੰਦਰੋਂ ਸੁਣ ਬਾਹਰੋਂ ਸੁਣ ਭਈ ਸੁਣ ਮਸੁਣ ਚੌਥੇ ਸੁਣ ਕੋ ਜੋ ਨਰ ਜਾਣੇ ਇਸ ਕੋ ਪਾਪ ਨਾ ਪੁੰਨ। ਮਨ ਪਾਪ ਪੁੰਨ ਤੋਂ ਅਲੱਗ ਹੋ ਕੇ ਵਾਹਿਗੁਰੂ ਜੀ ਦੇ ਨਾਮ ਰਸ ਵਿਚ ਲੀਨ ਹੋ ਕੇ ਆਤਮ ਸਰੂਪ ਵਿਚ ਸਥਿਤ ਹੋ ਗਿਆ। ਜਿਉ ਜਲ ਮੇ ਜਲ ਆਏ ਖਟਾਨਾ ਜਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਦ ਕੁਰਬਾਨ। ਤਿੰਨ ਦੇਖਿਆ ਜਿਸ ਆਪ ਦਿਖਾਏ ਇਹ ਵਾਹਿਗੁਰੂ ਜੀ ਦਾ ਦਰਸ਼ਨ ਉਹ ਗੁਰਮੁਖ ਕਰਦਾ ਹੈ ਜਿਸ ਤੇ ਵਾਹਿਗੁਰੂ ਜੀ ਨਦਰੇ ਕਰਮ ਕਰ ਦੇਣ। ਨਾਨਕ ਤਿਸ ਜਨ ਸੋ ਜੀ ਪਾਏ ਉਸ ਗੁਰਮੁਖ ਪਿਆਰੇ ਨੂੰ ਜਿਸ ਤੇ ਵਾਹਿਗੁਰੂ ਨਾਮ ਦੀ ਦਾਤ ਬਖਸ਼ਦੇ ਨੇ ਮਨ ਦੀ ਅੱਖ ਨਾਲ ਵਾਹਿਗੁਰੂ ਜੀ ਦਾ ਦਰਸ਼ਨ ਹੋ ਜਾਂਦਾ ਹੈ।

ਦਿੱਸੇ ਤੇ ਬਾਹਰ ਉਹਨਾਂ ਦਾ ਵਿਸਥਾਰ ਰੂਪ ਵੀ ਦਿੱਸਿਆ। ਕੱਟ ਕੱਟ ਵਿਆਪ ਰਿਹਾ ਭਗਵੰਤ, ਸਭ ਕੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਪਹਿਲਾਂ ਆਪਣੇ ਮਨ ਵਿਚ ਦਿੱਸਿਆ, ਫਿਰ ਸਾਰੀ ਸਾਈ ਰਮਿਆ ਹੋਇਆ ਵਾਹਿਗੁਰੂ ਹੀ ਦਿੱਸਿਆ। ਤਰਨ ਮਾਏ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਿਤ ਪਾਲ। ਧਰਤੀ ਵਿਚ ਵੀ, ਆਕਾਸ਼ ਵਿਚ ਵੀ, ਪਾਤਾਲ ਵਿਚ ਵੀ, ਸਭ ਲੋਕਾਂ ਵਿਚ ਪੂਰਨ ਤੇ ਪ੍ਰਤੀ ਪਾਲਣ ਵਾਲਾ ਰੂਪ ਵਾਹਿਗੁਰੂ ਜੀ ਦਾ ਦਿੱਸਿਆ। ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਬਣਾ ਵਿਚ ਵੀ, ਵਣਾ ਵਿਚ ਵੀ, ਪਰਬਤਾਂ ਵਿਚ ਵੀ ਪਾਰ ਬ੍ਰਹਮ ਪਰਮੇਸ਼ਰ ਆਪ ਹੀ ਸਮਾਇਆ ਹੋਇਆ ਹੈ ਤੇ ਜੈਸੀ ਉਹ ਵਾਹਿਗੁਰੂ ਆਪ ਆਗਿਆ ਕਰਦੇ ਹਨ ਤੈਸੇ ਹੀ ਸਾਰੇ ਜੀਵ ਜੰਤ ਕਰਮ ਕਰਦੇ ਹਨ। ਪਾਉਣ ਪਾਣੀ ਬੈਸਨ ਤੁਰ ਮਾਹੇ, ਚਾਰ ਕੁੰਟ ਦੈ ਦਿਸੈ ਸਮਾਏ। ਪਾਉਣ ਵਿਚ ਵੀ, ਪਾਣੀ ਵਿਚ ਵੀ, ਅਗਨੀ ਵਿਚ ਵੀ, ਚਾਰਾਂ ਕੁੰਟਾਂ ਤੇ ਦਸਾਂ ਦਿਸਾਵਾਂ ਵਿਚ ਵਾਹਿਗੁਰੂ ਜੀ ਆਪ ਹੀ ਸਮਾਏ ਹੋਏ ਹਨ। ਇਸ ਤੇ ਭਿੰਨ ਨਹੀਂ ਕੋ ਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ। ਕੋਈ ਐਸਾ ਘੱਟ ਨਹੀਂ ਦਿਸਿਆ ਜੋ ਵਾਹਿਗੁਰੂ ਦੇ ਨਾਮ ਤੋਂ ਸੋਨਾ ਹੋਵੇ। ਗੁਰ ਪ੍ਰਸਾਦ ਨਾਨਕ ਸੁਖ ਪਾਉ, ਗੁਰੂ ਦੀ ਰਹਿਮਤ ਨਾਲ, ਵਾਹਿਗੁਰੂ ਦੀ ਕਿਰਪਾ ਨਾਲ ਇਸ ਮਨ ਨੇ ਵਾਹਿਗੁਰੂ ਦੇ ਨਾਮ ਦਾ ਸੁਖ ਹੀ ਸੁਖ ਪਾਇਆ ਹੈ।

ਵੇਦਾਂ ਵਿੱਚ ਪੁਰਾਣਾਂ ਵਿੱਚ ਤੇ ਸਿਮਰਤੀਆਂ ਵਿੱਚ ਵੀ ਵਾਹਿਗੁਰੂ ਦਾ ਨਾਮ ਹੀ ਉੱਤਮ ਹੈ। ਸਸਿਆ ਸੂਰ ਨਖੱਤਰ ਮੈਂ ਏਕ, ਚੰਦਰਮਾ ਵਿੱਚ, ਸੂਰਜਾਂ ਵਿੱਚ ਤੇ ਤਾਰਾ ਮੰਡਲ ਵਿੱਚ ਇੱਕ ਰਸ ਹੋ ਕੇ ਸਮਾਇਆ ਹੋਇਆ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬ ਹੂੰ ਡੋਲੇ। ਸਾਰੇ ਜੀਵ ਵਾਹਿਗੁਰੂ ਦੀ ਦਿੱਤੀ ਹੋਈ ਤਾਕਤ ਦੇ ਅਨੁਸਾਰ ਹੀ ਬੋਲਦੇ ਹਨ, ਪਰ ਵਾਹਿਗੁਰੂ ਜੀ ਆਪ ਅਡੋਲ ਹਨ ਤੇ ਜੀਵ ਮਨ ਕਰਕੇ ਡੋਲਣ ਤੋਂ ਰਹਿਤ ਨਹੀਂ ਹੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ। ਸਰਬ ਕਲਾ ਸਮਰੱਥ ਪ੍ਰਭੂ ਆਪਣਾ ਖੇਡ ਤਮਾਸ਼ਾ ਕਰਦਾ ਹੈ, ਬਣਾਉਂਦਾ ਹੈ ਤੇ ਆਪ ਹੀ ਉਸ ਤਮਾਸ਼ੇ ਨੂੰ ਖੇਡਦਾ ਵੀ ਹੈ ਤੇ ਖਡਾਉਂਦਾ ਵੀ ਹੈ। ਮੋਲ ਨਾ ਪਾਈਐ ਗੁਣੈ ਅਮੋਲ। ਆਪ ਵਾਹਿਗੁਰੂ ਜੀ ਅਮੋਲਕ ਹਨ ਤੇ ਗੁਣਾ ਕਰਕੇ ਉਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਜੀਆਂ ਵਿਚ ਉਹ ਆਪਣੀ ਜੋਤ ਕਰਕੇ ਸਮਾਇਆ ਹੋਇਆ ਹੈ। ਧਾਰ ਰਿਹਾ ਸਵਾਮੀ ਓਤ ਪੋਤ ਤਾਣਾ ਪੇਟਾ ਕਰਕੇ ਸਾਰਿਆਂ ਦੇ ਵਿਚ ਸਾਰਿਆਂ ਜੀਆਂ ਵਿਚ ਵਾਹਿਗੁਰੂ ਨਾਮ ਦਾ ਹੀ ਆਸਰਾ ਹੈ। ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹ ਬਸਾਸ। ਗੁਰੂ ਦੀ ਕਿਰਪਾ ਨਾਲ ਨਾਮ ਦੇ ਅਭਿਆਸ ਨਾਲ ਮਨ ਵਿਚੋਂ ਭਰਮ ਦਾ ਨਾਸ ਹੋ ਜਾਂਦਾ ਹੈ ਤੇ ਗੁਰਮੁਖਾਂ ਪਿਆਰਿਆਂ ਨੂੰ ਵਾਹਿਗੁਰੂ ਨਾਮ ਜਪ ਕੇ ਇਹੀ ਪ੍ਰਤੀਤੀ

ਇਸੇ ਹੋਏ ਸੋ ਨਾ ਹੀ ਬੁਰਾ। ਵਾਹਿਗੁਰੂ ਜੀ ਸਭ ਦਾ ਭਲਾ ਹੀ ਲੋਚਦੇ ਨੇ ਤੇ ਵਾਹਿਗੁਰੂ ਜੀ ਸਭ ਦਾ ਭਲਾ ਹੀ ਕਰਦੇ ਨੇ। ਔਰ ਕਹੋ ਕਿਨੇ ਕਾ ਸ਼ੁਕਰਾ, ਦੱਸੋ ਖਾ ਵਾਹਿਗੁਰੂ ਤੋਂ ਛੁੱਟ ਹੋਰ ਕਿਸੇ ਨੇ ਇੱਥੇ ਕੀ ਕੀਤਾ ਹੈ। ਆਪ ਭਲਾ ਕਰ ਤੂਤ ਅਤ ਨੀਕੀ, ਵਾਹਿਗੁਰੂ ਜੀ ਦਾ ਆਪਣਾ ਸਰੂਪ ਭਲਾ ਭਲਾ ਭਲਾ ਤੇਰਾ ਰੂਪ, ਉਹਨਾਂ ਦਾ ਆਪਣਾ ਰੂਪ ਭਲਾ ਕਰਨ ਵਾਲਾ ਹੈ ਤੇ ਜੋ ਕੁਛ ਉਹਨਾਂ ਦੀ ਰਹਿਣੀ ਹੈ ਉਹ ਵੀ ਚੰਗੀ ਹੈ, ਉੱਚੀ ਹੈ, ਮਿੱਠੀ ਹੈ। ਆਪੇ ਜਾਣੇ ਆਪਣੇ ਜੀ ਕੀ, ਆਪਣੇ ਆਪ ਵਿੱਚ ਉਹ ਆਪ ਹੀ ਹਨ ਤੇ ਆਪੇ ਨੂੰ ਆਪ ਹੀ ਜਾਣਦੇ ਪਛਾਣਦੇ ਹਨ। ਆਪ ਸੱਚ ਤਾਰੀ ਸਭ ਸੱਚ, ਆਪ ਵਾਹਿਗੁਰੂ ਜੀ ਸੱਚ ਨੇ ਤੇ ਉਹਨਾਂ ਜੋ ਬਣਾਇਆ ਉਹ ਵੀ ਸੱਤ ਹੈ। ਓਤ ਪੋਤ ਆਪਨ ਸੰਗ ਰਾਚ, ਤਾਣੇ ਪੇਟੇ ਦੇ ਨਿਆਏ ਅੰਦਰ ਔਰ ਬਾਹਰ ਆਪ ਹੀ ਰਚੇ ਹੋਏ ਨੇ, ਸਮਾਏ ਹੋਏ ਨੇ। ਤਾਂ ਕੀ ਗਤ ਮਿਤ ਕਹੀ ਨਾ ਜਾਏ, ਵਾਹਿਗੁਰੂ ਦੇ ਘਰ ਦੀ ਮਰਿਆਦਾ ਕੁਛ ਕਹੀ ਨਹੀਂ ਜਾ ਸਕਦੀ, ਵਾਹਿਗੁਰੂ ਦੇ ਗੁਣਾਂ ਨੂੰ ਗਣਿਆ ਨਹੀਂ ਜਾ ਸਕਦਾ ਹੈ। ਦੂਸਰ ਹੋਏ ਤਾਂ ਸੋ ਜੀ ਪਾਏ, ਜੇ ਕੋ ਵਾਹਿਗੁਰੂ ਜੈਸਾ ਕੋ ਹੋਰ ਹੋਵੇ ਤਾਂ ਹੀ ਤੇ ਦੱਸ ਸਕਦਾ ਹੈ। ਇਸ ਕਾ ਕੀਆ ਸਭ ਪਰਵਾਨ, ਗੁਰੂ ਸਾਹਿਬ ਫਰਮਾਉਂਦੇ ਨੇ ਜੋ ਵਾਹਿਗੁਰੂ ਕਰ ਦੇਣ, ਐ ਪਿਆਰੇ ਬੱਚਿਓ ਤੁਸੀਂ ਪ੍ਰਵਾਨ ਕਰ ਲੈਣਾ, ਮੰਨ ਲੈਣਾ। ਗੁਰਪ੍ਰਸਾਦ ਨਾਨਕ ਏ ਜਾਨ, ਵਾਹਿਗੁਰੂ ਦੀ ਕਿਰਪਾ ਨਾਲ ਗੁਰਮੁਖਾਂ ਪਿਆਰਿਆਂ ਨੇ ਇਹੀ ਜਾਣਿਆ ਹੈ ਕਿ ਵਾਹਿਗੁਰੂ ਦੀ ਰਜ਼ਾ ਹੀ ਮਿੱਠੀ ਲੱਗੀ।

ਸਤਿਗੁਰੂ ਦੀ ਆਗਿਆ ਹੈ ਸਵਾਸ ਸਵਾਸ ਹਰ ਸਵਾਸ ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ। ਮਨ ਅੰਤਰ ਕੀ ਉਤਰੇ ਚਿੰਦ, ਮਨ ਦੀਆਂ ਚਿੰਤਾਵਾਂ ਡਰ ਫਿਕਰ ਮਨ ਦੇ ਭੈ ਔਰ ਮਨ ਦੀ ਅਗਿਆਨਤਾ ਦਾ ਨਾਸ ਹੋ ਜਾਵੇ। ਆਸ ਅਨਿਤ ਤਿਆਗੋ ਤਰੰਗ, ਵਾਹਿਗੁਰੂ ਦੇ ਦਰਸ਼ਨਾਂ ਦੀ ਆਸ ਰੱਖੋ। ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਆਸ ਮਨ ਵਿਚ ਰੱਖਦਿਆਂ ਵਾਹਿਗੁਰੂ ਜੀ ਦੇ ਕੋਲੋਂ ਹੋਰ ਕੁਛ ਨਾ ਮੰਗੋ। ਵਿਣਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਢੋਰ ਮਨ ਮੰਗ। ਹੇ ਵਾਹਿਗੁਰੂ ਜੀ, ਤੁਸੀਂ ਆਪਣੇ ਪਿਆਰਿਆਂ ਦੀ ਮੈਨੂੰ ਸੰਗਤ ਦੇਵੋ। ਸੰਗਤ ਵਿਚ ਰਹਿ ਕੇ ਮੈਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਜਪ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Seek Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Durlabham dhanam roopam nach durlabham swarg rajane nach durlabham bhojanam binjanam नच दुर्लभं स्वच्छ अंबरे नच दुर्लभं सुप्त मित्र भ्रात बांधवे नच दुर्लभं बनिता विलासे नच दुर्लभं विद्या परवीणं नच दुर्लभं चतुर चंचले दुर्लभं एक भगवान नामे नानक लब्धें साध संग कृपा प्रभं। मनुख दा मन परिपूर्ण परमात्मा ने ऐसा बनाया है कि प्रभावित होंदा है सिर्फ दुर्लभ वस्तु तो दुर्लभ हस्ती तो। ਜੋ ਦੁਰਲਭ ਨੇ ਉਸ ਤੋਂ ਮਨ ਕੰਨੀ ਕਤਰਾਉਂਦਾ ਹੈ, ਜੋ ਦੁਰਲਭ ਨੇ ਮਨ ਉਸਦੀ ਮੰਗ ਨਹੀਂ ਕਰਦਾ, ਜੋ ਦੁਰਲਭ ਨੇ ਮਨੁੱਖ ਦੇ ਮਨ ਤੇ ਉਸਦਾ ਪ੍ਰਭਾਵ ਨਹੀਂ ਪੈਂਦਾ। ਜੋ ਜੋ ਵਸਤੂ ਜੋ ਜੋ ਹਸਤੀ ਮਨ ਵਿਚਾਰ ਵਿੱਚ ਨਹੀਂ ਲਿਆਉਂਦਾ, ਸੋਚ ਵਿੱਚ ਨਹੀਂ ਲਿਆਉਂਦਾ, ਚੇਤਨੀ ਵਿੱਚ ਨਹੀਂ ਲਿਆਉਂਦਾ, ਇੱਕ ਗੱਲ ਸਪਸ਼ਟ ਹੋ ਗਈ, ਇਹ ਸਭ ਕੁਛ ਬੇਮੁੱਲਾ ਹੈ, ਫਜ਼ੂਲ ਹੈ, ਐਵੇਂ ਹੈ, ਅਕਾਰਤ ਹੈ। ਦਰਅਸਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਸਲੋਕ ਦੇ ਰਾਹੀਂ ਇਹ ਦੱਸ ਰਹੇ ਨੇ ਕਿ ਇਹ ਮਨ ਦੁਰਲਭ ਕੀ ਹੈ, ਇਸ ਦਾ ਤੈਨੂੰ ਬੋਧ ਨਹੀਂ, ਔਰ ਵਿਅਰਥ ਕੀ ਹੈ, ਇਸ ਦੀ ਵੀ ਤੈਨੂੰ ਸਮਝ ਨਹੀਂ। ਇਹੀ ਕਾਰਨ ਹੈ ਕਿ ਦੁਰਲਭ ਨੂੰ ਤੂੰ ਨਿਖਿਧ ਸਮਝ ਲਿਆ ਔਰ ਨਿਖਿਧ ਨੂੰ ਤੂੰ ਦੁਰਲਭ ਸਮਝ ਲਿਆ ਔਰ ਇਸ ਤਰੀਕੇ ਨਾਲ ਜੀਵਨ ਸਾਰਾ ਉਲਟ ਕੇ ਰਹਿ ਗਿਆ। ਸੁਖ ਦੀ ਤਾਂ ਤੇ ਦੁੱਖ ਔਰ ਦੁੱਖ ਦਾ ਹੋਣਾ, ਬੇਚੈਨੀ ਤੇ ਪਰੇਸ਼ਾਨੀ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਚੁਣਾਵ ਵਿੱਚ ਮਨੁੱਖ ਦੇ ਕੋਲੋਂ ਕੋਈ ਗਲਤੀ ਹੋਈ। ਕਬੀਰ ਵੀ ਆਪਣੇ ਢੰਗ ਨਾਲ ਸਮਝਾਉਂਦੇ ਨੇ, ਕਬੀਰ ਆਮ ਭਇਓ ਨੀਂਬਾ ਨੀਂਬ ਭਇਓ ਆਮ ਕੇਲਾ ਪਾਕਾ ਹਜ਼ਾਰ ਨਾਰੀਅਲ ਫਲ ਸੇਬਰ ਪਾਕਾ ਮੂਰਖ ਮੁਗਦ ਗਵਾਰ। ਅੰਬ ਦਾ ਪੱਕਾ ਫਲ ਰਸਦਾਇਕ ਗੁਣਦਾਇਕ ਸੁਖਦਾਇਕ, ਇਸ ਨੂੰ ਮਨੁੱਖ ਨੇ ਕੌੜਾ ਕਸੈਲਾ ਨਿੰਮ ਦਾ ਫਲ ਜਾਣ ਕੇ ਤਿਆਗਿਆ ਹੈ ਤੇ ਨਿੰਮ ਦੇ ਫਲ ਨੂੰ ਪੱਕਾ ਅੰਬ ਸਮਝ ਕੇ ਰਸਦਾਇਕ ਤੇ ਗੁਣਦਾਇਕ ਸਮਝ ਕੇ ਅਪਣਾ ਲਿਆ, ਗੋਲੀ ਵਿੱਚ ਪਾ ਲਿਆ। ਕੇਲਾ ਪਾਕਾ ਝਾੜ ਪੱਕਾ ਕੇਲਾ ਸਵਾਦੀ ਕੇਲਾ ਝਾੜੀ ਦਾ ਜੰਗਲੀ ਫਲ ਸਮਝ ਕੇ ਤਿਆਗ ਦਿੱਤਾ ਹੈ ਤੇ ਝਾੜੀਆਂ ਦਾ ਵੀ ਜੰਗਲੀ ਫਲ ਉਹਨੂੰ ਪੱਕਾ ਕੇਲਾ ਸਮਝ ਕੇ ਮੂੰਹ ਵਿੱਚ ਪਾ ਲਿਆ। ਨਾਰੀਅਲ फल से बड़े पाका मूरख मुगद गवार। जो पक्का नारियल का फल है उनु सिमल का फल जान के त्याग देता है, और जो सिमल का फल फिक्का है उनु नारियल का फल समझ के झोली विच पा लिया है। इस वास्ते कबीर कहते हैं मूरख मुगद गवार। गांव तक ही जिसकी पहचान तो जानकारी होवे गवार कह देंदे ने। मूरख जो मूर्छत है, मुगद जो अंधा है अंधकार विच जी रहा है। कबीर कहते ने चुनाव विच मनुख ने गवारां की तरह सोचे है, अंधेरे की तरह चले है, और मूर्छ की तरह बेहोशी विच चुनाव कीता है, तो अंजाम की है जीवन की झोली विच सवाए दुखां तो होर कुछ भी नहीं रह गया। दुर्लभ वस्तु नु तुच्छ जान के इसने त्यागया है, ते तुच्छ नु दुर्लभ समझ के झोली विच पा लिया है। तो सवाल पैदा होंदा है दुर्लभ की है, क्योंकि जो दुर्लभ वस्तु है अज मनुख कोल नहीं दिखाई देंदी, और मनुख जिन्ना जिन्ना दे पिछे दौड़ रहा है जीवन भर दौड़ रहा है, और पीढ़ी दर पीढ़ी दौड़ रहा है। ये दौड़ जिस मंजिल ते पहुंचांदी है और ये दौड़ जिस जिस लई है, गुरबाणी उसनु दुर्लभ नहीं मनदी। इस पावन पवित्र श्लोक विच धन गुरु अर्जन देव जी महाराज पहली पंक्तियां च दसणगे किहड़ियां तुच्छ चीजां नू मनुख ने महान मन ले। एक गल वखरी है, तुस तो मुराद जिन्हां दी लोड़ बहुत थोड़ी है, जिन्हां दी हस्ती बहुत छोटी है। जैसे जिहड़ा कम तलवार कर सकती है वो सुई नहीं कर सकती, और जो कम सुई कर सकती है वो तलवार नहीं कर सकती। एक गल वखरी है कि सुई लघु है, बहुत छोटी है, बहुत छोटी है, कई दफा तो नजरों तो भी ओझल है, और कई दफा गुम हो जाए कि लभना भी बड़ा औखा है, तुच्छ है, छोटी है। पर किसे कपड़े नु सीना है तो तलवार नाल नहीं सीता जा सकता, वो ते सुई नाल ही सी सकांगे। एक गल वखरी है कि तलवार दे सामने बहुत छोटी है, बहुत छोटी है, बहुत छोटी है, पर किसी छोटी चीज नु महान समझ लेना और किसी महान वस्तु नु तुच्छ समझ लेना, इहदे नाल ही मनुख दा सारा जीवन उल्टा हो जांदा। जिवें अंधकार नु रोशनी समझ लेना ते रोशनी नु अंधकार समझ लेना, खिड़े होए गुलाब दे फुल्लां दी महक नु दुर्गंध समझ के त्याग देना,

ਤਰਾਤਾ ਜਿਨ ਰਾਮ ਜਾਣਿਆ ਤਿਨੇ ਪਛਾਣਿਆ ਜਿਉਂ ਹੋਂਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੇ ਬਨਵਾਰੀ ਮਨ ਦੇ ਪਵਨ ਦ੍ਰਿੜ ਸੁਖਮਨ ਨਾਰੀ ਰਹਾਓ ਸੋ ਗੁਰ ਕਰਹੋ ਜੇ ਬਹੁਰ ਨਾ ਕਰਨਾ ਸੋ ਪਦ ਰਹੋ ਜੇ ਬਹੁਰ ਨਾ ਰਵਨਾ ਸੋ ਧਿਆਨ ਕਰੋ ਜੇ ਬਹੁਰ ਨਾ ਤਰਨਾ ਐਸੇ ਮਰੋ ਜੇ ਬਹੁਰ ਨਾ ਮਰਨਾ ਉਲਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਨ ਮੈ ਨਾਵੋ ਲੋਚਾ ਸੰਸਰ ਇਹੋ ਵਿਵਹਾਰਾ ਤਤ ਵਿਚਾਰ ਕਿਆ ਔਰ ਵਿਚਾਰਾ ਅਪ ਤੇਜ ਬਾਏ ਪ੍ਰਿਥਵੀ ਆਕਾਸਾ ਐਸੀ ਰਹਿਤ ਰਹੋ ਹਰ ਪਾਸਾ ਕਹਿ ਕਬੀਰ ਨਿਰੰਜਨ ਤਿਆਵੋ ਤਿਤ ਕਰ ਜਾਓ ਜੇ ਬਹੁਰ ਨਾ ਆਵੋ ਗੌੜੀ ਕਬੀਰ ਜੀ ਤਿਪ ਦੇ ਕੰਚਨ ਸਿਓ ਪਾਈਐ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਅਬ ਮੋਹਿ ਰਾਮ ਆਪਣਾ ਕਰ ਜਾਣਿਆ ਸਹਿ ਸੁਭਾਏ ਮੇਰਾ ਮਨ ਮਾਨਿਆ ਰਹਾਓ ਬ੍ਰਹਮੈ ਕਥ ਕਥ ਅੰਤ ਨਾ ਪਾਇਆ ਰਾਮ ਭਗਤ ਬੈਠੇ ਕਰ ਆਇਆ ਕਹੋ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਨਿਜ ਪਾਗੀ ਗੌੜੀ ਕਬੀਰ ਜੀ ਜਿਹ ਮਰਨੈ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਓ ਮਰਨੋ ਮਰਨ ਕਹੇ ਸਭ ਕੋਈ ਸਹਿਜੇ ਮਰੈ ਅਮਰ ਹੋਏ ਸੋਈ ਕਹੋ ਕਬੀਰ ਮਨ ਪਿਆ ਆਨੰਦਾ ਗਿਆ ਪਰਮ ਰਹਿਆ ਪਰਮਾਨੰਦਾ ਗੌੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵੋ ਖੋਜਤ ਤਨ ਮੈਂ ਠੌਰ ਨਾ ਪਾਵੋ ਲਾਗੀ ਹੋਏ ਸੁਜਾਨੇ ਪੀਰ ਰਾਮ ਭਗਤ ਅਨਿਆਲੇ ਤੀਰ ਰਹਾਓ ਏਕ ਪਾਏ ਦੇਖੋ ਸਭ ਨਾਰੀ ਕਿਆ ਜਾਣੋ ਸਹਿ ਕੌਣ ਪਿਆਰੀ ਕਹੋ ਕਬੀਰ ਜਾ ਕੇ ਮਸਤਕ ਪਾਗ ਸਭ ਪਰ ਹਰ ਤਾਂ ਕੋ ਮਿਲੈ ਸੁਹਾਗ ਕੌੜੀ ਕਬੀਰ ਜੀ ਜਾ ਕੇ ਹਰ ਸਾ ਠਾਕੁਰ ਭਾਈ ਮੁਕਤ ਅਨੰਤ ਪੁਕਾਰਨ ਜਾਈ ਅਬ ਕਹੋ ਰਾਮ ਪਰੋਸਾ ਤੋਰਾ ਤਬ ਕਾਹੂ ਕਾ ਕਵਨ ਨਿਹੋਰਾ ਰਹਾਓ ਤੀਨ ਲੋਕ ਜਾ ਕੇ ਹੈ ਪਾਰ ਸੋ ਕਾਹੇ ਨਾ ਕਰੇ ਪ੍ਰਤਪਾਰ ਕਹੋ ਕਬੀਰ ਇੱਕ ਬੁੱਧ ਵਿਚਾਰੀ ਕਿਆ ਬਸ ਜੋ ਵਿਖਦੇ ਮਹਿਤਾਰੀ ਗੌੜੀ ਕਬੀਰ ਜੀ ਬਿਨ ਸਤ ਸਤੀ

ਪਿਆਰੇ ਜੋ ਕਾਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਗੌੜੀ ਜੇਤੇ ਜਤਨ ਕਰਤੇ ਡੂਬੇ ਭਵ ਸਾਗਰ ਨਹੀਂ ਤਾਰਿਓ ਰੇ ਕਰਮ ਕਰਮ ਕਰਤੇ ਬਹੁ ਸੰਜਮ ਅਹੰ ਬੁੱਧ ਮਨ ਜਾ ਰਿਓ ਰੇ ਸਾਸ ਗਰਾਸ ਕੋ ਦਾਤੋ ਠਾਕੁਰ ਸੋ ਕਿਉਂ ਮਨੋ ਵਿਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਰੇ ਰਹਾਓ ਤ੍ਰਿਸ਼ਨਾ ਤ੍ਰਿਖਾ ਭੂਖ ਪ੍ਰਮ ਲਾਗੀ ਹਿਰਦੈ ਨਾਹੀਂ ਵਿਚਾਰਿਓ ਰੇ ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸ਼ਬਦ ਨਾ ਤਾਰਿਓ ਰੇ ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ ਮਦ ਰਸ ਲੈਤ ਵਿਕਾਰਿਓ ਰੇ ਕਰਮ ਭਾਗ ਸੰਤਨ ਸੰਗਾ ਨੇ ਕਾਸਟ ਲੋਹ ਉਧਾਰਿਓ ਰੇ ਤਾਵਤ ਜੋਨ ਜਨਮ ਪ੍ਰਮ ਥਾ ਕੇ ਅਬ ਦੁਖ ਕਰ ਹਮ ਹਾਰਿਓ ਰੇ ਕਹਿ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ ਗੌੜੀ ਕਾਲ ਬੂਤ ਕੀ ਹਸਤਨੀ ਮਨ ਬੌਰਾਰੇ ਚਲਤ ਰਚਿਓ ਜਗਦੀਸ਼ ਕਾਮ ਸੁਆਏ ਗਜ ਬਸ ਪਰੇ ਮਨ ਬੌਰਾਰੇ ਅੰਕਸ ਸਯੋ ਸੀਸ ਵਿਖੇ ਬਾਚ ਹਰ ਰਾਤ ਸਮਝ ਮਨ ਬੌਰਾਰੇ ਨਿਰਪੈ ਹੋਏ ਨਾ ਹਰ ਭਜੇ ਮਨ ਬੌਰਾਰੇ ਗਹੋ ਨਾ ਰਾਮ ਜਹਾਜ ਰਹਾਓ ਮਰਕਟ ਮੁਸਤੀ ਅਨਾਜ ਕੀ ਮਨ ਬੌਰਾਰੇ ਲੀਨੀ ਹਾਥ ਪਸਾਰ ਛੂਟਨ ਕੋ ਸਹਿਸਾ ਪਰਿਆ ਮਨ ਬੌਰਾਰੇ ਨਾਚਿਓ ਕਰ ਕਰ ਬਾਰ ਜਿਉ ਨਲਨੀ ਸੂਟ ਆ ਗਯੋ ਮਨ ਬੌਰਾਰੇ ਮਾਇਆ ਇਹੋ ਵਿਵਹਾਰ ਜੈਸਾ ਰੰਗ ਕੁਸੁੰਭ ਕਾ

जी वंदा एक वर्तमान पहली झगड़ा लफज कोई बेपछाण लफज नहीं असी तुसी गाहे बगाहे समय ब समय किसे न किसे रूप विच कदी कदी इस लफज नू हंडा नया ऐसा कोई खुश किस्मत मनुख होवेगा जिसने जीवन विच झगड़ा कदी नहीं हंडाया। श्री गुरु ग्रंथ साहिब पातशाह जी की बाणी जीवन का सच है। इसे लिए त्रैकाल सत आखते हैं क्योंकि जीवन की असल कहानी श्री गुरु ग्रंथ साहिब बयान करते हैं जिंदे विच खुशी भी है चाओ भी है ते दुखांत के कुछ पहलू भी बड़ी चंगी तरकीब नाल कौम के सामने मनुखता के सामने रखे ने। उन्होंने पहलुओं में एक लफज है झगड़ा। झगड़ा गुरु को पूछिए जी झगड़ा तो दुनिया का कोई मनुख नहीं चाहता और है भी सही गल कौन चाहता है झगड़ा। हर कोई अमन चाहता है चैन चाहता है प्यार चाहता है लगाओ मोहब्बत चाहता है फिर भी संसार अंदर झगड़ा हो रहा बल्कि वर्तमान विच प्रेजेंट विच तो तुसीं देखोगे अमन कहने नालों झगड़िया की दुनिया ज्यादा है। पुराना इतिहास मिथास पढ़ लो अमन कहन की जिंदगी के इतिहास मिथास बहुत थोड़े ने झगड़िया के ज्यादा ने। हमने ख्याल दिता ने बड़े सोहने दो लफज ने किसदा जरनैल हरी सिंह नलवे वांग तालिबानी जिहादियां नाल हथियार बंद लड़ाई असी लड़ांगे सानू समझना पेगा तालिबानी कौम ने कौन ने अज सानू ए लाइना लिखन की लोड़ क्यों पई जिस दिन असी इन लाइना लई तत्पर हो गए ना ते आ लिखिया हुई दो लाइना साडे जीवन का हिस्सा बन गई किस्तदार हरी सिंह नलवे वांग तालिबानी जहादियां नाल हथियार बंद लड़ाई असी लड़ांगे। मैं एक गल करा हथियार तो जीवन विच बदलते रहते हैं हमेशा हथियार इको जे नहीं रहते। गुरु नानक ने जरा सब तो पहला हथियार वरत्या उसकी शब्द ते बाबा कबीर नू भी यह गल मननी पई कि शब्द बड़ा वड्डा हथियार है। मैनु कई बार टॉपिक स्टेज से आके मिल जाते बाबा कबीर ने आख दिता कहन लगा चोट सहेली सेल की लागत ले वो सास किसे नू सेला नेजा बरसा मारिए ते लग भी टिकाने जावे
ਫਿਰ ਵੀ ਉਹ ਕੁਝ ਸਵਾਸ ਲੈ ਲੈਂਦਾ, ਕੋਈ ਆਪਣੇ ਮਨ ਦੀ ਗੱਲ ਕਹਿ ਜਾਂਦਾ ਹੈ। ਕਹਿਣ ਲੱਗੇ ਪਰ ਜਦੋਂ ਕਿਸੇ ਨੂੰ ਸ਼ਬਦ ਦੇ ਸੇਲੇ ਦੀ, ਸ਼ਬਦ ਦੇ ਨੇਜੇ ਦੀ ਚੋਟ ਲੱਗਦੀ ਹੈ ਨਾ, ਬਾਣੀ ਵਿੱਚ ਗੁਰੂ ਨੇ ਆਖਿਆ ਸ਼ਬਦ ਗੁਰੂ ਨੇਜਾ ਕੱਢੇ, ਜਦੋਂ ਸ਼ਬਦ ਦਾ ਨੇਜਾ ਵੱਜਦਾ ਹੈ ਤੇ ਫਿਰ ਤਾਂ ਉਹ ਅਗਲਾ ਸਾਹ ਵੀ ਨਹੀਂ ਲੈ ਸਕਦਾ, ਅਗਲੀ ਗੱਲ ਹੀ ਉਹਨੂੰ ਭੁੱਲ ਜਾਂਦੀ ਹੈ, ਪਿੱਛੇ ਕੀ ਕਹਿ ਆਇਆ ਹੁਣ ਕੀ ਕਹਿ। ਬੜਾ ਕਾਰਗਰ ਸ਼ਸਤਰ ਹੈ। ਮੈਂ ਕਰ ਰਿਹਾ ਸਾਂ ਗੱਲ ਬੜੀ ਸੋਹਣੀ ਹੈ ਵੀ ਹਥਿਆਰਬੰਦ ਲੜਾਈ ਲੜਾਂਗੇ, ਹਥਿਆਰ ਬਦਲਦੇ ਰਹਿੰਦੇ ਨੇ, ਇਹ ਹੁਣ ਅਸੀਂ ਫੈਸਲਾ ਕਰਨਾ ਕਿਹੜੇ ਹਥਿਆਰਾਂ ਨਾਲ ਲੜਾਈ ਲੜਨ ਦੀ ਲੋੜ। ਹਥਿਆਰ ਬਦਲਦੇ ਨੇ ਇੱਕ ਵੱਖਰਾ ਟੌਪਿਕ ਹੈ, ਮੈਂ ਇਸ ਪਾਸੇ ਇਹਦੇ ਵਿੱਚ ਇੰਨੀ ਕੁ ਗੱਲ ਕਰਕੇ ਅੱਗੇ ਵਧਣਾ ਚਾਹੁੰਦਾ। ਗੁਰੂ ਨੇ ਵੀ ਸ਼ਬਦ ਦੇ ਹਥਿਆਰ ਦਾ ਜ਼ਿਕਰ ਕਰ ਦਿੱਤਾ, ਕਹਿਣ ਲੱਗੇ ਝਗੜੇ ਕਿਉਂ ਵੱਧ ਰਹੇ ਨੇ, ਕਿਉਂ ਵੱਧ ਰਹੇ ਨੇ। ਮਨੁੱਖ ਨਹੀਂ ਚਾਹੁੰਦਾ ਦੁਨੀਆਂ ਦੇ ਕਿਸੇ ਖਰਚੇ ਵੱਲ ਨਿਗਾ ਮਾਰੋ, ਹਰ ਪਾਸੇ ਝਗੜਾ ਹੀ ਝਗੜਾ ਹੈ, ਭਾਵੇਂ ਇਸਲਾਮ ਦਾ ਤੇ ਈਸਾਈਅਤ ਦਾ ਹੋਵੇ, ਭਾਵੇਂ ਆ ਤੁਸੀਂ ਦੇਖ ਰਹੇ ਹੋ ਕਿਸੇ ਨਾ ਕਿਸੇ ਕੋਨੇ ਤੋਂ। ਤੁਸੀਂ ਰੋਜ਼ ਦੇ ਪੇਪਰ ਪੜ੍ਹ ਕੇ ਵੇਖ ਲਓ, ਤੁਹਾਨੂੰ ਜ਼ਿਆਦਾ ਤਾਦਾਦ ਵਿੱਚ ਸੁਰਖੀਆਂ ਝਗੜਿਆਂ ਦੀਆਂ ਮਿਲਣਗੀਆਂ, ਘਰੋਗੀ ਜੀਵਨ ਤੋਂ ਲੈ ਕੇ ਕੌਮੀ ਤੇ ਦੇਸ਼ ਸੰਸਾਰ ਦੇ ਜੀਵਨ ਤੱਕ। ਕੋਈ ਟੀਵੀ ਚੈਨਲ ਆਨ ਕਰਕੇ ਦੇਖ ਲਓ, ਉੱਥੋਂ ਵੀ ਤੁਹਾਨੂੰ ਬਹੁਤੀਆਂ ਖਬਰਾਂ ਕ੍ਰਾਈਮ ਦੀਆਂ ਤੇ ਝਗੜਿਆਂ ਦੀਆਂ ਹੀ ਮਿਲਣਗੀਆਂ। ਕਿਹੜੀ ਜੀ ਗੱਲ, ਦੁਨੀਆਂ ਦਾ ਮਨੁੱਖ ਝਗੜਾ ਚਾਹੁੰਦਾ ਨਹੀਂ, ਚਾਹੁੰਦਾ ਨਹੀਂ। ਜਿੰਨੇ ਥਾਣੇ ਅਦਾਲਤਾਂ ਬਣੀਆਂ ਨੇ ਝਗੜੇ ਮਿਟਾਉਣ ਲਈ ਬਣੀਆਂ ਨੇ, ਝਗੜੇ ਪਾਉਣ ਲਈ ਨਹੀਂ ਬਣੀਆਂ, ਭਾਵੇਂ ਝਗੜੇ ਪਾਉਂਦੀਆਂ ਹੀ ਹੋਣ ਪਰ ਬਣੀਆਂ ਮਿਟਾਉਣ ਲਈ ਨੇ। ਇੱਥੇ ਬਸ ਨੇ ਸਾਨੂੰ ਨੇ ਬਾਣੀ ਵਿੱਚ ਵੀ ਆ ਦਿੱਤਾ, ਕਹਿਣ ਲੱਗੇ ਮੇਰਾ ਗੁਰੂ ਵੀ ਸੰਸਾਰ ਤੇ ਆਇਆ ਨਾ ਝਗੜੇ ਮਿਟਾਉਣ ਲਈ ਆਇਆ, ਪਾਉਣ ਲਈ ਨਹੀਂ ਆਇਆ। ਪਾਉਂਦੇ ਨੇ ਮੂਰਖ ਲੋਕ, ਪਾਉਂਦੇ ਨੇ ਮਨਮੁੱਖ ਲੋਕ, ਤੇ ਮਿਟਾਉਂਦਾ ਗੁਰੂ ਹੈ। ਸਤਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮੂਰਖ ਗਣਿਤ ਗਲਾਏ, ਫੈਸਲਾ ਬਾਣੀ ਦਾ ਮੂਰਖ ਗਣਿਤ ਗਲਾਏ ਝਗੜਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਵਾਹਿਗੁਰੂ ਸਾਹਿਬ ਜੀਓ। ਇੱਕ ਉਹ

ਰਾਹੀਂ ਅੰਮ੍ਰਿਤ ਛਾੜ ਬਿਖੈ ਬਿਖਾਈ ਮਾਇਆ ਮੋਹ ਪਰਮ ਭੈ ਭੁਲੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪੁ ਜੀ ਸਾਹਿਬ ਇੱਕ ਓਅੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋ ਸੀ ਭੀ ਸੱਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤ ਹਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਭਰੀਆਂ ਭਾਰ। ਸਾਹਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਝੱਲੇ ਨਾਲ, ਕਿਵ ਸੁਚਿਆਰਾ ਹੋਈ ਹੈ ਕਿਵ ਕੂੜੈ ਤੁਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਮੈਂ ਕਹਿ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਬਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕਉ ਜੀ ਲੈ ਫਿਰ ਦੇ, ਗਾਵੈ ਕਉ ਜਾਪੈ ਦਿਸੈ ਦੂਰ, ਗਾਵੈ ਕਉ ਵੇਖੈ ਹਾਦਰਾ ਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਵਾਹ, ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ, ਆਖੇ ਮੰਗੈ ਦੇਹ ਦੇਹ ਇੰਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ, ਅੰਮ੍ਰਿਤ ਵੇਲਾ ਸਚਨਾ ਉਂਬੜਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਦਾਨ, ਗਾਵੀਐ ਸੁਣੀਐ ਮਨ ਰੱਖੀਐ ਪਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਤਰਨਾ ਜਾਈ, ਤੀਰਥ ਨਾਵਾਂ ਜੇ ਤਿਸ ਪਾਵਾਂ ਬਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰ ਠੋਪਾਈ ਵੇਖਾਲ ਬਿਣ ਕਰਮਾਂ ਕੇ ਮਿਲੈ ਲਈ, ਮਤ ਵਿਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਤਰਨਾ ਜਾਈ। ਜੇ ਜੁਗਚਾਰੇ ਹਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ, ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਗਏ।

ਜੇ ਤਿਸ ਗੁਣ ਕੋਈ ਕਰੇ ਸੁਣਿਆ ਏ ਸਿੱਧ ਵੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁੱਖ ਸਾਲਾ ਹਨੁਮੰਦ ਸੁਣਿਆ ਯੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਸਤਸੰਤੋ ਗਿਆਨ ਸੁਣਿਆ ਅਸਠ ਕਾ ਇਸ਼ਨਾਨ ਸੁਣਿਆ ਪੜਪੜ ਪਾ ਮਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਸਰਾਗੁਣਾ ਕੇ ਗਾਲ ਸੁਣਿਆ ਸੇਖ ਵੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੇ ਅਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣਹਾਰ ਮੰਨੇ ਕਾ ਆਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੂੰਹ ਝੋਟਾ ਨਾ ਖਾਏ ਮੰਨੈ ਜਮ ਕਾ ਸਾਧ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ

ਭਰੀਆ ਹੱਥ ਪੈਰ ਦਨ ਦੇਹੇ ਪਾਣੀ ਧੋਤਾ ਉਤਰ ਸੁਖੇ ਮੂਹ ਤਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਆ ਮਤ ਬਾਬਾ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਖਾ ਨਾਨਕ ਹੁਕਮੀ ਆਵਾ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਦਿ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰ ਉੱਤੀ ਮਹਾ ਕਵਣ ਜਿਥੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾਂ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ

ਦਰਬਾਰ ਕਿੱਥਾ ਸੋਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ਼ ਖੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਦ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸੰਬੰਧ ਕੇਤੀਆਂ ਬਾਣੀ ਕੇਤੀਆਂ ਬਾਣੀ ਕੇਤੇ ਬਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੇ ਨਾਥ ਵਿਨੋਦ ਗੁੜ ਆਨੰਦ ਸਰਵਖੰਡ ਕੀ ਬਾਣੀ ਰੂਪ ਤਿੱਥੇ ਘਾਟ ਤੇ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਸ ਕੀ ਸੁਧ ਸਰਵਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰਹਿ ਨਾ ਠਗ ਜਾਏ ਜਿਨਕਾ ਰਾਮ ਵਸੈ ਮਨ ਮਾਹੀ ਤਿੱਥੇ ਭਗਤ ਵਸੈ ਕੈ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਦੰਤ ਨ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਦਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਪਾਓ ਖਲਾ ਗੰਡ ਬਤਾਓ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਘੜੀ ਆਏ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਤ ਦਿਵਸ ਰਾਤ ਦਾਈ ਦਾਇਆ ਫਿਰ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ

ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਸਾਹਿਬ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸਭਾ ਸ਼ੰਤ ਪ੍ਰਸਾਦ ਚੱਕਰ ਚਿਹ ਨਰ ਬਰਨਜਾ ਤਰ ਬਾਤ ਨਹਿਨ ਲਿਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਸ਼ਾਣ ਗਣੇ ਜੈ ਤ੍ਰਿਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਨਤ ਸਮਤ ਭੁਜੰਗ ਪ੍ਰਿਆਦ ਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਪੇਖੇ ਨਮਸਤੰਗ ਅਲੇਖੇ ਨਮਸਤੰਗ ਕਾਈ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੋਹੇ ਕੈ ਨਮਸਤੰਗ ਨੇਕੈ ਨਮਸਤੰਗ ਬੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਦੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਦਾਨੇ ਨਮਸਤੰਗ ਗਾਹੇ ਨਮਸਤੰਗ ਵਾਹੇ ਨਮਸਤੰਗ ਦਰਵਰਗੇ ਨਮਸਤੰਗ ਸਵਰਗੇ ਨਮਸਤੰਗ ਪਰਭੋਗੇ ਨਮਸਤੰਗ ਨਰੋਗੇ ਨਮਸਤੰਗ ਪਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ ਨਮਸਤੰਗ ਅਗੰਮੇ ਨਮਸਤਸਤ ਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਮਜਵੇ ਨਮਸਤਸਤ ਜਬੇ ਆਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਦਾਰੰਗ ਨਮੋ ਸਰਬ ਤੰਦੇ ਨਮੋ ਅਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੁਖੰਗ ਨਮੋ ਸਰਬ ਭੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਦਵ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾ ਬੂਹਾ ਲੇਖ ਪੇਖਾ ਨਾਮ ਕਾਮ ਹੈ ਅਦੇਹ ਪੇਹਾਂ ਜੀਤਾ ਪੀਤਾ ਤਰਮਾਨ ਅਨਦਾਨ ਤਰਬਰਗਾ ਸਰਗਾਏ ਅਨੀਲ ਹੈ ਅਨਾਦ ਹੈ ਅਜੇ ਹੈ ਜਾਦ ਹੈ ਅਜਨਮ ਹੈ ਵਰਣ ਭੂਤ ਹੈ ਵਰਣ ਹੈ ਅਗੰਜ ਹੈ ਪੰਜ ਹੈ ਜੂਝ ਹੈ ਜੰਜ ਹੈ ਅਮੀ ਕਰ ਵੀ ਕਹਿ ਤੰਦ ਹੈ ਬੰਦ ਹੈ ਨਿਰਬੂਝ ਹੈ ਸੂਝ ਹੈ ਅਕਾਲ ਹੈ ਜਾਲ ਹੈ ਅੱਲਾਹ ਹੈ ਜਹ ਅਨੰਤ ਹੈ ਮਹੰਤ ਹੈ ਅਲੀ ਕਹਿੰਦਰ ਸ੍ਰੀ ਕਹਿੰਦਰ ਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੋਗ ਹੈ ਕਰਮ ਹੈ ਪਰਮ ਹੈ ਜੀਤ ਹੈ ਬੀਤ ਹੈ ਬਾਹ ਗਾਏ ਅਮਾਨ ਹੈ ਨਦਾਨ ਹੈ ਨੇਕ ਹੈ ਫਰੇਕ ਹੈ ਭੁਜੰਗ ਪ੍ਰਿਆਦ ਛੰਭ ਨਮੋ ਸਰਵ ਮਾਨੇ ਸਮਾਧਿ ਨਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਧਿ ਸਰੂਪੇ ਪ੍ਰਭੰਗੀ ਪਰਮਾਥੇ ਸਮਾਧਿ ਪ੍ਰਭੂਤੇ ਕਲੰਕ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਹਿਰਦੇ ਨਮੋ ਸ਼ਸਤ੍ਰ ਪ੍ਰਾਣੀ ਨਮੋ ਅਸਤ੍ਰ ਪ੍ਰਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀਏ ਪਰਮੀਏ ਭੋਗੀਏ ਭੁਗਤੇ ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਭੂਪੇ
नमो दान धाने नमो मन माने नमो रोग रोगे नमो दंशनाने नमो मंत्र मंत्रंग नमो जंत्र जंत्रंग नमो ऐच ऐचे नमो दंत्र दंत्रंग सदा सचिदानंद सर्वंग पूर्णासी रूपे रूपे समाज तुलनिवासी सदा सिद्धता बुद्धता अभृद करता अद उर्धर दंग गंगो घरता पारंग परम परमेश्वरंग पुरुष बालंग सदा सर्वदा सिद्धदाता दयालंग अशेदीय वेदीय नमंग कामंग सुमासुभराजी सुमासदासदामंग हीराजो चाचरी छंद जले हैं थले हैं पीता वे हैं प्रभुआ जुआ देसा पेशाए भुजंग प्रयाद छंद अगाध्य अबाध्य नंदी स्वरूपे नमो सर्व मान्य समाज दीन दाने नमास्तवंग नरनाथे नमास्तवंग परमाथे नमास्तवंग गंजे नमास्तवंग पंजे नमास्तवंग काले नमास्तवंग पाले नमो सर्वदेशे नमो सर्वपेशे नमो राज राजे नमो साजे नमो साहे नमो माहे नमो गीत गीते नमो प्रीत प्रीते नमो रोग रोगे नमो सुख सुखे नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृष्टंग नमो सर्वकृष्टंग नमो सर्वरंगे त्रिभंगी अनंगे नमो जीव जीवंग नमो बीज बीजे अखिजे बीजे समातंग प्रसिजे कृपालंग स्वरूपे को कर्मंग प्रणासी सदा सर्वदा हृदय निवासी चरपट छंद प्रसाद अमृत कर्मे अमृत धर्मे अखल जोगे जल भोगे जल राजे अटल साजे अखल धर्मंग ला कर्मंग

ਤਤਰ ਬਰਾਜੀ ਅਬਦੂ ਤਰੂ ਬਰਸਾਲ ਨਾਮ ਕਾਮ ਬਿਹੀਨ ਬੇਗ ਤਾਮੂ ਨਹਿ ਜਾਹੀ ਸਰਬਮਾਨ ਸਰਵਤਰ ਮਾਨ ਸਹਿਮਾਨ ਤਾਹੀ ਏਕ ਮੂਰਤ ਅਨੇਕ ਦਰਸ਼ਨ ਕੇ ਨਿਰੂਪਨ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਜੋ ਨਾ ਦਾ ਸੇਖ ਦੇਹ ਸੌਰ ਨਾ ਪੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਹੋਣ ਰਾਗ ਨਾਮ ਕਾਮ ਬਹੀਨ ਪੇਖ ਤਾਮ ਹੁਣੇ ਜਾਹੀ ਸਰਬਮਾਨ ਸਰਬਤਰ ਮਾਨ ਸਦੈ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀ ਨਿਰੂਪਨ ਏਕ ਖਿਲ ਖਿਲ ਅਖਿਲ ਖਿਲ ਨਿਰੰਤ ਕੋ ਬਰੇਕ ਦੇਵ ਪੇਵ ਨਾ ਜਾਨੀ ਜੇ ਬੇਦੁਰਗ ਦੇਵ ਰੂਪ ਰੰਗ ਨਾ ਜਾਤ ਪਾਸ ਜਾਨੀ ਕਹਿ ਜੇਵ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰ ਚਦਰ ਜਾਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖਾਏ ਜਗ ਜਾਪੀ ਜਿਹ ਜਾਪ ਆਦਿ ਦੇਵ ਅਨਾਦਿ ਮੂਰਤ ਥਾਪਿ ਸੁ ਵਜੈ ਥਾਪ ਪਰਮ ਰੂਪ ਵਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸੁਜਮ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਆਦੇਸ ਧਰਮ ਦਾਮ ਸੁਪਰਮ ਰਹਿਤ ਬੁੱਧ ਲਖ ਭੇਸ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕਾ ਨਾ ਸੁਦੇਕ ਪੁਰਖ ਦੂਤ ਗਰਭ ਗੰਜਨ ਸਰਭੰਜਨ ਆਦਿ ਰੂਪ ਸਰੂਤ ਅੰਗਹੀਨ ਬੰਗਨਾਤਮਾ ਏਕ ਪੁਰਖ ਪਾਰ ਸਰਬਲਾਗ ਸਰਬ ਗਾਇਕ ਸਰਬ ਗੋਬ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨੁਪੇਖ ਸਰਬ ਸਾਸ਼ਤਰ ਨਾ ਜਾਣਹੀ ਜੇ ਰੂਪ ਰੰਗ ਰੇਖ

ਪਾਰ ਛੰਦ ਦਾ ਪ੍ਰਸਾਦ ਗੁਰੂਆਂ ਅਨੁਸਾਰ ਮਹਿਮਾ ਪਾਰ ਆਸਨ ਭੰਗ ਉਪਮਾ ਰੰਗ ਅਨੁਭਵ ਪ੍ਰਕਾਸ਼ ਨਿਸਦਿਨ ਨਾਸ਼ ਆਜਨ ਬਾਹ ਸ਼ਾਨ ਸ਼ਾਹ ਰਾਜਨ ਰਾਜ ਪਾਨਨ ਪਾਨ ਦੀਵਨ ਦੀਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਨ ਰੰਕ ਕਾਲਨ ਕਾਲ ਅਨਭੂਤ ਅੰਗ ਆਪਾ ਭੰਗ ਗਾਤਮਿਤ ਵਾਰ ਗੁਣਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈਨੇ ਕਾਮ ਆਤ ਦੁੱਤ ਪ੍ਰਚੰਡ ਮਿਤ ਗਦ ਅਖੰਡ ਅਲਿਸ਼ ਕਰਮ ਅਦ੍ਰਿਸ ਧਰਮ ਸਰਬ ਪ੍ਰਨਾਡਿਆ ਆਣਦ ਅਡ ਬਾਡਿਆ ਚਾਚਰੀ ਛੰਦ ਦਵ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਪਾਰੇ ਹਰਿਅੰਗ ਕਰਿਅੰਗ ਨਾਮੇ ਕਾਮੇ ਭਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਦਾ ਚਤੁਰ ਚੱਕਰ ਹਰਦਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਪਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਆਏ ਚਤੁਰ ਚੱਕਰ ਦਾਨੇ ਆਏ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਬਰਮੰਗ ਨਾ ਬਿਤਰਾ ਨਾ ਕਰਮੰਗ ਨਾ ਕਾਏ ਜਨਮੰਗ ਅਜਾਏ ਨਾ ਚਿਤਰਾ ਨਾ ਮਿੱਤਰਾ ਬਰੈ ਪਵਿਤਰੈ ਪ੍ਰਥੀ ਸਾਧੀ ਸਾਧਰੇ ਸਾਗਰ ਸਹਿ ਭਗਵਤੀ ਛੰਦ ਦਾ ਪ੍ਰਸਾਦ ਕਥ ਦੇ ਕਿਹਾ ਸਚ ਦੇਸਾ ਕਿਹਾ ਬਿਜ ਬੇਸਾ ਕਿਹਾ ਗੰਜ ਕਰਮੈ ਕਿਹਾ ਪੰਜ ਪਰਮੈ ਕਿਹਾ ਬਿਜ ਲੋਕੈ ਕਿਹਾ ਦਿੱਤ ਸੁਖ ਹੈ ਕਿਹਾ ਬਦੂਤ ਵਰਨੈ ਕਿਹਾ ਵਿਭੂਤ ਕਰਨੈ ਕੇ ਰਾਜੰ ਪ੍ਰਭਾ ਹੈ ਕੇ ਧਰਮੰਗ ਤੁਜਾ ਹੈ ਕਿਹਾ ਸੋਕ ਵਰਨੈ ਕੇ ਸਰਬਾ ਭਰਨੈ ਕੇ ਜਗਤੰ ਕਰਦੀ ਹੈ ਕਿ ਸਤਰੰਗ ਸਤਰੀ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨੁਭਵ ਨੂਪ ਹੈ ਕਿ ਆਦ ਦੇਵ ਹੈ ਕਿ ਆਬ ਪੇਵ ਹੈ ਕਿ ਚਤਰੰਗ ਵਹੀਨ ਹੈ ਕਿ ਕਹਿ ਦੀਨ ਹੈ ਕਿ ਰੋਜੀ ਰਜਾ ਕਰ ਹੀ ਮਿਰਹਾ ਕਹੇ ਕਿ ਪਾਕ ਬੇਐਵ ਹੈ ਕਿ ਗੈ ਬੁਲ ਗੈਵ ਹੈ ਕਿ ਆਪ ਬੁਲ ਗ੍ਰਾਹ ਹੈ ਕਿ ਸ਼ਾਹ ਨਿਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਿੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ।

ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਤ੍ਰਾਣੇ ਕੇ ਸਰਬਤਰ ਪ੍ਰਾਣੇ ਕੇ ਸਰਬਤਰ ਦੇਸਾ ਕੇ ਸਰਬਤਰ ਪੇਸਾ ਕੇ ਸਰਬਤਰ ਮਾਨਿਆ ਸਦੈਵ ਪ੍ਰਧਾਨੇ ਆਏ ਕੇ ਸਰਬਤਰ ਜਾਪਿਆ ਕੇ ਸਰਬਤਰ ਸਾਪਿਆ ਕੇ ਸਰਬਤਰ ਪਾਨੇ ਕੇ ਸਰਬਤਰ ਮਾਨੇ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰਗ ਕਲੀਮੈ ਕੇ ਬਰਮੰਗ ਫੀਮੈ ਕੇ ਆਕਲ ਉਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਵਜੂ ਹੈ ਤਮਾਮ ਮਲ ਰਜੂ ਹੈ ਹਮੇਸ਼ਰ ਸਲਾਮੈ ਸਲੀ ਖਤਮ ਉਦਾਮੈ ਗਨੀ ਮੁਲ ਸਕਸਦਾ ਗਰੀ ਬੁਲ ਪਰਸਦਾ ਹੈ ਬਲੰਦ ਮਗਾਨੈ ਜ਼ਮੀਨ ਵਾਲ ਜਮਾਨੈ ਤਮੀਜ਼ੁਲ ਤਮਾਮੈ ਰੁਜੂਲ ਨਦਾਨੈ ਹਰੀ ਫਲ ਜੀਮੈ ਰਿਆ ਕੀ ਯਕੀਨੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ਼ੁਲ ਨਿਵਾਜ ਹੈ ਗਨੀ ਮੁਲ ਖਰਾਜ ਹੈ ਨਿਰੋਗਤ ਸਰੂਪ ਹੈ ਤ੍ਰਮੁਕਤ ਬਭੂਤ ਹੈ ਪ੍ਰਭੁਗਤ ਪ੍ਰਵਾਹ ਹੈ ਸੁਯੋਗਤ ਸਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਾਜ ਸੁਭਰਾਜ ਹੈ ਸਦਾ ਸਰਵਸਾਜ ਹੈ ਸਮਾਜ ਤੁਲ ਸਲਾਮ ਹੈ ਸਦੈਵ ਕਾਮ ਹੈ ਨਿਰਵਾਦ ਸਰੂਪ ਹੈ ਗਾਦ ਅਨੂਪ ਹੈ ਓਮ ਨਾਦ ਰੂਪ ਹੈ ਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਗੰਜੇ ਅਗਾਦੇ ਸੁਭੰ ਸਰਵਭਾਗੇ ਸੁ ਸਰਬਾਨ ਰਾਗੇ ਤ੍ਰਿਪਵ ਸਰੂਪ ਹੈ ਸਜੈ ਸੂਦ ਹੈ ਕਿ ਨਰਗੰ ਪ੍ਰਣਾਸ ਹੈ ਪ੍ਰਿਥਵੀ ਪ੍ਰਵਾਸ ਹੈ ਨਿਰੋਕਤ ਪ੍ਰਵਾਹ ਹੈ ਸੁਜੋਗ ਸੁਦਾ ਹੈ ਸਦੈਵ ਸਰੂਪ ਹੈ ਬੇਦੀ ਅਨੂਪ ਹੈ ਸਮਾਜ ਸੁਭਰਾਜ ਹੈ ਸਦਾ ਸਰਸਾਜ ਹੈ ਸਮਾਜ ਸਦਾ ਸਰਵਸਾਜ ਹੈ ਸਮਾਜ ਤੁਲ ਸਲਾਮ ਹੈ ਸਦੈਵ ਕਾਮ ਹੈ ਨਿਰਵਾਦ ਸਰੂਪ ਹੈ ਗਾਦ ਅਨੂਪ ਹੈ ਓਵੰਗਾਜ ਰੂਪ ਹੈ ਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਗੰਜੇ ਅਗਾਦੇ ਸੁਭੰ ਸਰਵਭਾਗੇ ਸੁਸਰਬਾਨੰਦ ਰਾਗੇ ਤ੍ਰਿਪਵ ਸਰੂਪ ਹੈ ਸਜੈ ਸੂਤ ਹੈ ਕਿਨਰਕੰ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੋਗਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭੁਕਤ ਸਰੂਪ ਹੈ ਪ੍ਰਜੋਗਤ ਅਨੂਪ ਹੈ ਨਿਰੋਗਤ ਸਦਾ ਹੈ ਵਿਭੁਕਤ ਪ੍ਰਵਾਹ ਹੈ ਅਨੋਗਤ ਸਰੂਪ ਹੈ ਪ੍ਰਜੋਗਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਅਨੰਗ ਹੈ ਅਪੇਖ ਹੈ ਲੇਖ ਹੈ ਅਪਰਮ ਹੈ ਕਰਮ ਹੈ ਨਾਦ ਜੁਗਾਦ ਹੈ ਅਜੈ ਹੈ ਅਭੈ ਭੂਤਾ ਤੂਤ ਹੈ ਅਨਾਸ ਉਦਾਸ ਦੰਦ ਬੰਧ ਹੈ ਅਭਗਤ ਹੈ ਵਿਰਗਤ ਅਨਾਸ ਹੈ ਪ੍ਰਕਾਸ਼ ਹੈ ਨਜੰਤ ਹੈ ਸੁਨੰਤ ਲਿਖ ਲਿਖ ਹੈ ਅਲੇਖ ਹੈ ਬੇਖ ਡਾਇ ਗਾਏ ਅਗਮ ਹੈ।

ਪਾਤਸ਼ਾਹੀ ਦਸਵੀਂ ਚੱਕ ਸਰਾਵਕ ਸੁੱਧ ਸਮੂਹ ਧਾਨ ਕੇ ਦੇ ਫਿਰ ਕਰ ਜੋ ਜਤੀ ਕੇ ਸੂਰ ਸਰਾਰਦਨ ਸੁੱਧ ਸੁਧਾ ਦੇ ਕਹੋ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਾਤ ਕੋ ਉਹਨਾਂ ਦੇ ਖਿਦ ਪ੍ਰਾਨ ਬਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਦੇਖ ਰਤੀ ਬਿਨੇਕ ਰਤੀ ਕੇ ਮਾਤੇ ਮਦੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸੁਧਾਰੀ ਕੋਟ ਤਰੰਗ ਕੁਰੰਗ ਸੇ ਕੁਦਤ ਪਾਉਣ ਕੇ ਕੌਣ ਕੋ ਜਾਤ ਨਿਵਾਰੀ ਪਾਰੀ ਪਜਾਨ ਕੇ ਭੂਪਲੀ ਵਦ ਨਿਆਵਤ ਸੀਸ ਨਾ ਜਾਤ ਵਿਚਾਰੀ ਤੇ ਭਏ ਤੋ ਕਾਂ ਭੈ ਭੂਪਤ ਅੰਤ ਕੋ ਨਾਂਗੇ ਪਾਏ ਬਦਾਰੇ ਜੀਤ ਫਿਰੈ ਸਭ ਦੇ ਸਥਾਨ ਕੋ ਬਾਜ ਢੋਲ ਮਰਦੰਗ ਨਗਾਰੀ ਗੁੰਜਤ ਗੁੜਕ ਜਾਨ ਕੇ ਸੁੰਦਰ ਹਿੰਸਤ ਹੈ ਰਾਜਾਰੀ ਭੂਤ ਭਵਿਖ ਭਾਂਜ ਵਗਿਆ ਭਾਰੀ ਪਜਾਨ ਕੇ ਭੂਪਲੀ ਵਦਨਿਆਵ ਸੀਸਨਾ ਜਾਤ ਵਿਚਾਰੀ ਤੇ ਪੈ ਤੋ ਕਾਮ ਭੈ ਭੂਪਤ ਅੰਤ ਕੋ ਨਾਂਗੀ ਪਾਏ ਪਦਾਰੀ ਜੀਤ ਫਿਰੈ ਸਭ ਦੇ ਸੁਸਾਨ ਕੋ ਬਾਜਤ ਤੋਲ ਮਰਦੰਗ ਨੰਗਾਰੀ ਗੁੰਜਤ ਘੂੜਕ ਜਾਨ ਕੇ ਸੁੰਦਰ ਹੰਸਦ ਹੈ ਹਜਰਾਜ ਹਜਾਰੀ ਭੂਤ ਭਵੇਖ ਭਗਵਾਨ ਕੇ ਭੂਪਤ ਕੌਣ ਕਨੇ ਨਹੀਂ ਜਾਤ ਵਿਚਾਰੀ ਸਰੀ ਪਦ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥਨ ਆਨ ਦੈਦ ਮਦਾਨ ਸੋ ਸੰਜਮ ਨੇਮ ਅਨੇਕ ਵਸੇਖਾ ਹੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸਵਾਨਕ ਵੇਖਾ ਹੈ ਪੌਣ ਆਹਾਰ ਜਤ ਜਤਾਰ ਸਭ ਸਭ ਚਾਰ ਹਜ਼ਾਰ ਕੇ ਦੇਖਾ ਹੈ ਸ੍ਰੀ ਭਗਵਾਨ ਭਜਵਨ ਭੂਪਤ ਏਕ ਰਤੀ ਬਨ ਏਕ ਨਾਲ ਲੇਖਾ ਹੈ ਸੁਧ ਸਪਾ ਦੁਰੰਤ ਦਵਾ ਸੋ ਸਾਸ ਨਾਦਰ ਜਾਂਦ ਲੈਂਗੇ ਪਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਦੰਗਨ ਮਾਨ ਮਰੈਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬੇਨ ਤਿਆਗ ਜਹਾਨ ਨਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਰਗ ਦਰ ਬਸਈਆ ਤੋਰਤ ਦੇ ਸਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ

ਅੰਦਰ ਸਾਜਰ ਭੂਤ ਭਯ ਕਪਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਲ ਮੈਂ ਪਲ ਹੀ ਪਲ ਮੈਂ ਸਭ ਥਾਲ ਤਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਤੋਨੇ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭ ਐਵ ਲੋਕ ਜਪੈਂਗੇ ਮਾਨ ਵਿੰਦਰ ਗਜਿੰਦਰ ਨਿਰਾਤ ਬਜੋ ਅੰਦਰ ਲੋਕ ਰਾਜ ਕਰੇਂਗੇ ਗੋਟ ਸ਼ਨਾਨ ਗਜਦ ਗਦਾਨ ਅਨੇਕ ਸਵੰਬਰ ਸਾਜ ਭਰੇਂਗੇ ਬ੍ਰਹਮੇਸ਼ਵਰ ਵਿਸ਼ਨ ਸਜੀ ਪਦ ਅੰਤ ਫਸੇ ਜੰਬਾਦ ਭਰੇਂਗੇ ਜੇ ਨਾਰ ਸ੍ਰੀ ਪਦ ਕਿਰ ਸਹਿ ਪਗ ਤੇ ਨਾਰ ਫੇਰ ਨਾ ਦੇ ਤਰੇਂਗੇ ਕਹਾਂ ਪਇਓ ਜੋ ਦੋ ਲੋਚਨ ਮੂੰਹ ਕੇ ਬੈਠੇ ਭਗਤਿਆਂ ਲਗਾਇਓ

ਵਿਆਗਿਆ ਮਾਸਾ ਜਵਨ ਕਾਲ ਜੋ ਕਿਸੋ ਕੀਓ ਵੇਦ ਰਾਜ ਬ੍ਰਹਮਾ ਜੋਤੀ ਜੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਿਆਂਤ ਜਸਨ ਉਪਜਾਇਓ ਆਦਿਅੰਤ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੀਓ ਸਤਰਨ ਕੋ ਬਲ ਮੋ ਬਦ ਕੀਓ ਘੜ ਘੜ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਗੁੰਜਰ ਸੂਲਾ ਸਭ ਪਰ ਕਿਰਪਾ ਰੇਟ ਕਰ ਫੂਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਬਿਰੁ ਜਾਣੇ ਘੜ ਘੜ ਕੇ ਬੜਬੜ ਕੀ ਜਾਣੇ ਜਬ ਉਹ ਕਰਖ ਕਰਿਆ ਕਰਦਾਰਾ ਪ੍ਰਜਾ ਦਰਦ ਤਬ ਦੇ ਅਪਾਰਾ ਜਬ ਆ ਕਰ ਕਰ ਦੋ ਕਹੋ ਤਮ ਮੈਂ ਮਿਲਤਾ ਦੇ ਦਰਸਵਹੁ ਜੇਤੇ ਬਦਨ ਅਸਰੇ ਸਭ ਧਾਰੇ ਆਪ ਆਪਣੀ ਬੂਝ ਉਚਾਰੇ।

ਸੰਭ ਤਾਕਾ ਮੂੜ ਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾਂ ਕਹੋ ਕਰ ਪਹਨ ਅਨੁਮਾਨਤ ਮਹਾ ਮੂੜ ਕਸ ਭੇਦ ਨ ਜਾਣਤ ਮਹਾਂਦੇਵ ਕਹੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਿੰਤਨ ਹੈ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਬਿਨ ਬਿਨ ਦੋਹੇ ਤੇਤੀ ਤੁਮਰਾ ਲਖਾਣਾ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀਂ ਭੂਪਾ

ਚਲਿਓ ਉਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਬਚਾਈ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦ ਉਦੰਗਾ ਵਾਰੀ ਗੇਰਾ ਮਨ ਜਿਨੀ ਵਸਾਇਆ,

ਸਦਾ ਰਹੋ ਰਣਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਤਿਤ ਕਰ ਅਨਹਦ ਵਾਜੇ। ਸਾਚੀ ਲਿਵੈ ਮੈਨੂੰ ਦੇ ਨਿਮਾਣੀ ਦੇ ਨਿਮਾਣੀ ਦੇਵੇ ਵਾਜੋਂ ਕਿਆ ਕਰੇ ਵਿਚਾਰੀਆ। ਤੁਧ ਬਾਲ ਸਮਰੱਥ ਕੋਈ ਨਾਹੀਂ ਕਹਿ ਕਿਰਪਾ ਕਰ ਬਨਵਾਰੀਆ। ਇਸ ਨਾ ਹੋਰ ਥਾਂ ਨਾਹੀਂ ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਦੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਦੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ।

ਪਾਵੇ ਪਾਵੇ ਤਾਂ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੇ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਾਇਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਗਥ ਕੀ ਕਰਾਂ ਕਹਾਣੀ ਅਗਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਥ ਗਾਣੀ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਪਰਮ ਪਲਾਇਆ ਮਾਇਆ ਤਾਂ ਮੋਹਣੀ ਤਨੈ ਕੀਤੀ ਜਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ ਲਈ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਦੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦਬਾਏ ਇੱਕ ਵੇਖ ਪਰਸਣ ਆਇਆ ਲਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਘੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖਨੋ ਦਿਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਦਜਿਆਰ ਵਾਸ ਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੇ ਚੱਲਾਂ ਸੁਆਮੀ ਜਿਵ ਤੂੰ ਚਲਾਏ ਤਿਵੇ ਚੱਲਾਂ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ ਉਸੇ ਹਰ ਹਰ ਸਦਾ ਤਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨ ਅਜਨੀ ਹਰ ਤਿਆਇਆ ਹਰ ਤਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਤਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ

ਉਪਜੈ ਬਿਣ ਸਹਿਜ ਸਹਿ ਸਨ ਜਾਏ ਨਾਏ ਸਹਿ ਸਗਤ ਸੰਜ ਰਹੇ ਕਰਮ ਕਮਾਏ ਸਹਿ ਸਾ ਜੀਉ ਮਲੀਣ ਹੈ ਗਤ ਸੰਜ ਮਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸੁਰ ਹਉ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿ ਸਾ ਬਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਜਿੰਨੀ ਜਨਮ ਜੂ ਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੁਣੇ ਨਾ ਹੀ ਵਿਰਜੋ ਬੇਦਾ ਲਿਆ ਕਹੇ ਨਾਨਕ ਜਨ ਸਚ ਦਜਿਆ ਕੂੜੇ ਲਾਗੇ ਜਿੰਨੀ ਜਨ ਜੂ ਹੈ ਹਾਰਿਆ ਜੀਓ ਨਿਰਮਲ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਜੀਓ ਨਾਲ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾ ਹੀ ਬਿਰਜੋ ਬੇਦਾ ਲਿਆ ਕਹੇ ਨਾਨਕ ਜਨ ਸਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸੁਣੀ ਜਨਮ ਰਤਨ ਜਿਨੀ ਖਟਿਆ ਪਲੇ ਸੇਵਲ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨੇ ਵਰਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮ ਖੋਏ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਵੇਖੀਆਂ ਜਾਏ ਅਨੇਕ ਜੋਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤੇ ਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਬਾਣੀ ਕਹੇ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹਿਰ ਲਾਇਆ ਮਾਇਆ ਬੋਲਣ ਪਏ ਰਬਾਣੀ ਕਹੇ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਰੜਾਓ ਸ਼ਬਦ ਰਤਨ ਜਤ ਮਨ ਲਾਗਾ ਇਹੋ ਅਸਮਾਓ ਸ਼ਬਦ ਛੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀ ਦਾ ਰਤਨ ਆਪੇ ਜਸਨੋਂ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ ਸ਼ਿਵ ਸਕਤ ਆਪ ਪਾਏ ਕਹਿ ਕਰਦਾ ਪਿਓ ਗੁਮਰਦਾਏ ਹੁਕਮਰਦਾਏ ਆਪ ਵੇਖੈ ਗੁਰਮੁਖ ਸਹਿ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਓ ਲਿਵਲਾਏ ਕਹਿ ਨਾਨਕ ਆਪ ਕਰਦਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਵਾਜੋਂ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਧਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋਦਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾ ਗਏ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਉਡਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੇ ਪਹੁ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕੇ ਉਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮਹਿ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਦੇ ਖਿਲਰ ਜਾਇਆ ਜਾਂ ਦਿਸ ਭਾਣਾ ਜੰਮਿਆ ਪਰਵਾਰ ਪਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਚ ਥਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾ ਗਈ ਤਿੰਨੀ ਵਿੱਚੇ ਮਾਇਆ ਪਾਇਆ।

ਤਿਸਨੋ ਸਰਸੋਂ ਪ੍ਰਿਆਜ ਵਿੱਚੋਂ ਆਪ ਜਾਈ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਈ। ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਦੇ ਰਾਸ ਜਾਣੀ। ਹਰ ਹਰ ਨ ਜਪਿਓ ਜੀਓ ਲਾ ਘਟਿਓ ਦਿਹਾੜੀ, ਇਹ ਤਾਰਨ ਚ ਨਾ ਮਿਲਿਆ ਜਿਨ ਹਰਿਆ ਪੇ ਬਾਣਾ। ਕਹਿ ਨਾਨਕ ਹਾਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਉਰਦ ਕੀਤਾ ਜੇ ਚਰ ਹਰ ਰਸ ਬਲ ਨਾ ਪਾਏ। ਹਰ ਰਸ

ਪੁਰਾਂਦਰਾ ਸਾਹਿਬ ਵਿਸਰੈ ਜਾ ਹਰ ਵਸੈ ਮਨ ਆਈ। ਇਹ ਸ਼੍ਰੀ ਦਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਦੁੱਧ ਵਿੱਚ ਦਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਪੁੱਜਿਆ ਤਾਂ ਚਲਤ ਹੋ ਆ ਚਲਤ ਨਦਰੀ ਆਇਆ। ਕਹਿ ਨਾਨਕ ਗੁਸਰੇ ਟਿਕਾ ਮੋਦ ਰਚਿਆ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ। ਮਨ ਜਾਓ ਭੈ ਪ੍ਰਭਾਗ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੁਖ ਦੁੱਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਪਾ ਕੇ ਆਪਣਾ ਅੰਤਰ ਜਾਪੇ। ਆਨ ਹੱਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਦਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਏ ਸ੍ਰੀ ਰਾਮੀ ਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੁਹਰ ਮਨ ਨ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰੂ ਲਿਖਿਆ ਪਾਇਆ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਜਿਤ ਲਾਇਆ। ਇਹ ਮਨ ਪਿਆਰ ਇਹ ਨੇਤਰ ਮੇਰੇ ਹੋ ਹਾਰ ਤੁਮ ਜੋਤ ਰੱਖੀ। ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰਿ ਕਹਿ ਹਰ ਬਿਨ ਵਰਨ ਕੋਈ। ਕਹਿ ਨਾਨਕ ਨੇ ਇਹ ਨੇਤਰਾਂ ਦੱਸੇ ਸਤਿਗੁਰ ਮਿਲਿਆ ਦਿਵਦ੍ਰਿਟ ਹੋਈ। ਇਹ ਸਰਵਣੋ ਮੇਰੇ ਹੋ ਸੱਚ ਸੁਣਦਿਆਂ ਨੂੰ ਬਿਠਾਏ ਸੱਚ ਹੈ ਸੁਣਦਿਆਂ ਨੂੰ ਬਿਠਾਏ। ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ। ਸੱਚ ਲੱਖ ਬਡਾਣੀ ਦਾ

ਵਜਾ ਬੋੜੋ ਆਇਆ ਇਹ ਸਾਚਾ ਸੁਹਿਲਾ ਸੱਚ ਹੈ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤਦ ਪਾਵੇ ਗੁਰਮੁਖ ਜਿੰਨਾ ਬੁਝਾਵੇ ਇਹ ਸੱਚ ਸਭਨਾਂ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚੈ ਕਰ ਗਾਵੇ ਆਨੰਦ ਸੁਣੋ ਵਡਭਾਗੀ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਦੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਓ ਪਿੰਡ ਸਭ ਤੇਰੀ ਨਾਲ।

ਮਿਲ ਸੰਗਤ ਸਭਾ ਮਨ ਮਾਂਜੀਐ ਪਾਈ ਹਰਿ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੈ ਪ੍ਰਗਾਸ ਗੁਰ ਬਚਨੀ ਸੁਖ ਉਪਜੈ ਪਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋੜੀਐ ਪਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਪਛਾਣ ਨਾ ਪਾਈ ਪੇਖੈ ਸੁਣੇ ਹਜੂਰ ਜਿਤ ਦਿਨ ਵਿਸਰ

ਹਾਂ ਤਿਸ ਕੈ ਬਲ ਜਾਉ ਨਿਰਗੁਣ ਆਰੇ ਜਿਸ ਪ੍ਰਤੀਤ ਨਾ ਆਵਈ ਪਾਈ ਸੋ ਜੀਅੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬ ਪਾਈ ਹਾਂ ਤਿਸ ਕੈ ਬਲ ਜਾਉ ਉਹ ਨਿਰਗੁਣ ਆਰੇ ਪਾਲਦਾ ਪਾਈ ਦੇਹਨ ਥਾਵੇ ਥਾਉ ਨਿਰਜ ਕਸੰਬਾਹੀ ਸਾਸ ਸਾਸ ਪਾਈ ਗੂੜਾ

ਸਰਬ ਕਲਾ ਭਰਪੂਰ ਸਾਸ ਗਿਰਾਸ ਨਾ ਵਿਸਰੈ ਪਾਈ ਵੇਖੋ ਸਦਾ ਹਜੂਰ ਸਾਧੂ ਸੰਗ।

ਵਾਰ ਕਰ ਕਿਰਪਾ ਨਜ਼ਰ ਨਿਹਾਲਿਆ ਪਾਈ ਕੀ ਤੋਂ ਨਿਹੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਆਧਾਰ।

0: ਆਪਣੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

सल्तनत हमसे प्रकृष्ट निशान, रामाय कर अवसरे अवसरा।

ਸਾਧ ਲੱਗਣੇ ਪ੍ਰਾਣੀ ਇਸ

0: ਚਲੀ ਚੁੰਡੇ ਕਿੰਨਾ ਕੁੜਾ ਸਾ ਪਰ ਮੇਰੇ ਤਾਂ ਪਾਈ ਹੈ
1: ਹੋਰ ਹਿਕਮਤ ਦੁਆਰ ਕੋਲ ਹੀ ਚਲੇ ਰਹੇ ਆ।

ਰੋਟੀਆਂ ਕਾਰਨ ਤੂੰ ਇਹ ਤਾਲਾ ਛੜੇ ਧਰਤੀ ਨਾਲ ਗਾਉਣ।

ਬੋਲੋ ਚੱਖਾ ਚੱਕੀ ਚੱਕ ਥਲ ਮਾਰੋ ਲੈ ਬਹੁਤ ਆਨੰਦ ਲਾਗੂ ਮਾਂ ਰਾਣੀਆਂ ਦਾ ਪੱਕੇ ਭੌਂਗੀਆਂ ਲੈਣਾ ਤਾਂ ਚਾਰ ਭਾਈ ਜਨਤਾ ਭੌਂਗੇ ਜਨਤਾ ਨੱਚ ਨੱਚ ਸੱਜਲੇ।

ਜਲ ਜਲ ਰੋਵੇ ਬੱਬੀ ਚੱਲ ਗਿਆ।

ਸੱਚ ਬਸਾਇਆ ਮੂਰਖ ਸੱਚ।

0: ਗੁਰ ਦਿਲ ਪਾਇਆ ਬਿਨਾ ਤੋ ਲਿਖ ਤਲਾਜ ਦਿਖਾਸੈ ਤੇਰੀ ਦੁਆਰ
1: ਪਾਕੂ ਪੈਦਾਣਾ ਆਪਣਾ ਕੀ ਕਮਾਣਾ ਹਲ ਹਲ ਖਾਈ ਸਿਖਾਈ ਪਾਈ ਮੂਰਖ ਤੇ ਪੱਜੋ ਆਈ ਬਿਨ ਨਾਮੇ ਵੀ ਖਾਏ ਨਾ ਪਾਈ ਰਹਿ ਤੇ ਬਾਣੀ ਮੜੀ ਪਛਾਣੀ ਅੰਦ ਨਾ ਜਾਵੇ ਮੇਰੀ ਪਛਾਣੀ ਸਤਿਗੁਰੂ ਦੇ ਸੁਖ ਮਰਨਾ ਨਾ ਮਨ ਪਾਵੇ ਨਾਨਕ ਦੇ ਸੁਭਾਨ ਆਸ ਦੇ ਦੱਸੇ ਨੇ ਕੇਵਲ
0: ਆਮ ਸ਼ਬਦ ਜਲਾਏ ਕੋਈ ਭਗਤੇ ਮਨ ਸਾਹਮਣੇ ਦਰ ਸੋਹਣ ਕੀ ਰਸ ਗਾਵਣੇ ਨਾਨਕ ਕਰਮ ਬਾਹਰੇ ਸੱਚਾ ਜੇ ਹਮਾਰਾ ਸੁਣੀ ਸਭ ਜਗ ਵਣਜਾਰਾ ਰਾਮ ਰਾਜੇ ਸਭ ਪਾਂਡੇ ਦੁਖ ਸਾਜਿਆ ਮਿਸ ਵਸ ਹਰ ਸਾਰਾ ਜੋ ਪਾਂਡੇ ਵਿੱਚ ਵਸ ਸਾਰੀ ਲੈ ਜਾ ਕੋਈ ਕਰੇ

ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿਗਾਰ ਸਿ

ਪਰਦਾ ਪੈਣਾ ਮੈਨਾਂ ਨਹੀਂ ਜਾਂ ਕਦੀ ਨਾ ਹੋਈ ਬੋਲੇ ਹਰ ਇੱਕ ਸਤਵੰਤਿਆ ਪਿਆਰ ਸੱਚਾ ਸਾਹਿਬ ਤੋਂ ਪੜ ਪਿਆ।

ਸਵਾਮੀ ਸੱਚਮਾ ਚੇਤਾ ਰਹਿ ਸਭ ਸੱਚਮਾ ਮੇਰੇ ਕਹਿ ਰਿਹਾ ਪ੍ਰਭੂ ਰਾਮ ਨਾਮ ਸਵਾਮੀ ਸੁਣਾ ਰਿਹਾ ਬਚ ਜਾਏ ਨਾਮ ਕੌਮ ਪੰਥ ਪਾਈ ਆਜਾ ਤੂੰ ਬਿਨਾਂ ਨਮਨ ਰੱਖਿਆ ਤੇ ਸੰਵਾ ਨਾਮ ਦਾ ਲੈਣਾ ਇਹ ਬਸ ਦੇ ਕਪੜੇ ਪੈਰ ਤੁਰ ਪਵਾਣੇ ਹੁੰਦੀਆ ਚਾਰੇ ਦੇ ਵੇ ਸੰਚਾਰ ਬੜੇ ਗੁਣੇ ਸੰਚਾਰ ਵਿਚਾਰ ਉਹ ਭਗਤ ਨਹੀਂ ਸੁਧਾਰ ਆਤਮ ਭੰਤਰ ਪਾਏ ਕੋਈ ਸਤਿ ਸ੍ਰੀ ਅਕਾਲ।

ਸਤਿ ਸ਼੍ਰੀ ਅਕਾਲ।

0: ਬੇਟੋ ਕੇ ਪਾਇਆ ਸਿੱਖਾਂ ਕਣ ਚੜਾਈਆਂ ਗੁਰਪ੍ਰਭ ਦੇ ਆ ਉਹ ਮੋਹ ਚੜਦਿਆ ਵਿੱਚ ਕਰਿਆ ਮਹਲਾ ਪਹਿਲਾ ਲੱਖ ਚੋਰੀਆਂ ਲੱਖ ਚਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖੀਆਂ ਪੈਨਾਮੀਆਂ ਰਾਤ ਰਸੀ ਨਾਲ
1: ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ।

ਗੁਰਸਿੱਖਾਂ ਮਨ ਹਰ ਪ੍ਰੀਤ

0: ਨਾ ਪਈਆ ਤਿੱਤ ਜਿਸਮੁਖ ਨਾਮ ਨਾ ਕਰੇ ਬਿਨਾਂ ਨੇ ਰੱਖਿਆ ਨਾਮ ਕਿਵੇਂ ਜਾਣੀਏ
1: ਜਮੀਆਂ ਪੜ ਜਮੀਆਂ ਪੜ ਮੰਗਣ ਵੀ ਆਓ ਚਲੇ ਜਾਓ ਪੰਡ ਮੁਆ ਪੰਡ ਭਾਲੀਆ ਪੰਡ

0: चारों जी
1: वाहिगुरु जी का खालसा वाहिगुरु जी की फतेह।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ

ਸਰਸ ਕੋਇ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਕਟ

ਸਦਾ ਸਦਾ ਇਹੋ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ।

ਬ੍ਰਹਸਪਤੀ ਜਿਹ ਪ੍ਰਸਾਦ ਸ਼ਕਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕੋ ਸਿਮ੍ਰਿਤ ਪਰਮ ਗਤ ਪਾਵਹਿ ਜਿਹ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਠ ਪਡੰਬਰ ਹੰਡਾਵਹਿ

ਬਖਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਾਹ ਮਾਨ ਪਾਵਹਿ ਨਾਨਕ ਪਤ ਸੇਤੀ ਕਰ ਜਾਵਹਿ ਜੇ ਪ੍ਰਸਾਦ।

ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ।

ਬਿਰਖ ਨਿਪਜਾਏ। ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇ ਸੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ।

ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਹੈ ਜੀਵਹਿ ਮਰਹਿ, ਕਈ ਕੋਟ ਬਹੁਜੋਨੀ ਫਿਰਹਿ, ਕਈ ਕੋਟ ਬੈਠ ਹੀ ਖਾਹੇ, ਕਈ ਕੋਟ ਕਲ ਹੈ ਠਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹ ਜਹ ਪਾਣਾ ਤਹ ਤਹ ਰਾਖੇ, ਨਾਨਕ ਸਭ ਕਿਸੇ ਪ੍ਰਭ ਕਹਿ।

ਜਲ ਥਲ ਮਹੀਲ ਸੋਏ ਅਸ਼ਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਪਾਵੈ ਸੋਈ ਹੋਗ ਫਿਨ ਮੈਂ ਥਾਪੋ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹਿਆ ਸਮਾਈ ਪ੍ਰਭ।

ਉਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ। ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਸਚਲ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮ ਰਾਏ ਦੇਸ ਜਾਏ। ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ।

ਸਹਿ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ।

ਜਾਨੋ ਆਠ ਪਹਿਰ ਪ੍ਰਭ ਸਹਿਜੂਰੇ ਕਹੋ ਨਾਨਕ ਸੇ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸ਼ਰਨ ਸਰਬ ਸੁਖ ਪਾਵਹਿ।

ਮਾਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਿਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ।

0: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਉਪਰ ਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਨ ਤਹ ਕੌਣ ਕੌ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸਹਿ ਭੂਖ।

ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜਹ ਸਰਬ ਕਲਾ ਆਪ ਹੈ ਪਰਵੀਨ ਤਹ ਬੇਦ ਕਤੇਬ ਕਹਾਂ ਕੋ ਚੀਨ ਜਬ ਆਪਣੇ ਆਪ ਆਪ ਉਰਤ ਹਾਰੈ ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰੈ ਜਹ ਆਪਨ ਊਚ ਆਪਨ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀਐ ਤੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨ ਹੂੰ ਆਪ ਜਹ ਅਸ਼ਲ ਅਸ਼ੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸੁਣਨ ਤੋਂ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜੋ ਸ਼ਬਦ ਰੂਪ ਕਰਕੇ ਸ਼ਬਦ ਜੋਤ ਨੇ ਜਗਤ ਗੁਰੂ ਨੇ ਸਾਡੇ ਕਲਯੁਗ ਦੇ ਵਿੱਚ ਨਾਮ ਦੇ ਜਹਾਜ਼ ਸੌਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਕਾਰ ਕਰਦੇ ਹੋਏ ਨਮਸਕਾਰ ਗੁਰੂ ਦੇਵ ਤੋਂ ਸਤਨਾਮ ਜਿਸ ਮੰਤਰ ਸੁਣਾਇਆ ਭਵਜਨ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੀ ਸਮਾਇਆ ਅੱਜ ਦਾ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ

ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ। ਸ੍ਰੀ ਗੁਰੂ ਨਾਨਕ ਦੇਵ ਜੀ ਬਿਲਾਵਲ ਰਾਗ ਦੇ ਅੰਦਰ ਉਸ ਪਰਮਾਤਮਾ ਦੀ ਮਹਿਮਾ ਨੂੰ ਦੱਸਦੇ ਨੇ, ਉਸ ਪਰਮਾਤਮਾ ਦੇ ਵਿਰਾਟ ਵਿਆਪਕ ਸਰੂਪ ਨੂੰ ਦੱਸਦੇ ਨੇ ਕਿ ਉਹ ਕਿੰਨਾ ਵੱਡਾ ਹੈ, ਉਹ ਸਭ ਕੁਛ ਆਪ ਕਿਸ ਤਰ੍ਹਾਂ ਬਣਿਆ ਪਿਆ ਹੈ। ਆਪੇ ਬਹੁ ਵਿਧ ਰੰਗਲਾ ਸਖੀਏ ਮੇਰਾ ਲਾਲ, ਆਪੇ ਹੋਵੇ ਚੋਲੜਾ ਪਿਆਰੇ ਆਪੇ ਸੇਜ ਪਤਾਰ, ਆਪੇ ਮਾਛੀ ਮਛਲੀ ਆਪੇ ਪਾਣੀ ਜਾਲ, ਆਪੇ ਜਾਲ ਮਲੱਕੜਾ ਆਪੇ ਅੰਦਰ ਲਾਲ। ਐਸਾ ਵਾਹਿਗੁਰੂ ਕਿੰਨਾ ਮਹਾਨ ਹੈ ਜੋ ਆਪ ਹੀ ਸਭ ਕੁਛ ਬਣ ਗਿਆ ਹੈ। ਇਸ ਸ਼ਬਦ ਦੇ ਵਿੱਚ ਗੁਰੂ ਜੀ ਨੇ ਸਾਨੂੰ ਇਹ ਦੱਸਿਆ ਹੈ ਕਿ ਉਹ ਵਾਹਿਗੁਰੂ ਜੀਵ ਰੂਪੀ ਇਸਤਰੀ ਦੇ ਅੰਦਰ ਪ੍ਰਗਟ ਕਿਸ ਤਰ੍ਹਾਂ ਹੁੰਦਾ ਔਰ ਸ੍ਰਿਸ਼ਟੀ ਦੇ ਵਿੱਚ ਉਹ ਕਿਸ ਕਿਸ ਰੂਪ ਵਿੱਚ ਬਿਰਾਜਮਾਨ ਹੈ, ਉਸਦਾ ਆਪਣੇ ਆਪ ਦਾ ਵਿਸਥਾਰ ਕਿੰਨਾ ਹੈ। ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਹੀ ਉਹ ਨਿਰਗੁਣ ਰੂਪ ਸ਼ਬਦ ਬਣਿਆ ਹੋਇਆ ਹੈ ਔਰ ਆਪੇ ਹੀ ਉਹ ਲਿਖਤ ਰੂਪ ਕਰਕੇ ਵੀ ਆਪ ਬਣਿਆ ਹੈ। ਇਸਨੂੰ ਇਸ ਤਰ੍ਹਾਂ ਸਮਝ ਲਈਏ, ਸ੍ਰਿਸ਼ਟੀ ਦੀ ਸਾਰੀ ਉਤਪਤੀ ਸ਼ਬਦ ਤੋਂ ਹੋਈ। ਪਰਮਾਤਮਾ ਨੇ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆ। ਇਸਦਾ ਭਾਵ ਅਰਥ ਇਸ ਤਰ੍ਹਾਂ ਵੀ ਹੈ ਕਿ ਉਹ ਆਪ ਹੀ ਨਿਸ਼ਾਨ ਰੂਪ ਕਰਕੇ ਪ੍ਰਗਟ ਰੂਪ ਹੈ, ਸਰਗੁਣ ਰੂਪ ਹੈ, ਅਤੇ ਆਪ ਹੀ ਸ਼ਬਦ ਰੂਪ ਕਰਕੇ ਨਿਰਗੁਣ ਰੂਪ ਹੈ। ਇਸਨੂੰ ਹੋਰ ਸਪਸ਼ਟ ਰੂਪ ਵਿੱਚ ਦੇਖਿਆ ਜਾਵੇ, ਗੁਰੂ ਜੀ ਨੇ ਜਦੋਂ ਬਾਣੀ ਉਚਾਰਨ ਕੀਤੀ ਸ਼ਬਦ ਰੂਪ ਕਰਕੇ ਸਾਨੂੰ ਪਰਮਾਤਮਾ ਦਾ ਰੂਪ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਾਨੂੰ ਲਿਖਤ ਰੂਪ ਵਿੱਚ ਗੁਰੂ ਦੇਵ ਦੇ ਦਿੱਤੇ, ਕਿਉਂਕਿ ਬੋਲਣ ਦੇ ਲਈ ਸਾਨੂੰ ਵਾਕ ਇੰਦਰੀ ਦੀ ਰਚਨਾ ਦੀ ਲੋੜ ਹੈ ਅਤੇ ਸੁਣਨ ਦੇ ਲਈ ਸਰੋਤਰ ਇੰਦਰੀ ਦੀ ਲੋੜ ਹੈ। ਇਸ ਲਈ ਗੁਰੂ ਜੀ ਨੇ ਸਾਨੂੰ ਲਿਖ ਕੇ ਪੱਕਾ ਇਹ ਕਲਯੁਗ ਵਿੱਚ ਕਿਧਰੇ ਇਹ ਹੈ ਕਰਦੀ ਲੁਕਾਈ ਭਟਕ ਨਾ ਜਾਏ, ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਰੂਪ ਕਰਕੇ ਨਿਸ਼ਾਨ ਤਵਜਾ ਨੂੰ ਨਹੀਂ ਕਹਿੰਦੇ ਨੇ, ਤਵਜਾ ਹਿੰਦੀ ਦਾ ਸ਼ਬਦ ਹੈ, ਮੈਂ ਪੰਜਾਬੀ 'ਚ ਦੱਸਦੀ ਹਾਂ, ਇੱਕ ਐਸਾ ਉਸ ਪਰਮਾਤਮਾ ਦਾ ਰੂਪ ਦੇ ਦਿੱਤਾ, ਐਸੀ ਪਰਮਾਤਮਾ ਦੀ ਨਿਸ਼ਾਨੀ ਦੇ ਦਿੱਤੀ ਲਿਖਤ ਰੂਪ ਕਰਕੇ, ਕਿਉਂਕਿ ਜਿਹੜੇ ਲਿਖਿਆ ਜਾਂਦਾ ਹੈ ਅੱਖਰੀ ਨਾਮ ਅੱਖਰੀ ਸਾਲਾਹਾ ਅੱਖਰੀ ਗਿਆਨ ਗੀਤ ਗੁਣ ਗਾ। ਜਦੋਂ ਉਸ ਪਰਮਾਤਮਾ ਦੇ ਸ਼ਬਦ ਨੂੰ ਲਿਖਿਆ ਜਾਂਦਾ ਹੈ, ਸ਼ਬਦ ਨੂੰ ਅੱਖਰ ਵੀ ਕਹਿੰਦੇ ਨੇ, ਅੱਖਰ ਮੈਨੇ ਹੁੰਦਾ ਹੈ ਅਖਰ, ਜਿਹੜਾ ਕਦੀ ਵੀ ਖਰਦਾ ਨਹੀਂ, ਜਿਹੜਾ ਕਦੀ ਵੀ ਵਿਨਾਸ਼ ਨਹੀਂ ਹੁੰਦਾ, ਉਹ ਹੈ ਗੁਰੂ ਦਾ ਸ਼ਬਦ। ਗੁਰੂ ਜੀ ਨੇ ਇੱਕ ਸ਼ਬਦ ਵਿੱਚ ਕਿਹਾ ਹੈ, ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਜੋ ਸਭ ਮੇਰਿਆ ਸਮਾਏ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, ਉਹ ਅਕਾਲ ਪੁਰਖ ਜੋ ਇੱਕ ਓਂਕਾਰ ਹੈ, ਇੱਕ ਹੈ ਔਰ ਸਾਰਾ ਉਸ ਦਾ ਪਸਾਰਾ ਹੈ, ਔਰ ਕਾਰ ਨੂੰ ਓਂਕਾਰ ਕਾਰ ਨੂੰ ਜੈ ਜੈਕਾਰ ਕਰੇ ਸਭ ਕੋਈ, ਜਿਹੜਾ ਸਾਰੀ ਜਗ੍ਹਾ ਵਿਆਪਕ ਹੈ ਓਂਕਾਰ, ਉਹ ਇੱਕ ਰਸ ਵੀ ਹੈ, ਕਿਉਂਕਿ ਬਹੁਤ ਸਾਰੇ ਹੋਰ ਦੁਨੀਆਂ ਦੇ ਪਦਾਰਥ ਵੀ ਸਾਨੂੰ ਸਥੂਲ ਪਦਾਰਥਾਂ ਦੀ ਤੁਲਨਾ 'ਤੇ ਵੱਡੇ ਲੱਗਦੇ ਨੇ, ਪਰ ਉਹ ਇੱਕ ਰਸ ਨਹੀਂ। ਜਿਸ ਤਰ੍ਹਾਂ ਹਵਾ ਕਾਫੀ ਜਗ੍ਹਾ ਪ੍ਰਿਥਵੀ ਵਿੱਚ ਪ੍ਰਿਥਵੀ ਤੋਂ ਉੱਤੇ ਘੇਰੇ ਵਿੱਚ ਵਿਆਪਕ ਹੈ, ਪਰ ਉਸਦਾ ਜੋ ਇੱਕ ਰਸ ਸਰੂਪ ਹੈ ਉਹ ਨਹੀਂ, ਉਹ ਬਦਲਦੀ ਰਹਿੰਦੀ, ਪ੍ਰਿਥਵੀ ਵੀ ਬਦਲਦੀ ਰਹਿੰਦੀ ਹੈ। ਚਾਰ ਬਿਨਾਸੇ ਖੱਟੇ ਬਿਨਾਸੇ ਰਬ ਸਤੀਅਰ ਬੇਨਾਦਾ, ਇੱਕ ਸਾਧ ਬਚਨ ਨਹੀਂ ਚਲਾਦਾ। ਇੱਕ ਗੁਰੂ ਨਾਨਕ ਦੇਵ ਜੀ ਦੀ ਬਾਣੀ, ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਡੇ ਕੋਲ ਸ਼ਬਦ ਜੋਤ ਰੂਪ ਕਰਕੇ ਨੇ, ਇਹ ਹਮੇਸ਼ਾ ਹੀ ਜਗਤ ਨਾਸ ਹੋ ਸਕਦਾ ਹੈ। ਗਿਰ ਵਸਦਾ ਜਲ ਪਵਨ ਜਾਏਗਾ, ਇਸ ਤਾਂ ਪ੍ਰਿਥਵੀ ਚਲੀ ਜਾਏਗੀ, ਗਿਰ ਮੈਨੇ ਪ੍ਰਿਥਵੀ, ਵਸਦਾ ਮੈਨੇ ਅਗਨੀ, ਜਲ ਚਲਾ ਜਾਏਗਾ, ਹਵਾ ਚਲੀ ਜਾਏਗੀ, ਸਭ ਕੁਛ ਚਲਾ ਜਾਏਗਾ,
पर जो गुरु नानक देव जी की बाणी है इसका विनाश नहीं। दुनिया के तौर पर असी देखिए कि शब्द जदों असी बोलते हैं इतों बोलते हैं तो ब्रह्मांड के विच वो शब्द रहिंदा है, जिस तरह दरबार साहब दुनिया का दृष्टांत इसलिए झूठा हो जाता है, दृष्टांत का एक अंग लैना है। दुनिया के जदों असी शब्द बोलते हैं सारे दुनिया के शब्द सच्चे शब्द तो उत्पन्न होए ने, पर दुनिया के शब्द मिथ्या ने क्योंकि उन्हां तो बनी माया ते बनाने वाले जिहड़े मायावी जीव ने वो दोनों ही मिथ्या ने। पर जो गुरु का शब्द है, गुरु गुरु का शब्द ते गुरु की लखता करके जिहड़ा अंदर वाहेगुरु प्रगट हुंदा है वो सच है। नाम रहो साधु रहो रहो गुरु गोविंद कहो नानक ए जगत में किन जसियो गुरु मन। असी अपने आप का निरीक्षण करिए कि जो सानू कलयुग दे विच इस नाम दे जहाज से गुरु नानक देव जी ने चढ़न लई किया है, जो नाम गुरु ग्रंथ साहब जी के अंदर दसिया है तीरथ नामण जाइए तीरथ नाम है। नाम शब्द शब्द तो ही नाम बनिया है। गुरु नानक देव जी ने जदों सिद्धा ने पूछा आप दे गुरु कौन ने, गुरु नानक देव जी ने जवाब दिता पवन आरंभ सत गुरमत वेला शब्द गुरु सुरत तुन चेला। शब्द की इस करके पूजा है कि शब्द तो सुरत पैदा होंदी है, सुरत तो सिमरन पैदा होंदा है, सिमरन तो अंदर बैठे जो गुरु ने जो इक्योंकार सतगुर प्रसाद ने जिसनों प्रगट करन लई वाहिगुरु गुरु मंत्र है जप होम में खोई। इस मंत्र नूं सारिया नालों श्रेष्ठ जी किया है, इस करके गुरु जी कहंदे ने कि इस कलयुग दे अंदर वाहिगुरु ने किन्नी कृपा कीती कि अपने वैराट रूप नूं प्रगट करके दिखाया। किस रूप च वाहिगुरु प्रगट हुंदा है, आपे शब्द आपे निशान आपे पट्टी कलम आप उपर लेख दी तू, आप ही वो पट्टी बन जाता है, आप ही वो शब्द बन जाता है, आप ही उसनू समझाने वाला बन जाता है। इसकी अगली पंक्ति विच ये है आपे सुरता आपे जान सुरत शब्द मन्नै सुरत होवे मन बुद्ध। साडे शरीर नू चलाने वाली शब्द दे नाल सुरति है, जे ध्यान ना होवे शब्द सुनिए पर नाल ध्यान ना होवे समझ ना होवे साडी बिरती दे विच विवेक ना होवे तां असी परमात्मा नूं प्रगट नहीं कर सकते। इसलिए गुरु जी कहंदे ने कि कैसा अचंबा इन्ना वाहेगुरु वैराट है कि आप ही ओह जीव दे अंदर स्रोता बन के बैठा होया है ते आप ही उस नूं समझ देण वाला है, आप ही वो समझदार हो के अंदर उस परमात्मा दी शक्ति नूं जदों हिरदे विच अनुभव करदा है आप ही समझण वाला है, आप ही स्रोता है, आप ही ज्ञान है। ज्ञान दा अर्थ है आप ही जानण वाला है, उसके अंदर सूझ भी वो आप ही देण वाला है। कदी असी ये सोचिया कि जो साडे अंदर सूझ पैदा हुंदी है वो शब्द दा सूक्ष्म रूप है, पर है शब्द ही। जिस तरह असी शब्द बोलते हैं रचना तो वाहिगुरु रचना तो बोलते हैं वाक इंद्री तो बोलते हैं तो जदों वह ब्रह्मांड च जाता है उसका अदृश्य रूप हो जाता है पर वो रहिंदा है। जे वो ना रहे तो असी फोन पर एक दूसरे को जदों गल करते हैं असी कहने धन गुरु नानक देव जी, जिहड़ी ज़्यादा मिलिया हुई रूहां होंदियां इदां कह देंदे जां वाहिगुरु जी कहते हैं, या सिंपल दृष्टांत लै लईए इथों बोलीए ते कन्ना तक पहुंचण लई स्रोता बोलदे ने भाई जी बोलदे ने वाक सुनांदे ने, शब्द साडे कन्ना तक जदों पहुंचदा है किस तरह पहुंचदा है, एक शब्द निशान रूप करके गुरु ग्रंथ साहिब विच शब्द लिखत रूप करके ने भाई जी जदों उसनू बोलदे ने पंज प्यारे बोलदे ने जां कोई भी स्रोता जदों उसनू प्यार नाल पढ़दा है पढ़न दे वेले अखां तक जदों वह शब्द जांदा है मध दे विच वह शब्द निर्गुण रूप करके रहिंदा है। फिर अखां दे विचों बोलण दे नाल रचना विचों बोलण नाल अखां दे नाल देखदे हां वाक इंद्री दे नाल बोलदे हां तां ब्रह्मांड दे विच वह शब्द तिह लोकां में शब्द रव्या है, शब्दो धरती शब्दो आकाश शब्दो शब्द पया प्रकाश। इस शब्द नूं सुणन दी महिमा किन्नी है, जपजी साहब
ਦੇ ਵਿੱਚ ਪੜ੍ਹ ਕੇ ਦੇਖੋ, ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, ਐਸਾ ਮੇਰਾ ਵਾਹਿਗੁਰੂ ਜਿਹੜਾ ਆਪ ਹੀ ਸ਼ਬਦ ਬਣਿਆ ਹੈ ਔਰ ਆਪ ਹੀ ਨਿਸ਼ਾਨ ਬਣਿਆ ਹੈ, ਉਸ ਨੂੰ ਸਮਝਣ ਦੇ ਲਈ ਗੁਰੂ ਜੀ ਨੇ ਸਾਰੇ ਪ੍ਰਸ਼ਨ ਕੀਤੇ ਨੇ। ਕਿਵ ਸਚਿਆਰਾਂ ਹੋਈ ਹੈ, ਕਿਵ ਕੂੜੈ ਟੁੱਟੈ ਪਾਰ, ਕਿਸ ਤਰ੍ਹਾਂ ਉਹ ਕੂੜ ਦੀ ਦੀਵਾਰ ਟੁੱਟੇ ਅਤੇ ਕਿਸ ਤਰ੍ਹਾਂ ਉਸ ਸੱਚੇ ਵਾਹਿਗੁਰੂ ਨੂੰ ਮਿਲਿਆ ਜਾਵੇ, ਇਹ ਸਾਡੇ ਜੀਵਨ ਦਾ ਮਕਸਦ ਹੈ। ਭਈ ਪ੍ਰਾਪਤ ਮਾਨੁਖ ਦੇ ਵਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀਆ। ਜੇ ਸਾਨੂੰ ਅੱਜ ਸ਼ਬਦ ਰੂਪ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨਾ ਮਿਲੇ ਹੁੰਦੇ ਤਾਂ ਅਸੀਂ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਨਾ ਮਿਲਦੇ। ਹੈ ਹੈ ਕਰਦੀ ਲੁਕਾਈ ਸਾਰੀ ਮਾਇਆ ਵਿੱਚ ਰੋ ਰਹੀ ਹੈ, ਇੱਕ ਚਿਤਾ ਦੀ ਅਗਨੀ ਇਹੋ ਜਿਹੀ ਹੈ। ਜਿਸ ਵੇਲੇ ਬਾਲਾ ਅਤੇ ਮਰਦਾਨਾ ਗੁਰੂ ਨਾਨਕ ਦੇਵ ਜੀ ਕੋਲ ਬੈਠੇ ਸੀ, ਬਾਲਾ ਅਤੇ ਮਰਦਾਨਾ ਬਾਲਾ ਜੀ ਚੋਰ ਕਰਦੇ ਨੇ, ਮਰਦਾਨਾ ਰਬਾਬ ਵਜਾਉਂਦਾ। ਰਬਾਬ ਦਾ ਅਰਥ ਕੀ ਹੁੰਦਾ? ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਭਾਰਤ ਦੇ ਵਿੱਚ ਜੋ ਵਿਦਵਾਨ ਨੇ ਉਹਨਾਂ ਨੇ ਜੋ ਇਤਿਹਾਸ ਲਿਖਿਆ, ਕੁਛ ਵਿਦਵਾਨਾਂ ਨੇ ਇਸ ਤਰ੍ਹਾਂ ਲਿਖਿਆ ਕਿ ਰਬ ਆਬ। ਰਬਾਬ ਕੀ ਹੈ? ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਰਬਾਬ ਦਾ ਸਾਜ ਹੀ ਕਿਉਂ ਦਿੱਤਾ? ਔਰ ਇਹ ਸਾਜ ਲੈਣ ਦੇ ਲਈ ਬੇਬੇ ਨਾਨਕੀ ਨੇ ਪੈਸੇ ਦਿੱਤੇ ਕਿ ਕੋਈ ਉਸ ਮੇਰੇ ਗੁਰੂ ਨਾਨਕ ਪਾਤਸ਼ਾਹ, ਕੋਈ ਉਸ ਵਾਹਿਗੁਰੂ ਦੀ, ਕੋਈ ਗੁਰੂ ਨਾਨਕ ਦੇਵ ਜੀ ਨੂੰ ਪਛਾਣ ਸਕੇ, ਕੋਈ ਮੇਰੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਬੈਠ ਸਕੇ। ਨਾਨਕੀ ਗੁਰੂ ਨਾਨਕ ਦੇਵ ਜੀ ਨੂੰ ਅਤੇ ਬਾਲੇ ਅਤੇ ਮਰਦਾਨੇ ਨੂੰ ਬਹੁਤ ਬੇਬੇ ਨਾਨਕੀ ਜੀ ਪਿਆਰ ਕਰਦੇ। ਕੋਈ ਕੋਈ ਅੱਖ ਹੁੰਦੀ ਹੈ ਜੋ ਤੀਸਰੀ ਅੱਖ, ਜਿਸਨੂੰ ਦਸਮ ਦੁਆਰ ਕਹਿੰਦੇ ਹਾਂ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਨੇਤਰ ਪ੍ਰਕਾਸ਼ ਕੀਆ ਗੁਰੂ ਦੇਵ। ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਉਹ ਅੱਖਾਂ ਮਿਲਦੀਆਂ ਨੇ। ਸੀ ਅੱਖਣੀਆਂ ਬਿਆਨ ਜੜ ਜਿਨੀ ਜਸਿੰਦੋ ਮਾਂ ਪੀਰੀ, ਉਹ ਅੱਖਾਂ ਹੋਰ ਨੇ ਜਿਨ੍ਹਾਂ ਦੇ ਨਾਲ ਅਸੀਂ ਅੰਦਰ ਗੁਰੂ ਦਾ ਸ਼ਬਦ ਸੁਣ ਕੇ ਉਹ ਨਿਰਗੁਣ ਪਰਮਾਤਮਾ ਜੋ ਹੈ, ਜੋ ਇੱਕ ਓਂਕਾਰ ਹੈ, ਜੋ ਮੂਲ ਮੰਤਰ ਦੇ ਵਿੱਚ ਸਰੂਪ ਦੱਸਿਆ ਹੈ ਕਿ ਉਸ ਦਾ ਉਹ ਆਪ ਸੱਤ ਹੈ ਅਤੇ ਉਸ ਦਾ ਨਾਮ ਵੀ ਸੱਤ ਹੈ, ਸੱਤ ਨਾਮ। ਐਸੇ ਸ਼ਬਦ ਦੀ ਕਿੰਨੀ ਮਹਿਮਾ ਗਾਈਏ। ਕਹਿੰਦੇ ਨੇ, ਲਾਖ ਜੇਵਾ ਦੇਹੋ ਮੇਰੇ ਸਵਾਮੀ, ਮੁੱਖ ਹਰ ਆਰਾਧੀ ਰਾਮ। ਜਪੁਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਹਾ, ਇਸ ਸ਼ਬਦ ਨੂੰ ਸੁਣਨ ਨਾਲ ਆਪੇ ਸੁਰਤਾਂ ਆਪੇ ਜਾਣ। ਇਸ ਸ਼ਬਦ ਦੀ ਵਿਆਖਿਆ ਲਈ ਮੈਂ ਪ੍ਰਮਾਣ ਦੇ ਰਹੀ ਹਾਂ। ਜਪੁਜੀ ਸਾਹਿਬ ਵਿੱਚ ਮਹਾਰਾਜ ਨੇ ਕਿਹਾ, ਸੁਣਿਆ ਸਿੱਧ ਪੀਰ ਸੁਰ ਨਾਲ। ਆਪ ਗੁਰੂ ਦੇ ਸ਼ਬਦ ਨੂੰ ਜੋ ਅਕਾਲੀ ਬਾਣੀ ਆਈ ਹੈ, ਇਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਵਿੱਚ ਵੀ ਕਿਹਾ ਕਿ ਇਹ ਗੁਰੂ ਦੇ ਪਿਆਰੇ ਹੋ, ਅਗਰ ਆਪ ਸਿੱਖ ਬਣਨਾ ਚਾਹੁੰਦੇ ਹੋ, ਅਗਰ ਆਪ ਗੁਰੂ ਨੂੰ ਮਿਲਣਾ ਚਾਹੁੰਦੇ ਹੋ। ਗੁਰੂ ਨਾਨਕ ਗੁਰੂ ਅਮਰਦਾਸ ਜੀ ਨੇ ਇੰਨੇ ਪਿਆਰ ਨਾਲ ਇਸ ਲੁਕਾਈ ਨੂੰ ਬੁਲਾਇਆ। ਜਿਸ ਵੇਲੇ ਮਰਦਾਨਾ ਬਾਬਾ ਜੀ ਦੇ ਨਾਲ ਰਬਾਬ ਵਜਾਉਂਦਾ ਹੈ, ਰੱਬ ਆਪ ਮੈਨੇ ਰੱਬ ਦਾ ਅੰਮ੍ਰਿਤ, ਗੁਰੂ ਨਾਨਕ ਦੇਵ ਜੀ ਦੀ ਜਿਸ 'ਤੇ ਨਜ਼ਰ ਪੈ ਜਾਏ ਉਹ ਰੱਬ ਦੇ ਚਰਨਾਂ ਦਾ ਪਿਆਸਾ ਹੋ ਜਾਂਦਾ, ਉਹ ਗੁਰਮੁਖ ਹੋ ਜਾਂਦਾ, ਉਹ ਗੁਰਸਿੱਖ ਹੋ ਜਾਂਦਾ। ਤਾਂ ਹਰ ਵੇਲੇ ਗੁਰੂ ਨਾਨਕ ਦੇਵ ਜੀ ਦੇ ਨਾਲ ਨਾਲ ਮਰਦਾਨਾ ਰਹਿੰਦਾ ਸੀ। ਮਰਦਾਨਾ 6 ਵਰਸ ਦੀ ਉਮਰ 'ਚ ਆਇਆ ਗੁਰੂ ਨਾਨਕ ਦੇਵ ਜੀ ਦੇ ਕੋਲ, ਮੁੜ ਕੇ ਵਾਪਸ ਨਹੀਂ ਗਿਆ। ਉਸ ਦੀ ਰੱਬ ਆਪ ਦੇ ਵਿੱਚੋਂ, ਰਬਾਬ ਦੇ ਵਿੱਚੋਂ ਹਰ ਵੇਲੇ ਉਸ ਰੱਬ ਦੀ ਬਾਣੀ ਗੁੰਜਾਰ ਕਰਦੀ ਸੀ। ਬਾਬਾ ਜੀ ਕਹਿੰਦੇ ਸੀ, ਮਰਦਾਨਿਆਂ ਰਬਾਬ ਛੇੜ, ਇਹ ਧੁਰ ਦੀ ਬਾਣੀ ਆਈ। ਇਸ ਤਰ੍ਹਾਂ ਹੀ ਸਾਡੇ ਅੰਦਰ ਵੀ ਉਹ ਧੁਰਾ ਵਾਹਿਗੁਰੂ ਹੈ। ਜਿਸ ਤਰ੍ਹਾਂ ਚੱਕੀ ਦੇ ਦਾਣੇ ਚੱਕੀ ਵਿੱਚ ਪਾਉਂਦੇ ਹਾਂ, ਦੋ ਪਾਟਨ ਹੁੰਦੇ ਹੈ, ਉਹਦੇ ਵਿੱਚ ਅਸੀਂ ਦਾਣੇ ਪਾਈ ਜਾਂਦੇ ਹਾਂ, ਪੀਸੀ ਜਾਂਦੇ ਨੇ, ਅਸੀਂ ਕਹਾਂਗੇ ਸਾਰੇ ਦਾਣੇ ਪੀਸ ਜਾਂਦੇ ਨੇ, ਨਹੀਂ। ਕੋਈ ਕੋਈ ਦਾਣਾ ਚੱਕੀ ਵਿੱਚ ਵੀ ਬਚ ਰਹਿੰਦਾ ਹੈ। ਇਸ ਤਰ੍ਹਾਂ ਜਿਹੜਾ ਉਹ ਕਿੱਲੀ ਦੇ ਨਾਲ ਲੱਗ ਜਾਂਦਾ, ਜਿਹੜਾ ਉਸ ਬੇਹਰਕਤ ਨਾਲ ਲੱਗ ਜਾਂਦਾ, ਜਿਹੜਾ ਸਿਰ ਚੀਨ ਨਾਲ ਲੱਗ ਜਾਂਦਾ, ਇਸ ਦਾ ਦ੍ਰਿਸ਼ਟਾਂਤ ਇਸ ਤਰ੍ਹਾਂ ਲੈਣਾ ਹੈ ਕਿ ਇਹ ਮਾਇਆ ਦੇ ਵਿੱਚ, ਦੁਐਤ ਦੇ ਪਰਦੇ ਵਿੱਚ ਜੀਵ ਮੈਂ ਅਤੇ ਮੇਰੀ ਦੀ ਦੁਬਿਧਾ ਵਿੱਚ, ਮੈਂ ਅਤੇ ਤੂੰ ਦੇ ਝਗੜੇ ਵਿੱਚ, ਦੁਬਿਧਾ ਦੇ ਵਿੱਚ ਮਾਰਿਆ ਜਾਂਦਾ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ। ਹਰ ਦੁਨੀਆਂ ਦੇ ਸ਼ਬਦ ਨੂੰ ਇਹ ਅੰਦਰ ਵਸਾ ਲੈਂਦਾ, ਪਰ ਜੋ ਗੁਰੂ ਦਾ ਸ਼ਬਦ ਹੈ, ਜੋ ਸਾਨੂੰ ਮੂੰਹੋਂ ਕੀ ਬੋਲਣ ਬੋਲੀ ਹੈ, ਜਿਸ ਸੁਣ ਤਰੇ ਪਿਆਰ,
ਜਿਸਦੇ ਨਾਲ ਸਾਨੂੰ ਦਰਗਾਹ ਵਿੱਚ ਜਗ੍ਹਾ ਮਿਲਣੀ ਹੈ। ਬਾਕੀ ਸ਼ਬਦ ਦੁਨੀਆਂ ਦੇ ਜਿਹੜੇ ਝੂਠੇ ਸ਼ਬਦ ਬੋਲਦੇ ਆ, ਮੈਂ, ਮੇਰੀ, ਨਾਮ, ਰੂਪ, ਮਿੱਥਿਆ ਨਾਮ ਬਿਨਾਂ ਜੇਤਾ ਵਿਵਹਾਰ, ਜੋ ਮ੍ਰਿਤਕ ਮਿੱਥਿਆ ਸਿੰਹਾਰ। ਅਸੀਂ ਕਦੀ ਸੋਚਿਆ ਕਿ ਸਾਡੇ ਸਰੀਰ ਦੇ ਉੱਤੇ ਜੋ ਦੁਨੀਆਂ ਨੇ ਨਾਮ ਦਿੱਤਾ ਅਸੀਂ ਉਹੀ ਮੰਨ ਕੇ ਬੈਠੇ ਹਾਂ? ਇੱਕ ਐਕਟਰ ਜਿਵੇਂ ਪਿਕਚਰ ਵਿੱਚ ਐਕਟਿੰਗ ਕਰਦਾ ਹੈ, ਪਰ ਜੇ ਉਹ ਸੱਚੇ ਨਾਮ ਨੂੰ ਭੁੱਲ ਜਾਏ ਜਿਹੜਾ ਉਸਦਾ ਇੱਥੇ ਸੱਚਾ ਨਾਮ ਦ੍ਰਿਸ਼ਟਾਂਤ ਲੈਣਾ, ਸੱਚਾ ਨਾਮ ਇੱਕ ਵਾਹਿਗੁਰੂ ਦਾ, ਪਰ ਦ੍ਰਿਸ਼ਟਾਂਤ ਲਈ ਕਿ ਜਿਹੜਾ ਨਾਮ ਉਸਦਾ ਰੱਖਿਆ ਹੁੰਦਾ ਅੰਦਰੋਂ, ਉਹ ਨਾਮ ਪਿਕਚਰ ਵਿੱਚ ਜਾ ਕੇ ਵੀ ਆਪਣੀ ਐਕਟਿੰਗ ਵਿੱਚ ਵੀ ਯਾਦ ਰੱਖਦਾ। ਇਸ ਤਰ੍ਹਾਂ ਉੱਥੇ ਵੀ 3 ਘੰਟੇ ਹੁੰਦੇ ਨੇ, ਸਾਨੂੰ ਇਸ ਜਗਤ ਵਿੱਚ ਵੀ 3 ਹੀ ਅਵਸਥਾ ਮਿਲੀਆਂ ਨੇ। ਕੀ ਅਸੀਂ ਉਹ ਜੋ ਸ਼ਬਦ ਦੀ ਇਸ ਰਾਗ ਦੇ ਅੰਦਰ ਬਿਲਾਵਲ ਰਾਗ ਦੇ ਵਿੱਚ ਗੁਰੂ ਜੀ ਨੇ ਗੱਲ ਕੀਤੀ ਹੈ, ਜਿਸ ਸ਼ਬਦ ਨੂੰ ਗੁਰੂ ਨੇ ਆਪ ਲਿਖਿਆ, ਵਾਹਿਗੁਰੂ ਨੇ ਆਪ ਹੀ ਉਹ ਸ਼ਬਦ ਬਣਿਆ, ਆਪ ਹੀ ਲਿਖਿਆ, ਆਪ ਹੀ ਪੱਟੀ ਬਣਿਆ, ਆਪ ਹੀ ਸਿਆਹੀ ਬਣਿਆ, ਆਪ ਹੀ ਸਭ ਕੁਛ ਬਣਿਆ। ਕੀ ਅਸੀਂ ਉਸ ਸ਼ਬਦ ਦੀ ਲਖਤਾ ਕੀਤੀ ਹੈ ਕਿ ਨਹੀਂ? ਕੀ ਉਸ ਸ਼ਬਦ ਦੇ ਨਿਸ਼ਾਨ ਨੂੰ ਪਛਾਣਿਆ ਕਿ ਨਹੀਂ? ਜਿਸ ਤਰ੍ਹਾਂ ਅਸੀਂ ਪਾਣੀ ਸ਼ਬਦ ਬੋਲਦੇ ਹਾਂ, ਪਾਣੀ ਦਾ ਨਿਸ਼ਾਨ ਕੀ ਹੈ? ਵਿਆਪਕ ਰੂਪ ਹੈ, ਪਾਣੀ ਸਾਰੇ ਬ੍ਰਹਿਮੰਡ 'ਚ ਪਸਿਆ। ਇਸ ਤਰ੍ਹਾਂ ਹੀ ਜਦੋਂ ਅਸੀਂ ਹਵਾ ਬੋਲਦੇ ਹਾਂ, ਇੱਕ ਹਵਾ ਦਾ ਸ਼ਬਦ ਹੈ, ਇੱਕ ਹਵਾ ਦਾ ਅਰਥ ਹੈ, ਨਿਸ਼ਾਨ ਹੈ, ਬੜਾ ਵਿਆਪਕ ਹੈ। ਹਵਾ ਬੜੀ ਵਿਆਪਕ ਹੈ, ਪਰ ਸਭ ਤੋਂ ਵਿਆਪਕ ਗੁਰੂ ਜੀ ਕਹਿੰਦੇ ਨੇ ਇਹ ਸਾਰੀਆਂ ਚੀਜ਼ਾਂ ਬਣਾਉਣ ਵਾਲਾ ਵਿਆਪਕ ਹੈ। 5 ਤੱਤ ਪਰਛਿੰਨ ਨੇ, ਪਰਛਿੰਨ ਕਹਿੰਦੇ ਨੇ ਜਿਹੜਾ ਹੱਦ ਵਾਲਾ ਹੋਵੇ। ਇਸ ਕਰਕੇ ਮਾਤਾ ਦੇ ਗਰਭ ਦੇ ਵਿੱਚ ਜਿੱਥੇ ਹਵਾ ਬੱਚੇ ਨੂੰ ਵੱਖਰੀ ਨਹੀਂ ਮਿਲਦੀ, ਉੱਥੇ ਵੀ ਵਾਹਿਗੁਰੂ ਸਾਡੀ ਰਾਖੀ ਕਰਦਾ ਹੈ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਓ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰਾਖੇ ਐਸਾ ਖਸਮ ਹਮਾਰਾ, ਤੂੰ ਕਰਤਾ ਸਚਿਆਰ ਮੈਂਡਸ ਆਈ। ਅਸੀਂ ਕਦੀ ਸ਼ਬਦ ਤੋਂ ਉਸ ਵਾਹਿਗੁਰੂ ਨੂੰ ਪ੍ਰਗਟ ਕਰਕੇ ਆਪਣਾ ਸਾਈਂ ਮੰਨਿਆ ਕਿ ਨਹੀਂ ਮੰਨਿਆ? ਕਹਿੰਦੇ ਨੇ ਜੋ ਅੰਤ ਵੇਲੇ ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬਦਿਤ ਤਰਲੋਚਨ ਤੇ ਨਰ ਮੁਕਤਾ, ਪੀਤਾਂਬਰ ਵਾਂਗ ਕੇ ਜਿਹਦੇ ਵਸੇ। ਜਿਸ ਦੇ ਅੰਤ ਵੇਲੇ ਰਸਨਾ ਦੇ ਉੱਤੇ ਵਾਹਿਗੁਰੂ ਵਾਹਿਗੁਰੂ ਨਾਮ ਉਚਾਰਨ ਕਰਦੇ ਪ੍ਰਾਣ ਨਿਕਲ ਗਏ, ਕਹਿੰਦੇ ਨੇ ਕਿ ਉਸ ਨੂੰ ਉਹ ਗੁਰੂ ਨਾਨਕ ਦੇਵ ਜੀ ਦਾ ਉਹ ਸੱਚ ਖੰਡ ਪ੍ਰਾਪਤ ਹੁੰਦਾ ਹੈ। ਸੱਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਗਰ ਨਿਹਾਲ। ਪਰ ਅਸੀਂ ਆਪਣੇ ਨਿਰੀਕਸ਼ਕ ਆਪ ਬਣਨਾ। ਗੁਰੂ ਅਮਰਦਾਸ ਜੀ ਨੇ ਸਾਨੂੰ ਕਿਹਾ ਕਿ ਇਸ ਕਲਯੁਗ ਦੇ ਵਿੱਚ ਆਪ ਸਿੱਖ ਹੋ। ਜੇ ਆਪ ਬਾਣੀ ਸੁਣਦੇ ਹੋ, ਬਾਣੀ ਨਾਲ ਪਿਆਰ ਕਰਦੇ ਹੋ, ਤਾਂ ਆਪ ਨੂੰ ਗੁਰੂ ਅਮਰਦਾਸ ਜੀ ਨੇ ਕਿਸ ਤਰ੍ਹਾਂ ਬੁਲਾਇਆ? ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਉਹ ਬਾਣੀ ਹੈ ਜਿਸ ਬਾਣੀ ਦੇ ਨਾਲ ਭਟਕੀ ਹੋਈ ਨਿਮਾਣੀ ਸੁਰਤ ਸੱਚ ਨੂੰ ਪ੍ਰਾਪਤ ਹੋ ਜਾਂਦੀ ਹੈ। ਗੁਰੂ ਜੀ ਨੇ ਕਿਸੇ ਨੂੰ ਕੋਈ ਸ਼ਰਤ ਨਹੀਂ ਰੱਖੀ, ਗੁਰੂ ਅਮਰਦਾਸ ਜੀ ਨੇ, ਕਿ ਇਹ ਬਾਣੀ ਪੜ੍ਹਨ ਦੇ ਲਈ, ਗੁਰੂਦੁਆਰੇ ਆਉਣ ਦੇ ਲਈ ਆਪ ਜੈਸੇ ਵੀ ਹੋ, ਪਾਪੀ ਹੋ, ਪੁੰਨੀ ਹੋ, ਉੱਚੀ ਜਾਤ ਦੇ ਹੋ, ਨੀਵੀਂ ਜਾਤ ਦੇ ਹੋ, ਚਾਰੇ ਦਿਸ਼ਾਵਾਂ ਨੂੰ ਉਪਦੇਸ਼ ਚੌਂ ਵਰਣਾ ਕੋ ਸਾਂਝਾ, ਐਸਾ ਕੋਈ ਆਪ ਨੂੰ ਤੋ ਸਾਂਝਾ, ਸਾਹਿਬ ਬਾਪ ਹਮਾਰਾ, ਐਸੇ ਗੁਰੂ ਨਾਨਕ ਦੇਵ ਜੀ ਜਗਤ ਗੁਰੂ, ਜਾਹਰ ਪੀਰ ਜਗਤ ਗੁਰੂ ਬਾਬਾ, ਗੰਗ ਬਨਾਰਸ ਹਿੰਦੂਆ, ਮੁਸਲਮਾਨਾ ਮੱਕਾ ਕਾਬਾ, ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਟਿਕਾਏ, ਉੱਥੇ ਉੱਥੇ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਣ ਸੋਆ। ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸਰਗੁਣ ਰੂਪ ਕਰਕੇ ਜਦੋਂ ਦੁਨੀਆਂ ਵਿੱਚ ਆਏ, ਜਿੱਥੇ ਜਿੱਥੇ ਚਰਨ ਰੱਖੇ, ਕਹਿੰਦੇ ਨੇ ਉੱਥੇ ਪੂਜਾ ਦੇ ਸਥਾਨ ਬਣ ਗਏ, ਉੱਥੇ ਅੱਜ ਵੀ ਤੀਰਥ ਮੰਨੇ ਜਾਂਦੇ ਨੇ, ਜਿਸ ਜਗ੍ਹਾ ਵੀ ਗੁਰੂ ਨਾਨਕ ਦੇਵ ਜੀ ਨੇ ਚਰਨ ਰੱਖੇ। ਤੇ ਹਿਰਦੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਆਪ ਵਸਦੇ ਪਏ ਨੇ, ਹਿਰਦੇ ਵਿੱਚ ਉਹਨਾਂ ਨੇ ਸਾਨੂੰ ਸ਼ਬਦ ਦੀ ਜੋਤ ਜਗਾਉਣ ਲਈ ਕਿਹਾ। ਜਗੀ ਹੋਈ ਜੋਤ ਦੇ ਬਿਨਾਂ ਕੋਈ ਕਮਰੇ ਵਿੱਚ ਕਦੀ ਚਾਨਣਾ ਨਹੀਂ ਹੁੰਦਾ। ਜਗੀ ਹੋਈ ਜੋਤ ਤੋਂ ਬਿਨਾਂ ਆਪਾਂ ਦੁਨੀਆਂ ਦੀ ਕੋਈ ਪੁਸਤਕ ਨਹੀਂ ਪੜ੍ਹ ਸਕਦੇ। ਇਸ ਤਰ੍ਹਾਂ ਹੀ ਅੰਦਰ ਜੋਤ ਜਗਾਉਣ ਦੀ ਬੜੀ ਜ਼ਰੂਰਤ ਹੈ। ਜੋਤ ਜਗਾਉਣ ਲਈ ਕਿਹਾ ਹੈ ਕਿ ਉਹ ਸੱਚੇ ਸ਼ਬਦ ਦੀ ਲਖਤਾ ਕਰੋ, ਸੱਚੇ ਸ਼ਬਦ ਨੂੰ ਜਾਣੋ, ਤੇ ਸੁਣਨ ਦੇ ਨਾਲ ਆਪਦੇ ਅੰਦਰ ਕੀ ਪੈਦਾ ਹੋਏਗਾ? ਸੁਣੀਐ ਸਿੱਧ ਪੀਰ ਸੁਰਨਾਥ, ਸੁਣੀਐ ਤਰਤ ਤਵਲ ਆਕਾਸ਼, ਸੁਣੀਐ ਦੀਪ ਲੋ ਪਾਤਾਲ, ਸੁਣੀਐ ਪੋਹ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣੀਐ ਦੂਪ
पाप का नाश। जीव नो दुनिया दे झूठे शब्द सुन सुन के अंदर मैल लगी पई है। प्रीत जी का एक श्लोक है कि जदों जे तुसी गुरु नानक देव जी की बाणी नो उस अकाल पुरख की बाणी नो सच्चे लेख नो हिरदे ते लिखना है, जिस तरह एक पट्टी पहले साफ करी दे ऊड़ा ओंकार लिख बहा लिया। भाई गुरुदास जी ने लिखा कि गुरु नानक देव जी ने पट्टी के उत्ते ऊड़ा अखर नाल ओंकार लिखा। गुरु नानक देव जी की 35 अखरी विच भी पहला ऊड़े अखर दे नाल ओंकार सर्व प्रकाशी आत्म शुद्ध अक्रिय अविनाशी। गुरु नानक देव जी ने 35 अखरी च दसिया है कि ऊड़े अखर दे नाल आप ओंकार की लखता करो, क्योंकि ओंकार सच्चा है। जपजी साहब दे विच भी गुरु जी ने पहला शब्द मूल मंत्र दे विच एक ओंकार। तीन दिन गुरु नानक देव जी वेई नदी च रहे, तीन दिन तो बाहर आके ए मूल मंत्र दा उपदेश अकाल पुरख तो जो प्रगट होया, अकाल पुरख ने अकाल पुरख द्वारा ही सरगुण जोत दे द्वारा ए कहा। असी कदी ये सोचा है कि गुरु नानक देव जी ने यह शब्द देने लई सानू किन्नी साधना कीती है। अक रेत आहार का रोड़ा दी गुरु करी विचाई, पारी करी तपस्या वड्डे भाग हर स्यो बनाई। गुरु नानक देव जी ने किने मरदाने नू नाल लजा लजा के नंगे पैरी चल चल के किधरे कोई अगे सहूलत नहीं पापी नहीं वेख्या ठगा नू सज्जन बना दिता। गनका जैसी वैसिया इस बाणी नू पढ़न नाल साधवी हो गई। आप नू भारत दे विच ऐसिया नारियां जगदियां जोतां उस दियां मिलणगियां जिन्हां ने माता गुजरी जी दा ध्यान धरके, उन्हां माइयां दा ध्यान धरके जिन्हां ने पुरजा पुरजा बच्चियां दा टुकड़े टुकड़े करा के गले दे विच पुआए, पर गुरु जी दे शब्द नूं नहीं छड्डिया, सिक्की सिदक नूं नहीं छड्डिया। असीं अरदास च रोज ही उच्चारण करदे हां, उन्हां नूं सिमरत च लियांदे। इस तरह ही असीं भी अपने अंदर किसी वेले भी सिदक तो डोलीए ना। घर विच अनेक परिस्थितियां आंदियां ने, एक फुल नूं खिड़न लई कई कंडियां दा मुकाबला करना पैंदा है। कंडे पहले हुंदे ने, फुल बाद च होया करदा है। इस तरह ही जीवन दे विच जिसनूं असीं सुख रूप समझदे पए आ, इह विच भरियां गंदलां धरियां खंड लिवाड़, इह विच दियां गंदलां ने बाहरों मिठियां लगदियां ने, पर गुरु दा शब्द उच्चारण करदे ये मिठा ही मिठा है। मीठे हर गुण गाओ जिंदो तू मीठे हर गुण गाओ। गुरु नानक देव जी ने तीन दिनों दे बाद जो सानू उपदेश दिता, सोचो तीन दिनों केड़ी स्थिति सी जिथे गुरुदेव जल दे विच रहे। गुरु जी नू असी नहीं समझ सकते, साडी बुद्धि मायावी पदार्थां वाली है। इस करके गुरु जी दे अगे तां असी अपना सजदा ही कर दईए, सिर अर्पण ही कर दईए। तां कहंदे ने मिले सुख नाम हर शोभा चिंता लाही हमारी। जिन्ना प्यार गुरु तो मिलदा है ए सारे दुनिया स्वार्थ दे ने। प्रीतम जान लियो मन माही, अपने सुख चो ही जग पांदियो को काहू को नाही। इस सब दुनिया स्वार्थ दी है। अगर परमार्थ लेना है, परमात्मा नू लेना है, परमात्मा नू अनुभव करना है, दिगे धक्के दी निंदक दी संगत तो बचना है, ता गुरु शब्द नू दिल च वसा लो। मेरे हियरे रतन नाम हर वसिया, गुरु हाथ करियो मेरे माथा। गुरु मस्तक ते आके अंदर साडे मस्तक तो ही सारी सृष्टि पैदा हो। जे दिमाग नहीं तां मन भी नहीं है। पहले दिमाग च किसी भी दुनिया के पदार्थ का ज्ञान पैदा होंदा है, फिर ध्यान पैदा होंदा है। इसलिए महाराज ने कहा ज्ञान ध्यान किच कर्म ना जाना, सार ना जाना तेरी। पहले ज्ञान होंदा है, फिर ध्यान होंदा है, फिर उस तो बाद कर्म इंद्रियां कर्म कर सकदियां। ये दुनिया के विच जो इंसान का वजूद बनया, बुद्धि तो मन, मन तो अगे इंद्रियां, ते इंद्रियां तो पंज विषय करके ये सारा संसार बनया, जो उस वाहेगुरु की लील है। पर दुनिया के जेड़े शब्द ने ए अखर फिर जाएंगे, वो अखर इनमें नाही। जेड़ा वाहेगुरु का शब्द है, जेड़ा गुरु ग्रंथ साहब जी के अंदर गुरु जी ने सानू बाणी दिती है, इसका कदी विनाश नहीं है। क्योंकि बाणी का लक्ष्य अर्थ जो अकाल पुरख ने, वो अकाल पुरख सच है, आद सच, जुगाद सच, है भी सच, नानक होसी भी सच। ऐसे शब्द नू जे असी दिल च वसा लांगे,
ਕੋਈ ਸਾਨੂੰ ਕਈ ਵਾਰੀ ਅਸੀਂ ਕਿਧਰੇ ਕੋਈ ਗੱਲ ਚੇਤੇ ਕਰਦੇ ਹਾਂ, ਅਸੀਂ ਕਹਿੰਦੇ ਹਾਂ ਆਹ ਨੇ ਮੈਂ ਉਹਦੇ ਘਰ ਨਹੀਂ ਜਾਣਾ ਕਿਉਂਕਿ 10 ਸਾਲ ਪਹਿਲੇ ਮੈਨੂੰ ਇਹ ਉਹਨੇ ਸ਼ਬਦ ਕਿਹਾ ਸੀ, ਕੌੜਾ ਸ਼ਬਦ ਬੋਲਿਆ। ਉਹ ਕੌੜੇ ਸ਼ਬਦ ਨੇ ਸਾਡੇ ਹਿਰਦੇ ਦੇ ਅੰਦਰ ਕਿੰਨਾ ਕ੍ਰੋਧ ਪੈਦਾ ਕਰ ਦਿੱਤਾ, ਕਿੰਨੀ ਵਿਸ਼ਟਾ ਪੈਦਾ ਕਰ ਦਿੱਤੀ। ਕ੍ਰੋਧ ਦੇ ਨਾਲ ਮਹਾਰਾਜ ਨੇ ਕਿਹਾ ਅਗਨ ਕ੍ਰੋਧ ਚੰਡਾਲ, ਤਾਕਤ ਹਰ ਰਸਾਦ ਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚਲੇ ਚੁਬੇ ਦੁੱਖ ਪਾਵੇ ਜਮਕਾਲ ਸਹੇ ਸਿਰ ਡੰਡਾ ਹੈ, ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੋਹਾਗਾ ਟਾਏ। ਇੰਨੀਆਂ ਕਾਮਨਾਵਾਂ ਨਾ ਉਠਾਈਏ, ਇੰਨਾ ਕ੍ਰੋਧ ਨਾ ਕਰੀਏ ਕਿ ਵਾਹਿਗੁਰੂ ਨੂੰ ਭੁੱਲ ਜਾਈਏ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਇਸ ਲਈ ਫਰੀਦ ਜੀ ਦਾ ਇੱਕ ਸਲੋਕ ਹੈ ਕਿ ਜੇ ਤੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਦਿਲ ਚ ਵਸਾਉਣਾ ਚਾਹੁੰਦਾ ਹੈ, ਜੇ ਤੂੰ ਅਕਾਲ ਪੁਰਖ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ, ਪਹਿਲੇ ਆਪਣੇ ਦਿਲ ਨੂੰ ਸਾਫ਼ ਕਰ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਸੱਚਿਆ। ਜੇ ਮਨ ਨੂੰ ਸੱਚਾ ਕਰਨਾ, ਮੁੱਖ ਨੂੰ ਸੱਚਾ ਕਰਨਾ, ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਪੇਖੇ ਇਹ ਕਸਬੀ ਹੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਸ ਲਈ ਬ੍ਰਹਮ ਦੀ ਲਖਤਾ ਨਾਲ, ਬ੍ਰਹਮ ਦੇ ਗਿਆਨ ਨਾਲ ਹੀ ਆਪ ਦੇ ਅੰਦਰ ਬ੍ਰਹਮ ਪ੍ਰਗਟ ਹੋ ਜਾਏਗਾ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹਿ ਜਾਣੀਐ। ਨਾਮਦੇਵ ਜੀ ਦਾ ਇਹ ਸ਼ਬਦ ਹੈ। ਇਸ ਵਿੱਚ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਇਹ ਸ਼ਬਦ ਦੇ ਅੰਦਰ ਵੀ ਇਹ ਦੱਸਿਆ ਹੈ ਕਿ ਸਭ ਕੁਛ ਗੋਬਿੰਦ ਆਪ ਹੀ ਬਣਿਆ ਹੈ, ਆਪ ਹੀ ਸ਼ਬਦ ਹੈ, ਆਪ ਹੀ ਸੁਰਤੀ ਹੈ, ਆਪੇ ਹੀ ਮਾਲਾ ਹੈ, ਆਪੇ ਹੀ ਮਣਕਾ ਹੈ। ਸੂਤ ਏਕ ਮਣੀ ਸਤ੍ਰ ਸਹੰਸ ਜੈਸੇ ਓਤ ਪਰੋਤ ਪ੍ਰਭ ਸੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਕਹਿੰਦੇ ਨੇ ਕਿ ਜੋ ਕੁਛ ਦਿਸਦਾ ਉਹ ਬ੍ਰਹਮ ਹੈ, ਉਹ ਵਾਹਿਗੁਰੂ ਹੈ। ਅਸੀਂ ਆਪਣੇ ਨਿਰੀਖਣ ਆਪ ਕਰਨਾ ਕਿ ਕੀ ਸਾਡੀ ਨਜ਼ਰ ਇੰਨੀ ਨਿਰਮਲ ਹੋਈ ਕਿ ਨਹੀਂ। ਗੁਰੂ ਦੇ ਸ਼ਬਦ ਦੁਆਰਾ ਫਰੀਦ ਜੀ ਕਹਿੰਦੇ ਨੇ, ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇ। ਤੂੰ ਆਪਣੇ ਹਿਰਦੇ ਦੇ ਵਿੱਚ ਨੀਵਾਂ ਹੋ ਕੇ ਦੇ ਕਿ ਕਿਧਰੇ ਤੂੰ ਕੋਈ ਦੁਨੀਆਂ ਦਾ ਝੂਠਾ ਅੱਖਰ ਤਾਂ ਨਹੀਂ ਲਿਖਿਆ, ਦੁਨੀਆਂ ਦੇ ਝੂਠੇ ਬੋਲ ਤਾਂ ਨਹੀਂ ਲਿਖੇ। ਝੂਠੇ ਬੋਲਾਂ ਨੂੰ ਅਗਰ ਅਸੀਂ ਮਿਟਾਉਣਾ ਚਾਹੁੰਦੇ ਹਾਂ ਤਾਂ ਸੱਚੇ ਬੋਲਾਂ ਨੂੰ ਗੁਰੂ ਨਾਨਕ ਦੇਵ ਜੀ ਕੋਲ ਆ ਕੇ ਸਿੱਖੀਏ। ਗੁਰੂ ਜੀ ਕਹਿੰਦੇ ਨੇ ਮੇਰਾ ਵਾਹਿਗੁਰੂ ਆਪ ਹੀ ਸ਼ਬਦ ਬਣਿਆ ਹੈ, ਆਪ ਹੀ ਸ਼ਬਦ ਨੂੰ ਸ਼ਬਦ ਰੂਪ ਕਰਕੇ ਲਿਖਤ ਵੀ ਆਪ ਹੀ ਬਣਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਆਪ ਹੀ ਵਾਹਿਗੁਰੂ ਨੇ ਆ ਕੇ ਲਿਖੇ। ਗੁਰੂ ਨਾਨਕ ਦੇਵ ਜੀ ਨੇ ਬਾਣੀ ਲਿਖੀ, ਗੁਰੂ ਅੰਗਦ ਦੇਵ ਜੀ ਨੇ ਬਾਣੀ ਲਿਖੀ, ਗੁਰੂ ਅਮਰਦਾਸ ਜੀ ਨੇ ਬਾਣੀ ਲਿਖੀ, ਗੁਰੂ ਰਾਮਦਾਸ ਜੀ ਨੇ ਬਾਣੀ ਲਿਖੀ, ਗੁਰੂ ਗੁਰੂ ਸ਼ਬਦ ਨਾਲ ਆ ਗਿਆ। ਇਸ ਤਰ੍ਹਾਂ ਗੁਰੂ ਆਪ ਹੀ ਆ ਕੇ ਆਪਣੀ ਬਾਣੀ ਲਿਖ ਸਕਦੇ ਨੇ। ਜੇ ਅਸੀਂ ਗੁਰੂ ਨੂੰ ਗੁਰੂ ਕਰਕੇ ਜਾਣ ਲਵਾਂਗੇ ਤਾਂ ਸਾਡੇ ਹਿਰਦੇ ਵਿੱਚ ਵੀ ਗੁਰੂ ਜੀ ਪ੍ਰਗਟ ਹੋ ਜਾਣਗੇ। ਗੁਰੂ ਜੀ ਕਹਿੰਦੇ ਨੇ ਆਪੇ ਕਰ ਕਰ ਵੇਖੇ ਤਾਂ ਤੂੰ ਦਾਤਾ ਨਾਮ ਪਰਮਾਨ। ਵਾਹਿਗੁਰੂ ਆਪ ਹੀ ਆਪੇ ਕਰ, ਆਪੇ ਹੀ ਉਹ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਏਕਾ ਮਾਈ ਜੁਗਤ ਵਿਆਈ ਤੀਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੇ ਤਿਵੇ ਚਲਾਵੇ ਜਿਵ ਹੋਵੇ ਫੁਰਮਾਨ। ਗੁਰੂ ਜੀ ਕਹਿੰਦੇ ਨੇ ਆਪ ਹੀ ਉਹ ਸ੍ਰਿਸ਼ਟੀ ਪਹਿਲੇ ਬਣਾਉਂਦਾ ਹੈ। ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਆਪ ਹੀ ਬਣਾਉਂਦਾ ਫਿਰ ਆਪ ਹੀ ਕਰ ਵੇਖੇ ਤਾਣ, ਆਪ ਹੀ ਆਪਣੀ ਸ਼ਕਤੀ ਦੇ ਨਾਲ, ਆਪ ਹੀ ਆਪਣੇ ਬਲ ਦੇ ਨਾਲ, ਆਪ ਹੀ ਆਪਣੀ ਸਮਰੱਥਾ ਦੇ ਨਾਲ ਉਸਨੂੰ ਦੇਖਦਾ ਵੀ ਹੈ, ਉਸਦੀ ਪਾਲਣਾ ਵੀ ਕਰਦਾ। ਸਾਰੀ ਸ੍ਰਿਸ਼ਟੀ ਉਸਨੇ ਆਪਣੇ ਸੰਕਲਪ ਦੇ ਉੱਤੇ ਰੱਖੀ ਹੋਈ ਹੈ। ਬੁਰਾ ਭਲਾ ਜੋ ਕੁਛ ਹੈ, ਸਾਧ ਚੋਰ ਸਭ ਬ੍ਰਹਮ ਪਛਾਣੋ, ਸਾਰਾ ਕੁਛ ਵਾਹਿਗੁਰੂ ਹੀ ਵਾਹਿਗੁਰੂ ਹੈ। ਜਿਸ ਤਰ੍ਹਾਂ ਤਸਵੀਰ ਦੇ ਉੱਤੇ ਇੱਕ ਹੀ ਸਿਆਹੀ ਦੇ ਨਾਲ ਸਾਰਾ ਕੁਛ ਅਸੀਂ ਬਣਾ ਦਿੰਦੇ ਹਾਂ, ਇੱਕ ਤਸਵੀਰ ਦੇ ਉੱਤੇ ਇੱਕ ਆਰਟਿਸਟ ਅਨੇਕ ਰੰਗਾਂ ਦੇ ਨਾਲ ਅਨੇਕ ਇੱਕ ਹੀ ਰੰਗ ਨਾਲ ਅਨੇਕ ਮੂਰਤਾਂ ਤੇ ਬਣਾਉਂਦਾ ਹੈ। ਇਸ ਤਰ੍ਹਾਂ ਹੀ ਸਾਰੀਆਂ ਮੂਰਤਾਂ ਉਸੇ ਦੀਆਂ ਨੇ, ਪਰ ਆਪ ਉਹ ਅਮੂਰਤ ਹੈ। ਸਹਿਸ ਮੂਰਤ ਨੰਨਾ ਏਕ ਸੋਹੀ, ਉਹ ਸਾਰੀ ਮੂਰਤ ਉਹ ਆਪ ਬਣ ਕੇ ਅਕਾਲ ਮੂਰਤ ਹੈ। ਇਸ ਲਈ ਅਸੀਂ ਅਕਾਲ ਪੁਰਖ ਦੇ ਪੁਜਾਰੀ ਬਣਨਾ, ਦੇਹ ਦੇ ਪੁਜਾਰੀ ਨਹੀਂ ਬਣਨਾ, ਦੇਹਧਾਰੀ ਦੇ ਪੁਜਾਰੀ ਨਹੀਂ ਬਣਨਾ,
ਅਸੀਂ ਇਸ ਦੇ ਅੰਦਰ ਜੋ ਗਿਆਨ ਹੈ ਵਾਹਿਗੁਰੂ ਦਾ ਉਸ ਗਿਆਨ ਦੇ ਗੁਜ਼ਾਰੀ ਬਣਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਗਿਆਨ ਹੈ, ਰੱਬੀ ਬਾਣੀ ਹੈ, ਇਸ ਕਰਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਜਾਰੀ ਹਾਂ ਤੇ ਪੁਜਾਰੀ ਬਣਾਂਗੇ। ਆਪੇ ਕਰ ਕਰ ਵੇਖੈ ਤਾਂ ਤੂੰ ਦਾਤਾ ਨਾਮ ਪਰਵਾਨ, ਤੂੰ ਆਪ ਹੀ ਦਾਤਾ ਬਣਿਆ ਬੈਠਾ ਹੈ, ਇੰਨੀਆਂ ਦਾਤਾਂ ਦਿੰਦਾ ਹੈ ਕਿ ਇਨਸਾਨ ਦੇ ਲਈ ਤੂੰ ਆਪ ਹੀ ਪ੍ਰਿਥਵੀ ਬਣਾਈ ਔਰ ਆਪ ਹੀ ਪ੍ਰਿਥਵੀ ਦੇ ਉੱਤੇ ਸਾਨੂੰ ਕਿੰਨੇ ਤਰ੍ਹਾਂ ਦੇ ਪਦਾਰਥ ਦਿੰਦਾ ਹੈ। ਚਾਰ ਪਦਾਰਥ ਜੇ ਕੋ ਵਾਂਗੇ ਸਾਧ ਜਨਾਂ ਕੀ ਸੇਵਾ ਲਾਗੇ, ਇੰਨੇ ਪਦਾਰਥ ਰੱਬ ਦਿੰਦਾ ਹੈ, ਪਰ ਅਸੀਂ ਕਦੀ ਇਹ ਨਹੀਂ ਸੋਚਿਆ ਕਿ ਅਸੀਂ ਦਾਤ ਪਿਆਰੀ ਵਿਸਰਿਆ ਦਾ ਤਾਰ। ਜਦੋਂ ਸੇਬ ਖਾਂਦੇ ਹਾਂ ਕਦੀ ਸੇਬ ਬਣਾਉਣ ਵਾਲੇ ਦਾ ਨਾਲ ਕਦੀ ਬੋਧ ਹੋਇਆ ਕਿਸ ਨੂੰ ਬਣਾਉਣ ਵਾਲਾ, ਜਿਸ ਦਾ ਸੇਬ ਜਿਸ ਦੀ ਪ੍ਰਕਿਰਤੀ ਇੰਨੀ ਸੋਹਣੀ ਹੈ। ਪਰ ਪਦਾਰਥਾਂ ਦੇ ਰਸ ਵਿੱਚ ਹੀ ਸਾਧ ਬਾਧ ਈਰਤ ਮਧ ਮਾਇਆ, ਇਨ ਸੰਗ ਲਾਲ ਰਤਨ ਜਨਮ ਗਵਾਇਆ, ਇਹਨਾਂ ਨੂੰ ਹੀ ਇੰਨਾ ਅਸੀਂ ਅੰਦਰ ਵਸਾ ਬੈਠੇ ਹਾਂ। ਖਾ ਲਿਆ, ਖਾਣ ਤੋਂ ਬਾਅਦ ਜੋ ਪੀ ਲੈਂਦੇ ਹਾਂ, ਪੀ ਕੇ ਸੋ ਜਾਂਦੇ ਹਾਂ, ਇਹ ਤਾਂ ਪਸ਼ੂ ਜੋਨੇ ਵਿੱਚ ਵੀ ਅਸੀਂ ਕੰਮ ਕਰਦੇ ਪਏ ਹਾਂ। ਇਸ ਕਰਕੇ ਕਿਹਾ, ਖਾਣਾ ਪੀਣਾ ਹੱਸਣਾ ਬਾਅਦ ਜਬ ਲਗ ਰਿਦੇ ਨਾ ਆਵੇਗਾ, ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਕਹਿੰਦੇ ਆਪ ਹੀ ਤੂੰ ਦਾਤਾ ਬਣਿਆ ਹੈ ਤੇ ਆਪ ਹੀ ਨਾਮ ਦੇ ਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਲਾਇਆ ਹੈ। ਜਿਹੜਾ ਨਾਮ ਜਪਦਾ ਹੈ ਉਹੀ ਉਸਦੇ ਦਰ ਤੇ ਪ੍ਰਵਾਨ ਹੁੰਦਾ ਹੈ, ਉਹੀ ਉਸਦੇ ਦਰ ਤੇ ਕਬੂਲ ਹੁੰਦਾ ਹੈ। ਪਹਿਲੇ ਮਰਨ ਕਬੂਲ ਜੀਵਨ ਦੀ ਛੱਡ ਆਸ, ਹੋ ਸਬਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਗੁਰੂ ਦੇ ਸ਼ਬਦ ਨਾਲ ਸਾਡੀ ਹੋਮੇ ਮਰ ਜਾਏਗੀ, ਸਾਡੇ ਤਾਪ ਸੰਤਾਪ ਬਿਨਸ ਜਾਣਗੇ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਆਪ ਐਸੇ ਉਸ ਅਕਾਲ ਪੁਰਖ ਦੇ ਲੜ ਲੱਗ ਜਾਓ, ਉਸਦੇ ਲੜ ਲੱਗਣ ਲਈ ਗੁਰੂ ਦੇ ਸ਼ਬਦ ਨਾਲ ਇੰਨਾ ਪਿਆਰ ਕਰੋ, ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰੂ ਨਿਮਕ ਨਾ ਮੰਨਦੇ ਤਾਰੀ ਦੇ, ਐਸਾ ਨਾਮ ਨਿਰੰਜਨ ਦਿਓ ਹੋ ਜਾਚਕ ਤੂੰ ਅਲਕ ਅਪਿਓ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਉਹ ਨਾਮ ਨਿਰਅੰਜਨ ਹੈ, ਨਿਰਮੈਨੇ ਰਹਿਤ, ਉਹ ਕਿਸੇ ਵੀ ਪ੍ਰਕਾਰ ਦੀ ਮੈਲ ਤੋਂ ਰਹਿਤ ਹੈ। ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸਭੇ ਸੱਚੇ ਰਤਾ ਸੱਚ। ਉਹ ਸੱਚ ਹੈ, ਸੱਚ ਤੇ ਝੂਠ ਨਹੀਂ ਹੁੰਦੇ। ਦੁਨੀਆਂ ਵਿੱਚ ਅਸੀਂ ਕਹਿੰਦੇ ਹਾਂ ਕਿ ਝੂਠ ਹੈ, ਝੂਠ ਝੂਠ ਝੂਠ ਦੁਨੀ ਗੁਮਾਨ, ਪਰ ਜਿਹੜਾ ਵਾਹਿਗੁਰੂ ਦਾ ਨਾਮ ਹੈ, ਜਿਹੜਾ ਇੱਥੋਂ ਤੱਕ ਕਿ ਜਿਹੜਾ ਉਸਨੂੰ ਜਪਦਾ ਹੈ ਉਹ ਸਾਰੇ ਤਰ੍ਹਾਂ ਦੀ ਮੈਲ ਤੋਂ ਪਰੇ ਹੋ ਜਾਂਦਾ ਹੈ। ਤਿੰਨ ਮੈਲ ਨੇ, ਕਰਮ ਮਲ, ਮਾਇਆ ਮਲ, ਅਨਮ ਮਲ। ਔਰ ਇਹ ਮਲ ਪੈਦਾ ਕਿਵੇਂ ਹੋਈ ਹੈ? ਇਹ ਪੰਜ ਪ੍ਰਕਾਰ ਦੀਆਂ ਭ੍ਰਾਂਤੀਆਂ ਤੋਂ ਪੈਦਾ ਹੋਈ ਹੈ। ਪੰਜ ਪ੍ਰਕਾਰ ਦੀ ਭ੍ਰਾਂਤੀ ਨੂੰ ਭਰਮ ਕਹਿੰਦੇ ਨੇ। ਭਰਮ ਇੱਕ ਸ਼ਬਦ ਮਹਾਰਾਜ ਨੇ ਦੇ ਦਿੱਤਾ, ਮਤ ਕੋ ਭਰਮ ਭੁਲੈ ਸੰਸਾਰ, ਗੁਰਬਿਨ ਕੋਏ ਨਾ ਉਤਰਸ ਪਾਰ। ਇਸ ਲਈ ਗੁਰੂ ਨੂੰ ਜਦੋਂ ਵੀ ਪ੍ਰਗਟ ਕਰਨਾ ਹੈ, ਹਿਰਦੇ ਵਿੱਚ ਪਹਿਲੇ ਸ਼ਬਦ ਜੋਤ ਜਗੇਗੀ ਤੇ ਫਿਰ ਆਤਮਾ ਰੂਪ ਕਰਕੇ ਵਾਹਿਗੁਰੂ ਪ੍ਰਗਟ ਹੋਣਗੇ। ਹੋਂ ਜਾਚਕ ਤੂੰ ਅਲਖ ਅਪੇਓ, ਗੁਰੂ ਜੀ ਕਹਿੰਦੇ ਨੇ ਕਿ ਅਸੀਂ ਉਸਦੇ ਜਾਚਕ ਹਾਂ। ਜਾਚਕ ਸ਼ਬਦ ਜਾਚਨਾ ਤੋਂ ਬਣਿਆ ਕਿ ਅਸੀਂ ਉਸਦੇ ਮੰਗਤੇ ਹਾਂ, ਅਸੀਂ ਉਸਦੇ ਦਰ ਦੇ ਅੱਗੇ ਪ੍ਰਾਰਥੀ ਹਾਂ, ਪ੍ਰਾਰਥਨਾ ਕਰਨ ਵਾਲੇ ਹਾਂ ਕਿ ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ, ਜਨ ਕੋ ਸਦਾ ਰਹੋ ਰੰਗ ਰਾਤਾ। ਹੇ ਵਾਹਿਗੁਰੂ, ਅਸੀਂ ਨਿੱਤ ਦੇ ਭਿਖਾਰੀ ਤੇਰੇ ਦਰ ਤੇ ਖੜੇ ਹਾਂ। ਜੇ ਦੁਨੀਆਂ ਦਾ ਭਿਖਾਰੀ ਦੁਨੀਆਂ ਦੇ ਸੇਠ ਕੋਲੋਂ ਕੋਈ ਵਸਤੂ ਮੰਗਦਾ, ਉਹ ਹੋ ਸਕਦਾ ਨਾ ਠੁਕਰਾ ਦੇਵੇ, ਪਰ ਫਿਰ ਵੀ ਜੇ ਉਸਦੀ ਕੋਈ ਮਜ਼ੂਰੀ ਕਰੇ ਤਾਂ ਸੇਠ ਮਜ਼ੂਰੀ ਦੇ ਦਿੰਦਾ, ਬੇਟੀ ਪ੍ਰੀਤ ਮਜ਼ੂਰੀ ਮੰਗੇ। ਇਸ ਤਰ੍ਹਾਂ ਹੀ ਅਸੀਂ ਜੇ ਵਾਹਿਗੁਰੂ ਦਾ ਸਿਮਰਨ ਕਰਾਂਗੇ ਕਿ ਸਾਨੂੰ ਉਹ ਫਲ ਨਹੀਂ ਦੇਵੇਗਾ, ਜਿੱਤੜੇ ਫਲ ਮਨ ਬਾਂਚੀਏ ਤਿੱਤੜੇ ਸਤਿਗੁਰੂ ਪਾਸ। ਇਹ ਸਰੀਰ ਜੋ ਉਸਨੇ ਸਾਨੂੰ ਦਿੱਤਾ, ਸਾਰੀ ਦੁਨੀਆਂ ਦੀ ਦੌਲਤ ਇੱਕ ਪਾਸੇ ਕਰੋ, ਸਾਰੀ ਸ੍ਰਿਸ਼ਟੀ ਦਾ ਰਾਜ ਇੱਕ ਪਾਸੇ ਕਰੋ, ਤੇ ਇੱਕ ਨੇਤਰ ਹੀ ਸਾਨੂੰ ਅਨਮੋਲ ਦਿੱਤੇ ਨੇ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਸਾਨੂੰ ਸਰਦਾਰ ਬਣਾਇਆ। ਗੁਰੂ ਜੀ ਕਹਿੰਦੇ ਨੇ, ਹੋਂ ਜਾਚਕ ਤੂੰ ਅਲਖ ਅਪੇਓ, ਮੈਂ ਤੇਰਾ ਮੰਗਤਾ ਹਾਂ, ਤੇਰੇ ਦਰ ਤੇ ਜਾਚਨਾ ਕਰਦਾ, ਪ੍ਰਾਰਥਨਾ ਕਰਦਾ। ਤੂੰ ਅਲਖ ਹੈ, ਮੇਰੀ ਸਮਝ ਤੋਂ ਬਾਹਰ ਹੈ, ਤੇਰੀ ਲਖਤਾ ਕੋਈ ਨਹੀਂ ਕਰ ਸਕਦਾ ਤੇ ਤੇਰਾ ਕੋਈ ਭੇਦ ਨਹੀਂ ਪਾ ਸਕਦਾ, ਪਰ ਫਿਰ ਵੀ ਤੂੰ ਮੇਰੇ ਹਿਰਦੇ 'ਚ ਵਸਦਾ ਪਿਆ ਹੈ, ਤੂੰ ਕਿੰਨਾ ਦਿਆਲੂ ਹੈ। ਜੇ ਅਸੀਂ ਉਸਦੇ ਵਿੱਚ ਆਪਣੀ ਹੋਮੇ ਮਿਟਾ ਦੇਈਏ ਤਾਂ ਉਹ ਆਪਣੀ ਲਖਤਾ, ਆਪਣੀ ਸਮਝ, ਆਪਣਾ ਪਿਆਰ ਦਿੰਦਾ ਹੈ, ਇਹ ਸੱਚ। ਵਾਹਿਗੁਰੂ ਮਿਲਦਾ ਹੈ
जे कोई उनु सच्चे दिलों पुकारे केशो केशो कुकिए ना सोइए आसार रात दिवस के कुकने कबूतर सुने पुकार पुकार है जब एक पुकार है जब एक अरदास है जब एक प्रार्थना है जीव कोल होर कुछ नहीं कोई साधन नहीं जय महारत के गणेश जाए न कोसा हर का नाम उहा संतोषा इसलिए आप एक बारी आपा विचो पुकार कर लिए क्योंकि मन कई बार विचो एकाग्रता दे ली महाराज ने कहा प्रभु की उस्तत करो संत नी सावधान एकाग्र की नाम कहत गोविंद का सूची पई रचना गुरु जी का नाम जप लिए।

0: ਦੇ ਮੰਤਰ ਦੇ ਦੁਆਰਾ ਮਨ ਮੰਦਰ ਬਣ ਜਾਂਦਾ ਹੈ। 68 ਤੀਰਥ ਅੰਦਰ ਆ ਜਾਂਦੇ ਨੇ, ਅੰਦਰ ਹੀ ਵਾਹਿਗੁਰੂ ਦੇਵਤਿਆਂ ਦਾ ਦੇਵਤਾ ਸੱਚਾ ਵਾਹਿਗੁਰੂ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਮਣ ਗੁਰ ਕੀ ਸੇਵਾ ਉਹ ਪ੍ਰਗਟ ਹੋ ਜਾਂਦਾ। ਸ਼ਬਦ ਬੂਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੇ ਤਾਰਿਆ। ਜਦੋਂ ਅਸੀਂ ਸੱਚੇ ਵਾਹਿਗੁਰੂ ਨਾਲ ਪਿਆਰ ਕਰਾਂਗੇ ਉਸਨੂੰ ਧਾਰਨ ਕਰ ਲਵਾਂਗੇ। ਇੱਕ ਜਪਣਾ ਹੁੰਦਾ, ਇੱਕ ਧਾਰਨ ਕਰਨਾ ਹੁੰਦਾ। ਧਾਰਨ ਤੋਂ ਹੀ ਧਿਆਨ ਸ਼ਬਦ ਬਣਿਆ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਅਸੀਂ ਹਿਰਦੇ 'ਚ ਕਿਵੇਂ ਧਾਰਾਂਗੇ, ਕਿਵੇਂ ਵਸਾਵਾਂਗੇ? ਗੁਰੂ ਜੀ ਕਹਿੰਦੇ ਜਦੋਂ ਹਿਰਦੇ 'ਚ ਧਾਰ ਲਵਾਂਗੇ ਫਿਰ ਸਾਡਾ ਮਨ ਠਾਕ ਰਹੇ ਰੁਕ ਜਾਏਗਾ, ਤਾਵਤ ਬਰਜ ਰਹੇ ਕਰ ਆਇਆ, ਇਹ ਮਨ ਠਹਿਰ ਜਾਏਗਾ, ਸੱਚਾ ਨਾਮ ਮੇਰਾ ਆਧਾਰੋ। ਫਿਰ ਗੁਰੂ ਜੀ ਕਹਿੰਦੇ ਨੇ ਅਵਰ ਨਾ ਸੂਝੇ ਗੁਰ ਕੋ ਵਾਰਿਆ, ਫਿਰ ਐਸੇ ਗੁਰਸਿੱਖ ਨੂੰ ਐਸੀ ਮਿਲੀ ਹੋਈ ਰੂਹ ਨੂੰ ਫਿਰ ਹੋਰ ਕੁਛ ਚੰਗਾ ਨਹੀਂ ਲੱਗਦਾ। ਫਿਰ ਉਹ ਦਿਨ ਰਾਤ ਆਪਣੇ ਵਾਹਿਗੁਰੂ ਤੋਂ ਵਾਰੀ ਜਾਂਦਾ, ਸਦਕੇ ਜਾਂਦਾ, ਆਪਣੇ ਸਵਾਸ ਸਵਾਸ ਨੂੰ ਪਰਮਾਤਮਾ ਦੇ ਲੇਖੇ ਲਾਉਂਦਾ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਨਾਨਕ ਨਾਮ ਰਤੇ ਨਿਸਤਾਰਿਆ, ਜਿਨ੍ਹਾਂ ਦਾ ਚੋਲਾ ਨਾਮ ਦੇ ਵਿੱਚ ਰੰਗਿਆ ਗਿਆ, ਹਰ ਰੰਗ ਭਿੰਨੀ ਮੇਰੀ ਚੋਲੀ, ਉਹਨਾਂ ਦਾ ਨਿਸਤਾਰਾ ਹੋ ਜਾਂਦਾ। ਉਹਨੂੰ ਕੋਈ ਦੁਨੀਆਂ ਵਿੱਚ ਡਬੋ ਨਹੀਂ ਸਕਦਾ, ਉਹ ਭੌਜਲ ਸੰਸਾਰ ਤੋਂ ਪਾਰ ਹੋ ਜਾਂਦੇ ਨੇ। ਇੰਨੇ ਸੱਚੇ ਨਾਮ ਨੂੰ, ਇੰਨੇ ਦਿਆਲੂ ਪਿਤਾ ਨੂੰ ਅਸੀਂ ਦਿਲ 'ਚ ਵਸਾ ਲਈਏ। ਇੱਥੇ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਉਪਦੇਸ਼ ਦਿੰਦੇ ਨੇ। ਇੰਨਾ ਹੀ ਕਹਿੰਦੇ ਹੋਏ ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕੀਏ ਔਰ ਉਹਨਾਂ ਕੋਲੋਂ ਸਿਮਰਨ ਦੀ ਦਾਤ ਮੰਗੀਏ। ਇਹ ਸ਼ਬਦ ਬਹੁਤ ਗਹਿਰਾ ਹੈ ਪਰ ਇਸ ਵੇਲੇ ਸਿਰਫ ਸ਼ਬਦ ਅਰਥ ਹੀ ਆਪਾਂ ਕਰ ਸਕੀਏ ਕਿਉਂਕਿ ਆਪਣੀ ਬੁੱਧੀ ਛੋਟੀ ਹੈ। ਪਰ ਵਾਹਿਗੁਰੂ ਸਾਨੂੰ ਇੱਕ ਸ਼ਬਦ ਅਰਥ ਹੁੰਦਾ, ਇੱਕ ਭਾਵ ਅਰਥ ਹੁੰਦਾ, ਇੱਕ ਲਕਸ਼ ਅਰਥ ਹੁੰਦਾ। ਸਾਡੇ ਹਿਰਦੇ 'ਚ ਗੁਰੂ ਜੀ ਭਾਵ ਅਰਥ ਕਰਕੇ ਸ਼ਬਦ ਦੁਆਰਾ ਭਾਵ ਵਿੱਚ ਵੱਸ ਜਾਣ, ਉਹ ਭਾਵ ਕਰਦੇ ਕਰਦੇ ਸਾਡਾ ਮਨ ਗੋਬਿੰਦ ਪਾਓ ਭਗਤ ਕਾ ਭੁੱਖਾ ਦਿਲ ਵਿੱਚ ਵੱਸ ਜਾਏ ਅਤੇ ਸਤਿਨਾਮ ਵਾਹਿਗੁਰੂ ਜਪਦੇ ਜਪਦੇ ਦੁਨੀਆਂ ਤੋਂ ਚਲੇ ਜਾਈਏ। ਹੁਣ ਸਮਾਂ ਹੋ ਗਿਆ, ਮੈਂ ਇਸ ਵੇਲੇ ਥੋੜ੍ਹਾ ਸਿਮਰਨ ਕਰਾਉਣ ਦਾ ਸੋਚਿਆ ਸੀ ਪਰ ਆਪਾਂ ਸ਼ਾਮ ਨੂੰ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਾਂਗੇ। ਪ੍ਰਭ ਕੇ ਸਿਮਰਨ ਗਰਭ ਨਾ ਬਸੇ, ਪ੍ਰਭ ਕੇ ਸਿਮਰਨ ਦੁੱਖ ਜਮਨ ਦੇ। ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ, ਹੇ ਵਾਹਿਗੁਰੂ ਅਸੀਂ ਤੇਰੇ ਅਣਜਾਣ ਬੱਚੇ ਹਾਂ, ਸਾਨੂੰ ਸਮਝ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹ ਚਾਨਣਾ ਹੈ, ਸਾਨੂੰ ਆਪ ਹੀ ਗੁਰੂ ਜੀ ਚਾਨਣਾ ਦਿਓ ਤਾਂ ਕਿ ਅਸੀਂ ਗਲਤੀਆਂ ਦੇ ਪੁਤਲੇ ਨਿੱਤ ਦੇ ਗਲਤੀਆਂ ਕਰਨ ਵਾਲੇ ਹਾਂ, ਸਾਡੇ ਅਪਰਾਧਾਂ ਨੂੰ ਨਾ ਦੇਖਣਾ। ਇੰਨਾ ਹੀ ਕਹਿੰਦੇ ਹੋਏ ਸੁੱਤ ਅਪਰਾਧ ਕਰਤ ਹੈ ਜਿਸਤੇ ਜਨਨੀ ਚੀਤ ਨਾ ਰਾਖਸ ਦੇਤੇ। ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਜ਼ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੁਲ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਚਬਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਮਨੁੱਖਤਾ ਦੇ ਸਾਂਝੇ ਗੁਰੂ ਸਾਹਿਬਾਂ ਦੀ ਪਾਵਨ ਨਿੱਕੀ ਗੋਦ ਅੰਦਰ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾ ਅੰਦਰ ਇਲਾਹੀ ਬਾਣੀ ਦੇ ਕੀਰਤਨ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਸੋਦਰ ਜੀ ਦੇ ਜਾਪ ਉਪਰੰਤ ਚੱਲ ਰਹੀ ਇਤਿਹਾਸਕ ਲੜੀਵਾਰ ਕਥਾ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵਿਆਂ ਵਾਲੇ ਤਿੰਨਾਂ ਦੇ ਪਾਸੋਂ ਤਥਾ ਵਿੱਚ ਗੁਰ ਗਿਆਨ ਦੇ ਬੜੇ ਮਹੱਤਵਪੂਰਨ ਵਿਚਾਰ ਆਪਾਂ ਉਹਨਾਂ ਦੇ ਪਾਸੋਂ ਸਰਵਣ ਕਰ ਰਹੇ ਸੀ। ਕੁਛ ਸਮਾਂ ਗੁਰੂ ਦੀ ਪਾਵਨ ਹਜ਼ੂਰੀ ਅੰਦਰ ਸਿੱਖ ਸੰਗਤਾਂ ਦੇ ਦਰਸ਼ਨ ਦਾਰਿਆਂ ਵਾਸਤੇ ਦਾਸਰਿਆਂ ਦੇ ਨਿਮਾਣੇ ਜਿਹੇ ਢਾਡੀ ਜਥੇ ਨੂੰ ਪ੍ਰਾਪਤ ਹੋਇਆ ਹੈ। ਕੁਝ ਕਹਿਣ ਦੀ ਆਸੀਸ ਬਖਸ਼ਦੇ ਹੋਏ ਸਭ ਤੋਂ ਪਹਿਲਾਂ ਗੁਰਦੇਵ ਕਲਗੀਧਰ ਦਾਤਾਰ ਜੀ ਦੀ ਰਹਿਮਤ ਫਤਿਹ ਦੇ ਸਿਮਰਨ ਨਾਲ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਫਤਿਹ ਦੇ ਸਿਮਰਨ ਤੋਂ ਵਾਂਝੀ ਨਾ ਰਹਿ ਜਾਏ। ਸਰਬੱਤ ਮਾਈ ਭਾਈ ਅਦਭ ਪਿਆਰ ਤੇ ਸਤਿਕਾਰ ਸਹਿਤ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਅੰਦਰ ਆਪ ਸੰਗਤ ਦੀ ਸੇਵਾ ਅੰਦਰ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਕਹਿਲੂਰ ਦੇ ਰਾਜੇ ਦਾ ਪਹੁੰਚਣਾ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਸੱਜ ਤਜ ਨੂੰ ਵੇਖ ਕੇ ਸ਼ਾਨੋ ਸ਼ੌਕਤ ਨੂੰ ਵੇਖ ਕੇ ਈਰਖਾ ਦੇ ਬਲਦੇ ਹੋਏ ਭਾਂਬੜੇ ਦੇ ਨਾਲ ਦਿਲੋਂ ਸੜਦਾ ਤੇ ਪੁੱਜਦਾ ਕਹਿਲੂਰ ਦਾ ਰਾਜਾ ਭੀਮ ਚੰਦ ਵਾਪਸ ਚਲਿਆ ਗਿਆ। ਇਸ ਤੋਂ ਅਗੇਰੇ ਆਪ ਸੰਗਤ ਦੀ ਸੇਵਾ ਦੇ ਅੰਦਰ ਕੁਝ ਸ਼ਬਦ ਭੇਟਾ ਕਰਨ ਲੱਗੇ ਹਾਂ। ਪਿਆਰੇ ਗੁਰਸਿੱਖੋ, ਜਿਸ ਇਤਿਹਾਸ ਦੇ ਅੰਦਰ ਆਪਾਂ ਇਹ ਤੱਕਣਾ ਹੈ, ਸੱਚ ਕਹਿਣ ਵਾਲਾ ਕਦੇ ਵੀ ਡੋਲਦਾ ਨਹੀਂ। ਉਹਦੇ ਹਿਰਦੇ ਦੇ ਅੰਦਰ ਦ੍ਰਿੜਤਾ ਹੈ, ਉਹਦੇ ਹਿਰਦੇ ਦੇ ਅੰਦਰ ਵਿਸ਼ਵਾਸ ਹੈ, ਉਹਨੂੰ ਆਪਣੇ ਪੂਰਨ ਪਰੀ ਪਰਮਾਤਮਾ ਦੇ ਉੱਪਰ ਭਰੋਸਾ ਹੈ। ਜਿਸ ਦਾ ਭਰੋਸਾ ਅਟਲ ਹੈ, ਉਹਦੇ ਤੇ ਉਸ ਗੁਰੂ ਦੀ ਰਹਿਮਤ ਹੈ। ਪਿਆਰੇ ਗੁਰਸਿੱਖੋ, ਸੱਚ ਕਹਿਣ ਵਾਲਿਆਂ ਨੂੰ ਹਮੇਸ਼ਾ ਤਸੀਹੇ ਚੱਲਣੇ ਪਏ ਨੇ। ਆ ਹੁਣੇ ਸਤਿਕਾਰਯੋਗ ਮਹਾਂਪੁਰਖਾਂ ਨੇ ਵੀ ਬੇਨਤੀ ਕੀਤੀ ਹੈ, ਸਟੇਜ ਸੰਚਾਲਕ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਵੀ ਆਪ ਸਮੂਹ ਸੰਗਤਾਂ ਨੂੰ ਆਉਣ ਵਾਲਾ ਕੱਲ੍ਹ ਇਸ ਵਾਸਤੇ ਬੇਨਤੀ ਕਰ ਰਹੇ ਸਨ, ਜੋ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਇਹਨਾਂ ਹਾਕਮਾਂ ਦੀਆਂ ਉਹਨਾਂ ਸਿੱਖਾਂ ਦੇ ਅੰਦਰ ਬਤੀਤ ਕਰ ਰਹੇ ਨੇ, ਔਰ ਫਿਰ ਵੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਬਰਕਰਾਰ ਰੱਖੀ। ਇਸ ਲਈ ਇਨਸਾਫ ਮਾਰਚ ਜਿੱਥੇ ਹਿੰਦੁਸਤਾਨ ਅੰਦਰ ਪੰਜਾਬ ਦੀ ਧਰਤੀ ਤੇ ਵੱਖ ਵੱਖ ਸਾਰੇ ਸਿੱਖੀ ਦਰਦ ਰੱਖਣ ਵਾਲੇ ਗੁਰਸਿੱਖ ਵੱਖ ਵੱਖ ਥਾਵਾਂ ਤੇ ਇਨਸਾਫ ਮਾਰਚ ਕੱਢ ਰਹੇ ਨੇ, ਸੱਚ ਦੀ ਆਵਾਜ਼ ਨੂੰ ਇਹਨਾਂ ਜ਼ਾਲਮ ਹਾਕਮਾਂ ਦੇ ਕੰਨਾਂ ਤੱਕ ਪਹੁੰਚਾ ਰਹੇ ਨੇ। ਉੱਥੇ ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਵਿਦੇਸ਼ਾਂ ਵਿੱਚ ਵੱਸਦੇ ਗੁਰਸਿੱਖ ਜਿਹੜੇ ਸੱਚ ਦੀ ਆਵਾਜ਼ ਨੂੰ ਪਸੰਦ ਕਰਦੇ ਹੋਏ ਬੁਲੰਦ ਕਰਨ ਵਾਸਤੇ ਤਤਪਰ ਨੇ, ਆਪਣਾ ਬਣਦਾ ਯੋਗਦਾਨ ਪਾ ਰਹੇ ਨੇ। ਸੋ ਆਓ ਆਪਾਂ ਸਾਰਿਆਂ ਨੇ ਰਲ ਕੇ ਇੱਕ ਮੁੜ ਤੇ ਇੱਕ ਜੁੱਟ ਬੁਲੰਦ ਆਵਾਜ਼ ਵਿੱਚ ਇਹਨਾਂ ਜ਼ਾਲਮ ਸਰਕਾਰਾਂ ਦਾ ਮੂੰਹ ਤੋੜਵਾਂ ਜਵਾਬ ਦੇ ਕੇ ਸੱਚ ਧਰਮ ਤੇ ਅਣਖ ਦੀ ਖਾਤਰ ਜਾਣ ਵਾਲੇ ਯੋਧਿਆਂ ਦੀ ਬਾਬਤ ਅਸੀਂ ਉਹਨਾਂ ਦੇ ਨਾਲ ਇੱਕ ਹੋ ਕੇ ਆਪਣੇ ਕੌਮੀ ਫਰਜ਼ ਨੂੰ ਪਹਿਚਾਨਣਾ ਹੈ, ਆਪਣੀ ਬਣਦੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ। ਇਸ ਸਮੂਹ ਸੰਗਤਾਂ ਨੂੰ ਅਦਬ ਸਤਿਕਾਰ ਸਹਿਤ ਬੇਨਤੀ ਹੈ। ਮੈਂ ਬੇਨਤੀ ਜੋ ਆਰੰਭ ਕਰ ਰਿਹਾ ਸੀ ਇਤਿਹਾਸ ਦੀ, ਕਿ ਸੱਚ ਬੋਲਣ ਵਾਲੇ ਕਦੇ ਡੋਲਦੇ ਨਹੀਂ, ਕਦੇ ਥਿੜਕਦੇ ਨਹੀਂ, ਜਿਨ੍ਹਾਂ ਦਾ ਭਰੋਸਾ ਜਿਨ੍ਹਾਂ ਦਾ ਨਿਸ਼ਚਾ ਆਪਣੇ ਗੁਰੂ ਦੇ ਉੱਤੇ ਹੈ। ਰਾਜਾ ਭੀਮ ਚੰਦ ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਸਜੀ ਹੋਈ ਪਸ਼ਮੀਨੇ ਦੀ ਚਾਂਦਨੀ ਸਜਿਆ ਹੋਇਆ ਪਾਵਨ ਪਵਿੱਤਰ ਦਰਬਾਰ ਤੱਕ ਕੇ ਪੰਜ ਕਲਾ ਸ਼ਸਤਰ ਚੰਗਮ ਚੰਦਨ ਦੀ ਚੌਂਕੀ ਲਿਆਉਂਦੇ ਹੋਏ ਸੁੰਦਰ ਘੋੜੇ ਸੰਗਤਾਂ ਦੀਆਂ ਕੀਮਤੀ ਭੇਟਾਵਾਂ, ਜਿਨ੍ਹਾਂ ਵਿੱਚ ਰਾਜਾ ਰਤਨ ਰਾਏ ਵੱਲੋਂ ਲਿਆਂਦਾ ਹੋਇਆ ਪ੍ਰਸ਼ਾਦੀ ਹਾਥੀ ਇਤਿਹਾਸਕ, ਇਹਨਾਂ ਸੌਗਾਤਾਂ ਨੂੰ ਵੇਖ ਕੇ ਉੱਤੋਂ ਵਾਹਵਾ ਕਰਦਾ ਹੋਇਆ ਸਤਿਗੁਰਾਂ ਦੇ ਕੋਲੋਂ ਵਿਦਾਇਗੀ ਲੈ ਕੇ ਚਲਾ ਗਿਆ। ਪਰ ਦਿਲ ਅੰਦਰ ਈਰਖਾ ਦੇ ਬਲਦੇ ਹੋਏ ਭਾਂਬੜ ਇਹਨੇ ਆਪਣੀ ਕਹਿਲੂਰ ਰਿਆਸਤ ਵਿੱਚ ਰਾਜ ਮਹਿਲ ਵਿੱਚ ਜਾ ਕੇ ਉਜਾਗਰ ਕਰ ਦਿੱਤੇ। ਇਹਨੇ ਸੱਦਿਆ ਆਪਣੇ ਵਜ਼ੀਰ ਨੂੰ, ਕਹਿੰਦਾ ਜਿਹੜੀਆਂ ਸੌਗਾਤਾਂ ਅਨੰਦਪੁਰ ਦੇ ਵਾਸੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਅੰਦਰ ਨੇ, ਜਿਹੜਾ ਇੱਕ ਫਕੀਰਾਂ ਦਾ ਘਰ ਹੈ,
ਅੱਜ ਉਸ ਗੁਰੂ ਦੇ ਘਰ ਦੀ ਸ਼ਾਨ ਸ਼ੌਕਤ ਨੂੰ ਵੇਖ ਕੇ ਜਦੋਂ ਮੈਂ ਆਪਣੇ ਰਾਜ ਮਹਿਲ ਨੂੰ ਵੇਖਦਾ ਹੈ, ਆਪਣੀ ਸ਼ਾਨ ਸ਼ਾਹੀ ਨੂੰ ਵੇਖਦਾ ਹੈ, ਉਹਨਾਂ ਦੇ ਸਾਹਮਣੇ ਅਸੀਂ ਫਿੱਕੇ ਪੈ ਜਾਂਦੇ ਹਾਂ। ਇਹ ਚੀਜ਼ਾਂ ਸਾਡੇ ਦਰਬਾਰ ਵਿੱਚ ਹੋਣੀਆਂ ਚਾਹੀਦੀਆਂ ਨੇ। ਦੂਜੀ ਗੱਲ, ਉਸ ਗੁਰੂ ਨੇ ਆਪਣੀਆਂ ਫੌਜਾਂ ਤੈਨਾਤ ਕਰਨੀਆਂ, ਆਪਣਾ ਨਿਸ਼ਾਨ ਔਰ ਆਪਣੀ ਵੱਖਰੀ ਸੌਂਹ ਸਾਜ ਕੇ ਫੌਜਾਂ ਤਿਆਰ ਪਰ ਤਿਆਰ ਕਰ ਰਿਹਾ। ਕਿਸੇ ਦਿਨ ਨੂੰ ਸਾਡੇ ਰਾਜ ਵਾਸਤੇ ਉਹ ਖਤਰਾ ਬਣ ਜਾਏਗਾ, ਸਾਡੀਆਂ ਰਿਆਸਤਾਂ ਉਸ ਗੁਰੂ ਦੇ ਅਧੀਨ ਹੋ ਜਾਣਗੀਆਂ। ਇਸ ਕਰਕੇ ਇਸ ਵੱਧਦੀ ਹੋਈ ਤਾਕਤ ਨੂੰ ਹੁਣੇ ਦਬਾ ਦੇਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਸਾਡੇ ਵਾਸਤੇ ਕੋਈ ਖਤਰਾ ਨਾ ਪੈਦਾ ਹੋ ਸਕੇ। ਪਿਆਰੇ ਗੁਰਸਿੱਖੋ, ਵੈਰ ਵਿਰੋਧ ਤਾਂ ਕੋਈ ਨਹੀਂ, ਵੱਟਦਾ ਰੌਲਾ ਕੋਈ ਨਹੀਂ, ਕੋਈ ਲੈਣ ਦੇਣ ਨਹੀਂ, ਪਰ ਸਿਰਫ ਇੱਕੋ ਹੀ ਦਿਲ ਅੰਦਰ ਈਰਖਾ ਹੈ ਕਿ ਦੂਜੇ ਪਾਵਨ ਦਰਬਾਰ ਗੁਰੂ ਨਾਨਕ ਦੇ ਘਰ ਦੀ ਵੱਧਦੀ ਹੋਈ ਸ਼ੋਭਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਿਵੇਂ ਅੱਜ ਵਕਤ ਦੀਆਂ ਸਰਕਾਰਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦੀਆਂ, ਭਾਵੇਂ ਸਿੱਖ ਕੌਮ ਨੇ ਹਮੇਸ਼ਾ ਹਿੰਦੁਸਤਾਨ ਦੀ ਖਾਤਰ ਆਪਣਾ ਖੂਨ ਵਹਾਇਆ, ਸਰਹੱਦਾਂ ਦੇ ਉੱਤੇ ਤੈਨਾਤ ਰਹਿੰਦਿਆਂ ਹੋਇਆਂ, ਭਾਵੇਂ ਪੁਰਾਤਨ ਇਤਿਹਾਸ ਵੇਲੇ ਝਾਤੀ ਮਾਰ ਲਈਏ ਜਾਂ ਅੱਜ ਦੇ ਅਜੋਕੇ ਸਮੇਂ ਅੰਦਰ ਵੇਖ ਲਈਏ। ਮੈਂ ਬੇਨਤੀ ਕਰ ਰਿਹਾ, ਰਾਜਾ ਭੀਮ ਚੰਦ ਆਪਣੇ ਵਜ਼ੀਰ ਨੂੰ ਕਹਿੰਦਾ ਹੈ, ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 'ਤੇ ਹਮਲਾ ਕਰ ਦੇਣਾ ਚਾਹੀਦਾ, ਤਿਆਰੀਆਂ ਕਰਨੀਆਂ ਚਾਹੀਦੀਆਂ ਨੇ। ਪਰ ਸਿਆਣਾ ਵਜ਼ੀਰ ਹਮੇਸ਼ਾ ਆਪਣੇ ਰਾਜ ਦੀ ਸਲਾਮਤੀ ਚਾਹੁੰਦਾ ਹੈ, ਹਮੇਸ਼ਾ ਆਪਣੇ ਰਾਜ ਨੂੰ ਚੰਗੀ ਨਿਗਾਹ ਦੇ ਨਾਲ ਚਲਾ ਕੇ ਸਮੇਂ ਅਨੁਸਾਰ ਚੰਗੀਆਂ ਵਿਚਾਰਾਂ, ਚੰਗੀਆਂ ਦਲੀਲਾਂ ਦੇ ਨਾਲ ਆਪਣੇ ਰਾਜੇ ਨੂੰ ਚੰਗੀ ਸਲਾਹ ਦਿੰਦਾ ਹੈ। ਵਜ਼ੀਰ ਦੇਵੀ ਚੰਦ ਰਾਜੇ ਭੀਮ ਚੰਦ ਦੇ ਕੋਲ ਉਹਦੀਆਂ ਗੱਲਾਂ ਨੂੰ ਸੁਣ ਕੇ ਆਪਣੇ ਵੱਲੋਂ ਜਵਾਬ ਦੇਣ ਲੱਗਾ, ਆਪਣੇ ਵੱਲੋਂ ਸਲਾਹ ਦੇਣ ਲੱਗਾ। ਕਹਿੰਦਾ ਰਾਜਾ, ਮੈਂ ਤੁਹਾਡੇ ਦਰਬਾਰ ਦੇ ਅੰਦਰ ਰਹਿੰਦਾ, ਤੁਹਾਡਾ ਵਜ਼ੀਰ ਹਾਂ, ਮੇਰਾ ਫਰਜ਼ ਬਣਦਾ ਤੁਹਾਡੇ ਨਾਲ ਚੰਗੀ ਵਿਚਾਰ ਕਰਕੇ ਤੁਹਾਨੂੰ ਨੇਕ ਸਲਾਹ ਦਿਆਂ ਤਾਂ ਕਿ ਜਿਸ ਵਿੱਚ ਰਾਜ ਦੀ ਸਦਾ ਸਲਾਮਤੀ ਰਹੇ, ਪ੍ਰਜਾ ਸੁੱਖ ਦੇ ਨਾਲ ਵੱਸ ਸਕੇ, ਕਿਸੇ ਦਾ ਉਜਾੜਾ ਕਿਸੇ ਦਾ ਨੁਕਸਾਨ ਨਾ ਹੋਵੇ। ਇਸ ਕਰਕੇ ਰਾਜਨ ਮੈਂ ਬੇਨਤੀ ਕਰਨੀ ਚਾਹੁੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਕਿਸੇ ਨਾਲ ਵੈਰ ਨਹੀਂ, ਉਹ ਨਿਰਵੈਰ ਗੁਰੂ ਹੈ। ਉਸ ਗੁਰੂ ਦੇ ਦਰਬਾਰ ਦੇ ਅੰਦਰ ਕੋਈ ਵੀ ਚਲਿਆ ਜਾਏ ਉਹਨੂੰ ਅਦਬ ਤੇ ਪਿਆਰ ਮਿਲਦਾ, ਉਹਨੂੰ ਬਣਦਾ ਸਤਿਕਾਰ ਮਿਲਦਾ। ਇਸ ਕਰਕੇ ਮੈਂ ਇਹ ਤੁਹਾਡੇ ਨਾਲ ਵਿਚਾਰ ਕਰਦਾ ਹੋਇਆ ਤੁਹਾਨੂੰ ਰਾਏ ਦੇਣੀ ਚਾਹੁੰਦਾ, ਉਸ ਗੁਰੂ ਦੇ ਨਾਲ ਕਦੇ ਵੀ ਐਸਾ ਵਰਤਾਓ ਨਹੀਂ ਕਰਨਾ ਚਾਹੀਦਾ, ਬਲਕਿ ਤੁਸੀਂ ਦਿਲ ਅੰਦਰ ਜਿਹੜੀ ਈਰਖਾ ਲੈ ਕੇ ਗੱਲ ਕਹਿ ਰਹੇ ਹੋ, ਗੁਰੂ ਤੇ ਹਮਲਾਵਰ ਹੋਣਾ ਚਾਹੀਦਾ। ਮੈਂ ਤੁਹਾਨੂੰ ਇਸ ਗੱਲ ਦੇ ਵਿੱਚ ਰਾਜੀ ਕਰਨਾ ਚਾਹੁੰਦਾ ਕਿ ਇਹ ਗੁੱਸਾ ਛੱਡ ਕੇ, ਉਸ ਗੁਰੂ ਦੀ ਵਿਰੋਧਤਾ ਨੂੰ ਛੱਡ ਕੇ, ਸਗੋਂ ਨਿਮਰਤਾ, ਅਦਬ ਤੇ ਪਿਆਰ ਦੇ ਨਾਲ ਮਿਲ ਕੇ ਰਹਿਣਾ ਚਾਹੀਦਾ, ਕਿਉਂਕਿ ਉਸ ਗੁਰੂ ਦੇ ਨਾਲ ਲੜ ਕੇ ਕਦੇ ਵੀ ਜਿੱਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ ਔਰ ਜ਼ਿੰਦਗੀ ਦਾ ਸੁੱਖ ਨਹੀਂ ਮਾਣਿਆ ਜਾ ਸਕਦਾ। ਦੇਵੀ ਚੰਦ ਵਜ਼ੀਰ ਰਾਜੇ ਭੀਮ ਚੰਦ ਨੂੰ ਜੋ ਕੁਝ ਆਪਣੇ ਵੱਲੋਂ ਵਿਚਾਰ ਦੱਸ ਰਿਹਾ, ਜੋ ਮਸ਼ਵਰਾ ਦੇ ਰਿਹਾ, ਉਹਨਾਂ ਬੋਲਾਂ ਦਾ ਵੇਰਵਾ ਆਪ ਸੰਗਤ ਦੀ ਸੇਵਾ ਅੰਦਰ ਸਾਰੰਗੀ ਵਾਦਕ ਹਰਦੇਵ ਸਿੰਘ ਗਿੱਲ ਸੰਧਵਾ, ਢਾਡੀ ਭਗਵੰਤ ਸਿੰਘ ਸਾਂਗਣਾ ਬਾੜੋਵਾਲ, ਅਮਰਜੀਤ ਸਿੰਘ ਤਲਵੰਡੀ ਸੰਘੇੜਾ ਹੈ ਇਹ ਕਰ ਰਹੇ ਹਨ।

ਚੰਦ ਵਜ਼ੀਰ ਬੜਾ ਸਿਆਣਾ ਹੈ, ਉਹਨੇ ਆਖਿਆ ਰਾਜਨ ਜ਼ਰਾ ਧਿਆਨ ਮਾਰ ਕੇ ਤਾਂ ਵੇਖੋ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਔਰ ਉਹਨਾਂ ਦੇ ਪਰਿਵਾਰ ਦੇ ਸਾਡੇ ਉੱਤੇ ਪਰਉਪਕਾਰ ਕਿੰਨੇ ਨੇ। ਯਾਦ ਰੱਖੋ, ਜਿਹੜਾ ਇਨਸਾਨ ਕਿਸੇ ਦੇ ਕੀਤੇ ਹੋਏ ਪਰ ਉਪਕਾਰਾਂ ਨੂੰ ਭੁੱਲ ਜਾਏ ਉਹ ਅਕਿਰਤ ਕਣ ਹੈ। ਜਿਸ ਮਨੁੱਖ ਨੇ ਜੀਵਨ ਦਿੱਤਾ ਹੋਵੇ, ਜਿਨ੍ਹਾਂ ਨੇ ਬਹੁਤ ਰਹਿਮਤਾਂ ਕੀਤੀਆਂ ਹੋਣ, ਉਹਨਾਂ ਰਹਿਮਤਾਂ ਨੂੰ ਉਸ ਭਲੇ ਨੂੰ ਭੁੱਲ ਜਾਣਾ ਅਕਿਰਤ ਕਣੀ। ਦੇਵੀ ਚੰਦ ਵਜ਼ੀਰ ਨੇ ਬੜੇ ਪਿਆਰ ਤੇ ਅਦਬ ਦੇ ਨਾਲ ਸਮਝਾਉਣਾ ਕੀਤਾ, ਕਹਿੰਦਾ ਰਾਜਨ ਜਿਸ ਗੁਰੂ ਦੇ ਨਾਲ ਲੜਨੀਆਂ ਗੱਲਾਂ ਕਰਦੇ ਹੋ ਤੇ ਸੋਚਦੇ ਹੋ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਦਾਦਾ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ, ਜਿਨ੍ਹਾਂ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਸਾਡੇ ਵੱਡ ਵਡੇਰਿਆਂ ਨੂੰ, ਸਾਡੇ ਬਜ਼ੁਰਗਾਂ ਨੂੰ, ਜਿਨ੍ਹਾਂ ਨੂੰ ਵਕਤ ਦੇ ਬਾਦਸ਼ਾਹ ਨੇ ਕਿਲ੍ਹੇ ਦੇ ਅੰਦਰ ਸਦਾ ਵਾਸਤੇ ਬੰਦ ਕਰ ਦਿੱਤਾ ਹੈ, ਜੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਮਹਾਰਾਜ ਨਾ ਛਡਾਉਂਦੇ ਤੇ ਅੱਜ ਆ ਖੁਸ਼ੀਆਂ ਕਿੱਥੋਂ ਮਾਣ। ਅਜੇ ਕੱਲ ਦੀ ਗੱਲ ਹੈ ਰਾਜਨ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪ ਦਿੱਲੀ ਜਾ ਕੇ ਸ਼ਹਾਦਤ ਦਾ ਜਾਮ ਪੀਤਾ, ਸਾਨੂੰ ਹੁਣ ਉਹਨਾਂ ਦੇ ਹਮੇਸ਼ਾ ਅਹਿਸਾਨ ਬੰਦ ਰਹਿਣਾ ਚਾਹੀਦਾ। ਕਦੇ ਵੀ ਇਹਨਾਂ ਗੱਲਾਂ ਨੂੰ ਅੱਖਾਂ ਤੋਂ ਪਰੋਖੇ ਨਹੀਂ ਕਰਨਾ ਚਾਹੀਦਾ, ਸਾਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ, ਸਗੋਂ ਸਾਨੂੰ ਤਾਂ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਅਦਬ ਤੇ ਨਿਮਰਤਾ ਦੇ ਨਾਲ ਰਹਿਣਾ ਚਾਹੀਦਾ। ਉਹ ਗੁਰੂ ਬੜਾ ਅਦਬ ਤੇ ਸਤਿਕਾਰ ਦਿੰਦਾ, ਤਾਂ ਹੀ ਦੁਨੀਆਂ ਦੇ ਲੋਕ ਉਸ ਗੁਰੂ ਦੇ ਦਰਬਾਰ ਅੰਦਰ ਆਣ ਕੇ ਝੁਕਦੇ ਨੇ। ਉੱਥੇ ਉੱਚੇ ਨੀਵੇਂ ਵਰਣ ਵਹਿਮ ਪਰਮ ਪਖੰਡ ਦੀ ਆਵਾਜ਼ ਔਰ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਸਾਰਿਆਂ ਨੂੰ ਇੱਕ ਸਾਰਤਾ ਦੇ ਵਿੱਚ ਪਰੋਇਆ ਜਾਂਦਾ ਹੈ। ਇਸ ਕਰਕੇ ਸਾਨੂੰ ਵੀ ਇਹ ਚਾਹੀਦਾ ਉਸ ਗੁਰੂ ਦੀ ਵਿਰੋਧਤਾ ਨਾ ਕਰਕੇ ਉਸ ਗੁਰੂ ਦੇ ਨਾਲ ਮਿਲ ਕੇ ਅਦਬ ਪਿਆਰ ਦੇ ਨਾਲ ਸਾਨੂੰ ਸੁਖਾਵਾਂ ਜੀਵਨ ਬਤੀਤ ਕਰਨਾ ਚਾਹੀਦਾ, ਉਹਦੇ ਅਹਿਸਾਨਮੰਦ ਰਹਿਣਾ ਚਾਹੀਦਾ। ਪਰ ਯਾਦ ਰੱਖੋ, ਜਦੋਂ ਸੱਤਾ ਪਾ ਲੈਂਦਾ ਮਨੁੱਖ, ਉਸ ਵੇਲੇ ਫਿਰ ਇਹੋ ਜਿਹੀਆਂ ਗੱਲਾਂ, ਜਦੋਂ ਤਾਕਤ ਕੋਲ ਆ ਜਾਂਦੀ ਹੈ, ਇਹੋ ਜਿਹੀਆਂ ਗੱਲਾਂ ਉਹਨੂੰ ਸਾਰੀਆਂ ਭੁੱਲ ਜਾਂਦੀਆਂ ਨੇ। ਪਿਆਰੇ ਗੁਰਸਿੱਖੋ, ਜਦੋਂ ਇਸ ਇਤਿਹਾਸ ਵੱਲੇ ਝਾਤੀ ਮਾਰਦੇ ਹਾਂ, ਬੇਅੰਤ ਸਾਰੀਆਂ ਉਦਾਹਰਨਾਂ ਸਾਡੀਆਂ ਨਜ਼ਰਾਂ ਦੇ ਸਾਹਮਣੇ ਆ ਜਾਂਦੀਆਂ ਨੇ। ਪਰ ਯਾਦ ਰੱਖੋ, ਜਿਹਦਾ ਵਿਸ਼ਵਾਸ ਹੈ, ਜਿਹਦਾ ਅਟਲ ਨਿਸ਼ਚਾ ਆਪਣੇ ਗੁਰੂ ਦੇ ਉੱਤੇ ਪਰਿਪੂਰਨ ਪਰਮਾਤਮਾ ਦੇ ਉੱਤੇ ਹੈ, ਫਿਰ ਕਦੇ ਡੋਲਦਾ ਨਹੀਂ ਤੇ ਸਤਿਗੁਰੂ ਦੀ ਰੱਖਿਆ ਕਰਦਾ। ਸਤਿਗੁਰਾਂ ਦੀ ਪਾਵਨ ਬਾਣੀ ਅਸੀਂ ਪੜ੍ਹਦੇ ਹਾਂ ਪਿਆਰ ਦੇ ਨਾਲ, ਹਰ ਯੁਗ ਯੁਗ ਭਗਤੇ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਉਤਰਾਇਆ। ਹਰਨਾਖਸ਼ ਵੀ ਕਹਿੰਦਾ ਜੋ ਕੁਝ ਹਾਂ ਮੈਂ ਹਾਂ, ਪਰ ਕਲਰ ਦੇ ਵਿੱਚ ਕਮਲ ਦਾ ਫੁੱਲ ਪੈਦਾ ਹੋਣ ਵਾਲੀ ਗੱਲ ਉਸੇ ਹਰਨਾਖਸ਼ ਦੇ ਘਰ ਦੇ ਵਿੱਚ ਉਹਦਾ ਪੁੱਤਰ ਪ੍ਰਹਿਲਾਦ, ਜਿਹੜਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਾ, ਜਨਮ ਲੈ ਕੇ ਉਹਦੇ ਘਰ ਦੇ ਵਿੱਚ ਆ ਗਿਆ। ਇੱਥੋਂ ਤੱਕ ਸੱਤਾ ਪਾ ਕੇ ਈਰਖਾ ਦੇ ਭਾਂਬੜ ਬਾਲਦਾ ਹੋਇਆ ਹਰਨਾਖਸ਼ ਕਹਿੰਦਾ ਮੈਂ ਵੇਖਾਂਗਾ ਤੇਰਾ ਉਹ ਕਿਹੜਾ ਭਗਵਾਨ ਹੈ, ਕਿਹੜਾ ਰਾਮ ਹੈ, ਜਿਹੜਾ ਤੇਰੀ ਰੱਖਿਆ ਕਰ ਸਕਦਾ ਹੈ।

ਇਹਨਾਂ ਗੱਲਾਂ ਨੂੰ ਅੱਖਾਂ ਤੋਂ ਪਰੋਖੇ ਕਰਕੇ ਇਸ ਦੇਵੀ ਚੰਦ ਵਜ਼ੀਰ ਦੇ ਉਲਟ ਹੋ ਕੇ ਕਹਿਣ ਲੱਗਾ, ਉਹ ਦੇਵੀ ਚੰਦਾ ਵਜ਼ੀਰ ਮੇਰਾ ਕਿ ਗੁਰੂ ਗੋਬਿੰਦ ਸਿੰਘ ਦਾ? ਇਹਨੇ ਆਖਿਆ ਜੀ ਆਪਦਾ। ਕਹਿਣ ਲੱਗਾ ਫਿਰ ਸਿਫਤ ਕਿਹਦੀ ਕਰਦਾ, ਮੇਰੇ ਸਾਹਮਣੇ ਮੇਰੇ ਦੁਸ਼ਮਣ ਦੀ? ਇਨਾਮ ਮੇਰੇ ਕੋਲੋਂ ਲਵੇ, ਤਨਖਾਹ ਮੇਰੇ ਕੋਲੋਂ ਪ੍ਰਾਪਤ ਕਰੇ, ਆਪਣੇ ਪਰਿਵਾਰ ਦੀ ਪਾਲਣਾ ਕਰੇ, ਸਾਰੇ ਸੁੱਖ ਦੇ ਵਸੀਲੇ ਮੇਰੇ ਕੋਲੋਂ ਲਵੇ ਤੇ ਵਡਿਆਈ ਮੇਰੇ ਦੁਸ਼ਮਣ ਦੀ ਕਰੇ? ਦੇਵੀ ਚੰਦ ਵਜ਼ੀਰ ਨੇ ਆਖਿਆ, ਰਾਜਨ ਮੈਂ ਉਸ ਗੁਰੂ ਦੀ ਵਡਿਆਈ ਫੋਕੀ ਨਹੀਂ ਕਰਦਾ, ਜੋ ਸੱਚ ਹੈ ਉਹਨੂੰ ਸੱਚ ਕਹਿਣਾ ਬਣਦਾ ਹੈ, ਜੇ ਫੁੱਲ ਹੈ ਤੇ ਉਹਨੂੰ ਫੁੱਲ ਕਹਿਣ ਦੇ ਵਿੱਚ ਰਤਾ ਜਿੰਨੀ ਵੀ ਚਦਕ ਨਹੀਂ ਹੋਣੀ ਚਾਹੀਦੀ। ਗੁੱਸੇ ਵਿੱਚ ਆਇਆ ਰਾਜਾ ਭੀਮ ਚੰਦ, ਕਹਿੰਦਾ ਜੇ ਇਹ ਗੱਲ ਹੈ ਜਾਂ ਤਾਂ ਫਿਰ ਮੇਰੀਆਂ ਗੱਲਾਂ ਤੈਨੂੰ ਮੰਨਣੀਆਂ ਪੈਣਗੀਆਂ, ਕਿਉਂਕਿ ਮੇਰੇ ਰਾਜ ਵਿੱਚ ਰਹਿੰਦਾ ਮੇਰਾ ਵਜ਼ੀਰ ਹੈ, ਜੇ ਮੇਰੀਆਂ ਗੱਲਾਂ ਨਹੀਂ ਮੰਨੇਗਾ ਮੁਨੱਕਰ ਹੋਏਗਾ ਫਿਰ ਤਸੀਹੇ ਚੱਲਣੇ ਪੈਣਗੇ। ਦੇਵੀ ਚੰਦ ਵਜ਼ੀਰ ਕਹਿੰਦਾ, ਰਾਜਨ ਜੇ ਇਹ ਗੱਲ ਕਹਿੰਦਾ ਤੇ ਫਿਰ ਮੈਂ ਸੱਚ ਤੇ ਖੜਾ, ਮੈਂ ਡੋਲਾਂਗਾ ਨਹੀਂ, ਮੇਰਾ ਇਹ ਵਿਸ਼ਵਾਸ ਹੈ ਉਹ ਗੁਰੂ ਹਮੇਸ਼ਾ ਰੱਖਿਆ ਕਰਦਾ, ਉਹ ਮੇਰੇ ਤੇ ਵੀ ਰਹਿਮਤ ਕਰੇਗਾ। ਗੁੱਸੇ ਵਿੱਚ ਆਇਆ ਭੀਮ ਚੰਦ, ਦੇਵੀ ਚੰਦ ਵਜ਼ੀਰ ਨੂੰ ਜੋ ਵਿਚਾਰ ਕਹਿ ਰਿਹਾ, ਜੋ ਗੱਲਾਂ ਕਹਿ ਰਿਹਾ, ਉਹਨਾਂ ਬੋਲਾਂ ਦਾ ਖੁਲਾਸਾ ਸੰਗਤ ਦੀ ਸੇਵਾ ਅੰਦਰ ਤੁਹਾਡੀ ਜੱਥਾ ਇਹ ਕਹਿ ਰਿਹਾ।

0: ना कि मेरा जिगर जलाउण वास्ते ਲਿਆ ਸੀ ਤੈਨੂੰ ਚੀਜ਼ਾਂ ਲਿਆਉਣ ਵਾਸਤੇ ਨਾ ਕਿ ਮੇਰਾ ਜਿਗਰ ਜਲਾਉਣ ਵਾਸਤੇ
1: ਮੈਨੂੰ ਕੀ ਪਤਾ ਸੀ ਤੂੰ ਹਰਾਮ ਖਾਵੇਗਾ ਮੈਨੂੰ ਕੀ ਪਤਾ ਸੀ ਤੂੰ ਹਰਾਮ ਖਾਵੇਗਾ
0: ਯਾਦ ਰੱਖੀ ਦੇਵੀ ਚੰਦਾ ਪਛਤਾਵੇਗਾ ਯਾਦ ਰੱਖੀ

0: ਕੰਨੇ ਰੱਖੂ ਜਾਗੇ ਸੀ ਮੌਤ ਮਾਰਾਂਗਾ
1: ਮਾਫੀ ਮੰਗ ਮੰਗ ਕੇ ਦੁਹਾਈਆਂ ਪਾਵੇਗਾ ਮਾਫੀ ਮੰਗ ਮੰਗ ਕੇ ਦੁਹਾਈਆਂ ਪਾਵੇਗਾ ਯਾਦ ਰੱਖੀ ਦੇਵੀ ਚੰਦਾ ਪਛਤਾਵੇਗਾ ਯਾਦ ਰੱਖੀ ਦੇਵੀ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਕੇ ਇੱਕ ਵਾਰੀ ਸਰਬੱਤ ਸੰਗਤ ਗੱਦ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਦੇਵੀ ਚੰਦ ਵਜ਼ੀਰ ਨੂੰ ਗੁੱਸੇ ਵਿੱਚ ਆਣ ਕੇ ਰਾਜਾ ਭੀਮ ਚੰਦ ਕਹਿੰਦਾ, ਫਿਰ ਜੇ ਮੇਰੀਆਂ ਗੱਲਾਂ ਨਹੀਂ ਮੰਨਦਾ ਫਿਰ ਤੁਸੀਂ ਇਹ ਚੱਲਣ ਵਾਸਤੇ ਤਿਆਰ ਹੋ ਜਾ। ਉਹ ਜ਼ੁਬਾਨ ਦੇ ਨਾਲ ਕਹਿ ਲੈਣਾ ਤਾਂ ਬੜਾ ਸੌਖਾ ਹੈ, ਪਰ ਜਦੋਂ ਦੁੱਖ ਚੱਲਣ ਦਾ ਸਮਾਂ ਆਏਗਾ ਨਾ ਉਦੋਂ ਤੁਰਲਾ ਤੁਰਲਾ ਕੇ ਗੱਲ ਕਹੇਗਾ, ਰਾਜਨ ਮੈਂ ਤੇਰੀਆਂ ਗੱਲਾਂ ਦੇ ਨਾਲ ਸਹਿਮਤ ਹਾਂ, ਮੰਨਣ ਵਾਸਤੇ ਤਿਆਰ ਹਾਂ। ਪਰ ਯਾਦ ਰੱਖੋ, ਬੰਦੇ ਦੇ ਅੰਦਰ ਬੜੀ ਵੱਡੀ ਕਾਟ ਹੈ। ਇਨਸਾਨ ਕਹਿੰਦਾ ਜੋ ਮੈਂ ਕਹਿ ਰਿਹਾ ਉਹ ਸੱਚ ਹੈ, ਜੋ ਦੂਜਾ ਕਹਿੰਦਾ ਉਹ ਝੂਠ ਹੈ। ਭਾਵੇਂ ਬੰਦਾ ਗਲਤ ਹੋਵੇ, ਉਹ ਆਪਣੀ ਗਲਤੀ ਦਾ ਅਹਿਸਾਸ ਨਾ ਕਰਕੇ ਮੰਨਣ ਨੂੰ ਤਿਆਰ ਨਹੀਂ ਹੁੰਦਾ, ਉਹ ਦੂਜੇ ਨੂੰ ਝੂਠਾ ਕਰਨ ਤੇ ਤੁਲ ਜਾਂਦਾ, ਭਾਵੇਂ ਕਿਤਨਾ ਵੀ ਜ਼ੁਲਮ ਕਰਨਾ। ਮਨੁੱਖ ਦੇ ਅੰਦਰ, ਕਲਯੁਗੀ ਮਨੁੱਖ ਦੇ ਅੰਦਰ ਬੜੀ ਵੱਡੀ ਕਾਟ ਹੈ। ਰਾਜਾ ਭੀਮ ਚੰਦ ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਅਹਿਸਾਨਾਂ ਦੀ ਗੱਲ ਨੂੰ ਜਾਣਦਾ ਹੈ, ਪਰ ਇਹਨਾਂ ਗੱਲਾਂ ਨੂੰ ਅੱਖਾਂ ਤੋਂ ਪਰੋਖੇ ਕਰਕੇ ਆਪਣੀ ਗੱਲ ਮਨਾਉਣ ਵਾਸਤੇ ਦੇਵੀ ਚੰਦ ਵਜ਼ੀਰ ਨੂੰ ਕਹਿੰਦਾ, ਫਿਰ ਜੇ ਨਹੀਂ ਮੇਰੀ ਗੱਲ ਮੰਨਦਾ ਤਿਆਰ ਹੋ ਜਾ। ਜਲਾਦਾਂ ਨੂੰ ਕੋਲ ਸੱਦ ਲਿਆ, ਕਹਿੰਦਾ ਲੈ ਜਾਓ ਇਹਨੂੰ ਉੱਚੀ ਪਹਾੜੀ ਦੇ ਉੱਤੇ, ਕਿਲ ਤੱਤੇ ਕਰਕੇ ਇਹਦੀਆਂ ਅੱਖਾਂ ਵਿੱਚ ਠੋਕ ਦਿਓ, ਮੈਂ ਵੇਖਾਂਗਾ ਜਿਸ ਗੁਰੂ 'ਤੇ ਇਹਨੂੰ ਇੰਨਾ ਮਾਣ ਹੈ ਉਹ ਗੁਰੂ ਇਹਦੀ ਰੱਖਿਆ ਕਿਵੇਂ ਕਰਦਾ, ਜਿਸ ਗੁਰੂ ਦੀ ਇਹ ਬੜੀ ਸਿਫਤ ਕਰਦਾ। ਯਾਦ ਰੱਖੋ, ਸਾਹਿਬਾਂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਮਨੁੱਖ ਕਿੰਨੇ ਵੀ ਤਸੀਹੇ ਚੱਲਣੇ ਪੈ ਜਾਣ ਕਦੇ ਡੋਲਦਾ ਨਹੀਂ, ਪਰ ਉਹਦੀ ਪ੍ਰੀਤ ਗੁਰੂ ਦੇ ਚਰਨਾਂ ਦੇ ਨਾਲ ਜੁੜੀ ਹੋਵੇ। ਪੁਰਾਤਨ ਇਤਿਹਾਸ ਵੱਲੇ ਝਾਤੀ ਮਾਰ ਲਈਏ, ਚਾਹੇ ਅਜੋਕਾ ਸਮੇਂ ਦੇ ਅੰਦਰ ਨੌਜਵਾਨ ਜੁਝਾਰੂ ਸੂਰਮੇ ਜਿਨ੍ਹਾਂ 'ਤੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਉਹਨਾਂ 'ਤੇ ਸ਼ਬਦ ਹੋਇਆ, ਪਰ ਗੁਰੂ ਕੇ ਸਿੱਖ ਬਾਣੀ ਪੜ੍ਹਨ ਵਾਲੇ ਸਭ ਤੋਂ ਮਸ ਨਾ ਹੋਏ, ਆਪਣੇ ਪ੍ਰਾਣਾਂ ਦੀਆਂ ਆਹੂਤੀਆਂ ਤਾਂ ਦੇ ਗਏ, ਪਰ ਦੇਸ਼ ਕੌਮ ਦੀ ਅਣਖ ਦੀ ਖਾਤਰ ਉਹਨਾਂ ਜ਼ਾਲਮਾਂ ਦੇ ਸਿਰ ਆਪਣੇ ਤਨ ਦਾ ਠੀਕਰਾ ਭਰ ਗਏ ਭੰਨ ਗਏ, ਪਰ ਸੱਚ ਦੇ ਉੱਤੇ ਅਟਲ ਵਿਸ਼ਵਾਸ ਰੱਖ ਕੇ ਗੁਰੂ ਦੇ ਉੱਤੇ ਦ੍ਰਿੜਤਾ ਦੇ ਨਾਲ ਡਟੇ ਰਹੇ। ਸਾਰੇ ਕੁਝ ਸਿੱਖੋ, ਇਤਿਹਾਸ ਸਾਡੇ ਸਾਹਮਣੇ ਗਵਾਇਆ। ਦੇਵੀ ਚੰਦ ਵਜ਼ੀਰ ਜਿਹੜਾ ਸਤਿਗੁਰਾਂ ਦੇ ਪਾਵਨ ਚਰਨਾਂ ਦਾ ਸ਼ਰਧਾਲੂ ਹੈ, ਸ਼ਰਧਾਵਾਨ ਹੈ, ਗੁਰੂ ਦਾ ਅਹਿਸਾਨਮੰਦ ਹੈ, ਇਹਦੀਆਂ ਨਜ਼ਰਾਂ ਦੇ ਸਾਹਮਣੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਤਿਹਾਸ। ਭਾਈ ਮਤੀ ਦਾਸ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜਾਣ ਵਾਲੇ ਗੁਰਸਿੱਖਾਂ ਵਿੱਚ ਦਿੱਲੀ ਦੇ ਚਾਂਦਨੀ ਚੌਂਕ ਅੰਦਰ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਬੰਦ ਵੇਖਦੇ ਨੇ ਪਿੰਜਰੇ ਅੰਦਰ, ਤਸੀਹੇ ਚੱਲਦਿਆਂ ਵੇਖਦੇ ਨੇ, ਸਿੱਖ ਨਹੀਂ ਬਰਦਾਸ਼ਤ ਕਰ ਸਕਦਾ, ਉੱਚੀ ਆਵਾਜ਼ ਵਿੱਚ ਬੁਲੰਦ ਆਵਾਜ਼ ਵਿੱਚ ਇਹ ਗੱਲ ਕਹਿੰਦਾ, ਦਾਤਾਰ ਜੀ ਇਹ ਰਾਜ ਤੇ ਸੱਚਮੁੱਚ ਹੀ ਗਰਕ ਹੋ ਜਾਣਾ ਚਾਹੀਦਾ। ਜਿੱਥੇ ਐਸੇ ਸੱਤ ਪੁਰਸ਼ਾਂ ਦੇ ਉੱਤੇ ਇੰਨਾ ਜ਼ੁਲਮ ਹੋਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼ਾਂਤ ਔਰ ਧੀਰਜ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਹੈ, ਪਰ ਔਰੰਗਜ਼ੇਬ ਬਾਦਸ਼ਾਹ ਨੂੰ ਪਤਾ ਲੱਗਾ, ਉਹਨੇ ਆਖਿਆ ਇੰਨਾ ਮਾਣ ਇਹਨੂੰ ਸਿੱਖੀ ਦੇ ਉੱਤੇ ਇਸ ਰਾਜ ਦਾ ਤਖਤਾ ਪਲਟ ਦੇਣ ਦੀ ਗੱਲ ਕਰਦਾ ਹੈ, ਮੈਂ ਵੇਖਾਂਗਾ ਇਹਨੂੰ ਕਿੰਨਾ ਕੁ ਮਾਣ ਹੈ, ਇਹਦੇ ਸਿੱਖੀ ਕਿਸ ਤਰ੍ਹਾਂ ਨਿਕਲੀ। ਸੱਦ ਕੇ ਜਲਾਦਾਂ ਨੂੰ ਕੋਲ ਬੁਲਾ ਕੇ ਪਕੜ ਕੇ ਭਾਈ ਮਤੀ ਦਾਸ ਜੀ ਨੂੰ ਦੋ ਫੱਟਿਆਂ ਵਿੱਚ ਬੰਨ ਕੇ ਸਿਰ 'ਤੇ ਆਰਾ ਰੱਖ ਦਿੱਤਾ, ਗੱਲ ਦ੍ਰਿੜਤਾ 'ਤੇ ਵਿਸ਼ਵਾਸ ਹੀ ਕਰ ਰਿਹਾ। ਭਾਈ ਮਤੀ ਦਾਸ ਜੀ ਨੂੰ ਜਲਾਦ ਪੁੱਛਦਾ, ਇੱਕ ਨੁਕਰੇ ਖੜਾ ਜਲਾਦ ਆਖੇ, ਮਤੀ ਦਾਸ ਨਾਲ ਦੂਸਰੀ ਗੱਲ ਹੋਵੇ, ਛੇਤੀ ਮੰਗ ਜੋ ਆਖਰੀ ਸਿਆਹੀ, ਹਾਜ਼ਰ ਐਸੇ ਵਕਤ ਐਸੇ ਪਲ ਹੋਵੇ। ਮਤੀ ਦਾਸ ਨੇ ਮੋੜ ਜਵਾਬ ਦਿੱਤਾ, ਅੰਤਮ ਇੱਛਿਆ ਜੇ ਮੇਰੀ ਹੱਲ ਹੋਵੇ, ਮੇਰੇ ਸੀਸ ਉੱਤੇ ਜਦੋਂ ਚੱਲੇ ਆ ਰਹਾ ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ। ਪਿਆਰੇ ਗੁਰਸਿੱਖੋ, ਏਡੀ ਵੱਡੀ ਦ੍ਰਿੜਤਾ, ਸਿਰ ਤੇ ਆਰਾ ਰੱਖਿਆ, ਜਲਾਦ ਨੇ ਖਿੱਚਣਾ ਸ਼ੁਰੂ ਕਰ ਦਿੱਤਾ, ਸਰੀਰ ਦੋ ਫਾੜ ਹੋ ਗਿਆ, ਧਰਤੀ ਤੇ ਜਾ ਪਿਆ। ਪਰ ਸਿੱਖ ਗੁਰਬਾਣੀ ਪੜ੍ਹਦਾ ਹੈ, ਇੱਕ ਪਾਸੇ ਆਵਾਜ਼ ਆ ਰਹੀ ਸੀ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ, ਦੂਜੇ ਪਾਸੇ ਆਵਾਜ਼ ਆ ਰਹੀ ਸੀ ਨਾਨਕ ਤੇ ਮੁੱਖ ਉਜਲੇ ਕੇਤੀ ਸੁੱਤੀ ਨਾਲ। ਗੁਰੂ ਦੇ ਚਰਨਾਂ ਦੇ ਨਾਲ ਜੁੜੀ ਹੋਈ ਪ੍ਰੀਤ ਨੂੰ ਕੌਣ ਤੋੜ ਸਕਦਾ, ਜਦੋਂ ਦ੍ਰਿੜਤਾ ਬਣ ਜਾਏ, ਵਿਸ਼ਵਾਸ ਆ ਜਾਏ ਗੁਰੂ ਦੇ ਉੱਤੇ, ਜਦੋਂ ਇਹ ਹਿਰਦੇ ਵਿੱਚ ਵੱਸ ਜਾਏ ਗੁਰ ਮੇਰੇ ਸੰਗ ਸਦਾ ਹੈ। ਦੇਵੀ ਚੰਦ ਨੇ ਆਖਿਆ, ਭੀਮ ਚੰਦਾ ਕੋਈ ਗੱਲ ਨਹੀਂ, ਜੇ ਤੂੰ ਤਸੀਹੇ ਦੇਣ ਤੇ ਆਇਆ ਤੇ ਮੈਂ ਗੁਰੂ ਤੇ ਭਰੋਸਾ ਰੱਖ ਕੇ ਇਹਨਾਂ ਤੇਰੇ ਜ਼ੁਲਮਾਂ ਨੂੰ ਵੀ ਚੱਲਣ ਵਾਸਤੇ ਤਿਆਰ ਹਾਂ, ਪਰ ਮੈਂ ਸੱਚ ਕਹਿਣ ਤੋਂ ਕਦਮ ਇੱਕ ਪਿੱਛੇ ਨਹੀਂ ਹਟਾਵਾਂਗਾ। ਜਲਾਦ ਲੈ ਤੁਰੇ, ਇਤਿਹਾਸ ਕਹਿੰਦਾ ਦੇਵੀ ਚੰਦ ਦਾ ਪਰਿਵਾਰ ਇਹਨਾਂ ਸਾਰਿਆਂ ਨੇ ਆਣ ਕੇ ਦਿਲ ਅੰਦਰ ਮਹਿਸੂਸ ਕਰਦਿਆਂ ਹੋਇਆਂ ਮਾਤਾ ਨੇ, ਭੈਣ ਨੇ, ਪਤਨੀ ਨੇ ਆਖਿਆ, ਤੇਰੇ ਤੋਂ ਬਿਨਾਂ ਸਾਡੀ ਜ਼ਿੰਦਗੀ ਕਿਸ ਅਰਥ ਹੈ, ਤੇਰੇ ਤੋਂ ਬਿਨਾਂ ਜੀਵਨ ਕਿਵੇਂ ਜੀਵਾਂਗੇ, ਕਿਉਂਕਿ ਸੰਸਾਰ ਹੈ, ਸੰਸਾਰ ਦਾ ਮੋਹ, ਪਰਿਵਾਰ ਦਾ ਮੋਹ, ਇੱਕ ਦੂਜੇ ਦਾ ਸਾਥ ਹੈ ਇਸ ਸੰਸਾਰ ਦੇ ਅੰਦਰ। ਪਰ ਦੇਵੀ ਚੰਦ ਵਜ਼ੀਰ ਨੇ ਸਾਰਿਆਂ ਨੂੰ ਹੌਸਲਾ ਧੀਰਜ ਦਿੱਤਾ ਹੈ ਕਿ ਮੇਰਾ ਕਲਗੀਆਂ ਵਾਲਾ ਮੇਰੇ ਅੰਗ ਸੰਗ ਹੈ, ਮੈਨੂੰ ਰਤਾ ਜਿੰਨੀ ਵੀ ਇਸ ਗੱਲ ਦੀ ਪਰਵਾਹ ਨਹੀਂ, ਕੋਈ ਗੱਲ ਨਹੀਂ, ਸ਼ਾਂਤ
ਖਾਮੋਸ਼ ਰਹਿਣਾ ਤੁਸਾਂ ਨੇ, ਉਸ ਵਾਹਿਗੁਰੂ ਦੀ ਰਜ਼ਾ ਵਿੱਚ ਰਾਜੀ ਰਹਿਣਾ। ਦੇਵੀ ਚੰਦ ਵਜ਼ੀਰ ਨੂੰ ਉੱਚੀ ਪਹਾੜੀ ਤੇ ਲੈ ਗਿਆ ਜਲਾਦ, ਕਿੱਲ ਗਰਮ ਕਰ ਲਏ ਇਹਨਾਂ ਜਲਾਦਾਂ ਨੇ, ਐਨ ਲਾਲ ਕਰ ਲਏ ਤਪਾ ਕੇ, ਹਮਦਰਦੀ ਰੱਖਦੇ ਜਲਾਦ ਵੀ ਕਹਿੰਦੇ ਨੇ ਅਸੀਂ ਤੇਰੇ ਸੁਭਾਅ ਤੋਂ ਵਾਕਫ ਹਾਂ ਦੇਵੀ ਚੰਦਾ, ਪਰ ਰਾਜੇ ਭੀਮ ਚੰਦ ਦਾ ਹੁਕਮ ਜੇ ਅਸੀਂ ਨਾ ਵਜਾਇਆ ਤੇ ਫਿਰ ਹੋ ਸਕਦਾ ਸਾਨੂੰ ਵੀ ਸਜ਼ਾ ਮਿਲ ਸਕਦੀ ਹੈ। ਜੇ ਤੂੰ ਰਾਜਨ ਦੀਆਂ ਗੱਲਾਂ ਮੰਨ ਲਏ ਤੇ ਤੇਰੀ ਜ਼ਿੰਦਗੀ ਬਚ ਸਕਦੀ ਹੈ। ਦੇਵੀ ਚੰਦ ਵਜ਼ੀਰ ਨੇ ਆਖਿਆ, ਐ ਜਲਾਦ ਇਸ ਗੱਲ ਤੋਂ ਫਿਕਰਮੰਦ ਨਾ ਹੋ, ਮੈਨੂੰ ਆਪਣੇ ਗੁਰੂ ਤੇ ਅਟਲ ਵਿਸ਼ਵਾਸ ਹੈ, ਗੁਰੂ ਮੇਰੇ ਅੰਗ ਸੰਗ ਹੈ। ਇਹਨਾਂ ਨੇ ਆਖਿਆ, ਫਿਰ ਜੇ ਤੈਨੂੰ ਇੰਨਾ ਵਿਸ਼ਵਾਸ ਹੈ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇਗਾ। ਇਹਨੇ ਆਖਿਆ, ਅਰਦਾਸ ਹੀ ਤੇ ਜ਼ਿੰਦਗੀ ਦਾ ਅਰਥ ਹੈ। ਮੇਰੇ ਗੁਰੂ ਦੇ ਚਰਨਾਂ ਵਿੱਚ ਯਾਦ ਰੱਖੋ, ਅਰਦਾਸ ਦਾ ਜ਼ਿਕਰ, ਭਰੋਸੇ ਦਾ ਜ਼ਿਕਰ ਸਤਿਕਾਰਯੋਗ ਮਹਾਂਪੁਰਖ ਬਾਬਾ ਜੀ ਕਰ ਰਹੇ ਸਨ ਸਿੱਖ ਸੰਗਤਾਂ ਦੇ ਅੰਦਰ, ਭਰੋਸਾ ਦਾਨ ਤੇ ਵਿਸ਼ਵਾਸ ਦਾਨ। ਪਿਆਰੇ ਗੁਰਸਿੱਖੋ, ਦੇਵੀ ਚੰਦ ਵਜ਼ੀਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ, ਮੇਰੇ ਦਾਤਾ ਮੈਂ ਕੌਣ ਹਾਂ ਐਸੀ ਪਰਖ ਦੀ ਕਸਵੱਟੀ ਤੇ ਲੱਗ ਕੇ ਖੜਾ ਉਤਰ ਸਕਾਂ, ਪ੍ਰਦਾਤਾ ਪਰ ਜੇ ਤੁਹਾਡੀ ਰਹਿਮਤ ਹੋਵੇ ਨਾ ਫਿਰ ਸਾਰਾ ਕੁਝ ਹੋ ਸਕਦਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਬਹੁਤ ਛੰਦਾ, ਮੇਰੇ ਸ਼ਹਿਨਸ਼ਾਹ ਮੈਨੂੰ ਆਪਣਾ ਬਣਾ ਕੇ ਮੇਰੇ ਤੇ ਰਹਿਮਤ ਕਰ, ਮੈਂ ਤੁਹਾਡੇ ਚਰਨਾਂ ਦੇ ਨਾਲ ਮੇਰੀ ਪ੍ਰੀਤ ਜਿਹੜੀ ਉਹ ਜੁੜੀ ਰਹੇ, ਕਿਤੇ ਟੁੱਟ ਨਾ ਜਾਵੇ। ਪਿਆਰੇ ਗੁਰਸਿੱਖੋ, ਅਰਦਾਸ ਦੀ ਭਾਵਨਾ ਬਣਾ ਕੇ ਹੱਥ ਜੋੜ ਕੇ ਕੀਤੀ ਹੈ। ਇੱਧਰ ਜਲਾਦਾਂ ਨੇ ਕਿੱਲ ਪੱਤੇ ਕਰਕੇ ਧਰਤੀ ਤੇ ਲਟਾ ਕੇ ਦੇਵੀ ਚੰਦ ਨੂੰ ਇਹਦੀਆਂ ਅੱਖਾਂ ਦੇ ਵਿੱਚ ਫੋਕ ਦਿੱਤੇ, ਪਰ ਧੰਨ ਗੁਰੂ ਸਮਰੱਥ ਗੁਰੂ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ, ਇਤਿਹਾਸ ਕਹਿੰਦਾ ਪੈਰਾਂ ਦੇ ਵਿੱਚੋਂ ਖੂਨ ਸਿਮਾਇਆ ਚਰਨਾਂ ਦੇ ਵਿੱਚੋਂ, ਮੇਰੇ ਦਾਤਾਰ ਜੀ ਨੇ ਵੈਦਾਂ ਨੂੰ ਬੁਲਾ ਕੇ ਚਰਨਾਂ ਦੇ ਉੱਤੇ ਪੱਟੀਆਂ ਰੱਖ ਲਈਆਂ, ਪਰ ਇੱਧਰ ਦੇਵੀ ਚੰਦ ਵਜ਼ੀਰ ਨੂੰ ਇਹਨਾਂ ਜ਼ਾਲਮਾਂ ਨੇ ਕਿੱਲ ਪੱਤੇ ਕਰਕੇ ਅੱਖਾਂ ਵਿੱਚ ਸੋ ਕੇ ਉੱਚੀ ਪਹਾੜੀ ਤੋਂ ਥੱਲੇ ਗੱਗ ਖੱਡ ਵਿੱਚ ਸੁੱਟ ਦਿੱਤਾ ਹੈ। ਥੱਲੇ ਆਣ ਕੇ ਇਉਂ ਡਿੱਗਦਾ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਫੁੱਲ ਆਣ ਕੇ ਧਰਤੀ ਤੇ ਡਿੱਗ ਜਾਂਦਾ ਹੈ। ਕੁਝ ਆਏ ਗੁਰਸਿੱਖ, ਉਹਨਾਂ ਨੇ ਅਦਬ ਦੇ ਨਾਲ ਇਸ ਦੇਵੀ ਚੰਦ ਵਜ਼ੀਰ ਨੂੰ ਨਾਲ ਲਿਆ, ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚ ਗਏ। ਸਤਿਗੁਰਾਂ ਦੇ ਦਰਬਾਰ ਅੰਦਰ ਜਲ ਲਟਾਇਆ, ਤਾਂ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਤੱਕਿਆ, ਆਵਾਜ਼ ਦੇ ਕੇ ਕਹਿੰਦੇ ਨੇ, ਦੇਵੀ ਚੰਦਾ ਸੁਣਾ ਕੀ ਹਾਲ ਹੈ। ਆਵਾਜ਼ ਕੰਨਾਂ ਵਿੱਚ ਪਈ, ਪਿਆਰ ਦੇ ਨਾਲ ਮਹਿਸੂਸ ਕਰਦਾ ਹੈ, ਇਹ ਅੰਮ੍ਰਿਤ ਬੋਲ ਮੇਰੇ ਕਲਗੀਧਰ ਦਾਤਾਰ ਸੱਚੇ ਪਾਤਸ਼ਾਹ ਜੀ ਦੇ ਨੇ। ਸਤਿਗੁਰੂ ਕਹਿੰਦੇ, ਦੇਵੀ ਚੰਦਾ ਕਿੱਥੇ ਪਿਆ? ਆਵਾਜ਼ ਦੇ ਕੇ ਕਹਿੰਦਾ, ਮੇਰੇ ਦਾਤਾ ਮੈਨੂੰ ਇਹ ਨਹੀਂ ਪਤਾ ਮੈਂ ਕਿੱਥੇ ਪਿਆ, ਪਰ ਮੈਨੂੰ ਇੰਨਾ ਪਤਾ ਹੈ ਵੀ ਮੈਂ ਜਿੱਥੇ ਵੀ ਪਿਆ ਸੱਚੇ ਪਾਤਸ਼ਾਹ ਮੈਂ ਤੁਹਾਡੀ ਨਿਗਾਹ ਦੇ ਵਿੱਚ ਹਾਂ, ਤੁਹਾਡੀਆਂ ਨਜ਼ਰਾਂ ਦੇ ਵਿੱਚ ਪਿਆ ਹਾਂ। ਮੇਰੇ ਦਾਤਾਰ ਸੱਚੇ ਪਾਤਸ਼ਾਹ ਕਹਿੰਦੇ, ਅੱਖਾਂ ਦੀ ਕੀ ਹੋਇਆ? ਕਹਿੰਦਾ, ਦਾਤਾ ਅੱਖਾਂ ਆ ਗਈਆਂ ਨੇ, ਮੇਰੇ ਸਤਿਗੁਰੂ ਆਏ ਰਹਿਮਤਾਂ ਵਿੱਚ ਕਹਿੰਦੇ ਜੇ ਆ ਗਈਆਂ ਨੇ ਤੇ ਫਿਰ ਅੱਖਾਂ ਤੇ ਪੱਟੀ ਕਾਹਨੂੰ ਬੰਨੀ, ਇਹਨਾਂ ਨੂੰ ਖੋਲ ਦੇ ਤਾਂ ਕਿ ਉਹਦੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਦੇਵੀ ਚੰਦ ਵਜ਼ੀਰ ਇੱਕ ਅਰਦਾਸ ਤੇ ਬੇਨਤੀ ਸਦਾ ਚਰਨਾਂ ਵਿੱਚ ਜੁੜੇ ਰਹਿਣ ਵਾਸਤੇ ਜੋ ਕਰ ਰਿਹਾ ਆਪ ਸੰਗਤ ਦੀ ਸੇਵਾ ਅੰਦਰ ਇਹਨਾਂ ਅੱਖਰਾਂ ਵਿੱਚ ਇਹੋ ਬੇਨਤੀ।

ਕਿ ਤਰਪਾਤਸ਼ਾਹ ਮਹਾਰਾਜ ਕਹਿੰਦੇ ਦੇਵੀ ਚੰਦਾ ਉੱਠ ਫਿਰ ਅੱਖਾਂ ਖੋਲ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਅਦਬ ਦੇ ਨਾਲ ਝੁਕਿਆ ਨੇਤਰ ਖੁੱਲੇ ਤੇ ਸਾਕਸ਼ਾਤ ਮੇਰੇ ਕਲਗੀਧਰ ਦਾਤਾਰ ਜੀ ਦੇ ਦਰਸ਼ਨ ਹੋਏ, ਚਰਨਾਂ ਤੇ ਟੈ ਪਿਆ। ਮੇਰੇ ਦਾਤਾ, ਏਡੀਆਂ ਵੱਡੀਆਂ ਮੇਰੇ ਤੇ ਦਾਸ ਤੇ ਰਹਿਮਤਾਂ ਕਰਕੇ ਤੁਸਾਂ ਨੇ ਬਖਸ਼ਣਾ ਕੀਤਾ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾਂ ਸਾਹਿਬ ਬਿਦ ਤੁਮ ਹਰ ਜਾਣੋ ਆਪੇ, ਹਮ ਰੁੜਦੇ ਫਿਰਦੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਸਾਥੇ। ਮੇਰੇ ਸਤਿਗੁਰਾਂ ਕਿਰਪਾ ਕੀਤੀ ਹੈ ਤੁਸਾਂ ਨੇ, ਚਰਨਾਂ ਤੋਂ ਸਿਰ ਚੁੱਕਿਆ ਤੱਕਿਆ ਮੇਰੇ ਦਾਤਾਰ ਗੁਰੂ ਗਰੀਬ ਨਿਵਾਸ ਜੀ ਦੇ ਚਰਨਾਂ ਵੱਲੋਂ, ਮਹਾਰਾਜ ਇਹ ਕੀ ਹੋਇਆ, ਆਪ ਜੀ ਦੇ ਚਰਨਾਂ ਵਿੱਚੋਂ ਖੂਨ ਸਿੰਮਦਾ। ਮੇਰੇ ਦਾਤਾਰ ਸੱਚੇ ਪਾਤਸ਼ਾਹ ਕਹਿੰਦੇ ਦੇਵੀ ਚੰਦਾ, ਇਹ ਵੀ ਇੱਕ ਪਿਆਰ ਦੀ ਪਰਖ ਹੈ। ਦੇਵੀ ਚੰਦਾ, ਜਦੋਂ ਤੇਰੀਆਂ ਅੱਖਾਂ ਵਿੱਚ ਜਲਾਦ ਕਿੱਲ ਠੋਕਣ ਲੱਗੇ ਸੀ, ਉਸ ਵੇਲੇ ਤੇਰੇ ਮਨ ਅੰਦਰ ਕੀ ਖਿਆਲ ਸੀ? ਦਾਤਾ, ਮੇਰੇ ਮਨ ਅੰਦਰ ਉਸ ਵੇਲੇ ਖਿਆਲ ਕੀ ਹੋ ਸਕਦਾ ਹੈ? ਦਾਤਾ ਜੀ, ਤੁਹਾਡੇ ਚਰਨਾਂ ਦਾ ਧਿਆਨ ਧਰਕੇ ਬਸ ਅਰਦਾਸ ਹੀ ਕਰ ਰਿਹਾ ਸੀ। ਮੇਰੇ ਸਾਹਿਬ ਕਹਿੰਦੇ, ਫਿਰ ਸਾਡੇ ਚਰਨਾਂ ਦਾ ਧਿਆਨ ਧਰਿਆ ਤੇ ਕਿੱਲ ਵੀ ਇਹਨਾਂ ਚਰਨਾਂ ਦੇ ਵਿੱਚ ਚੁੱਕੇ ਨੇ। ਦੇਵੀ ਚੰਦਾ, ਜੇ ਕਿਤੇ ਨੇਤਰਾਂ ਦਾ ਧਿਆਨ ਕਰ ਲੈਂਦੋ ਨਾ ਤੇ ਸਾਨੂੰ ਨੇਤਰਾਂ ਵਿੱਚ ਵੀ ਠਿਕਾਉਣੇ ਪੈਣੇ ਸਨ। ਪਿਆਰੇ ਗੁਰਸਿੱਖੋ, ਗੁਰੂ ਤੇ ਸਿੱਖ ਦਾ ਇੰਨਾ ਨੇੜਤਾ ਦਾ ਪਿਆਰ ਹੈ, ਆਓ ਮੇਰੇ ਕਲਗੀਧਰ ਪਾਤਸ਼ਾਹ ਜੀ ਦੀ ਰਹਿਮਤ ਦੇ ਪਾਤਰ ਬਣੀਏ, ਅਰਦਾਸ ਕਰੀਏ। ਸੱਚੇ ਪਾਤਸ਼ਾਹ, ਦੇਵੀ ਚੰਦੀ ਲਾਜ ਰੱਖਦਾ ਹੈ, ਆਪਣੇ ਬਣਾ ਲੈ, ਆਪਣੇ ਦਰ ਕਰਦੇ ਕੁੱਕਰ ਬਣਾ ਕੇ ਬਖਸ਼ਿਆ ਹੋਇਆ ਇਹ ਮਨੁੱਖਾ ਜੀਵਨ ਜਿਹੜਾ ਹੈ, ਸਫਲਾ ਕਰਦੇ ਜ਼ਿੰਦਗੀ ਦੇ ਨਾ ਜਾਣਾ ਕਿਤਨੇ ਔਗਣ ਨੇ, ਵਿਕਾਰ ਨੇ, ਕਲਯੁਗੀ ਜੀਵ ਹਾਂ, ਖਿਣ ਖਿਣ ਭੁੱਲਣ ਹਾਰ ਹਾਂ। ਸੱਚੇ ਪਾਤਸ਼ਾਹ, ਤੁਸੀਂ ਤੇ ਬਖਸ਼ਿੰਦ ਹੋ ਨਾ, ਭੁੱਲਣ ਅੰਦਰ ਸਭ ਤੋਂ ਅਭੁੱਲ ਗੁਰੂ ਕਰਤਾਰ, ਮੇਰੇ ਸਤਿਗੁਰਾਂ ਕਿਰਪਾ ਕਰਕੇ ਸਾਡੀਆਂ ਭੁੱਲਾਂ ਨਾ ਚੁਕਾਰਕੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਕੇ, ਗੁਰਸਿੱਖੀ ਜੀਵਨ ਦਾ ਦਾਨ ਬਖਸ਼ਿਸ਼ ਕਰਕੇ ਆਪਣੇ ਦਰ ਕਰਦੇ ਬਣਾ ਲਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਇਤਿਹਾਸ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਸੰਗਤ ਕੋਲੋਂ ਸੇਵਾ ਚਾਹੁੰਦਾ ਹੈ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸੰਗਤ ਤੇ ਸਮੂਹ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪਾਂ ਸਾਰੇ ਮਿਲ ਕੇ ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਸਾਰੇ ਮਿਲ ਕੇ ਅਦਬ ਪਿਆਰ ਦੇ ਸਤਿਕਾਰ ਦੇ ਨਾਲ ਕਰੀਏ ਜੀ। ਆਓ ਸਤਿਗੁਰਾਂ ਦੀ ਪਵਿੱਤਰ ਬਾਣੀ ਆਨੰਦ ਸਾਹਿਬ ਜੀ ਦੇ ਜਾਪ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

de dejar dar te ghar dohan da apna gooda rishta hai dar ghar bina nahi hunda dar kehnde ne darwaze dar ghar bina nahi hunda jin da ghar nahi baneya dar ki hona hai ਤੇ ਘਰ ਕਿਸੇ ਕੰਮ ਨਹੀਂ ਹੁੰਦਾ ਜਿੰਦਾ ਦਰ ਕੋਈ ਨਾ ਹੋਵੇ ਘਰ ਤੇ ਦਰ ਦੋਹਾਂ ਦਾ ਬੜਾ ਗੂੜਾ ਰਿਸ਼ਤਾ ਹੈ ਕਈ ਵਾਰ ਘਰ ਇੱਕੋ ਹੀ ਹੁੰਦਾ ਦਰ ਬਹੁਤੇ ਹੁੰਦੇ ਨੇ ਪਰ ਜਿੰਨੇ ਵੀ ਦਰ ਹੋਣ ਉਹ ਉਸੇ ਹੀ ਘਰ ਵਿੱਚ ਪ੍ਰਵੇਸ਼ ਦਾ ਸਾਧਨ ਹੁੰਦਾ ਬਹੁਤੇ ਦਰ ਹੋ ਸਕਦੇ ਨੇ ਗੁਰਬਾਣੀ ਦਾ ਜਿਹੜਾ ਇੱਕ ਲਫ਼ਜ਼ ਹੈ ਨਾ

सरदार ठेवलं पण जित दरवस है कमन दर कही है दरा भीतर दर कमन लहे जिस दर कारण फिरा उदासी सो दर कोई आए कहे उगुपत है इनकी व्याख्या विच मैं एक बार शरीर नाल गुफा नाल शरीर भी इस गुफा नाल नौ द्वारे प्रगट ने प्रगट का संबंध प्रगट नाल हुंदा इस भी बाकी नौ द्वारे जिहड़े ने उन्हां दा संबंध प्रगट नाल प्रगट हुंदे अखां प्रगट नस का प्रगट मूंह प्रगट कान प्रगट सामने जिसने इसलिए इन्हां दा संबंध भी प्रगट नाल है अखां ओहो देख सकदियां ने चीज जिहड़ी सामने प्रगट हो जाए जो कुछ प्रगट हो जाए ना ओह इन्हां अखां नूं दिस लै ते जिहड़ा गुप्त होवे इन्हां अखां नूं नहीं दिसदा कन्न प्रगट ने ना बाहर दी आवाज सुनदे ने ਮੈਲ ਕੀਤੀ ਸੀ ਅੰਦਰ ਹਾਰਟ ਠੱਕ ਠੱਕ ਠੱਕ ਠੱਕ ਲਾਈ ਹੋਈ ਇਹਨਾਂ ਕੰਨਾਂ ਨੂੰ ਸੁਣਦੀ ਨਹੀਂ ਕਦੀ ਸਰੀਰ ਦੇ ਅੰਦਰ ਕਿਹੜੇ ਕਿਹੜੇ ਰੋਗ ਨੇ ਕਿਹੜੀ ਕਿਹੜੀ ਮਲ ਜਮਾ ਹੈ ਇਹਨੂੰ ਅੱਖਾਂ ਨੂੰ ਦਿਸਦੀ ਨਹੀਂ ਬਾਹਰੋਂ ਖੁਸ਼ਬੂ ਆਉਂਦੀ ਹੈ ਨਾਸਕਾ ਸੁੰਘ ਲੈਂਦੀ ਹੈ ਬਦਬੂ ਹੈ ਖੁਸ਼ਬੂ ਹੈ ਅੰਦਰ ਇੰਨੀ ਮਲ ਤੇ ਬਦਬੂ ਪਈ ਹੈ ਨਾਸਕਾ ਨੂੰ ਮਹਿਸੂਸ ਹੀ ਨਹੀਂ ਗੁਪਤ ਨੂੰ ਕਿਵੇਂ ਸਮਝੇ ਸੰਬੰਧ ਕੋਈ ਨਹੀਂ ਉਹ ਹੀ ਅੰਦਰਲੀ ਬਦਬੂ ਬਾਹਰ ਆ ਜਾਏ ਪਰੇਸ਼ਾਨ ਹੋ ਜਾਂਦੀ ਜਿਹੜੇ ਪ੍ਰਗਟ ਨੇ ਉਹਨਾਂ ਦਾ ਸੰਬੰਧ ਪ੍ਰਗਟ ਨਾਲ ਰੱਬ ਅੰਦਰ ਬੈਠਾ ਹੈ ਤੇ ਗੁਪਤ ਬੈਠਾ ਹੈ राम नाम रतन कोठड़ी गृह मंदिर एक लुकानी लुकिया बैठा अंदर बैठा तो मैं एक बार की थी एना सूक्ष्म है एना सूक्ष्म है उनकी पछाण किवें हो गई बाहर के द्वारे उन्होंने अंदर किवें पछाण किवें लभन इन एग्जाम्पल वजह मैं एक बार की थी कि दिल सब तो नाजुक है ਜਿਹੜਾ ਥੋੜੀ ਜਿਹੀ ਚੋਟ ਵੀ ਨਹੀਂ ਸਹਾਰ ਸਕਦਾ ਸ਼ਬਦਾਵਲੀ ਪਵਨ ਤੇ ਅਸਵਾਰ ਹੋ ਜਾਂਦੀ ਹੈ ਤੁਹਾਡੇ ਤੋਂ ਚੱਲਦੀ ਹੈ ਮੇਰੇ ਕੰਨਾਂ ਤੱਕ ਪਹੁੰਚ ਜਾਂਦੀ ਹੈ ਮੇਰੇ ਤੋਂ ਚੱਲਦੀ ਹੈ ਤੁਹਾਡੇ ਕੰਨਾਂ ਤੱਕ ਪਹੁੰਚ ਜਾਂਦੀ ਲਫ਼ਜ਼ ਸ਼ਬਦ ਇੰਨੀ ਹੌਲੀ ਹੈ ਇੰਨੀ ਹਲਕੀ ਹੈ ਕਿ ਪਵਨ ਤੇ ਅਸਵਾਰ ਹੋ ਕੇ ਪਹੁੰਚ ਜਾਂਦੀ ਮੇਰੇ ਲਫ਼ਜ਼ ਤੁਹਾਡੇ ਤੱਕ ਜਾਂਦਿਆਂ ਪਤਾ ਵੀ ਨਹੀਂ ਲੱਗਦੇ ਸੂਖਸ਼ਮ ਪਰ ਦਿਲ ਕਿੱਡਾ ਨਾਜ਼ੁਕ ਹੈ ਕਿਸੇ ਨੂੰ ਜ਼ਰਾ ਕੌੜੀ ਗੱਲ ਆਖਦੇ ਹੋ ਦਿਲ ਟੁੱਟ ਜਾਂਦਾ ਇੰਨਾ ਨਾਜ਼ੁਕ ਹੈ ਇੰਨੀ ਹਲਕੀ ਜਿਹੀ ਚੋਟ ਵੀ ਬਰਦਾਸ਼ਤ ਨਹੀਂ ਕਰਦਾ ਤੇ ਮੈਂ ਉਸ ਕੀਤੀ ਸੀ ਰੱਬ ਉਸ ਦਿਲ ਤੇ ਬੈਠਾ ਦਿਲ ਨਹੀਂ ਟੁੱਟਦਾ ਉਹ ਭਲਾ ਰੱਬ ਕਿੱਡਾ ਨਾਜ਼ੁਕ ਹੋਇਆ ਉਹ ਭਲਾ ਪ੍ਰਭੂ ਕਿੱਡਾ ਸੂਖਸ਼ਮ ਹੋਇਆ ਜਿਹੜਾ ਦਿਲ ਇੰਨਾ ਨਾਜ਼ੁਕ ਹੈ ਕਿ ਹਵਾ ਦੀ ਪਵਨ ਦੀ ਚੋਟ ਵੀ ਨਹੀਂ ਸਹਿ ਸਕਦਾ ਸ਼ਬਦ ਪਵਨ ਹੈ ਜਰਾ ਉਹਦੇ ਅਨੁਕੂਲ ਸ਼ਬਦ ਨਾ ਹੋਵੇ ਟੁੱਟ ਜਾਂਦਾ ਤੂੰ ਮੈਨੂੰ ਇੱਕ ਗੱਲ ਕਹੀ ਮੇਰਾ ਦਿਲ ਟੁੱਟ ਗਿਆ ਤੇ ਉਸ ਦਿਲ ਦੇ ਉੱਤੇ ਬੈਠਾ ਹੈ ਪ੍ਰਭੂ ਦਿਲ ਮੈਂ ਖੋਜ ਦਿਲੋ ਦਿਲ ਖੋਜੋ ਇਹੀ ਠੌਰ ਮੁਕਾਮਾ ਇਹ ਉਹਦਾ ਮੁਕਾਮ ਹੈ ਉਹਦੇ ਤੇ ਬੈਠਾ ਹੈ ਦਿਲ ਨਹੀਂ ਟੁੱਟਦਾ ਕਿਉਂਕਿ ਬਹੁਤਾ ਸੂਖਸ਼ਮ ਹੁਣ ਇੰਨੇ ਸੂਖਸ਼ਮ ਨੂੰ ਇੰਨੇ ਗੁਪਤ ਰਹਿਣ ਵਾਲੇ ਨੂੰ ਪ੍ਰਗਟ ਕਿਵੇਂ ਪਛਾਣੇ ਇਸ ਲਈ ਉਹ ਦਰਵਾਜ਼ਾ ਵੀ ਗੁਪਤ ਹੈ ਤੇ ਉਸ ਦਰਵਾਜ਼ੇ ਨੂੰ ਲੱਭਣ ਲਈ ਗੁਰੂ ਕੋਲ ਆਉਣਾ ਪੈਂਦਾ

ਸਾਰੀ ਡਿਪਰੈਸ਼ਨ ਯਾਰ ਦਰਵਾਜ਼ੇ ਵੱਟ ਤੋਂ ਸਹੀ ਉਹ ਦਰਵਾਜ਼ਾ ਕੀ ਹੈ ਸੁਰਤ ਦਾ ਦਰਵਾਜ਼ਾ ਧਿਆਨ ਦਾ ਦਰਵਾਜ਼ਾ ਇਕਾਗਰਤਾ ਦਾ ਦਰਵਾਜ਼ਾ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਪ੍ਰਵੇਸ਼ ਹੋਇਆ ਹੁਣ ਜਦੋਂ ਸੁਰਤੀ ਦਾ ਦਰਵਾਜ਼ਾ ਖੋਲਣਾ ਹੋਵੇ ਨਾ ਬਾਕੀ ਦੁਆਰੇ ਬੰਦ ਕਰਨੇ ਪੈਂਦੇ ਨੇ ਆਖੀ ਦਾ ਨਾ ਮੇਰੀ ਸੁਰਤ ਲੱਗੀ ਹੋਈ ਹੈ ਕੋਈ ਮੇਰੇ ਨੇੜੇ ਤੇਰੇ ਆਹਟ ਨਾ ਹੋਵੇ ਸਾਰੇ ਦਰਵਾਜ਼ੇ ਨੌਂ ਦੇ ਨੌਂ ਬੰਦ ਹੋਣ ਤਾਂ ਇੱਕ ਸੁਰਤੀ ਦਾ ਦਰਵਾਜ਼ਾ ਖੁੱਲ੍ਹੇ ਧਿਆਨ ਦਾ ਦਰਵਾਜ਼ਾ ਖੁੱਲ੍ਹੇ ਪਰ ਇੱਕ ਖਿਆਲ ਕਰਿਓ ਉਹ ਧਿਆਨ ਜਿਹੜਾ ਹੈ ਉਹ ਹਰ ਥਾਂ ਵਿੱਚ ਕਿਉਂਕਿ ਪ੍ਰਭੂ ਦਾ ਘਰ ਜਿਹੜਾ ਹੈ ਉਹ ਬੜਾ ਵੱਡਾ ਹੈ ਧਿਆਨ ਹੁੰਦਾ ਦਰਵਾਜ਼ਾ ਘਰ ਬਹੁਤ ਵੱਡਾ ਹੈ ਇਸ ਲਈ ਜਦੋਂ ਧਿਆਨ ਦੇ ਦਰਵਾਜ਼ਿਓਂ ਵੱਡਦਾ ਨਾ ਉਹਨੂੰ ਪ੍ਰਭੂ ਹਰ ਵੱਡੇ ਘਰ ਦੇ ਹਰ ਇੱਕ ਕੋਨੇ ਵਿੱਚ ਦਿਸਦਾ ਕਿਉਂਕਿ ਘਰ ਵਿੱਚ ਵੜਨ ਤੋਂ ਬਾਅਦ ਦਿਸਣਾ ਘਰ ਵਿੱਚ ਪ੍ਰਵੇਸ਼ ਦਰ ਵਿੱਚ ਦਰ ਤੋਂ ਅੰਦਰ ਜਾਣ ਤੋਂ ਬਾਅਦ ਘਰ ਵਿੱਚ ਪ੍ਰਵੇਸ਼ ਤੋਂ ਬਾਅਦ ਦਿਸਣਾ ਹੁਣ ਘਰ ਦੀ ਡੈਕੋਰੇਸ਼ਨ ਕੀ ਹੈ ਘਰ ਦੀ ਸਜਾਵਟ ਕੀ ਹੈ ਘਰ ਦਾ ਅੰਦਰ ਮਾਹੌਲ ਕੀ ਹੈ ਉਹ ਹੈ ਵੱਜ ਤੇਰੇ ਨਾਲ ਦੇ ਕਸਮ ਖਾਂ ਅੰਦਰ ਵੀ ਡੈਕੋਰੇਸ਼ਨ ਕੱਲ੍ਹ ਵੀ ਲਫਜ਼ ਆਏ ਸਨ

Ist gar nicht keiner. Und da kann ich. Ist die Handdarmasse. ਪਰਿਆ ਜਿਸ ਦਿਨ ਤੇਰੇ ਧਿਆਨ ਤੇ ਵਿੱਚ ਪ੍ਰਭੂ ਆ ਗਿਆ ਨਾ ਉਸ ਦਰਵਾਜ਼ੇ ਨੂੰ ਵੜ ਗਿਓ ਉਸ ਦਿਨ ਕੁਦਰਤ ਦੇ ਕਿਸੇ ਹਿੱਸੇ ਵੱਲ ਦੇਖੇਗਾ ਘਰ ਵਿੱਚ ਆ ਗਿਆ ਅੰਦਰ ਤੈਨੂੰ ਪ੍ਰਭੂ ਦਿਸੇਗਾ ਉਹਦੇ ਘਰ ਦੀ ਖੂਬਸੂਰਤੀ ਨਜ਼ਰੀ ਪਏਗੀ ਐਵੇਂ ਨੀ ਗੁਰੂ ਨੇ ਪਾਣੀ ਵਿੱਚ ਆਖਿਆ ਕਹਿਣ ਲੱਗੇ ਜਦੋਂ ਮਿਹਰ ਹੁੰਦੀ ਹੈ ਰਹਿਮਤ ਹੁੰਦੀ ਹੈ ਪ੍ਰਭੂ ਦੀ ਰਹਿਮਤ ਸਦਕਾ ਗੁਰੂ ਮਿਲ ਜਾਂਦਾ ਉਦੋਂ ਕੀ ਹੁੰਦਾ ਅੱਖਾਂ ਇਹੋ ਹੀ ਹੁੰਦੀਆਂ ਨੇ ਧਿਆਨ ਬਦਲ ਜਾਂਦਾ ਫਿਰ ਕੀ ਹੁੰਦਾ ਇਹ ਵਿਸ ਸੰਸਾਰ ਤੁਮ ਜੇ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗਿਆਨ ਅੰਜਣ ਗੁਰ ਦਈਆ ਅਗਿਆਨ ਅੰਧੇਰ ਵਿਨਾਸ਼ ਹੁਣ ਰੱਬ ਦਿਸਣ ਲੱਗ ਪਿਆ ਤੇ ਇਉਂ ਦਿਸਣ ਲੱਗ ਪਿਆ ਉਹਨੂੰ ਕਿਸੇ ਮੰਦਿਰ ਵਿੱਚ ਕਿਸੇ ਠਾਕਰ ਦੁਆਰੇ ਵਿੱਚ ਕਿਸੇ ਤੀਰਥ ਅਸਥਾਨ ਤੇ ਢੂੰਡਣ ਦੀ ਲੋੜ ਨਹੀਂ ਪਈ ਕਿਉਂਕਿ ਕੋਈ ਕੋਨਾ ਐਸਾ ਹੋਵੇ ਜਿੱਥੇ ਉਹ ਨਾ ਹੋਵੇ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ ਮੈਂ ਰੱਬ ਨੂੰ ਮਿਲਣ ਵਾਸਤੇ ਕਿਸੇ ਤੀਰਥ ਅਸਥਾਨ ਤੇ ਕਿਸੇ ਜੰਗਲ ਬਿਆਬਾਨ ਵਿੱਚ ਕਿਸੇ ਠਾਕਰ ਦੁਆਰੇ ਵਿੱਚ ਤਾਂ ਜਾਵਾਂ ਜੇ ਰੱਬ ਮੇਰੇ ਕੋਲ ਨਾ ਹੋਵੇ ਉਸੇ ਪ੍ਰਵੇਸ਼ ਕਰ ਗਿਆ ਉਸਦੀ ਸਾਰੀ ਸਜਾਵਟ ਵਿੱਚ ਤੇ ਉੱਥੇ ਕੀ ਵੇਖੇ ਉਸ

ਪਤਾ ਲੱਗੇ ਉਹ ਡਰ ਕੇ ਹੋ ਜਾਏ ਉਹ ਕਰਕੇ ਹੋ ਜਾਏ ਜਿੱਥੇ ਬਹਿ ਕੇ ਪ੍ਰਭੂ ਆਪਣਾ ਸੰਪੂਰਨ ਨਿਜ਼ਾਮ ਚਲਾ ਰਿਹਾ ਕਦੀ ਭਾਲਦਾ ਫਿਰਦਾ ਸੀ ਡਰ ਕੇ ਹੋ ਜਾਏ ਪਤਾ ਲੱਗ ਜਾਏ ਉਹ ਡਰ ਕੋਈ ਆਏ ਕਹੇ ਜਿਸ ਦਿਨ ਧਿਆਨ ਮਗਨ ਹੋਇਆ ਜਿਸ ਦਿਨ ਇਕਾਗਰਤਾ ਹੋਈ ਜਿਸ ਦਿਨ ਧਿਆਨ ਦੇ ਦਰਵਾਜ਼ੇ ਰਾਹੀਂ ਅੰਦਰ ਪ੍ਰਵੇਸ਼ ਕੀਤਾ ਧਿਆਨ ਮੈਂ ਜਾਣਿਆ ਕੀ ਜਾਣਿਆ ਇਹ ਕਿ ਸੋ ਦਰ ਕੇ ਹਾ ਸੋ ਕਰਕੇ ਪਤਾ ਲੱਗ ਗਿਆ ਜਿੱਤ ਮੈਂ ਸਰਬ ਸਮਾ ਲਿਆ ਜਿੱਥੇ ਬੈਠ ਕੇ ਸਾਰਾ ਨਿਜ਼ਾਮ ਚਲਾ ਰਿਹਾ ਵਾਜੇ ਨਾਦ ਅਨੇਕ ਅਸੰਖਾਂ ਹੁਣ ਇੱਥੇ ਕੁਝ ਗਿਣਤੀ ਦੇ ਜੋਗੀਆਂ ਦੇ ਕਹਿਣ ਵਾਲੇ ਵਾਜੇ ਨਹੀਂ ਉੱਥੇ ਗਿਣਤੀ ਦੇ ਨੇ ਉੱਥੇ ਗਿਣਤੀ ਦੇ ਵਾਜੇ ਨੇ ਆ ਜਿੰਨੇ ਜੀਵ ਜੰਤ ਨੇ ਨਾ ਇਹ ਵੀ ਵਾਜੇ ਨੇ ਉਹਦੇ ਨਿਜ਼ਾਮ ਵਿੱਚ ਵੱਜ ਰਹੇ ਨੇ ਉਹਦੇ ਘਰ ਇਸ ਕੁਦਰਤ ਵਿੱਚ ਵੱਜ ਰਹੇ ਨੇ ਗੁਰੂ ਨੇ ਬਾਣੀ ਚ ਸਾਬਤ ਕੀਤਾ ਜੀਵ ਜੰਤ ਸਭ ਵਾਜੇ ਨੇ ਹਮ ਤੇਰੇ ਜੰਤ ਤੂੰ ਵਜਾਵਣ ਹਾਰਾ ਬਲਕਿ ਇੱਥੋਂ ਤੱਕ ਆਖ ਦਿੱਤਾ

ਇਹ ਵੀ ਵਾਜਾ ਕਿਉਂਕਿ ਵਾਜਾ ਪਵਨ ਵਜਾਇਆ ਨਾ ਇਸ ਸਰੀਰ ਦਾ ਵਾਜਾ ਵੀ ਪਵਨ ਨਹੀਂ ਵਜਾਉਂਦਾ ਜੇ ਇਹ ਵਾਜਾ ਵੀ ਓਨੀ ਦੇਰ ਵੱਜਦਾ ਜਿੰਨੀ ਦੇਰ ਇਹਦੇ ਵਿੱਚ ਸਵਾਸਾਂ ਦੀ ਪਵਨ ਹੈ ਜਿਸ ਦਿਨ ਸਵਾਸਾਂ ਦੀ ਪਵਨ ਅੰਦਰੋਂ ਚਲੀ ਗਈ ਕੋਈ ਵਾਜਾ ਨਹੀਂ ਵੱਜਦਾ ਕਿਉਂਕਿ ਨਾਦ ਜਿੰਨਾ ਵੀ ਹੈ ਉਹ ਪਵਨ ਦੀ ਉਪਜ ਹੈ ਅਸੀਂ ਬੋਲਦੇ ਹਾਂ ਜਿੰਨਾ ਲੰਬਾ ਸਾਹ ਹੋਵੇ ਓਨਾ ਹੀ ਆਲਾਪ ਦਾ ਆਕਾਰ ਲੈ ਸਕਦੇ ਹਾਂ ਬਸ ਆ ਤਬਲਾ ਵੱਜਦਾ ਇਹਦੇ ਵਿੱਚੋਂ ਆਵਾਜ਼ ਨਾਦ ਹਾਲਾਂਕਿ ਮੇਰੀ ਵਾਜੇ ਦੀ ਆਵਾਜ਼ ਨਾਦ ਨਾਲੋਂ ਵੱਖਰਾ ਨਾਦ ਹੈ ਪਰ ਇਹਦੇ ਅੰਦਰ ਵੀ ਨਾਦ ਤਾਂ ਹੈ ਕਿਉਂਕਿ ਅੰਦਰੋਂ ਖੋਖਲਾ ਇਹਦੇ ਅੰਦਰ ਪਵਨ ਭਰੀ ਗਈ ਜੇ ਇਸ ਲੱਕੜੀ ਦੇ ਟੁਕੜੇ ਦੇ ਅੰਦਰੋਂ ਪਵਨ ਕੱਢ ਦਿਓ ਭਰ ਦਿਓ ਕਿਸੇ ਚੀਜ਼ ਨਾਲ ਠੋਸ ਚੀਜ਼ ਨਾਲ ਭਰ ਦਿਓ ਫਿਲ ਕਰ ਦਿਓ ਫਿਰ ਉਹਨੂੰ ਬੇਸ਼ੱਕ ਜਿਹੜਾ ਮਰਜ਼ੀ ਚਮੜਾ ਮੜ ਲਓ ਕੋਈ ਆਵਾਜ਼ ਨਹੀਂ ਕਿਉਂਕਿ ਅੰਦਰੋਂ ਨਾਦ ਤਾਂ ਪੈਦਾ ਕਰਨਾ ਹੈ ਉਸ ਪਵਨ ਨੇ ਅਜੇ ਤਾਰ ਵੱਜਦੀ ਹੈ ਨਾ ਸਤਾਰ ਹੈ ਭਾਵੇਂ

ਜੇ ਆਕਸੀਜਨ ਨਾ ਹੋਵੇ, ਪਾਣੀ ਨਾ ਹੋਵੇ, ਉੱਥੇ ਜਿਉਂ ਦੀ ਜੀਵਨ ਜੁਗਤ ਨਹੀਂ ਰਹਿ ਸਕਦੀ। ਇਸ ਲਈ ਗੁਰੂ ਕਹਿੰਦੇ ਨੇ ਇੱਕ ਖਿਆਲ ਕਰੀ ਕਿ ਜਿੰਨਾ ਕੁਦਰਤ ਦਾ ਵਾਜਾ ਵੱਜ ਰਿਹਾ ਨਾ, ਇਹ ਵਜਾਉਣ ਵਾਲਾ ਇੱਕ ਨਹੀਂ ਕਈ ਨੇ, ਵਾਜੇ ਵੀ ਕਈ ਨੇ, ਵਜਾਉਣ ਵਾਲੇ ਵੀ ਕੀਤੇ ਨੇ। ਕਹਿਣ ਲੱਗੇ ਵਾਜੇ ਨਾਦ ਅਨੇਕ ਅਸੰਖਾ। ਯੋਗੀਆਂ ਦੇ ਵਾਜੇ ਕਿੰਨੀਆਂ ਤੇ ਪੰਜ ਦਸ ਵੀਹ ਨੇ ਜਿਹੜੇ ਉਹ ਕਹਿੰਦੇ ਅੰਦਰ ਵੱਜਦੇ ਨੇ। ਇਹ ਅਸੰਖਾ ਤੋਂ ਭਾਵ ਹੈ ਗਿਣਤੀ ਤੋਂ ਬਾਹਰ, ਕਿਉਂਕਿ ਜਿੰਨਾ ਜੀਵ ਜੰਤ ਹੈ ਇਹ ਵੀ ਆਪਣੀ ਥਾਵੇਂ ਇੱਕ ਵਾਜਾ ਪਿਆ ਵੱਜਦਾ। ਕਿਤੇ ਵਾਹਣ ਹਾਰ ਹਾਂ ਹੁਣ ਆ ਗਏ। ਕਹਿਣ ਲੱਗੇ ਇਹਨਾਂ ਵਾਜਿਆਂ ਨੂੰ, ਇਹਨਾਂ ਨਾਦਾਂ ਨੂੰ ਤਰਕੀਬ ਦੇ ਦਈਏ ਤੇ ਰਾਗ ਬਣ ਜਾਂਦਾ। ਲਓ ਇੱਥੇ ਵੀ ਰੁਕਣਾ, ਰਾਗ ਦੀ ਕੁਝ ਕੀ, ਉਹ ਵੀ ਨਾਦ ਹੀ ਹੈ। ਰਾਗ ਵੀ ਨਾਦ ਦਾ ਹੀ ਬਦਲਿਆ ਹੋਇਆ ਰੂਪ ਹੈ। ਨਾਦ ਹੈ ਇੱਕ ਆਵਾਜ਼, ਰਾਗ ਹੈ ਉਸ ਆਵਾਜ਼ ਨੂੰ ਦਿੱਤੀ ਹੋਈ ਤਰਤੀਬ ਇੱਕ ਮਰਿਆਦਾ। ਲੋਕਾਂ ਫਰਕ ਕੋਈ ਆਵਾਜ਼ ਜਿਹੜੀ ਹੈ, ਜੇ ਬੇਤਰਤੀਬ ਹੋ ਜਾਏ ਤਾਂ ਬਿਸਰੀ ਆਵਾਜ਼ ਹੋ ਜਾਂਦੀ ਹੈ। ਆਵਾਜ਼ ਤਾਂ ਆਵਾਜ਼ ਹੀ ਰਹਿੰਦੀ, ਨਾਦ ਤਾਂ ਨਾਦ ਹੀ ਰਹਿੰਦਾ। ਪਹਿਲੀ ਪਰਫਾਰਮ ਜਿਹੜੀ ਹੈ, ਪਹਿਲੀ ਜਿਹੜਾ ਹੁੰਦਾ ਪਹਿਲਾ ਰੂਪ ਹੈ ਉਹ ਹੈ ਨਾਦ ਆਵਾਜ਼। ਹੁਣ ਉਸ ਆਵਾਜ਼ ਨੂੰ ਜਦੋਂ ਮਰਿਆਦਾ ਦੇ ਦਈਏ ਉਹ ਬਣ ਜਾਂਦਾ ਰਾਗ। ਰਾਗ ਕੀ ਹੈ? ਇੱਕ ਮਰਿਆਦਾ, ਰਾਗ ਆਵਾਜ਼ ਦੀ ਮਰਿਆਦਾ। ਤੇ ਜੇ ਭਲਾ ਇਹ ਸਰੀਰ ਜੀਵਨ ਵਾਜਾ ਮੰਨ ਲਓ, ਤੇ ਬੇਤਰਤੀਬਾ ਜੀਵਨ ਜਿੰਨੇ ਨੇ ਉਹ ਨਾਦ ਨੇ, ਬਿਸੂਰੀ ਆਵਾਜ਼ ਹੈ। ਤੇ ਜਿੰਨੇ ਜੀਵਨ ਤਰਤੀਬ ਵਿੱਚ ਆ ਜਾਣਗੇ, ਜਿੰਨੇ ਜੀਵਨ ਮਰਿਆਦਾ ਵਿੱਚ ਆ ਜਾਣਗੇ ਉਹ ਰਾਗ ਬਣ ਜਾਣਗੇ, ਜੀਵਨ ਵੀ ਰਾਗ ਬਣ ਜਾਂਦਾ। ਕਿਉਂਕਿ ਰਾਗ ਹੀ ਤਾਂ ਮਿਲਾਪ ਦਾ ਸਾਧਨ ਹੈ। ਰਾਗ ਤੇ ਦੁਆਖ ਦੋ ਹੀ ਚੀਜ਼ਾਂ ਨੇ, ਦੁਆਖ ਦੂਰੀ ਵਿਛੋੜਾ, ਰਾਗ ਮਿਲਾਪ। ਜੀਵਨ ਮਰਿਆਦਾ ਵਿੱਚ ਲਾਇਆ, ਜੀਵਨ ਰਾਗ ਬਣ ਗਿਆ, ਮਿਲਾਪ ਦਾ ਸਾਧਨ ਬਣ ਗਿਆ। ਰਾਗ ਕੀ ਹੈ? ਮਿਲਾਪ। ਰਾਗ ਦਾ ਆਖਰੀ ਅਰਥ ਹੈ ਮਿਲਾਪ। ਤੇ ਗੁਰੂ ਕਹਿੰਦੇ ਨੇ ਜੀਵਨ ਨੂੰ ਮਰਿਆਦਾ ਵਿੱਚ ਲਿਆਉਣ ਦੇ ਨਾਲ ਜੀਵਨ ਰਾਗ ਬਣ ਜਾਂਦਾ ਹੈ। ਪਰ ਐਗਜ਼ਾਮਪਲ ਦੇ ਰਹੇ ਨੇ ਰਾਗ ਤੇ ਰਾਗਣੀ ਦੀ, ਕਿਉਂਕਿ ਗੁਰੂ ਨੇ ਹਰ ਗੱਲ ਦੇ ਪਿੱਛੇ ਇੱਕ ਸਾਧਨ ਵਰਤਿਆ ਸਮਝਾਉਣ ਲਈ ਐਗਜ਼ਾਮਪਲ। ਹੁਣ ਰਾਗ ਰਾਗਣੀ ਕਈ ਨੇ, ਵੱਖ ਵੱਖ ਪੱਧਤੀਆਂ ਨੇ, ਮਰਿਆਦਾ ਵੀ ਕਈ ਨੇ। ਜੀਵਨ ਦੀਆਂ ਮਰਿਆਦਾ ਨੇ ਜਿਹਨਾਂ ਨੂੰ ਸਮਝਣਾ ਉਹਨਾਂ ਦੀ ਵੀ ਗਿਣਤੀ ਹੋਈ ਨੇ, ਕਿਉਂਕਿ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਬਹੁ ਪੱਖੀ ਹੈ, ਇੱਕ ਪੱਖੀ ਨਹੀਂ ਬਹੁ ਪੱਖੀ। ਤੇ ਜੇ ਮਨੁੱਖ ਇੱਕ ਪੱਖ ਸਵਾਰ ਵੀ ਲਏ, ਦੂਜਾ ਵਿਗਾੜ ਲਏ, ਤਦ ਵੀ ਜੀਵਨ ਸੰਪੂਰਨ ਨਹੀਂ ਹੁੰਦਾ। ਇਸ ਲਈ ਬਹੁ ਪੱਖੀ ਜੀਵਨ ਨੂੰ ਹਰ ਪੱਖ ਮਰਿਆਦਾ ਦਾ ਸਮਝਣਾ ਪੈਂਦਾ। ਇਸੇ ਤਰ੍ਹਾਂ ਰਾਗ ਰਾਗਣੀਆਂ ਵੀ ਬਹੁਤ ਨੇ, ਮਰਿਆਦਾ ਹੈ। ਜਦੋਂ ਇੱਕ ਰਾਗ ਤੋਂ ਦੂਜੇ ਰਾਗ ਵਿੱਚ ਪ੍ਰਵੇਸ਼ ਕਰੀਦਾ ਹੈ ਨਾ, ਉਦੋਂ ਸਿਰਫ ਆਵਾਜ਼ ਦੀ ਮਰਿਆਦਾ ਨਹੀਂ ਬਦਲੀਦਾ, ਹੋਰ ਕੁਛ ਨਹੀਂ। ਔਰ ਉਸ ਬਦਲਣ ਨਾਲ ਨਵਾਂ ਰਾਗ ਬਣ ਜਾਂਦਾ, ਪਰ ਇਹਦਾ ਰਾਗ ਹੀ ਹੈ, ਮਰਿਆਦਾ ਵਿੱਚ ਰਾਗ ਹੀ ਰਹਿੰਦਾ। ਬਲਕਿ ਹਿੰਦੁਸਤਾਨ ਵਿੱਚ ਉੱਤਰੀ ਤੇ ਦੱਖਣੀ ਸੰਗੀਤ ਦੀਆਂ ਦੋ ਪੱਧਤੀਆਂ ਨੇ ਆਮ ਪੱਧਰ। ਉੱਤਰੀ ਪੱਧਤੀ ਦਾ ਸੰਗੀਤ ਅਸੀਂ ਅਕਸਰ ਗਾਉਂਦੇ ਹਾਂ, ਕੀਰਤਨੀਆਂ ਵਿੱਚ ਵੀ ਜ਼ਿਆਦਾ ਪ੍ਰਚਲਿਤ। ਇਹਦੇ ਕੇਵਲ 10 ਥਾਟ ਨੇ। ਸੰਗੀਤਕ ਮਰਿਆਦਾ ਮੁਤਾਬਕ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ 6 ਮੁੱਖ ਰਾਗ, ਪਰ ਸੰਗੀਤਕ ਮਰਿਆਦਾ ਮੁਤਾਬਕ 10 ਥਾਟ ਨੇ। ਇੱਕ ਹੈ ਦੱਖਣੀ ਪੱਧਤੀ, ਉਹਦੇ ਵਿੱਚ 72 ਥਾਟ ਨੇ। ਤੇ ਨਿਯਮ ਮੁਤਾਬਕ ਇੱਕ ਥਾਟ ਵਿੱਚੋਂ 484 ਰਾਗ ਪੈਦਾ ਹੁੰਦੇ ਨੇ ਜਿਹੜੇ ਨਿਯਮਬੱਧ ਨੇ, ਤੇ ਅਗਾਂਹ ਉਹਨਾਂ ਨੂੰ ਆਪਸ ਵਿੱਚ ਮੇਲ ਮੇਲ ਕੇ ਹੋਰ ਰਾਗ ਰਾਗਣੀਆਂ ਪੈਦਾ ਕੀਤੀਆਂ ਜਾਂਦੀਆਂ ਨੇ। ਜਿਵੇਂ ਮਾਲ ਰਾਗ ਵੱਖਰਾ, ਕੌਸ਼ਕ ਵੱਖਰਾ। ਜਦੋਂ ਮਾਲ ਰਾਗ ਕੌਸ਼ਕ ਸੰਗ ਲਾਈ ਹੋ ਗਿਆ, ਜੋੜ ਦਿੱਤਾ, ਬਣ ਗਿਆ ਮਾਲ ਕੌਸ਼ਕ। ਮਾਲ ਰਾਗ ਕੌਸ਼ਕ ਸੰਗ ਲਾਈ, ਹੁਣ ਮਾਲ ਰਾਗ ਵੱਖਰਾ। ਜੇ ਗੁੰਜੀ ਨਾਲ ਜੁੜ ਜਾਏ ਤਾਂ ਮਾਲ ਗੁੰਜੀ ਬਣ ਜਾਂਦਾ, ਜੇ ਕੌਸ਼ਕ ਨਾਲ ਮਿਲ ਜਾਏ ਮਾਲ ਕੌਸ਼ ਬਣ ਜਾਂਦਾ। ਇਸ ਵਿੱਚ ਖਿਆਲ ਕਰਿਓ, ਇਹ ਇੱਕ ਸਿਸਟਮ ਹੈ ਕੇਵਲ ਆਵਾਜ਼ ਨੂੰ, ਨਾਦ ਨੂੰ ਤਰਤੀਬ ਦੇਣ ਦਾ।
कह लगे नाद है मुदला बेसक गुण।

ਤੇ ਉਸ ਨਾਦ ਨੂੰ ਜਦੋਂ ਤਰਤੀਬ ਦਿੰਦੇ ਆ ਉਹ ਤਰਤੀਬ ਉਹਨੂੰ ਰਾਗ ਬਣਾ ਦਿੰਦੀ ਹੈ। ਤੇ ਰਾਗ ਰਾਗਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਵੀ ਖੱਟ ਰਾਗ ਉਨ ਗਾਏ ਸੰਗ ਰਾਗਣੀ ਤੀਸ ਸਭੈ ਪੁੱਤਰ ਰਾਗਣ ਕੇ ਅਠਾਰਾਂ ਦਸ ਬੀਸ ਕਹਿਣ ਲੱਗੇ ਜਿੰਨੀਆਂ ਚੰਗਿਆਈਆਂ ਨੇ ਜਿੰਨੀਆਂ ਨੇਕੀਆਂ ਨੇ ਜਿੰਨੇ ਗੁਣ ਨੇ ਉਹ ਤੇਰੇ ਰਾਗ ਦੀ ਜੀਵਨ ਦੇ ਇਸ ਨਾਦ ਦੀ ਤਰਤੀਬ ਨੇ। ਇੱਕ ਵੱਖਰੀ ਕਿਸਮ ਦਾ ਮਾਹੌਲ ਬਣ ਜਾਏਗਾ ਜੀਵਨ ਦੇ ਜੀਵਨ ਹੀ ਇੱਕ ਰਾਗ ਬਣ ਜਾਏਗਾ ਤੇ ਸੂਨ ਦਾ ਦਾਮਨ ਹਾਰਾ ਹੋ ਜਾਏਗਾ। ਫਿਰ ਇੱਕ ਦੋ ਚਾਰ ਦਸ ਵੀ ਨਹੀਂ ਰਹਿ ਜਾਣਗੇ ਗਾਉਣ ਵਾਲੇ ਦਾ ਜੀ। ਫਿਰ ਵਿਸ਼ਵਾਸ ਕਰ ਅਣਗਿਣਤ ਕਰੋੜਾਂ ਦੀ ਤਾਦਾਦ ਵਿੱਚ ਅਰਬਾਂ ਦੀ ਤਾਦਾਦ ਵਿੱਚ ਅਸੰਖਾਂ ਦੀ ਤਾਦਾਦ ਵਿੱਚ ਉਸ ਮੇਰੇ ਪ੍ਰੀਤਮ ਦੇ ਘਰ ਵਿੱਚ ਇਸ ਕੁਦਰਤ ਦੇ ਘਰ ਵਿੱਚ ਇਸ ਸ੍ਰਿਸ਼ਟੀ ਦੇ ਘਰ ਵਿੱਚ ਗਾਉਣ ਵਾਲੇ ਬੈਠੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਖੂਬਸੂਰਤ ਰਾਗ

ਪਵਨ ਦੀ ਆਜ਼ਾਦੀ ਕਿਸੇ ਦੀ ਗੁਲਾਮ ਨਹੀਂ। ਪਹਿਲਾਂ ਪੁੱਛੋ ਪਵਨ ਕਿਹਨੇ ਬਣਾਈ, ਆਪੇ ਸਵਾਲ ਪੈਦਾ ਹੋ ਜਾਣਾ। ਪਾਣੀ ਦੇ ਬਾਰੇ ਵੀ ਕੱਲ ਆਇਆ ਸੀ, ਬਣਾਉਣ ਵਾਲੇ ਨੇ ਇੰਨਾ ਅੱਛਾ ਪਾਣੀ ਬਣਾ ਦਿੱਤਾ, ਅਸੀਂ ਉਸ ਪਾਣੀ ਨੂੰ ਸੰਭਾਲ ਨਹੀਂ ਸਕਦੇ। ਅਸੀਂ ਆਪਣੀ ਚੋਣ ਤੇ ਆਪਣੀ ਤੌਫੀਕ ਦੇ ਮੁਤਾਬਕ ਮਿੰਤੀਆਂ ਗਿਣਤੀਆਂ ਕਰਨੇ, ਪਰ ਆਖਰ ਸੋਚਣਾ ਪਏਗਾ। ਕਈ ਵਾਰ ਅਸੀਂ ਕਿਸੇ ਦਰਿਆਵਾਂ ਦੇ ਕੰਢੇ ਜਾਂਦੇ ਹਾਂ, ਕਈ ਵਾਰ ਕਿਸੇ ਫਾਲ ਤੇ ਨਾਗਰਾ ਫਾਲ ਜਾਈਦੇ ਹਨ, ਕਈ ਲੋਕ ਉੱਥੇ ਜਾ ਕੇ ਸਵਾਲ ਕਰਨ ਲੱਗ ਪੈਂਦੇ ਨੇ ਕਿ ਇੰਨੇ ਸਮੇਂ ਤੋਂ ਇੰਨੇ ਵਰਿਆਂ ਤੋਂ ਇਹ ਪਾਣੀ ਜਿਉਂ ਦਾ ਤਿਉਂ ਇਹ ਘਰਾਂ 'ਚ ਚੱਲੀ ਜਾਂਦਾ, ਕਦੀ ਸੁੱਕਦਾ ਹੀ ਨਹੀਂ, ਆ ਕਿੱਥੋਂ ਰਿਹਾ? ਕਹਿੰਦੇ ਬਸ ਇਹੋ ਤੇ ਸਵਾਲ ਨੇ, ਜਿਹੜਾ ਨਵੇਂ ਫਲ ਨੂੰ ਦੇਖੇਗਾ ਉਹੀ ਆਖੇਗਾ ਨਾ, ਜੇ ਉਹ ਵੀ ਸੁੱਕ ਜਾਏ ਲੋਕ ਆਖਣਗੇ ਸੁੱਕ ਗਏ। ਜੇ ਉਹਦੇ ਪਿੱਛੇ ਵੀ ਕੋਈ ਪਾਈਪ ਦਿਸ ਪਵੇ, ਕੋਈ ਟਿਊਬਵੈਲ ਚੱਲਦਾ ਦਿਸ ਪਏ, ਲੋਕਾਂ ਨੂੰ ਉਹ ਸ਼ਰਧਾ ਨਹੀਂ ਹੋਈ ਕਿੱਥੋਂ ਆ ਰਿਹਾ। ਇਹ ਖਿਆਲ ਕਰਿਓ, ਹਰ ਇੱਕ ਚੀਜ਼ ਦੀ ਵਿਸ਼ਾਲਤਾ ਆਪਣੇ ਆਪ ਵਿੱਚ ਪ੍ਰਭੂ ਦੀ ਵਿਸ਼ਾਲਤਾ ਦੀ ਪ੍ਰਤੀਕ ਲਿਖਾਇਆ ਹੈ। ਗੁਰੂ ਕਹਿੰਦੇ ਨੇ ਮੈਂ ਪਹਿਲਾਂ ਉਹਨਾਂ ਚੀਜ਼ਾਂ ਦੇ ਨਾਮ ਲੈਣਾ ਚਾਹੁੰਦਾ, ਸ਼ਕਤੀਆਂ ਦੇ ਨਾਮ ਲੈਣਾ ਚਾਹੁੰਦਾ ਜਿਨ੍ਹਾਂ ਨੂੰ ਅਸੀਂ ਕਿਆਸ ਕੇ ਨਾਮ ਦਿੱਤਾ ਹੈ ਦੇਵਤਿਆਂ ਦਾ, ਪਰ ਹੈਨ ਪ੍ਰਭੂ ਦੀਆਂ ਸਾਰੇ ਲਾਈਆਂ ਹੋਈਆਂ ਸ਼ਕਤੀਆਂ। ਲੋ ਇੱਥੇ ਰੁਕਣਾ ਚਾਹੁੰਦਾ, ਸਿਰ ਧੰਦੇ ਲਾਇਆ, ਜਿਹਨੇ ਸਿਰਜਿਆ ਸਵਾਰਿਆ ਯੋਗ ਸਮਝਿਆ ਤੇ ਉਹਦੀ ਡਿਊਟੀ ਲਾ ਦਿੱਤੀ। ਹੁਣ ਜਿਸ ਕਿਸਮ ਦੀਆਂ ਡਿਊਟੀਆਂ ਉਹ ਕਰੀ ਜਾਂਦੇ ਨੇ ਪਰਮਾਤਮਾ ਦੇ ਪ੍ਰਭੂ ਦੇ ਹੁਕਮ ਵਿੱਚ ਲਿਖਾਇਕ ਆਉਂਦੇ ਨੇ, ਪਰ ਅਸੀਂ ਉਹਨਾਂ ਨੂੰ ਨਾਮ ਦੇਵੀ ਦੇਵਤਿਆਂ ਦਾ ਦਿੱਤਾ, ਜਿਨ੍ਹਾਂ ਨੂੰ ਅੱਜ ਤੱਕ ਅਸੀਂ ਦੇਵੀ ਦੇਵਤਿਆਂ ਦੇ ਰੂਪ ਵਿੱਚ ਵੇਖਿਆ ਨਹੀਂ, ਕਿਆਸ ਨਾਲ ਹੀ ਚਿਤਰਿਆ। ਹਿੰਦੂ ਮੈਥੋਲੋਜੀ ਦੇ ਮੁਤਾਬਕ ਅਸੀਂ ਕਿਆਸ ਨਾਲ ਦੇਵੀ ਦੇਵਤੇ ਚਿਤਰੇ ਨੇ, ਉਹਨਾਂ ਦੀ ਇੱਕ ਦੁਨੀਆ ਵੱਖਰੀ ਵਸਾ ਲਈ, ਉਹਨਾਂ ਦੇ ਨਾਲ ਕਹਾਣੀਆਂ ਤੇ ਇਤਿਹਾਸ ਘੜ ਲਏ। ਕਿੰਨੇ ਕਿੰਨੇ ਇਤਿਹਾਸ ਘੜੇ ਸ਼ਿਵ ਨੇ ਜੀ, ਉਹਦੀਆਂ ਭਗਵਾਨ ਸ਼ਿਵ ਦੀਆਂ ਇੰਨੀਆਂ ਬਾਹਾਂ ਨੇ, ਉਹਦੇ ਹੱਥ ਵਿੱਚ ਡਮਰੂ ਹੈ, ਉਹ ਬਲਦ ਤੇ ਅਸਵਾਰ ਹੈ, ਉਹਦੇ ਗਲ ਵਿੱਚ ਹੱਡੀਆਂ ਦੀ ਤੇ ਸਿਰਾਂ ਦੀ ਮਾਲਾ। ਕਿਉਂਕਿ ਮੌਤ ਦੀ ਡਿਊਟੀ ਲੱਗੀ ਹੈ, ਇਸ ਲਈ ਸਿਰਾਂ ਦੀ ਮਾਲਾ ਹੀ ਗੱਲ ਚ ਪਵਾਂਗੇ, ਫੁੱਲਾਂ ਦੀ ਮਾਲਾ ਥੋੜਾ ਪਵਾਵਾਂਗੇ, ਕਿਆਸ ਕਰਦਾ ਹੈ। ਖੌਫਨਾਕ ਚੋਂ ਬਣਾਉਣਾ, ਉਹਨੇ ਕਿਹੜਾ ਖੌਫਨਾਕ ਚੋਂ ਬਣਾਉਣਾ, ਮੌਤ ਦਾ ਫਿਲਮ ਦਾ ਵੀ ਬਣਾਉਣਾ, ਉਹਦੇ ਗੱਲ ਫੁੱਲਾਂ ਦੀ ਮਾਲਾ ਹੀ ਬਣਾਵਾਂਗੇ, ਆਖਿਰ ਤਰਸੂਲ ਹੀ ਬਣਾਵਾਂਗੇ, ਕਿਆਸ ਕਰ। ਇੰਨੀਆਂ ਕਹਾਣੀਆਂ ਘੱਟ ਗਈਆਂ, ਉਹਨੂੰ ਆਪਣੇ ਪੁੱਤਰ ਦੀ ਪਛਾਣ ਨਹੀਂ ਆਈ, ਸਿਰ ਵੱਢ ਦਿੱਤਾ। ਜੇ ਪਾਰਵਤੀ ਪਰੇਸ਼ਾਨ ਹੋਈ ਤੇ ਉਸ ਵਕਤ ਰਾਜਨ ਦੇ ਕਿਸੇ ਹਾਥਮੀ ਦੇ ਬੱਚੇ ਦਾ ਸਿਰ ਕੱਟ ਕੇ ਨਾਲ ਨਾਟਕ ਦੇਸ਼ ਬਣ ਗਿਆ। ਕਹਾਣੀਆਂ ਕਿੰਨੀਆਂ ਘੜੀਆਂ, ਪਰ ਇੱਥੇ ਨਹੀਂ ਰੁਕੇ ਕਿ ਸਿਰ ਧੰਦੇ ਲਾਇਆ। ਪ੍ਰਭੂ ਨੇ ਆਪਣੀਆਂ ਸ਼ਕਤੀਆਂ ਸਿਰਜ ਕੇ, ਆਪਣੇ ਨੌਕਰ ਚਾਕਰ ਸਿਰਜ ਕੇ ਉਹਨਾਂ ਨੂੰ ਸਮਝਾ ਕੇ, ਸਵਾਰਨਾ ਕੀ ਸਮਝਾ ਦੇਣਾ, ਸਮਝ ਦੇ ਕੇ ਆਪਣੇ ਆਪਣੇ ਆਹ ਲਾ ਦਿੱਤਾ। ਉਹ ਉਹਦੀ ਗੁਲਾਮੀ, ਮਾਲਕ ਦੀ ਗੁਲਾਮੀ ਕਰਨ ਦੇ ਪ੍ਰਤੀਕ ਨੇ, ਇਹ ਸਾਬਤ ਕਰ ਰਹੇ ਨੇ ਦਿਨ ਰਾਤ ਕੰਮ ਕਰ ਕਰ ਵੀ ਸਾਡਾ ਕੋਈ ਮਾਲਕ ਹੈ।

ਤੇਰੇ ਕਿਆਸੇ ਹੋਏ ਦੇਵੀ ਦੇਵਤੇ ਤੇ ਰੱਬ ਦੀਆਂ ਪੈਦਾ ਕੀਤੀਆਂ ਹੋਈਆਂ ਸ਼ਕਤੀ ਉਹ ਸਮਰੱਥ ਹੈ ਜਿਨ ਤੇ ਸੁਭਾਵ ਹੈ ਤਿਨਾਂ ਚਲਾਵੇ ਅੱਗੇ ਆਏ ਚੁੱਕਾ ਹੈ ਅੱਗੇ ਜਾ ਕੇ ਪੌੜੀ ਆਏਗੀ ਇੱਕ ਮਾਈ ਜੁਗਤ ਵਾਈ ਤਿੰਨ ਚੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਅੱਗੇ ਫਿਰ ਆਖਿਆ ਜਿਵ ਤੇ ਸੰਭਾਵ ਹੈ ਤਿਵੇਂ ਚਲਾਵੇ ਉਹ ਤਾਂ ਉਹਦੇ ਕਰਿੰਦੇ ਨੇ ਉਹਦੇ ਗੁਲਾਮ ਨੇ ਉਹਦੀ ਨੌਕਰੀ ਪੈ ਕਰਦੇ ਨੇ ਉਹਨਾਂ ਦਾ ਜੋ ਕੁਝ ਕਰਨਾ ਹੈ ਇਸ ਗੱਲ ਦਾ ਲਖਾਇਕ ਹੈ ਕਿ ਸਾਡੇ ਸਿਰ ਤੇ ਕੋਈ ਮਾਲਕ ਹੈ।

ਚਿੱਤਰ ਜਿਹੜਾ ਜੋ ਕੁਝ ਅਸੀਂ ਬਾਹਰੋਂ ਕਰਨੇ ਆ ਕਰਮ ਕਰਕੇ ਕਰਨੇ ਆ ਕਿਆਕੀ ਹੋਈ ਦੁਨੀਆਂ ਅੰਦਰ ਸ਼ਕਤੀ ਉਹ ਜਿਹੜੀ ਸਾਡੇ ਉੱਪਰਲੇ ਕੀਤੇ ਹੋਏ ਕਰਮਾਂ ਨੂੰ ਲਿਖਦੀ ਇਕਿਆਸੀ ਹੋਈ ਸ਼ਕਤੀ ਵਿੱਚ ਗੁਪਤ ਉਹ ਜਿਹੜੇ ਸਾਡੇ ਅੰਦਰ ਦੀਆਂ ਸੋਚਾਂ ਦੇ ਗੁਣਾਂ ਭੈੜੇ ਵਿੱਚ ਤੇ ਚੰਗੇ ਵਿਚਾਰ ਜਿਹੜੇ ਨੇ ਉਹਨਾਂ ਨੂੰ ਲਿਖਦੀ ਉਹ ਗੁਪਤ ਅੰਦਰ ਦੀ ਚੀਜ਼ ਲਿਖਣ ਵਾਲੀ ਨਾਲ ਇਹ ਸਾਡੇ ਕਿਆਸੇ ਹੋਏ ਨਿਜ਼ਾਮ ਵਿੱਚ ਮੇਰੇ ਪ੍ਰਭੂ ਵੱਲੋਂ ਇੱਕ ਉਹ ਧਰਮ ਜਿਹੜਾ ਸੰਵਿਧਾਨ ਹੈ ਨਾ ਉਹਦੇ ਸਾਹਮਣੇ ਉਹੀ ਫਾਈਲਾਂ ਪੇਸ਼ ਕਰਦੇ ਨੇ ਤੇ ਉਹਨਾਂ ਨੂੰ ਪੜ੍ਹ ਕੇ ਜੋ ਫੈਸਲਾ ਕਰ

ਇਤਿਹਾਸ ਮੁਤਾਬਕ ਸਵਰਗ ਦਾ ਰਾਜਾ ਹੈ। ਪਰ ਇੱਕ ਖਿਆਲ ਕਰਿਓ, ਸਾਰੀ ਹਿੰਦੂ ਮੈਥਾਲੋਜੀ ਦੀ ਇੱਕ ਕਹਾਣੀ ਹੈ ਜਿਹੜੀ ਇਤਿਹਾਸਕੀ ਗਈ ਹੈ। ਅਸੀਂ ਜਿਹੜੇ ਨਾਮ ਦਿੱਤੇ ਨੇ, ਜਿਵੇਂ ਮੈਂ ਅਰਜ਼ ਕੀਤੀ ਸੀ, ਨਹਾ ਇਹ ਹੈ ਕਿ ਪ੍ਰਭੂ ਨੇ ਸਾਜ ਸਵਾਰ ਕੇ ਕੁਝ ਸ਼ਕਤੀਆਂ ਆਪਣੇ ਆਪਣੇ ਆਹ ਲਾਈਆਂ ਹੋਈਆਂ, ਕਿਉਂਕਿ ਇੰਨਾ ਵੱਡਾ ਨਿਜ਼ਾਮ ਚਲਾਉਣਾ ਹੈ। ਪਰ ਅਸੀਂ ਉਹਨਾਂ ਨੂੰ ਦੇਵੀ ਦੇਵਤਿਆਂ ਦਾ ਨਾਮ ਦੇ ਕੇ ਉਹਨਾਂ ਦੀ ਵੱਖਰੀ ਪੂਜਾ ਸ਼ੁਰੂ ਕਰ ਰਹੇ ਹਾਂ। ਉਹਦੇ ਵਿੱਚ ਅਸੀਂ ਇੰਦਰਤ ਨੇ ਕੱਲ ਤੋਂ ਕਹੀ ਸੀ ਕਿ ਭਲਿਆ ਜੇ ਬਾਰਿਸ਼ ਪਏ ਤੇ ਮੇਘ ਨੂੰ ਵੇਖ ਕੇ, ਪੈਂਦੀ ਹੋਈ ਬਾਰਿਸ਼ ਨੂੰ ਵੇਖ ਕੇ ਇਹ ਨਾ ਸਮਝੀ ਮੇਘ ਪ੍ਰਸੰਨ ਹੋਇਆ, ਉਹ ਮੇਰੇ ਤੇ ਤੁਠਿਆ, ਇਹ ਬਾਰਿਸ਼ ਕੇ ਪਾਉਂਦਾ ਆਖੀ ਮੇਘੇ ਨੂੰ ਫੁਰਮਾਨ ਹੋਇਆ। ਤੁਠਿਆ ਤੇ ਉਹ ਕਿਆ ਉਠ ਵੇਖੋ ਬੱਪੜੇ, ਇਸ ਮੇਘੇ ਹੱਥ ਕਿਸ ਨਾ ਹੈ ਬਾਣੀ ਦਾ ਫੈਸਲਾ। ਕਿਸਾਨ ਉੱਠ ਉੱਠ ਕੇ ਬਾਹਰ ਵੇਖ ਰਿਹਾ, ਬਾਰਿਸ਼ ਪਏਗੀ, ਬੱਦਲ ਆ ਗਿਆ। ਗੁਰੂ ਕਹਿੰਦੇ ਨੇ ਕਿਆ ਉੱਠ ਉੱਠ ਵੇਖੋ ਬੱਪੜੇ, ਇਸ ਮੇਘੇ ਹੱਥ ਕਿਸ ਨਾ ਹੈ ਜਿਨ ਇਹ ਮੇਘ ਪਠਾਇਆ ਤਿਸ ਰਾਖੋ ਬਣਵਾਏ। ਸ਼ੁਕਰ ਹੁੰਦਾ ਕਰ, ਇਹ ਤਾਂ ਉਹਦਾ ਪ੍ਰਤੀਕ ਹੈ। ਇਹਦਾ ਆਉਣਾ ਤੇ ਇਹ ਗੱਲ ਬਾਰ ਬਾਰ ਆਖ ਰਿਹਾ, ਮੈਨੂੰ ਕਿਸੇ ਨੇ ਭੇਜਿਆ, ਬਸ ਇਹੀ ਗਾਉਣਾ, ਇਹੀ ਲਿਖਾਇਆ, ਸਭ ਮੂੰਹ ਬੋਲ ਦੀ ਤਸਵੀਰ ਹੈ ਕਿ ਮੈਨੂੰ ਕਿਸੇ ਨੇ ਭੇਜਿਆ। ਇੰਦ ਵਰਸ ਕੇ ਦਇਆ ਕਰ ਲੋਕਾਂ ਮਨੁੱਖ ਦੇ ਚਾਹ, ਜਿਸ ਦੇ ਜਿਸ ਦਾ ਹੁਕਮ ਇੰਦ ਵਰਸ ਦਾ ਲੋੜ ਉਹਦੇ ਨਾਲ ਜੁੜੀ। ਗੁਰੂ ਕਹਿੰਦੇ ਨੇ ਅਸੀਂ ਵੱਖਰਾ ਚਿੱਤਰ ਲਿਆ ਕਿ ਇੰਦਰ ਕੋਈ ਦੇਵਤਾ ਹੈ, ਉਹ ਸਵਰਗ ਦਾ ਬਾਦਸ਼ਾਹ ਹੈ, ਉਹਦੀ ਆਪਣੀ ਸਿੰਘਾਸਨ ਤੇ ਰਾਜ ਭਾਗ ਹੈ, ਬਾਕੀ ਸਾਰੇ ਦੇਵਤੇ ਉਹਦੇ ਅਧੀਨ ਨੇ। ਕਿਉਂਕਿ ਇਹ ਗੱਲਾਂ ਸਨ ਹਿੰਦੂ ਮੈਥੋਲੋਜੀ ਦੀਆਂ, ਉਹ ਕੁਝ ਦਸਮ ਗ੍ਰੰਥ ਵਿੱਚ ਵੀ ਪਾ ਦਿੱਤੀਆਂ ਗਈਆਂ ਤੇ ਅਸੀਂ ਵੀ ਉਹਨਾਂ ਨੂੰ ਜਾਣੇ ਅਣਜਾਣੇ ਪੜ੍ਹਨ ਲੱਗ ਪਏ। ਆਹ ਕੀ ਹੈ, ਜਦੋਂ ਅਸੀਂ ਆਰਤੀ ਕਰਨੀ ਹੈ, ਜਾਤੇ ਪ੍ਰਸੰਨ ਹੈ ਹੈ ਮਹਾਮ ਦੇਵਨ ਕੇ ਤਪ ਮੈਂ ਸੁਖ ਪਾਵੇ, ਦੇਵਨ ਦੇਵਤਿਆਂ ਦੀ ਗੱਲ ਆ ਗਈ, ਯਤ ਕਰੇ ਵੇਦ ਰਣੇ ਭਵਤਾਪ ਹਰੇ ਮੇਰੇ ਧਿਆਨ ਲਗਾਵੇ, ਝਾਲਰ ਤਾਲ ਮਿਰਦੰਗ ਰਬਾਵ ਰਬਾਵਲੀ ਸੁਰਸਾਜ ਮਿਲਾਵੇ। ਤੇ ਅੱਗੇ ਕੀ ਪੜ੍ਹਨੇ, ਕਿੰਨਰ ਗੰਧਰਵ ਗਾਇਨ ਕਰੇ ਗਣ ਜਛ ਅਪੱਛਰ ਨਿਰਤ ਦਿਖਾਵੇ, ਸੰਖਣ ਕੀ ਧੁਨ ਘੰਟਨ ਕੀ ਕਰ ਫੁੱਲਨ ਕੀ ਬਰਖਾ ਬਰਖਾਵੇ, ਆਰਤੀ ਕੋਟ ਕਰੇ ਸੁਰ ਸੁੰਦਰ ਦੇਖ ਪਰਿੰਦਰ ਕੇ ਬਲ ਜਾਵੇ, ਜਿਹੜਾ ਉਸ ਪੁਰੀ ਦਾ ਇੰਦਰ ਹੈ ਬਾਦਸ਼ਾਹ, ਉਹ ਤਾਂ ਉਹਦੇ ਤੋਂ ਕੁਰਬਾਨ ਪੈ ਜਾਂਦੇ ਨੇ ਤੇ ਅਸੀਂ ਤਾਂ ਇੰਦਰ ਨੂੰ ਆਪਣੇ ਮਾਲਕ ਦਾ ਚਾਕਰ ਸਮਝਦੇ ਹਾਂ। ਕਿੰਨੀ ਅਜੀਬ ਗੱਲ ਹੈ, ਉਹ ਤਾਂ ਉਹਦੇ ਤੋਂ ਕੁਰਬਾਨ ਪੈ ਜਾਂਦੇ ਨੇ। ਔਰ ਜਿੰਨੀ ਕੁ ਗੱਲ ਸਾਨੂੰ ਸੌਖੀ ਹੁੰਦੀ ਹੈ, ਸੰਖਣ ਕੀ ਦੋ ਘੰਟਨ ਕੀ ਕਰ ਫੁੱਲਣ ਕੀ ਵਰਖਾ ਵਰਖਾਵੇ, ਉਹ ਤੇ ਫੁੱਲਾਂ ਦੀ ਵਰਖਾ ਕਰਕੇ ਅਸੀਂ ਆਪਣੇ ਆਪ ਨੂੰ ਸੰਤੁਸ਼ਟ ਕਰ ਲੈਣੇ, ਕਿਉਂਕਿ ਸੌਖੀ ਹੈ ਫੁੱਲਾਂ ਦੀ ਵਰਖਾ। ਤੇ ਫਿਰ ਜੇ ਸਭ ਕੁਝ ਕਰਨਾ ਇੰਦਰ ਵਾਲਾ ਤੇ ਫਿਰ ਪਹਿਲੀ ਤੁੱਕ ਵੀ ਜਛ ਅਪੱਛਰ ਨਿਰਤ ਦਿਖਾਵੇ, ਉੱਥੇ ਮੱਛਰਾਂ ਨਿਰਤ ਕਰ ਰਹੀਆਂ ਨੇ। ਇੰਦਰ ਰਾਜੇ ਦੇ ਦਰਬਾਰ ਦੀ ਕਹਾਣੀ ਹੈ, ਕਹਾਣੀ ਤਾਂ ਸੁਣਾਈ ਜਾ ਰਹੀ ਹੈ ਇੰਦਰ ਰਾਜੇ ਦੇ ਦਰਬਾਰ ਦੀ। ਕਿੰਨਰ ਗੰਧਰਵ ਗਾਇਨ ਕਰੇ ਗਣ ਜਛ ਅਪੱਛਰ ਨਿਰਤ ਦਿਖਾਵੇ, ਉੱਥੇ ਨਿਰਤ ਕਰ ਰਹੀਆਂ ਨੇ, ਡਾਂਸ ਕਰ ਰਹੀਆਂ ਨੇ, ਨਾਚ ਰਹੀਆਂ ਨੇ। ਅਸੀਂ ਸਿਰਫ ਸੰਖਣ ਕੀ ਫੁੱਲਣ ਕੀ ਵਰਖਾ ਵਰਖਾਵੇ ਕਰ ਦਿੱਤਾ। ਹਲੇ ਇਹ ਗੁਰੂ ਦੀ ਉਪਮਾ ਨਹੀਂ, ਇਹ ਰੱਬ ਦੀ ਉਪਮਾ ਨਹੀਂ ਜਿਹਨੂੰ ਅਸੀਂ ਦਿਨ ਰਾਤ ਪੜ੍ਹੀ ਜਾਂਦੇ ਹਾਂ, ਇਹ ਤਾਂ ਉਪਮਾ ਇੰਦਰ ਰਾਜੇ ਦੇ ਦਰਬਾਰ ਦੀ। ਤੇ ਜਿਹੜਾ ਇੰਦਰ ਰਾਜਾ ਮੇਰੇ ਰੱਬ ਦੇ ਦਰਬਾਰ ਵਿੱਚ ਗਾਵਣ ਹਾਰਾ ਬਣਿਆ ਬੈਠਾ, ਜਿਹੜਾ ਚਾਕਰ ਬਣਿਆ ਬੈਠਾ, ਜਿਹੜਾ ਉਹਦੇ ਹੁਕਮ ਨਾਲ ਚੱਲਦਾ, ਜਿਸ ਕੇ ਹੁਕਮ ਇੰਦ ਵਰਸਦਾ, ਅਸੀਂ ਉਹਦੀ ਪੂਜਾ ਕਰਨ ਵਾਲੇ, ਅਸੀਂ ਇੰਦਰ ਦੀ ਪੂਜਾ ਦੇ ਦੁਆਲੇ ਉੱਥੇ ਫੁੱਲਣ ਕੀ ਵਰਖਾ ਵਰਖਾਵੇ ਕਰਨ ਲੱਗ ਪੈਂਦੇ। ਅਛੋਪਲੇ ਕੰਮ ਹੋ ਰਹੇ ਨੇ ਜਿਹੜੇ ਅਣਜਾਣੇ ਹੋ ਰਹੇ ਨੇ। ਗੁਰੂ ਸਾਬਤ ਕਰਦੇ ਨੇ, ਕਹਿੰਦੇ ਨੇ ਇੰਦਰ ਜਿਹੜਾ ਹੈ ਉਹਦੇ ਦਰਬਾਰ ਦਾ ਗਾ

Randy, positif bagi lainnya. Kalau diskrim diskrim tempur kan. Toki poli gembis, kudu sih sebalu. Toki indecen hisken. Ethe tak, to acopple chopiyan hoinya, gupat kiasiyan hoinya, shaktiyan da zikr hai ina lainya. Gawa indi indarshan baithe devtiyan dar nale tak, kiasiyan hoinya shaktiyan da. ਅੱਗੇ ਲਿਸਟ ਬਦਲ ਜਾਣੀ ਉਹ ਹੈ ਜਿਹੜੇ ਧਰਤੀ ਤੇ ਬ੍ਰਹਿਮੰਡ ਵਿੱਚ ਰਹਿ ਕੇ ਸਾਡੇ ਸਾਹਮਣੇ ਦਿਖਦੇ ਨੇ ਗਾਵੇਂ ਸਿੱਧ ਸਮਾਧੀ ਅੰਦਰ ਗਾਵੇਂ ਸਾਧ ਵਿਚਾਰੇ ਗਾਵੇਂ ਜਤੀ ਸਤੀ ਸੰਤੁਖ ਉਹ ਸਾਹਮਣੇ ਦਿਸਦੇ ਨੇ ਇੰਦਰ ਨਹੀਂ ਦਿਸਦਾ ਕਿਆਸਿਆ ਹੋਇਆ ਸ਼ਿਵ ਨਹੀਂ ਦਿਸਦਾ ਕਿਆਸਿਆ ਹੋਇਆ ਬ੍ਰਹਮਾ ਨਹੀਂ ਦਿਸਦਾ ਸ਼ਕਤੀ ਰੂਪ ਕੰਮ ਕਰ ਰਿਹਾ ਉਹਦੇ ਹੁਕਮ ਵਿੱਚ ਪਰ ਕਿਆਸਿਆ ਹੋਇਆ ਹੁਣ ਤੱਕ ਇਹਨਾਂ ਲਾਈਨਾਂ ਇਸ ਲਾਈਨ ਤੱਕ ਹੁੰਦਾ ਜ਼ਿਕਰ ਹੈ ਉਹਨਾਂ ਚੀਜ਼ਾਂ ਦਾ ਹੁਣ ਅਗਲੀਆਂ ਲਾਈਨਾਂ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਦਿਸਦੀਆਂ ਨੇ ਉਹਨਾਂ ਦਾ ਜ਼ਿਕਰ ਆਏਗਾ ਸੋ ਆਪਾਂ ਸਵੇਰੇ ਸ਼ੁਰੂ ਕਰਾਂਗੇ ਇਹ ਦੇਖਣਾ ਹੈ ਕਿ ਸਤਿਗੁਰੂ ਆਖ ਰਹੇ ਨੇ ਮੈਂ ਜਦੋਂ ਤੇਰੇ ਦਰ ਪੁੱਜਿਆ ਤੇਰੇ ਦਰ ਤੇ ਘਰ ਦੀ ਰੂਪ ਰੇਖਾ ਜਿਹੜੀ ਹੁਣ ਤੱਕ ਮੈਂ ਤੱਕਣਾ ਚਾਹੁੰਦਾ ਸਾਂ ਅਤੇ ਪੁੱਛ ਰਿਹਾ ਸਾਂ ਦੁਨੀਆਂ ਕੋਲੋਂ ਅਤੇ ਸੰਸਾਰ ਦੇ ਦੁਨੀਆਂ ਗਿਆਨੀਆਂ ਵਿਦਵਾਨਾਂ ਕੋਲੋਂ ਅਤੇ ਤੇਰੇ ਅੱਗੇ ਵੀ ਫਰਿਆਦਾਂ ਕਰਦਾ ਸਾਂ ਸੋ ਦਰ ਕਿਹਾ ਸੋ ਘਰ ਕਿਹਾ ਜਿੱਤ ਬਹਿ ਸਰਬ ਸਵਾਲ ਨੇ ਮੈਂ ਤੇਰਾ ਉਦਾਰ ਘਰ ਦੇਖਣਾ ਚਾਹੁੰਦਾ ਪਰ ਜਦੋਂ ਗੁਰੂ ਰਹਿਮਤ ਹੋਈ ਮੇਰਾ ਜੀਵਨ ਰਾਗ ਬਣ ਗਿਆ ਉਸ ਦਿਨ ਮੈਂ ਤੇਰੇ ਧਿਆਨ ਰੂਪੀ ਦਰ ਵਿੱਚ ਜਦੋਂ ਅੰਦਰ ਵੜਿਆ ਪ੍ਰਵੇਸ਼ ਕੀਤਾ ਤੇਰੀ ਕੁਦਰਤ ਦੇ ਘਰ ਵਿੱਚ ਹੁਣ ਮੇਰੀ ਦੇਖਣੀ ਬਦਲੀ ਹੋਈ ਇਹ ਵਿੱਤ ਸਾਰ ਤੁਮ ਦੇ ਦੇਖਦੇ ਇਹ ਉਹ ਹਰ ਕਾ ਰੂਪ ਦਿਸਿਆ ਹੁਣ ਜੋ ਕੁਝ ਮੈਨੂੰ ਤੇਰੇ ਘਰ ਵਿੱਚ ਨਜ਼ਰ ਪਿਆ ਉਹ ਅਜੀਬ ਕਿਸਮ ਦਾ ਕ੍ਰਿਸ਼ਮਾ ਸੀ ਇਸ ਲਈ ਹੁਣ ਮੈਨੂੰ ਇਹ ਆਖਣਾ ਪਏਗਾ

0: ਅਸੀਂ ਕੁਦਰਤ ਦੇ ਘਰ ਵਿੱਚੋਂ ਕਾਦਰ ਲੱਭਣਾ ਹੈ, ਪਰ ਕਾਦਰ ਲੱਭਣਾ ਹੈ ਘਰ ਚਾਹੀਦਾ ਕਾਦਰ ਲਈ। ਮੈਂ ਕਈ ਵਾਰ ਕਰਦਾ ਹੁੰਦਾ ਕਿਸੇ ਨੂੰ ਮਿਲਣ ਜਾਈਏ, ਡਰ ਕਰਕੇ ਪੁੱਛਣਾ ਹੀ ਪਏਗਾ, ਅਤੇ ਜੇ ਘਰ ਦਾ ਦਰਵਾਜ਼ਾ ਖੜਕਾਈਏ ਜਿਹਨੂੰ ਮਿਲਣ ਜਾਣਾ ਹੋਵੇ ਅਤੇ ਅੰਦਰੋਂ ਕੋਈ ਦਰਵਾਜ਼ੇ ਤੋਂ ਆਖ ਦੇਵੇ ਉਹ ਘਰ ਨਹੀਂ, ਵਾਪਸ ਪਰਤਾਈਦਾ, ਹੁਣ ਘਰ ਮੈਂ ਕੀ ਕਰਨਾ, ਮੇਰਾ ਸੰਬੰਧ ਤਾਂ ਘਰ ਦੇ ਮਾਲਕ ਨਾਲ ਹੈ। ਇਹ ਥੋੜ੍ਹਾ ਆਖੀਦਾ ਚਲੋ ਘਰ ਹੋਵੇ ਨਾ ਕੋਈ ਹੋਵੇ ਘਰ ਹੀ ਬਹਿਣ ਦਿਓ। ਸਾਨੂੰ ਕੁਦਰਤ ਚੰਗੀ ਲੱਗਦੀ ਹੈ, ਅਸੀਂ ਕੁਦਰਤ ਦੀ ਸੰਭਾਲ ਕਰਨੀ ਹੈ, ਇਸ ਲਈ ਕਿਉਂਕਿ ਅਸੀਂ ਇਹਦੇ ਵਿੱਚੋਂ ਕਾਦਰ ਨੂੰ ਮਿਲਣਾ, ਅਤੇ ਜਿਹਨਾਂ ਨੂੰ ਕਾਦਰ ਮਿਲਣ ਦਾ ਸ਼ੌਕ ਨਹੀਂ ਉਹਨਾਂ ਵਾਸਤੇ ਕੁਦਰਤ ਕਿਸੇ ਕੰਮ ਨਹੀਂ। ਕੁਦਰਤ ਸਾਨੂੰ ਖੂਬਸੂਰਤ ਸੁਭਾਨ ਕੁਦਰਤ ਉਦੋਂ ਤੱਕ ਲੱਗਦੀ ਹੈ ਜਦੋਂ ਤੱਕ ਉਸ ਸੁਭਾਨ ਨੂੰ ਬਣਾਉਣ ਵਾਲੇ ਦਾ ਚਾਓ ਹੈ। ਇਸ ਲਈ ਘਰ ਦੀ ਲੋੜ ਹੈ ਸਮਝਣ ਦੀ, ਪਰ ਇਸ ਲਈ ਕਿਉਂਕਿ ਇਸ ਘਰ ਵਿੱਚ ਮੇਰਾ ਪਿਆਰਾ ਰਹਿੰਦਾ ਹੈ, ਸੰਬੰਧ ਉਹਦੇ ਨਾਲ ਪੈਦਾ ਕਰਨਾ, ਗੁਰੂ ਬਖਸ਼ਿਸ਼ ਕਰੇ ਪੈਦਾ ਹੋ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਨਿਧਾਨ ਅਪਾਰ ਭਗਤਾਂ ਮਨ ਵਸਾਏ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸਾਏ ਨਾਮ ਨਿਧਾਨ ਅਪਾਰ ਭਗਤਾਂ ਮਨ ਵਸਾਏ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ

सुख सागर मेरे गुरु गोपाला, कर कृपा नानक गुण गावै, राखो शर्म अस्थाड़ी। सतगुरु पातशाह जी साजी सवारी सत सिंह जीओ सत्कार सहित फतेह प्रवान करो जी। वाहिगुरु जी का खालसा, वाहिगुरु जी की फतह। सचखंड श्री हरिमंदर साहब अमृत वेले जो सतगुरां दा फरमान बख्शिश होया, उसका पाठ उच्चारण आप जी ने सरवण किया है। शब्द दी सोझी, शब्द दी विचार लई सतगुरु अगे हिरदा चोरी करनी है दाता, शब्द दी सोझी बख्शो। अमृत सारे सिखी दा दिल है, बाकी अंग जेड़े ने ढिले मठे हो भी जान, शरीर चलदा पर दिल ही रह जाए बंदा खत्म है। कदी एक विचार आई होवेगी कि अज तक हजूर साहब के दर्शन दीदार से रोक नहीं लगे, बिल्कुल नहीं। इतिहास किते नहीं ऐसा कि रोक लाई होवे किसी के हजूर साहब दर्शन करन नहीं जा सकता। पटना साहब के दर्शन दीदारियां से रोक लगी होवे, गोइंदवाल रोक लगी होवे, खंडूर साहब रोक लगी होवे, अमृतसर क्यों रोक लगे कि सिख दर्शन दीदारे नहीं कर सकता, इस्नान नहीं कर सकता। उन्होंने पता से सिखा नु इथे आके जीवन मिलता, इथे मुर्दा भी आवे तो आके जिंदा हो जाता है। इन्हां गल्लां वल ध्यान देना है अपने। अमृत पान कोई करेगा तो सिख सजेगा। पहली गल अमृत संभना, अमृत दिता ही हथा में जाता। मैं समझदा सचेत जड़ा है उत के एक बूंद भी थले नहीं गिरन देवेगा कि अज सांभ लिया तो सारी उम्र रहता में ही सांभांगा। अमृत सांभिया गया कल नू रहता में ही सांभांगा, कुरहता तो मैं बचांगा। अमृतधारी होना जरूरी है। हुण अमृत निवेगा तां बड़ी वड्डी दात है, अमृत वेला सांभेगा। जिहड़ा अमृत वेला गवा बैठा अमृत नालों टुट जाएगा। तीसरा है अमृतसर नालों जुड़िया रहे। पहला प्रकाश श्री गुरु ग्रंथ साहब जी का इथे होया। श्री गुरु ग्रंथ साहब जी नू नाम जिहड़ा पहला दिता गया पोथी साहब, प्रमाण बाणी विचों आपके सामने रखा क्योंकि अज भी विचार भी कर रहे हाँ। सिमरत वेद पुराण पुकारन पोथियां, नाम बिना सब कोड़ गाली होचियां, पोथे परमेश्वर का थान, साध संग गावे गुण गोविंद पूर्ण ब्रह्म ज्ञान। पोथे ग्रंथ धर्म दी जिंद जान हुंदा। बड़ा सुंदर लिखिया मिलता है कि साहिब गुरु अर्जन देव जी सवेरे सवेरे एक बारी अमृत वेले उठे, मन विच ख्याल आया कि पंथ ते आ चल गया, ते पंथ नू चलदा रखण वास्ते ग्रंथ चाहीदा। जिहड़ा ये भी कह देना कि पंथ गुरु गोबिंद सिंह ने चलाया इतिहास तो ना वाकफी है। पंथ किसने चलाया? मारिया सिक्का जगत विच नानक निर्मल पंथ चलाया। शब्द जिती सद मंडली की तो से अपना पंथ निराला, पंथ ते चला देता। कहंदे ने एक दिल प्रातः काला, दया भरे मन दीन दयाला, यो मन उपजो प्रगट्यो जग पंथ,
ਇਹ ਕਾਰਨ ਆਪ ਕੀਜੈ ਗ੍ਰੰਥ। ਗ੍ਰੰਥ ਤੋਂ ਬਿਨਾਂ ਠੀਕ ਸੋਚਣੀ ਨਹੀਂ ਬਣਨੀ। ਆਪ ਨੂੰ ਬੇਨਤੀ ਕਰਾਂ, ਇੱਥੇ ਆ ਕੇ ਪੰਥਕ ਸੋਚਣੀ ਬਣਦੀ ਆ। ਇਹ ਤੇ ਸੋਚਾਂਗੇ ਮੈਂ ਕਿੰਨੇ ਮੀਟਰ ਦਸਤਾਰ ਲੈਣਾ, ਕਿਹੜੇ ਰੰਗ ਦੀ ਲੈਣਾ ਔਰ ਕਿਵੇਂ ਉਸ ਨੂੰ ਸਜਾਵਾਂ। ਪਰ ਇੱਕ ਸੋਚਣੀ ਹੋਰ ਹੈ, ਸਿੱਖ ਪੰਥ ਦੀ ਦਸਤਾਰ ਕਿਵੇਂ ਬਚੇ। ਮੇਰੀ ਦਸਤਾਰ ਨਹੀਂ, ਮੈਂ ਧਿਆਨ ਨਾਲ ਵੇਖਾਂ ਕਿੰਨੇ ਕੁ ਨੇ ਜਿਨ੍ਹਾਂ ਦਸਤਾਰਾਂ ਸਜਾਈਆਂ ਤੇ ਕਿੰਨੇ ਕੁ ਗਵਾ ਬੈਠੇ ਨੇ, ਕਿੰਨੇ ਕੁ ਨੇ ਉਹ ਨੇ। ਜੇ ਰਹਿ ਵੀ ਗਈ ਹੈ ਤੇ ਵੀ ਅੱਧਾ ਗਜ ਵੀ ਕੱਪੜਾ ਨਹੀਂ, ਜਿਹੜਾ ਸਿਰ ਤੇ ਲਪੇਟ ਕੇ ਸਮਝਦੇ ਨੇ ਮੈਂ ਵੀ ਸਿੱਖ ਹਾਂ, ਛੋਟਾ ਜਿਹਾ ਪਟਕਾ ਬੰਨ ਕੇ ਸਮਝਣਾ ਮੈਂ ਵੀ ਸਿੱਖ ਹਾਂ। ਹੁਣ ਧਿਆਨ ਧਰਨਾ ਹੈ, ਇੱਥੇ ਆ ਕੇ ਸੋਝੀ ਮਿਲਦੀ ਹੈ ਸਿੱਖ ਪੰਥ ਦੀ ਦਸਤਾਰ ਕਿਵੇਂ ਬਚੇ। ਮੇਰੀ ਕਿਰਪਾਣੀ ਨਹੀਂ, ਪੰਥ ਦੀ ਕਿਰਪਾਨ, ਪੰਥ ਦੀ ਵੀਰਤਾ ਕਿਵੇਂ ਬਚੇ, ਸਿੱਖ ਪੰਥ ਦਾ ਕੜਾ ਕਿਵੇਂ ਬਚੇ, ਸਿੱਖ ਪੰਥ ਦਾ ਕੇਸ ਕਿਵੇਂ ਬਚਣ। ਮੇਰੀ ਸਿੱਖੀ ਤੇ ਕੇਸਾਂ ਸਵਾਸਾਂ ਨਾਲ ਨਿਭੇ, ਪਰ ਬਾਕੀ ਹਰ ਇੱਕ ਦਾ ਧਿਆਨ ਰੱਖਣਾ ਇਹ ਪੰਥਕ ਸੋਚਣੀ ਹੈ। ਇਹ ਸੋਚਣੀ ਦੀ ਘਾਟ ਹੈ। ਆਪਣੇ ਆਪਣੇ ਬਾਰੇ ਤੇ ਹਰ ਇੱਕ ਸੋਚ ਰਿਹਾ, ਪਰ ਸਿੱਖ ਪੰਥ ਦੀ ਪੰਥਕ ਸੋਚਣੀ ਬਣੇ ਉਹ ਇੱਥੇ ਆ ਕੇ ਬਣਦੀ ਹੈ। ਇੱਥੋਂ ਆ ਕੇ ਦਾਤ ਮਿਲਦੀ ਹੈ ਕਿ ਗੁਰੂਆਂ ਨੇ ਪੰਥ ਵਾਸਤੇ ਸੋਚਿਆ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ, ਚਾਰ ਮੂਹੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ। ਇੱਕ ਬੇਨਤੀ ਕਰਕੇ ਸ਼ਬਦ ਅਰਥ ਆਪ ਨੂੰ ਸਰਵਣ ਕਰਵਾਵਾਂ। ਮਹਾਰਾਣਾ ਪ੍ਰਤਾਪ ਮੇਵਾੜ ਪਤੀ ਉਦੇਪੁਰ ਵਿੱਚ ਇੱਕ ਪਾਰਕ ਵਿੱਚ ਇਸ ਦੀ ਮੂਰਤੀ ਹੈ, ਵਨ ਪੀਸ ਪੱਥਰ ਚੋਂ ਬਣੀ ਘੋੜੇ ਉੱਤੇ ਚੜੇ ਦੀ। ਜੰਗਲ ਵਿੱਚ ਪਖੜਾ ਕੁੱਟ ਕੇ ਰਾਣੀ ਨੇ ਰੋਟੀ ਬਣਾਈ, ਐਸੀ ਹਾਲਤ ਆਈ। ਅਕਬਰ ਦੀਆਂ ਫੌਜਾਂ ਮਗਰ ਸਨ। ਕਹਿੰਦੇ ਨੇ ਇੱਕ ਮਿਰਾਸ਼ੀ ਚਲਾ ਗਿਆ, ਬੜਾ ਅੱਛਾ ਗਾਉਂਦਾ ਸੀ, ਇੰਨਾ ਖੁਸ਼ ਹੋਇਆ ਉਹਨੂੰ ਆਪਣਾ ਦਸਤਾਰਾ ਦੇ ਦਿੱਤਾ। ਕਹਿਣ ਲੱਗਾ ਦੇ ਕੇ ਅੱਜ ਤੱਕ ਮੈਂ ਪਛਤਾਇਆ ਕਦੇ ਨਹੀਂ, ਪਹਿਲਾ ਦਿਨ ਮੈਂ ਥੋੜੀ ਚਿੰਤਾ ਹੋ ਰਹੀ ਹੈ। ਕਹਿਣ ਲੱਗਾ ਤੈਨੂੰ, ਤੂੰ ਤੇ ਦੇ ਕੇ ਪਛਤਾਉਂਦਾ ਨਹੀਂ। ਕਹਿਣ ਲੱਗਾ ਗੱਲ ਹੋਰ ਆ, ਦਸਤਾਰ ਤੇ ਬੇਸ਼ੱਕ ਲੀਰਾਂ ਹੀ ਹੋਈ ਪਈ ਹੈ, ਫਟੀ ਹੈ। ਤੂੰ ਜਾਣਾ ਅਕਬਰ ਦੇ ਦਰਬਾਰ ਵਿੱਚ, ਸਿਰ ਚੁਕਾਉਣਾ ਕਿਤੇ ਮੇਰੀ ਦਸਤਾਰ ਨਾ ਚੁਕਾ ਦਈ, ਅੱਜ ਤੱਕ ਨਹੀਂ ਚੁੱਕੀ। ਕਹਿਣ ਲੱਗਾ ਸਿਰ ਚਲਾ ਜਾਏ, ਵਾਅਦਾ ਹੋਇਆ ਇਹ ਨਹੀਂ ਚੁੱਕੇਗੀ। ਗਿਆ ਪੱਗ ਲਾ ਕੇ ਉੱਪਰ ਕਰ ਲਈ ਤੇ ਸਿਰ ਚੁਕਾ ਦਿੱਤਾ। ਤੇ ਅਕਬਰ ਪੁੱਛਦਾ ਮੀਰਜ਼ਾਦੇ ਆਏ ਕਿ ਪੱਗ ਲਾ ਕੇ ਫਿਰ ਇਸ ਤਰ੍ਹਾਂ ਕਿਸੇ ਨੇ ਚੁਕਾਇਆ, ਇਹ ਤੇ ਤੂੰ ਬੇਅਦਬੀ ਕੀਤੀ। ਕਹਿਣ ਲੱਗਾ ਜੀ ਫਿਰ ਮੇਰਾ ਸੀ ਚੁਕਾ ਦਿੱਤਾ ਹੈ, ਤੇ ਪੱਗ ਪ੍ਰਤਾਪ ਦੀ ਹੈ, ਤੁਹਾਡੇ ਕੋਲ ਅੱਜ ਤੱਕ ਨਹੀਂ ਚੁੱਕੀ, ਮੈਂ ਕਿਵੇਂ ਚੁਕਾਵਾਂ। ਹੋਇਆ ਕਿ ਅੱਧੇ ਰਾਜਪੂਤ ਨੌਕਰੀਆਂ ਛੱਡ ਕੇ ਆ ਗਏ। ਕਹਿਣ ਲੱਗੇ ਅਸੀਂ ਤੇ ਗਦਾਰ ਹਾਂ, ਇਹ ਸ਼ੇਰ ਮਰਦ ਉਹਦੀ ਪੱਗ ਕੰਮ ਕਰ ਗਏ। ਮੈਂ ਕਹਾਂ ਗੁਰੂ ਕੇ ਸਿੱਖ, ਉਹ ਮੀਰਜ਼ਾਦੇ ਨੇ ਤੇ ਕਹਿ ਦਿੱਤਾ ਸਿਰ ਮੇਰਾ ਸੀ ਚੁਕਾ ਦਿੱਤਾ, ਇਹ ਸਿਰ ਵੀ ਦਸ਼ਮੇਸ਼ ਦਾ, ਦਸਤਾਰਾ ਵੀ ਦਸ਼ਮੇਸ਼ ਦਾ, ਇਸ ਲਈ ਇਹਨੂੰ ਉੱਚੀਆਂ ਰੱਖੀ। ਇਹਦਾ ਆਦਰ ਕਰਨਾ, ਸਿੱਖੀ ਦਾ ਆਦਰ, ਪੰਥਕ ਸੋਚ ਉਹ ਬਣੇ ਕਿਵੇਂ, ਉਹ ਬਣੇਗੀ ਨਾਮ ਤੋਂ। ਯਾਦ ਰੱਖਣਾ ਪੱਤਿਆਂ ਦੇ ਕੋਲੋਂ ਟਾਣੀ ਨਾਲੋਂ ਫਲ ਤੋੜਨੇ ਆ, ਪਰ ਪਾਣੀ ਜੜ੍ਹਾਂ ਨੂੰ ਪਾਉਂਦੇ ਆ। ਜੜ ਸਾਡੀ ਕੀ ਹੈ, ਪਹਿਲਾਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਂ। ਜੜ ਹੈ ਸਾਡੀ ਆਤਮਾ, ਅੱਖਾਂ ਆਤਮਾ ਦੇ ਆਸਰੇ ਖੁੱਲਦੀਆਂ ਨੇ, ਜ਼ੁਬਾਨ ਆਤਮਾ ਦੇ ਆਸਰੇ ਬੋਲਦੀ ਹੈ, ਹੱਥ ਆਤਮਾ ਦੇ ਆਸਰੇ ਚੱਲਦੇ। ਆਤਮਾ ਦਾ ਆਸਰਾ ਕੀ ਹੈ? ਪਰਮਾਤਮਾ। ਉਸ ਦਾ ਨਾਮ, ਪਰਮਾਤਮਾ ਦਾ ਨਾਮ ਸਹਾਰਾ ਬਣੇ, ਮੇਰਾ ਵੀ ਬਣੇ, ਸਿੱਖ ਪੰਥ ਦਾ ਵੀ ਬਣੇ। ਪੰਥ ਦਾ ਸਹਾਰਾ ਨਾਮ ਬਣੇ, ਉਸ ਨਾਮ ਦੀ ਬਰਕਤ ਹੈ। ਜਿਸ ਗ੍ਰੰਥ ਵਿੱਚ ਰੱਖੀ ਗਈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ, ਤੇ ਉਸ ਦਾ ਪਹਿਲਾ ਪ੍ਰਕਾਸ਼ ਹੋਇਆ ਸੱਚਖੰਡ ਹਰਿਮੰਦਰ ਸਾਹਿਬ ਵਿਖੇ। ਇਸੇ ਲਈ ਇਸ ਹੁਕਮ ਦੀ ਸਭ ਤੋਂ ਜ਼ਿਆਦਾ ਮਹਾਨ ਪਾਰ,
ਇਸੇ ਵਾਸਤੇ ਇਸ ਹੁਕਮ ਨੂੰ ਥਾਂ ਥਾਂ ਤੇ ਸੁਣਿਆ ਜਾਂਦਾ ਅੱਜ, ਨਹੀਂ ਤੇ ਥਾਂ ਥਾਂ ਪ੍ਰਕਾਸ਼ਨ ਹੈ, ਸਭਾ ਦੇਖ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇਖ ਹੈ। ਪਰ ਸਿੱਖ ਕਿੰਨੇ ਆਦਰ ਨਾਲ ਕਿਤੇ ਟੀਵੀ ਤੇ ਬੈਠੇ ਵੇਖ ਰਹੇ ਆ, ਉੱਥੇ ਹੀ ਉਸਦੇ ਹੱਥ ਜੁੜਦੇ ਨੇ। ਸੱਚਖੰਡ ਹਰਿਮੰਦਰ ਸਾਹਿਬ ਤੋਂ ਹੁਕਮ ਆਇਆ, ਹੁਕਮ ਜੋ ਅੱਜ ਦਾ ਕੇਂਦਰੀ ਭਾਵ ਹੈ ਕਿ ਨਾਮ ਨਿਧਾਨ ਅਪਾਰ ਭਗਤਾਂ ਮਨ ਵਸਾ। ਨਾਮ ਦੀ ਵਿਆਖਿਆ ਅੱਜ ਤੱਕ ਤੇ ਨਹੀਂ ਹੋ ਸਕੀ, ਨਾ ਕੋਈ ਪਰਿਭਾਸ਼ਾ ਹੋ ਸਕੀ ਹੈ। ਮਹਿਮਾ ਜ਼ਰੂਰ ਹੋ ਸਕੀ ਹੈ, ਮਹਿਮਾ ਕਰਦੇ ਕਰਦੇ ਥੱਕ ਗਏ ਤੇ ਕਹਿਣਾ ਪਿਆ ਹੋਰ ਕੇਤੇ ਗਾਵਣ ਤੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੇ। ਮਹਿਮਾ ਕਰਦਿਆਂ ਕਰਦਿਆਂ ਕਹਿ ਦਿੱਤਾ ਦਾਤਾ ਤੂੰ ਸੁਲਤਾਨ ਕਹਾਂ ਹਾਂ ਮੀਆਂ ਤੇਰੀ ਕਮਨ ਬੜਾ। ਜਿੱਥੇ ਨਾਮ ਹੈ ਉੱਥੇ ਰੂਪ ਹੈ। ਤੁਸੀਂ ਕਿਸੇ ਵੀ ਰੁੱਖ ਦਾ ਨਾਮ ਲਓ ਨਾਲ ਉਸਦਾ ਰੂਪ ਹੈ, ਪਸ਼ੂ ਦਾ ਨਾਮ ਲਓ ਨਾਲ ਰੁਕਿਆ ਗਾਂ ਰੂਪ ਸਾਹਮਣੇ ਆ ਗਿਆ, ਕਿਹਾ ਬਾਂਦਰ ਰੂਪ ਸਾਹਮਣੇ ਆ ਗਿਆ, ਕਿਹਾ ਸੱਪ ਰੂਪ ਸਾਹਮਣੇ ਆ। ਕਹਿੰਦੇ ਆ ਪਰਮਾਤਮਾ ਰੂਪ ਕੋਈ ਵੀ ਨਹੀਂ ਬਣਦਾ, ਚੱਕਰ ਚਿਹਨੇ ਅਰ ਵਰਨ ਜਾਤ ਅਰ ਪਾਤ ਨੈਣ ਦੇ ਰੂਪ ਰੰਗ ਅਰ ਰੇਖ ਭੇਖ ਕਹਿ ਨਾ ਸਖਤ ਕਹੇ। ਸਾਹਿਬ ਜੀ ਕਹਿੰਦੇ ਨੇ ਪਰ ਜਿੰਨੇ ਰੂਪ ਨੇ ਅਰੂਪ ਤੋਂ ਪੈਦਾ ਹੋਏ ਨੇ, ਜਿੰਨੇ ਨਾਮ ਨੇ ਅਨਾਮ ਤੋਂ ਪੈਦਾ ਹੋਏ ਨੇ। ਇਹ ਨਾਮ ਨੇ ਸਾਰੇ ਸਿਫਾਤੀ, ਨਾਮ ਨੇ ਕਰਮ ਨਾਮ, ਨਾਮ ਇੱਥੇ ਚੀਜ਼ਾਂ ਦੇ ਰੱਖੇ ਨੇ ਮਨੁੱਖ ਨੇ। ਯਾਦ ਰੱਖਣਾ ਪਸ਼ੂਆਂ ਨੇ ਰਲ ਕੇ ਇਹ ਨਹੀਂ ਆਖਿਆ ਬਾਂਦਰ, ਇਹ ਬਾਂਦਰ ਨਾਮ ਬੰਦੇ ਨੇ ਦਿੱਤਾ, ਪਸ਼ੂਆਂ ਨੇ ਨਾਮ ਨਹੀਂ ਰੱਖਿਆ ਰਲ ਕੇ ਕਿ ਉਹਨਾਂ ਦੀ ਮੀਟਿੰਗ ਹੋਈ ਹੋਵੇ ਕਿ ਗਾਂ ਹੈ ਇਹ ਸੱਪ ਹੈ। ਇਹ ਸਾਰੇ ਨਾਮ ਬੰਦੇ ਦੀ ਬੁੱਧ ਚੋਂ ਨਿਕਲੇ ਰੱਖੇ, ਔਰ ਬੱਚਿਆਂ ਦੇ ਨਾਮ ਬੰਦਿਆਂ ਦੇ ਵੀ ਆਪ ਨੇ ਰੱਖੇ। ਤਾਂ ਨਾਮ ਕੌਣ ਰੱਖੇ? ਪਰਮਾਤਮਾ ਦਾ ਨਾਮ ਉਹਦੇ ਭਗਤਾਂ ਨੇ ਕਿਹਾ, ਜੈਸੇ ਜੈਸੇ ਕਰਮ ਵੇਖੇ ਰਿਜ਼ਕ ਮਿਲਿਆ ਕਿਹਾ ਰਾਜ, ਬਖਸ਼ਿਸ਼ ਹੋਈ ਕਿਹਾ ਬਖਸ਼ੰਦ, ਉਹਨੇ ਗੁਣਾ ਬਖਸ਼ ਦਿੱਤੇ ਕਿਹਾ ਪਤਤ ਪਾਵਣ। ਕਰਮ ਉਸਦੇ ਮੁੱਕਦੇ ਨਹੀਂ, ਵਡਿਆਈਆਂ ਮੁੱਕਦੀਆਂ ਨਹੀਂ, ਨਿਤ ਨਵੀਆਂ, ਇਸੇ ਵਾਸਤੇ ਉਸਦੇ ਨਾਮ ਵੀ ਨਿਤ ਨਵੇਂ। ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾ। ਇੱਕ ਥਾਂ ਐਸਾ ਆਉਂਦਾ ਨਾਮ ਤੇ ਨਾਮੀ ਇੱਕ ਹੋ ਜਾਂਦੇ, ਜਿੱਥੇ ਸ਼ਬਦ ਆਏਗਾ ਨਾ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਉੱਥੇ ਨਾਮ ਦਾ ਅਰਥ ਹੋ ਜਾਏਗਾ ਪ੍ਰਮਾਤਮਾ। ਇਹ ਮੈਂ ਥੋੜ੍ਹੀ ਜਿਹੀ ਇੰਝ ਵਿਆਖਿਆ ਕਰਾਂ। ਬੰਦਾ ਪਿਆਸਾ ਕਹਿੰਦਾ ਪਿਆ ਪਾਣੀ ਪਾਣੀ ਪਾਣੀ ਪਾਣੀ, ਅਜੇ ਪਾਣੀ ਮਿਲਿਆ ਨਹੀਂ, ਪਾਣੀ ਦਾ ਨਾਮ ਲੈ ਰਹੇ ਆ। ਭੁੱਖਾ ਕਹਿੰਦਾ ਰੋਟੀ ਰੋਟੀ ਰੋਟੀ, ਅਜੇ ਰੋਟੀ ਮਿਲੀ ਨਹੀਂ, ਰੋਟੀ ਦਾ ਨਾਮ ਲੈ ਰਹੇ ਆ। ਪਰ ਪਾਣੀ ਮਿਲ ਗਿਆ, ਹੁਣ ਪਾਣੀ ਚਲਾ ਗਿਆ ਸਰੀਰ ਵਿੱਚ, ਪਿਆਸ ਬੁੱਝ ਗਈ। ਨਾਮ ਲੈਣ ਵਾਲਾ ਤੇ ਪਾਣੀ ਇੱਕ ਹੋ ਗਿਆ। ਅਜੇ ਕਹਿੰਦਾ ਸੀ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ, ਅਜੇ ਨਾਮ ਲੈ ਰਿਹਾ ਸੀ। ਪਰ ਮੱਛੀ ਜਦੋਂ ਪਾਣੀ ਦੇ ਵਿੱਚ ਉਤਰ ਗਈ, ਉਸ ਵੇਲੇ ਪਤਾ ਲੱਗਾ ਇਹ ਤੇ ਮੇਰਾ ਜੀਵਨ ਆਧਾਰ ਹੈ, ਨਾਮ ਤੇ ਨਾਮੀ ਇੱਕ ਹੋ ਗਿਆ। ਉੱਥੇ ਭਗਤਾਂ ਕਿਹਾ ਪਹਿਲੋਂ ਤੋਂ ਦੂਰ ਸਾਂ ਪਰ ਕਿਉਂ ਸਾਂ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਹੁਣ ਤੇ ਜਲ ਛੱਕ ਲਏਗਾ, ਹੁਣ ਤੇ ਜਲ ਵਿੱਚ ਤਾਰੀਆਂ ਲਾ ਲਈਆਂ, ਹੁਣ ਤੇ ਜੀਵਨ ਆਧਾਰ ਬਣ ਗਿਆ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਰੱਬ ਦੇ ਪਿਆਰਿਆਂ ਨੂੰ ਜਦੋਂ ਪੁੱਛਿਆ ਰੱਬ ਕਿੱਥੇ ਹੈ, ਬੜੇ ਕਾਨਫੀਡੈਂਸ ਭਰੋਸੇ ਦੇ ਨਾਲ ਉਹਨਾਂ ਕਿਹਾ ਮੇਰੇ ਹਿਰਦੇ ਚ ਵਸਦਾ ਫੇ। ਕਿੱਥੇ ਰੱਬ ਵੇਖਿਆ? ਉਹ ਕਹਿੰਦੇ ਨੇ ਮੈਂ ਗਵਾਂ, ਮੇਰੇ ਅੰਦਰ ਵਸਦਾ ਪਿਆ, ਮੈਂ ਵੇਖਿਆ। ਪੰਕਤੀਆਂ ਸੁਣਾ ਦਿਆਂ ਆਪ ਨੂੰ, ਮੈਂ ਵੇਖਿਓ ਰੀ ਉੱਚਾ ਮੋਹਣ ਸਭ ਤੇ ਉੱਚਾ। ਭਗਤ ਰਵਿਦਾਸ ਜੀ ਬੜਾ ਹੀ ਸੁੰਦਰ ਫਰਮਾਉਂਦੇ ਨੇ, ਕਹਿੰਦੇ ਨੇ ਤੇਰੇ ਤੇ ਮੇਰੇ ਚ ਅੰਤਰ ਕੀ ਹੈ, ਫਰਕ ਕੀ ਹੈ ਦੱਸ। ਇਹ ਲਾਡ ਪਿਆਰ ਨਾਲ ਆਖੀਆਂ ਗੱਲਾਂ ਨੇ, ਜਿਵੇਂ ਛੋਟਾ ਜਿਹਾ ਬੱਚਾ ਆਖੇ ਪਿਤਾ ਨੂੰ ਤੇਰੇ ਮੇਰੇ ਚ ਕੀ ਫਰਕ ਹੈ, ਮੈਂ ਤੇਰੀ ਅੰਸ਼ ਹਾਂ, ਤੇਰਾ ਹੀ ਖੂਨ ਮੇਰੇ ਅੰਦਰ ਦੌੜ ਰਿਹਾ, ਤੇਰੇ ਕੋਲ ਮੈਨੂੰ ਸਰੀਰ ਮਿਲਿਆ,
ਕਹਿੰਦੇ ਨੇ ਪਰਮਾਤਮਾ ਤੇਰੇ ਮੇਰੇ ਚ ਕੀ ਫਰਕ ਹੈ, ਮੈਨੂੰ ਸਮਝਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਵੈ ਜੈਸਾ। ਲੋਕੀ ਪੁੱਛਦੇ ਨੇ ਬਾਹਰ ਨਾਮ ਕਿੱਥੇ ਆ, ਨਾਮ ਕਿੱਥੇ ਆ, ਨਾਮ ਕਿੱਥੇ। ਇੱਥੇ ਇੱਕ ਵਿਚਾਰ ਅੱਜ ਮੈਂ ਆਪ ਨਾਲ ਸਾਂਝੀ ਕਰਾਂ। ਬਹੁਤ ਸਾਰੇ ਸਾਧਕਾਂ ਇਹ ਵੀ ਕਿਹਾ ਰੱਬ ਪ੍ਰਗਟ ਕਰਨਾ, ਨਾਮ ਪ੍ਰਗਟ ਕਰਨਾ, ਪਰ ਗੱਲ ਹੋ ਬਿਲਕੁਲ ਉਲਟ ਜੇ। ਸੱਚ ਇਹ ਹੈ ਕਿ ਨਾ ਨਾਮ ਦਾ ਲੈ ਕੇ ਲੋਕੀ ਪ੍ਰਗਟ ਕਰਦੇ ਨੇ ਆਪਣੇ ਆਪ ਨੂੰ, ਵੀ ਛੋਟੀ ਜਿਹੀ ਇੱਕ ਸਾਖੀ ਆਪ ਨੂੰ ਸੁਣ, ਇਹ ਬੜਾ ਨਾਮ ਜਪਦਾ। ਪ੍ਰਗਟ ਕਰਦੇ ਨੇ ਆਪਣੇ ਆਪ ਨੂੰ, ਇਸ਼ਤਿਹਾਰ ਨਾਮ ਦੇ ਨਹੀਂ ਛਪਦੇ, ਇਸ਼ਤਿਹਾਰ ਜਪਣ ਵਾਲਿਆਂ ਦੇ ਛਪਦੇ ਨੇ। ਸਾਹਿਬ ਗੁਰੂ ਨਾਨਕ ਦੇਵ ਗਏ ਇੱਕ ਨਗਰ, ਉਹ ਨਗਰ ਦਾ ਨਾਂ ਲਿਖਿਆ ਡਿੰਗੇ, ਹੁਣ ਪਾਕਿਸਤਾਨ ਵਿੱਚ ਆ। ਢੋਲ ਵਜਾਏ ਪਿਆ ਇੱਕ ਸੱਜਣ, ਸਤਿਗੁਰੂ ਕਹਿੰਦੇ ਨੇ ਭਾਈ ਕੀ ਗੱਲ ਹੈ ਅੱਜ ਬੜਾ ਢੋਲ ਢਮਾਕਾ। ਕਹਿਣ ਲੱਗੇ ਜੀ ਸੰਤਾਂ ਨੇ ਨਿਕਲਣਾ ਬਾਹਰ, 40 ਦਿਨ ਉਹਨਾਂ ਨੇ ਅੰਦਰ ਬਹਿ ਕੇ ਭੋਰੇ ਦੇ ਸਿਮਰਨ ਕੀਤਾ, ਜਪ ਕੀਤਾ, ਤੇ ਅੱਜ ਬਾਹਰ ਆਉਣਾ। ਕਹਿਣ ਲੱਗੇ ਤੈਨੂੰ ਕੀ ਮਿਲਦਾ, ਨਾਮ ਤੇ ਜਪਿਆ ਸੰਤਾਂ ਨਿਕਲਣਾ ਉਹਨਾਂ। ਕਹਿਣ ਲੱਗਾ ਮੈਨੂੰ 2 ਰੁਪਏ ਦਿੰਦੇ। ਕਹਿਣ ਲੱਗੇ ਗੱਲ ਹੋਈ ਨਾ, ਤੈਨੂੰ ਨਾਮ ਨਾਲ ਤੇ ਮਤਲਬ ਕੋਈ ਨੀ, ਤੈਨੂੰ ਇਹ 2 ਰੁਪਈਆਂ ਨਾਲ 5 ਚੁੱਕ ਤੇ ਢੋਲ ਬੰਦ ਕਰ, ਲੋਕਾਂ ਨੂੰ ਆਖ ਅੱਜ ਨਹੀਂ ਨਿਕਲਣਾ ਕੱਲ ਨਿਕਲਣਾ। ਢੋਲ ਵਾਲੇ ਨੂੰ ਕੀ 5 ਮਿਲ ਗਿਆ, ਉਹਨੇ ਬੰਦ ਕਰਦਾ, ਉਹਨੇ ਆਖਿਆ ਅੱਜ ਨਹੀਂ ਨਿਕਲਣਾ ਮਹਾਂਪੁਰਖ ਕੱਲ ਨਿਕਲਣਾ। ਉਹ ਤੇ ਦਿਨ ਗਿਣਦਾ ਸੀ ਪਿਆ ਅੰਦਰ ਬੈਠਾ, ਨਾਮ ਕੌਣ ਜਪਦਾ ਸੀ ਪਿਆ, ਧਿਆਨ ਤੇ ਸੀ ਮੈਂ ਪ੍ਰਗਟ ਹੋ ਮੇਰਾ ਡੰਕਾ ਵੱਜੇ। ਬਾਹਰ ਆਇਆ ਵੇਖਿਆ ਇੱਕ ਬੰਦਾ ਨਹੀਂ, ਗੱਠ ਖਾ ਕੇ ਜ਼ਮੀਨ ਤੇ ਡਿੱਗ ਪਿਆ। ਆ ਗਏ ਗੁਰੂ ਨਾਨਕ ਦੇਵ, ਕਹਿਣ ਲੱਗੇ ਮਰਦਾਨੇ ਪਾਏ ਦੇ ਮੂੰਹ ਚ ਪਾਣੀ ਪਾਇਆ। ਕਹਿਣ ਲੱਗੇ ਸੰਤ ਜੀ ਨਾਮ ਜਪ ਕੇ ਤੇ ਖੁਸ਼ੀ ਮਿਲਣੀ ਚਾਹੀਦੀ, ਨਾਨਕ ਭਗਤਾਂ ਸਦਾ ਵਿਗਾਸ, ਨਾਮ ਜਪਿਆ ਤੇ ਆਨੰਦ ਆਉਣਾ ਚਾਹੀਦਾ, ਤੁਹਾਨੂੰ ਗੱਠ ਪੈ ਗਿਆ ਕੀ ਹੋਇਆ। ਕਹਿਣ ਲੱਗਾ 40 ਦਿਨ ਦੀ ਮਿਹਨਤ ਖੂਹ ਚ ਪੈ ਗਈ। ਕਹਿਣ ਲੱਗੇ ਉਹ ਕਿਉਂ, ਪਹਿਲੇ ਬਾਹਰ ਨਿਕਲਦਾ ਸਾਂ ਮੇਲਾ ਲੱਗਾ ਹੁੰਦਾ ਸੀ, ਅੱਜ ਇੱਕ ਬੰਦਾ ਨਹੀਂ। ਕਹਿਣ ਲੱਗੇ ਗੁਨਾਹ ਸਾਡਾ ਤੇਰਾ ਨਹੀਂ, ਉਹ ਢੋਲ ਵਾਲੇ ਨੂੰ ਅਸੀਂ ਬੰਦ ਕੀਤਾ ਤੇ ਮੈਂ ਸਿਰਫ ਤੇਰੇ ਕੋਲੋਂ ਪੁੱਛਣਾ, ਅੰਦਰ ਵੜ ਕੇ ਗੁਪਤ ਹੋ ਜਾਂਦਾ ਤੇ ਤੈਨੂੰ ਰੱਬ ਮਿਲ ਜਾਂਦਾ। ਮੈਂ ਆਪ ਨੂੰ ਬੇਨਤੀ ਕਰਾਂ ਬੰਦਾ ਆਪ ਗੁਪਤ ਹੋ ਜਾਏ, ਇੱਕ ਬੇਨਤੀ ਹੋਰ। ਇਹ ਮਨ ਐਸਾ ਜੇ ਅੱਜ ਤੱਕ ਨਾ ਕਿਸੇ ਦਾ ਭਰਿਆ ਤੇ ਨਾ ਭਰੇਗਾ, ਇਹ ਸਿਧਾਂਤ ਪੱਕਾ। ਕੋਈ ਮਾਈ ਦਾ ਲਾਲ ਇਸ ਨੂੰ ਚੁਕਲਾ